0: और इन्हें समझना कि विपरीति खत्म हो गई, पत्थर दिल खत्म हो गए ने, पत्थर दिमाग खत्म हो गए ने, मौजूद ने। यह निजाम बदलना पड़ेगा। ये पत्थर दिलों का इतनी कोमलता चाहिए है, बहुत वड्डी कोमलता चाहिए। तो खैर इकबाल कहिंदा सच कह दू ऐ ब्राह्मण गर तू बुरा ना माने, तेरे सनम कंधों के बुत हो गए पुराने, अपनों से बैर रखना तूने बुतों से सीखा। अपने नाल वैर, कमाल दी गल, पंजाब देश दा अंग ते सारे प्रांतां नू हर तरीके नाल संपन्न करन दी कोशिश करो, पंजाब नू कमजोर करन दी कोशिश करो। जे तुसी एनएसए भी लाओ ते बाकी प्रांतां दी सजा एक साल दी, पंजाब देश दो साल दी, एथे दो साल दी। जिस जिस प्रांत तुसी डैम बनाओ उस प्रांत दे हवाले कर दो, पर इत्थे तुसी भाखड़ा बनाओ ते अपना ही कंट्रोल रखो, पंजाब नू नहीं देना। ये क्यों दिता जा रहा है? इन्हों तुसी अंग कदी समझे ही नहीं कि जब तुसी पंजाब नू अपना अंग नहीं समझते तो पंजाब दे च रहण वाला थोड़ा अंग किस तरह होगा? उसनू तुसी अपना अंग, एक हकीकत है, बहुत वड्डी सच्चाई है। अपनों से बैर रखना तूने बुतों से सीखा, तैनू पता ही नहीं सिख इस देश का जितना अपना है और कोई अपना नहीं। इत्थे ते पुराने बंदे जय चंज पैदा होंदे रहे जो देश नू गुलाम करते रहे, इत्थे ते खिमा करनी भगत सिंह जैसे सिखां विच पैदा होए जो देश नू आजाद कराते रहे, इत्थे ब्राह्मणा दे जय चंद पैदा होंदे रहे जो देश नू गुलाम करते रहे। इत्थे इतिहास है, सामने इतिहास है। साडे विच तुसी इक ते जय चंद पैदा करके दिखाओ, इतिहास पढ़ के वेखो पुराना, जय चंदा दी डारा दी डारा लगियां पईयां इन्हां विच अथा अनंत। ते कमाल दी गल, अपनों से बैर रखना, इकबाल कहिंदा भई मैं इस देश दा वासी हां, मैं इस देश विच रहिंदा, इस देश दे जमिया पलिया, मेरे पिता पितामा इस देश दे, पर अपनों से बैर रखना तू नो बुतों से सीखा, जंगो जदल सिखाया वाइस को भी खुदा ने, तंग आके मैंने आखिर। हुण ये शहर गुरु रामदास जी दा वसाया होया ना, ते कदम कदम दे उते हर चौक देते कुछ ऐसे आकार बनाए जान पत्थरां दे जिथों गुरु रामदास की झलक हर पासे मिले। शहर गुरु रामदास का, ते तुसी सारे शहर घूम फिलो, हिमा करने इस तरीके के अंकार बनाए गए ने जिदे नाल गुरु रामदास जी नू भुल जान, ये लोकी भुल जान। अपनों से बैर रखना तूनो बुतों से सीखा, हद हो गई, इन्ना मुतसबपना, इन्नी तंग दिली जो मैं इस शहर घूम फिर के देखदा। अपनों से बैर रखना तूने बुतों से सीखा, जंगो जदल सिखाया वाइस को भी खुदा ने, तंग आके मैंने आखिर, देरो हरम को छोड़ा वाइस का वाज छोड़ा, छोड़े तेरे फसाने। गुरु तेग बहादुर साहब जी महाराज ने अपनी जान दे देते तिलक ते जनेऊ दी खातर, ते तिलक तारी जनेऊ तारी कदी जो है सरेआम नहीं कहिंदा कि मेरा जनेऊ बचे है गुरु तेग बहादुर साहब जी की मेहर का सदका, बख्शिश का सदका कोई कहिंदा? वैरी हो गए। शीशगंज में एक दफा आग भी लाई गई सी। अपनों से बैर रखना तूने बुतों से सीखा, जंगो जदल सिखाया वाइस को भी खुदा ने, तंग आके मैंने आखिर, देरो हरम को छोड़ा वाइस का वाज छोड़ा, छोड़े तेरे फसाने। वी पंजी ऐती पैंती साल पहले इकबाल ने एक गल आखी है, ते 600 साल पहले कबीर कहता है, हमरा झगड़ा रहा न को पंडित मूला छाड़े दो भाव। ए ब्राह्मण जे इकबाल दे टाइम इतना कठोर से ते कबीर दे वक्त भी इतना कठोर से, ते जे कबीर दे वक्त इतना कठोर से ते महात्मा बुद्ध दे वक्त भी इतना कठोर से, कदी उसने ब्राह्मणी निजाम नो मनन तो इनकार कर दिता, आखिया नहीं ए कठोरता मैनू कबूल नहीं, ए मैनू जो है प्रवान नहीं। तो ब्राह्मणी निजाम दियां धजियां उड़ाइया महात्मा बुद्ध ने, ते पता है ब्राह्मण चूंकि कठोर ते से शस्त्र लेके आया, 1,200,000 बोध भिक्षु कतल कर दिते गए इस देश दे च, ब्राह्मण दे इशारे नाल, शंकराचार्य दे इशारे, इतिहास पढ़ के ते देखो। ब्राह्मणी निजाम तो जद भी कोई बागी होया भई ये निजाम सानू प्रवान नहीं, ये ते पत्थर है, इहदे नाल ते जिहड़ा नेड़े आंदा उहदा सिर टुटदा, ये ते पत्थर है, पत्थर सानू कबूल नहीं। कोई जीवदा जागदा मनुख बैठना चाहिए, पत्थर क्यों बैठना? पत्थर ते देश नाल टकराणगे, देश नू चिकना चूर करणगे। तो 1,200,000 बोध भिक्षु मौत दे घाट उतार दिते गए, ते बाकी बोध भिक्षु भज गए, ब्राह्मणा ने देश दे च रहण नहीं दिता, टिकण नहीं दिता। कबीर पंथी खड़े हुए सन, ब्राह्मणा ने मिटा देते। इतनी मैं अर्ज कर दी। स्वामी महावीर ने जैन पंथ चलाया, ब्राह्मणा ने चलन नहीं दिता, समुचे देश में 50 लाख तो ज्यादा नहीं ने। स्वामी महावीर भी ब्राह्मणी मत तो इनकारी हो, ब्राह्मण ने नहीं चलन दिता, 50 लाख तो ज्यादा नहीं ने। हालांकि जैनिया के 24 अवतार ने, 24 अवतारा की तपस्या मेहनत खिमा करनी 50 लाख तो ज्यादा नहीं पैदा कर सके। ब्राह्मणी निजाम की रुकावट। और होर भी मैं अर्ज करा, इतने सतनामी भी नहीं फैल सके। बहुत वड्डा यह पंथ चलिया, बहुत वड्डे पद्धर का ब्राह्मणी निजाम ने थां थां दे रोकां खड़िया करके इनू भी खत्म किया। फिर आए गुरु नानक, कहन लगे नवी पहनना मैं जनेऊ। भावे सदियां तो परंपरा मेरी उम्मत दे यही है कि जनेऊ पहनते ने, पर मैं हूं इस परंपरा नू तोड़दा, मैं नहीं जनेऊ पहनना। 9 साल दे गुरु नानक, हिल गया ब्राह्मणी समाज। है ये 9 साल का बच्चा बागी, ये जनेऊ नहीं पहनता। जे अज कहिंदा है जनेऊ नहीं पहनता, तो कल कहेगा मैनू वैदिक रीति प्रवान नहीं, परसों यह कहेगा मैनू ब्राह्मणी निजाम प्रवान नहीं, हुणे तो ही रोका लाओ। तो खिमा करनी कदम कदम दिते गुरु नानक देव जी महाराज तो लैके हुण तक जड़ा वड्डण की कोशिश की गई। पर मैं इन्हां ब्राह्मणा नू आखदे हां, इन्हां जड़ां दे च गुरु अर्जन देव जी महाराज ने, गुरु तेग बहादुर साहब जी ने और गुरु गोबिंद सिंह जी के लाडलिया ने अपना खून पाया है। खिमा करनी जड़ा नहीं वड़िया जाए, अपनी थां ते मजबूत रहनगियां और महान रहनगियां। जिथे तंग आके इकबाल ने आखे, जिथे तंग आके कबीर ने कहा और जिथे तंग आके गुरु नानक देव जी महाराज ने इतराज किया, इनकार किया, उथे तंग आके गुरु गोबिंद सिंह जी महाराज नू कहना पिया मेरा ब्राह्मणी निजाम नाल कोई मतलब ही नहीं, क्षत्रिय को तो बामन को ना है, कह तप आवत हो जो करो। स्पष्ट इंज कह दिता, मैं बामन का पुत्र ही नहीं, मेरा ब्राह्मणी निजाम नाल कोई मतलब ही नहीं, गल खत्म, सिलसिला खत्म। तो इतने वड्डे पदर दिते अवतारी पुरुषों ने, महात्मा बुद्ध ने, स्वामी महावीर ने, कबीर पंथियां ने और सतनामियां ने, ते फिर गुरु घर ने कोशिश की थी। और मैं अर्ज करा, वो निजाम जिहड़े खड़े हुए सन सुधार, कबीर पंथी, जैनी, बोधी, करीबन करीबन मिटा दिते गए इस देश दे। इतिहास तुसी पढ़ के वेखो, मैं जद इस ढंग नाल देखना यह मिट क्यों गए। महात्मा बुद्ध जैसा तपीश्वर 12 साल उसने तप किया, जिंदगी दे बड़े गहरे राज उसने लब्बे, वो देश दे विच उन्हां राजां नू वंडदा रहा, लेकिन किसने रोक खड़ी कर दिती, ब्राह्मणा ने, नहीं वंडन देना, नहीं चलन देना। इत्थे सूफी फकीरां दे भी कदम रोके गए। और मैं अर्ज करा, जिहड़े जिहड़े ब्राह्मण तो सताए हुए सन, उन्हां सारे भगतां नू गुरु अर्जन ते गुरु नानक देव जी ने अपनाया, जिहड़े सताए हुए सन। नामदेव सताया होया सी, सूद सूद कर मार उठायो, कहो करो बाप बीठला, सूदर सूदर करके मार के मैनू बाहर कढ छड़े। मैं दोवें मंदिर देखे ने, औंडा ते बीठल मंदिर। बीठल मंदिर है पंडरपुर दे च, ते जिहड़ा मंदिर फिर चुकया है वो है औंडा दे च। औंडा हजूर साहब तो 40 मील दूरी ते है, ते पंडरपुर गालबन 300 मील पै जांदा है। इन्हां दोवां थां ते मैं गया, फिर यह होया मंदिर भी देखिया औंडा दे च। मूर्तियां दा मुंह एक पासे ते मंदिर दा दरवाजा दूजे पासे, अज भी है। हुणे जद पिछले दिन कोई 2 महीने पहले दास हजूर साहब गया सी, फिर भी मैं औंडा तो लंघदा होया गया। कार ते जा रहे सी तो औंडा 1 मील थले जो है हाईवे तो थले एक पासे कस्बा है, मैं कहा चलो वेख दे जांदे हां। बाहर ही उसका मंदिर बनाया, जिमें धक्के मार के मंदिर चो बाहर कटिया से ना, तो हूं भी उसका छोटा जिहा मंदिर नामदेव का बाहर ही बनाया है। ए नामदेव का थड़ा है जी, इत्थे बैठा से। ते पंडरपुर ते मैं निराला सिलसिला देखिया, अंदर बिठल का मंदिर वेखिया, तरह तरह के देवी देवत्या दी मूर्तियां। ते जद मैं बाहर निकलन लगा ना दूजे दरवाजे दे राही, ते दूजे दरवाजे दे च पौड़ियां दे थाल दे च एक मूर्ति सी, ते पुजारी आवाज लाण संत नामदेव नू मत्था टेक दे जाओ, संत नामदेव नू मत्था टेक दे जाओ। ते मैं कहा पुजारी जी पहले मैनू गल दसो, सारिया दी मूर्तियां ते मंदिर दे अंदर ने, ਤੇ ਨਾਮਦੇਵ ਦੀ ਮੂਰਤੀ ਇੱਥੇ ਜੁੱਤੀਆਂ ਚ ਰੱਖੀ ਹੋਈ, ਇੱਥੇ ਤੇ ਲੋਕੀ ਜੁੱਤੀਆਂ ਉਤਾਰ ਕੇ ਅੰਦਰ ਜਾਂਦੇ ਨੇ ਬਾਹਰ ਨਿਕਲਦੇ ਨੇ, ਤੇ ਪੌੜੀਆਂ ਦੇ ਚ ਆਖਣ ਲੱਗੇ ਇਹ ਸ਼ੂਦਰ ਹੈ ਨਾ, ਇਨਕੀ ਮੂਰਤੀ ਅੰਦਰ ਸਥਾਪਨ ਨਹੀਂ ਹੋ ਸਕਦੀ, ਸ਼ੂਦਰ ਹੈ। ਸੰਤ ਨੇ ਮੱਥਾ ਵੀ ਟੇਕੋ ਪੈਸੇ ਵੀ ਚੜਾਓ, ਪਰ ਹੈ ਨਾ ਸ਼ੂਦਰ ਅੰਦਰ ਨਹੀਂ ਵੜਨ ਦੇ। ਉੱਥੇ ਬੋਲ, ਮੈਂ ਆਪਣੀ ਡਾਇਰੀ ਚ ਨੋਟ ਕੀਤੇ, ਮੈਂ ਕਿਹਾ ਨਾਮ ਦਿਓ ਤੈਨੂੰ ਉਦੋਂ ਧੱਕੇ ਮਾਰ ਕੇ ਮੰਦਿਰ ਚੋਂ ਬਾਹਰ ਕੱਢਿਆ ਸੀ, ਅੱਜ ਤੇਰੀ ਮੂਰਤੀ ਨੂੰ ਧੱਕੇ ਮਾਰ ਕੇ ਬਾਹਰ ਕੱਢਿਆ। ਇਹ ਤੇ ਤੇਰੀ ਮੂਰਤੀ ਨੂੰ ਵੀ ਅੰਦਰ ਵਾੜਨ ਨੂੰ ਤਿਆਰ ਨਹੀਂ, ਇਹ ਤੇਰੀ ਮੂਰਤੀ ਨੂੰ ਵੀ ਅੰਦਰ ਦੇਣ ਨੂੰ ਜੋ ਹੈ ਥਾਂ ਦੇਣ ਨੂੰ ਤਿਆਰ ਨਹੀਂ। ਅੱਜ ਤੱਕ ਇਹ ਨਿਜ਼ਾਮ ਮੌਜੂਦ ਹੈ, ਮੂਰਤੀ ਉਸਦੀ ਅੰਦਰ ਨਹੀਂ ਸਥਾਪਨ ਕਰਨੀ, ਬਾਹਰ ਬੈਠੇ ਪੌੜੀਆਂ ਤੇ ਬੈਠੇ ਤੇ ਖਿਮਾ ਕਰਨੀ। ਨਾਮਦੇਵ ਜੈਸੇ ਬ੍ਰਹਮ ਗਿਆਨੀ ਨਾਲ ਇਤਨੀ ਈਰਖਾ, ਕਬੀਰ ਜੈਸੇ ਸੰਤ ਨਾਲ ਇਤਨਾ ਦਰੋਹ, ਮਹਾਤਮਾ ਬੁੱਧ ਜੈਸੇ ਮਹਾਨ ਪੈਗੰਬਰੀ ਪੁਰਸ਼ ਨਾਲ ਇਤਨੀ ਦੁਸ਼ਮਣੀ, ਤੋ ਖਿਮਾ ਕਰਨੀ। ਜਦ ਪੈਗੰਬਰਾਂ ਤੇ ਪੈਗੰਬਰ ਮਹਾਨ ਗੁਰੂ ਨਾਨਕ ਦੇਵ ਜੀ ਮਹਾਰਾਜ ਲੰਬਾ ਔਰ ਵੱਡਾ ਆਦਰਸ਼ ਲੈ ਕੇ ਆਏ, ਤੋ ਉਤਨੀ ਵੱਡੀ ਦੁਸ਼ਮਣੀ ਸਾਹਮਣੇ ਆਉਣੀ ਸੀ, ਕੁਦਰਤੀ ਗੱਲ ਹੈ। ਕਿਉਂਕਿ ਗੁਰੂ ਨਾਨਕ ਦੇ ਬਣਾਏ ਹੋਏ ਸਿਧਾਂਤ ਦੇ ਚ ਬ੍ਰਾਹਮਣੀ ਮਤ ਵਾਸਤੇ ਕੋਈ ਥਾਂ ਨਹੀਂ, ਜਗ੍ਹਾ ਨਹੀਂ ਹੈ। ਔਰ 9 ਸਾਲ ਤੋਂ ਗੁਰੂ ਨਾਨਕ ਨੇ ਇਹ ਬਗਾਵਤ ਸ਼ੁਰੂ ਕੀਤੀ, ਮੈਂ ਨਹੀਂ ਪਹਿਨਣਾ ਜਨੇਊ, ਗੱਲ ਖਤਮ, ਮੈਂ ਪਰੰਪਰਾਵਾਦੀ ਨਹੀਂ ਹਾਂ ਔਰ ਮੈਂ ਵੇਦ ਵੀ ਨਹੀਂ ਪੜ੍ਹਨਾ। ਦਯਾਨੰਦ ਨੇ ਕਹਿ ਦਿੱਤਾ ਗੁਰੂ ਨਾਨਕ ਕੋਈ ਵੇਦ ਪਾਠੀ ਥੋੜੀ ਸੀ, ਗੁਰੂ ਨਾਨਕ ਕੋਈ ਸੰਸਕ੍ਰਿਤ ਥੋੜੀ ਆਦੀ ਸੀ, ਉਹਨਾਂ ਨੇ ਨਿਰਭੈ ਕੀ ਜਗ੍ਹਾ ਪਰ ਨਿਰਭਉ ਲਿਖਾ ਹੈ, ਪਰ ਉਹਨੂੰ ਕੌਣ ਦੱਸੇ ਗੁਰੂ ਨਾਨਕ ਸੰਸਕ੍ਰਿਤ ਪੜ੍ਹਾਉਣ ਆਇਆ ਇਸ ਦੇ ਵਿੱਚ, ਟੀਚਰ ਸੀ ਕੋਈ ਸੰਸਕ੍ਰਿਤ ਪੜ੍ਹਾਉਣ ਆਇਆ, ਨਹੀਂ ਗੁਰੂ ਨਾਨਕ ਸੱਚ ਪੜ੍ਹਾਉਣ ਆਇਆ ਸੀ, ਸੱਚ ਕੀ ਹੈ। ਇਹ ਭਾਸ਼ਾ ਤੇ ਅਲੱਗ ਅਲੱਗ ਭਾਂਡੇ ਨੇ, ਚਾਹੇ ਉਹ ਅਰਬੀ ਹੈ, ਫਾਰਸੀ ਹੈ, ਸੰਸਕ੍ਰਿਤ ਹੈ, ਪੰਜਾਬੀ ਹੈ, ਸਿੰਧੀ ਹੈ, ਬੰਗਲਾ ਹੈ, ਮਰਾਠੀ ਹੈ, ਇਹ ਤੇ ਭਾਂਡੇ ਨੇ, ਦੇਖਣਾ ਤੇ ਇਹ ਭਾਂਡੇ ਦੇ ਵਿੱਚ ਭੋਜਨ ਕੀ ਹੈ, ਇਹ ਤੇ ਭਾਂਡੇ ਨੇ, ਭੋਜਨ ਛਕਣ ਲਈ ਭਾਂਡੇ ਚਾਹੀਦੇ ਨੇ। ਇਹ ਅਰਬੀ ਇੱਕ ਭਾਂਡਾ ਹੈ, ਸੰਸਕ੍ਰਿਤ ਇੱਕ ਭਾਂਡਾ ਹੈ, ਇੰਗਲਿਸ਼ ਇੱਕ ਭਾਂਡਾ ਹੈ, ਪੰਜਾਬੀ ਇੱਕ ਭਾਂਡਾ ਹੈ, ਔਰ ਇਸੇ ਤਰੀਕੇ ਨਾਲ ਇਹ ਬਰਤਨ ਹੈ, ਬੰਗਾਲੀ, ਸਿੰਧੀ, ਮਰਾਠੀ। ਸਵਾਲ ਤੇ ਇਹ ਹੈ ਭਾਂਡੇ ਚ ਹੈ ਕਿ ਭਾਂਡਾ ਸੋਨੇ ਦਾ ਹੋਵੇ ਤੇ ਭਾਂਡੇ ਦੇ ਚ ਮਿੱਟੀ ਹੋਵੇ ਤੇ ਭੁੱਖ ਮਿਟੇਗੀ ਮਿੱਟੀ ਖਾ ਕੇ, ਤੇ ਜੇ ਭਾਂਡਾ ਅਗਰ ਮਿੱਟੀ ਦਾ ਹੋਵੇ ਤੇ ਉਹਦੇ 36 ਪ੍ਰਕਾਰ ਦਾ ਭੋਜਨ ਪਰੋਸਿਆ ਹੋਇਆ ਹੋਵੇ, ਖਿਮਾ ਕਰਨੇ ਛੱਕ ਕੇ ਤ੍ਰਿਪਤੀ ਮਿਲੇਗੀ। ਔਰ ਅਵਰ ਤੇ ਮੈਂ ਮੰਨਦਾ ਹੀ ਨਹੀਂ ਕਿ ਕੋਈ ਭਾਂਡਾ ਮਿੱਟੀ ਦਾ ਹੈ, ਸਾਰੇ ਭਾਂਡੇ ਸੋਨੇ ਦੇ ਨੇ, ਚਾਹੇ ਉਹ ਸੰਸਕ੍ਰਿਤ ਹੈ ਤੇ ਚਾਹੇ ਫਾਰਸੀ ਹੈ, ਚਾਹੇ ਅਰਬੀ ਹੈ ਤੇ ਚਾਹੇ ਪੰਜਾਬੀ ਹੈ, ਚਾਹੇ ਉਰਦੂ ਹੈ ਤੇ ਚਾਹੇ ਬੰਗਲਾ ਹੈ, ਚਾਹੇ ਮਰਾਠੀ ਹੈ, ਇਹ ਸਭ ਭਾਂਡੇ ਸੋਨੇ ਦੇ ਨੇ। ਪਰ ਭਾਂਡੇ ਦੀ ਮਹਾਨਤਾ ਸੋਨੇ ਕਰਕੇ ਨਹੀਂ, ਭਾਂਡੇ ਦੀ ਮਹਾਨਤਾ ਹੋਵੇਗੀ ਭਾਂਡੇ ਚ ਹੈ ਕੀ। ਅਗਰ ਭਾਂਡਿਆਂ ਦੇ ਚ ਪਖੰਡ ਹੈ, ਭਾਂਡਿਆਂ ਚ ਝੂਠ ਪਿਆ, ਭਾਂਡਿਆਂ ਚ ਵਿਤਕਰੇ ਪਏ ਨੇ, ਭਾਂਡਿਆਂ ਚ ਦੁਸ਼ਮਣੀ ਪਈ ਹੈ, ਇਹਨਾਂ ਭਾਂਡਿਆਂ ਨੂੰ ਕੀ ਕਰੀਏ, ਛੱਕ ਕੇ ਤ੍ਰਿਪਤੀ ਮਿਲੇਗੀ। ਵੈਰ ਵਿਰੋਧ ਪਿਆ ਹੋਵੇ, ਵਰਨ ਵੰਡ ਪਈ ਹੋਵੇ, ਔਰ ਤਰ੍ਹਾਂ ਤਰ੍ਹਾਂ ਦੇ ਤਕਸੀਮ ਕਰਨ ਦੇ ਤੌਰ ਤਰੀਕੇ ਇਹਨਾਂ ਭਾਂਡਿਆਂ ਦੇ ਚ ਪਏ ਹੋਣ, ਇਹਨਾਂ ਭਾਂਡਿਆਂ ਨੂੰ ਕੀ ਕਰੀਏ, ਸਾਨੂੰ ਤੇ ਉਹ ਭਾਂਡਾ ਚਾਹੀਦਾ ਹੈ ਜਿਹਦੇ ਚ ਇਹ ਭੋਜਨ ਪਿਆ ਹੋਵੇ, ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿਸੇ ਬਾਹਰਾ ਜੀ। ਇਹ ਖੁਰਾਕ ਹੈ, ਇਹ ਭੋਜਨ ਹੈ, ਜਿਹਦੇ ਛਕਦੇ ਆ ਬੰਦਾ ਤ੍ਰਿਪਤ ਹੋ ਜਾਂਦਾ ਹੈ, ਜਿਹਦੇ ਛਕਦੇ ਆ ਬੰਦਾ ਮਹਾਨ ਹੋ ਜਾਂਦਾ ਹੈ। ਗੱਲ ਕਿੱਥੇ ਦੀ ਕਿੱਥੇ ਜਾ ਪਹੁੰਚੀ, ਸਮਾਂ ਹੋ ਗਿਆ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਪਾਵਨ ਪਵਿੱਤਰ ਵਾਕ ਆਇਆ, ਔਰ ਮਹਾਰਾਜ ਕਹਿੰਦੇ ਨੇ ਮਨੁੱਖ ਦੀ ਜਿਹੜੀ ਮੂਲ ਕਮਜ਼ੋਰੀ ਹੈ, ਖਾਸ ਕਰਕੇ ਇਸ ਦੇਸ਼ ਦੀ, ਅਹੰ ਹਉ ਮੈਂ, ਔਰ ਇਹ ਕਿਤਨੇ ਵੱਡੇ ਪੱਧਰ ਦੇ ਚ ਵਿਆਪਕ ਹੈ ਔਰ ਕਿਤਨੀ ਵੱਡੀ ਹਾਨੀਕਾਰਕ ਹੈ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦੇ ਬੋਲ ਆਪ ਸਰਵਨ ਕਰੋ, ਕਿਉਂਕਿ ਸਮਾਂ ਹੋ ਗਿਆ, ਹੋਰ ਇਵੇਂ ਵਿਸਥਾਰ ਵਿੱਚ ਮੈਂ ਸਮਾਂ ਨਾ ਲੈ ਜਾਵਾਂ। ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਔਰ ਮਰਦਾ ਹੀ ਜਾ ਰਿਹਾ, ਬਚਾਓ ਹੀ ਨਹੀਂ। ਇਹ ਬਿਮਾਰੀ ਐਸੀ ਜਿਹਦਾ ਕੋਈ ਇਲਾਜ ਨਹੀਂ ਕੀਤਾ ਜਾ ਰਿਹਾ, ਔਰ ਇਸ ਬਿਮਾਰੀ ਸਾਰੇ ਮਰਦੇ ਜਾ ਰਹੇ ਨੇ, ਖਪਦੇ ਜਾ ਰਹੇ ਨੇ, ਮਿਟਦੇ ਜਾ ਰਹੇ ਨੇ, ਚਾਹੇ ਕਵੀ, ਦਾਰਸ਼ਨਿਕ, ਫਿਲਾਸਫਰ, ਇਸ ਦੇਸ਼ ਦੇ ਸਤਾਧਾਰੀ, ਇਸ ਦੇਸ਼ ਦੀ ਆਮ ਜਨਤਾ ਐਨ ਹਉਮੈ ਵਿੱਚ ਗਰਸੀ ਹੋਈ, ਤੇ ਹਉਮੈ ਖਿਮਾ ਕਰਨੀ ਤੂੰ ਨੂੰ ਬਰਦਾਸ਼ਤ ਨਹੀਂ ਕਰਦਾ। ਇਸ ਵਾਸਤੇ ਹਉਮੈ ਗਰਸਿਆ ਹੋਇਆ ਬੰਦਾ ਬੜਾ ਜ਼ਾਲਮ ਹੋਵੇਗਾ, ਔਰ ਆਪ ਸੁਣ ਕੇ ਹੈਰਾਨ ਹੋਵੋਗੇ, 200 ਸਾਲ ਦੇ ਚ ਹਿੰਸਾਵਾਦੀਆਂ ਅੰਗਰੇਜ਼ਾਂ ਨੇ ਇਤਨੀ ਗੋਲੀ ਨਹੀਂ ਚਲਾਈ ਜਿਤਨੀ 35 ਸਾਲ ਦੇ ਚ ਅਹਿੰਸਾਵਾਦੀਆਂ ਨੇ, ਗਾਂਧੀਵਾਦੀਆਂ ਨੇ ਚਲਾਈ ਹੈ। ਇਤਿਹਾਸ ਹੈ ਤੁਹਾਡੇ ਸਾਹਮਣੇ। آسام ہے، تریپورہ ہے، میزورم ہے، کشمیر ہے، پنجاب ہے، کیڑا ایسا صوبہ ہے جتھے بندیاں نو گولیاں نال پھل کے جو ہے ختم نہیں کیتا گیا؟ تے کنہاں نے کیتا؟ گاندھی وادیاں نے، اہنسا وادیاں نے، حد ہو گئی۔ اہنسا وادیاں نے اتنی وڈی ہنسا کیتی، گاندھی وادیاں نے اتنی وڈی ہنسا کیتی۔ تے جڑا گاندھی کہندا سی بس میں تے ورت رکھ کے اہنسا دے نال آزادی پراپتی کرنی ہے، میں ہنسا وچ وشواس نہیں رکھدا، تے پوچھ لئیے بھی تیری امت کیوں ہنسا وچ وشواس پہ رکھدی؟ قدم قدم دے تے خون خرابا، قدم قدم دے تے ہنسا، کسے تھان دے تے وی ڈھنگ نال کوئی بندے نو جیون دی جو ہے کلا نہیں سکھائی گئی، نہ دتا جاندا ہے جیون دا ڈھنگ۔ اتنی وڈی ہنسا، اتنے وڈے پدر دی ہنسا، اے تے اتہاس ہے۔ اے تے جد کوئی سیاح مطالعہ کرے گا کہ 200 سال انگریز رہا، اتنی وڈی ہنسا نہیں کیتی اس نے، اور 40 سال دے چنا گاندھی وادیاں نے اتنی وڈی ہنسا کر دیتی کہ میں اپنی کروڑ جو ہے او انگریز تے پھر انہاں دے قدماں دی خاک بھی نہیں نے، اینے وڈے اہنسک نے، اتنے وڈے کسائی ہو گئے۔ اور سبھاوک ایشوگل جی بیٹھے، مینوں ایک گل چیتے آ گئی، کہہ دیا پاوے سما ہو گیا پر میں کہہ دیا، میں جد کانپور جاندا سی نا تے انہاں نال میں روز گنگا پار سیر کرن تے جاندے سی، انج روٹین بن گیا، 15 دن میں رہندا سی تے چلو گنگا پار چلدے ہاں، تے ادھر سبزہ ہے، کھلی جگہ ہے، کھلی ہوا ہے، تے تھوڑا جہا دماغ فریش ہوندا ہے، ادھر چلیے، روز جاندے سی تے گنگا پار ایک مندر سی، تے او دے چ بڑا سونا بغیچہ امروداں دا، تے اسی اتھے جا بیٹھتے سی، کچھ لکھنا ہوئے، پڑھنا ہوئے، سوچنا ہوئے، وچارنا ہوئے، دوجہ دی گل، اتھے گھنٹا دو گھنٹا بیٹھ کے پھر واپس آ جاندے سی۔ ایک دفعہ ایسا ہویا جد میں گیا تے گنگا پار ہوئے، نہ وہ بغیچہ سی تے نہ ہی وہ مندر، ریت دے ٹبے ہی ٹبے، حیرانگی ہوئی مینوں، دور دور تک میں انج دیکھا وہ مندر کتھے، وہ بغیچہ کتھے، اور مینوں انج حیرانی ہوئی کدھر میں پہلے سپنا تے نہیں دیکھا سی اس مندر دا، اس بغیچے دا، اے وی خیال آوے۔ تے میں پھر نال دے نہ سارے کول پوچھیا، میں کہ ایتھے ایک مندر ہوندا سی، ایتھے ایک بغیچہ ہوندا سی، آپاں اتھے بیٹھدے ہوندے سی، اور اس مندر وچ ایک اداسی مہاتما سی جہدے نال کدی کدی گفت و شنید ہوندی سی، گل بات ہوندی سی، ایتھے تے کوئی نہیں دکھائی دیندا، بالکل سن اجاڑ۔ مینوں کہن لگے گینی جی گنگا ہڑ تے آئی سی، بڑی زور دی ہڑ تے، تے مندر بھی بہا لے گئی ہے، بغیچہ بھی بہا لے گئی، تے وہ جڑا اداسی ہے نا وہ ناستک ہو گیا، وہ کہندا ہے اے گنگا میں تیری پوجا کردیا تھک گیا، تے تو میرا ہی گھر اجاڑ کے رکھ دیتا۔ اے گل مینوں اجے تک یاد ہے، گنگا بہا کے لے گئی، مندر لے گئی، بغیچہ لے گئی۔ اسی طریقے نال راجنیتی دے اچھال آندے رہنے ہر دیش دے چ، تے جد اچھال آندے رہنے بڑیاں تباہیاں ہوندی رہیاں، بڑے خون خرابے، بہت کچھ۔ تے میں انگلینڈ دے چ دریائے تھیمز دیکھیا، 400 میل دی اس دی لمبائی ہے، تے 400 میل تک دونوں پاسے بن بنے آیا، بن بھئی اے دریا کسے شہر نوں کسے قصبے نوں تباہ نہ کرے۔ اور جو میرے سننے چاہیا، پہلے تھیمز دریا ہر سال دے سال قصبے روڑدا سی، شہراں نوں تباہ کردا سی، کھیتیاں نیست و نابود کردا سی، پر ہن اسی 50-60 سال دا اینوں قابو چ کر لیا، دوئیں پاسے بن بنا کے 400 میل تک لمبا بن بنا کے سمندر تک، ہن اے اچھلدا تے اچھلے پیا، پر ساڈا لندن شہر ڈبدا نہیں ہے، ہور قصبے ڈبدے نہیں، کھیتیاں نیست و نابود نہیں ہوندیاں، اسی تے بن لا لیا۔ تے مینوں خیال آیا اے بندے کنے سیانے نے، اپنا دیش بچا لیا، دریا وچ تگیانی آوندی ہے، ہڑ تے آوندا ہے، پر ہن شہر نہیں پیندے۔ پر اے ہور وی انہاں نے مہان سیانپ دکھائی ہے کہ راجنیتی وچ وی کوئی ایسا ہڑ نہ آوے کہ لوکاں دیاں خون دیاں ندیاں بہ اٹھن، کہ لوکاں دے گھر گھاڑ تباہ ہون، برباد ہون۔ انہاں نے راجنیتی نوں وی بن لایا، کسے دا حق نہیں کھویا جا سکتا، کسے دا حق نہیں ماریا جا سکتا، اپنے حق دی طلبی کیتی جا سکتی ہے۔ ہائیڈ پارک وچ میں گھوم لیا سی، اس طرح دے 4-5 مائکروفون لگے ہوئے، سٹیج تے کوئی نہیں بیٹھا سی، تے اگوں جڑیاں کرسیاں ڈٹھیاں ہوئی سن وہ 3-4 بندے، ਤੇ ਨਾਲ ਦੇ ਸਾਥੀ ਨੂੰ ਮੈਂ ਪੁੱਛ ਲਿਆ, ਮੈਂ ਕਿਹਾ ਇੱਥੇ ਕੋਈ ਸਭਾ ਹੋਣੀ ਹੈ, ਜਲਸਾ ਹੋਣਾ, ਗੱਲ ਕੀ ਹੈ? ਕਹਿਣ ਲੱਗੇ ਨਹੀਂ, ਇਹ ਗੌਰਮੈਂਟ ਦੀ ਤਰਫੋਂ ਇੰਤਜ਼ਾਮ ਹੈ ਇਸ ਪਾਰਕ ਦੇ ਵਿੱਚ, ਮਾਈਕ੍ਰੋਫੋਨ ਉਹਨਾਂ ਨੇ ਲਾ ਕੇ ਰੱਖੇ ਹੋਏ ਨੇ, ਜਿਸ ਬੰਦੇ ਨੇ ਗੌਰਮੈਂਟ ਦੇ ਖਿਲਾਫ ਬੋਲਣਾ, ਕਿਸੇ ਅਫਸਰ ਦੇ ਖਿਲਾਫ ਬੋਲਣਾ, ਕਿਸੇ ਮਿਨਿਸਟਰ ਦੇ ਖਿਲਾਫ ਬੋਲਣਾ, ਤੇ ਇਹ ਗੌਰਮੈਂਟ ਨੇ ਇੰਤਜ਼ਾਮ ਕਰ ਰੱਖਿਆ ਵੀ ਉਹ ਬੋਲੇ, ਤਾਂ ਕਿ ਸਾਨੂੰ ਪਤਾ ਚੱਲੇ ਉਹਦੇ ਨਾਲ ਕੀ ਜ਼ਿਆਦਤੀ ਹੋਈ ਹੈ। ਅਗਰ ਉਹ ਅਦਾਲਤ ਵਿੱਚ ਨਹੀਂ ਜਾ ਸਕਦਾ, ਅਗਰ ਕੋਈ ਹੋਰ ਹੀਲੇ ਤੇ ਬਹਾਨੇ ਉਹ ਨਹੀਂ ਜੁਟਾ ਸਕਦਾ, ਇੱਥੇ ਆ ਕੇ ਦੋ ਬੋਲ ਬੋਲੇ ਉਹਦੇ ਵਿਅਰਥ ਨਹੀਂ ਜਾਣਗੇ, ਉਹਨੂੰ ਬਕਾਇਦਾ ਨੋਟ ਕੀਤਾ ਜਾਵੇਗਾ ਔਰ ਉਹਦੀ ਖੋਜ ਕੀਤੀ ਜਾਏਗੀ ਕਿਸ ਨੇ ਇਸ ਦੇ ਨਾਲ ਜ਼ਿਆਦਤੀ ਕੀਤੀ ਔਰ ਕਿਉਂ ਹੋਈ ਹੈ। ਉਹ ਕਿਸੇ ਪੱਧਰ ਤੇ ਵੀ ਬੋਲ ਸਕਦਾ ਔਰ ਅਗਰ ਉਹ ਝੂਠ ਵੀ ਬੋਲ ਗਿਆ ਤੇ ਉਹਦੇ ਉੱਤੇ ਮੁਕਦਮਾ ਨਹੀਂ ਚੱਲੇਗਾ। ਮੈਂ ਕਿਹਾ ਹੈ ਹੱਦ ਹੋ ਗਈ, ਕਮਾਲ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ ਮੇਰੇ ਖਿਲਾਫ ਬੋਲੋ, ਤੇ ਖਿਮਾ ਕਰਨੀ, ਜਿਹੜਾ ਖਿਲਾਫ ਬੋਲੇ ਔਰ ਝੂਠ ਵੀ ਬੋਲੇ, ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਇੱਥੇ ਤੇ ਗੌਰਮੈਂਟ ਨੇ ਇੰਤਜ਼ਾਮ ਕੀਤਾ ਹੋਇਆ, ਕੋਈ ਸੱਚ ਹੀ ਨਾ ਬੋਲੇ, ਬਸ ਜਿਹੜਾ ਬੋਲੇ ਇੰਨੇ ਸਲਾਹ ਬਾਓ ਪਾਓ ਜੇਲਾਂ ਚ ਠੋਕੋ। ਕਿਤਨੀ ਵਿਪਰੀਤ ਦਸ਼ਾ, ਕਿਤਨੀ ਉਲਟ ਦਸ਼ਾ। ਉੱਥੇ ਦਰਿਆਵਾਂ ਨੂੰ ਬੰਨ ਲਾਇਆ ਹੋਇਆ, ਦਰਿਆ ਕਾਬੂ ਦੇ ਚ ਨੇ, ਉੱਥੇ ਰਾਜਨੀਤੀ ਨੂੰ ਬੰਨ ਲਾਇਆ ਹੋਇਆ, ਕਿਸੇ ਦਾ ਹੱਕ ਨਹੀਂ ਮਾਰਿਆ ਜਾਂਦਾ, ਤੇ ਇਸ ਦਰਿਆ ਦੇ ਚ, ਇਸ ਮੁਲਕ ਦੇ ਚ ਜਿਤਨੇ ਦਰਿਆ ਨੇ ਨਾ, ਖਿਮਾ ਕਰਨੀ, ਸਾਰਿਆਂ ਦੇ ਆਲੇ ਦੁਆਲੇ ਕੋਈ ਬੰਨ ਕੋਈ ਨਹੀਂ, ਜਦ ਹੜ੍ਹ ਤੇ ਆਉਂਦੇ ਨੇ ਇਹ ਬਿਹਾਰ ਦੇ ਚ, ਆਸਾਮ ਦੇ ਚ, ਹੁਣੇ ਜਿਹੜੀ ਪਿਛਲੀਆਂ ਬਰਸਾਤਾਂ ਹੋਈਆਂ ਨੇ, ਤੁਹਾਨੂੰ ਪਤਾ ਹੋਵੇਗਾ ਕਿਤਨੀਆਂ ਤਬਾਹੀਆਂ ਹੋਈਆਂ ਬੰਗਾਲ ਦੇ ਚ, ਮੱਧੇ ਭਾਰਤ ਦੇ ਚ, ਆਲੇ ਦੁਆਲੇ ਕੋਈ ਬੰਨ ਹੈ ਨੇ, ਦਰਿਆ ਉਛਾਲ ਤੇ ਆਉਂਦੇ ਨੇ, ਕੋਈ ਕਸਬਾ ਬਹਾ ਕੇ ਲੈ ਗਏ, ਕੋਈ ਸ਼ਹਿਰ ਬਹਾ ਕੇ ਲੈ ਗਏ, ਖੇਤੀਆਂ ਨੇ ਇਸ ਤੋਂ ਨਾਬੂਦ ਕਰ ਗਏ। ਇੱਥੇ ਦਰਿਆਵਾਂ ਦੇ ਆਲੇ ਦੁਆਲੇ ਬੰਨ ਨਹੀਂ ਨੇ, ਇੱਥੋਂ ਦੀ ਭੌਂਡੀ ਰਾਜਨੀਤੀ ਨੂੰ ਵੀ ਖਿਮਾ ਕਰਨੀ ਕੋਈ ਬੰਨ ਨਹੀਂ ਲੱਗਿਆ। ਇਹ ਵੀ ਜਦ ਹੜ੍ਹ ਤੇ ਆਉਂਦੀ ਹੈ, ਜਿਵੇਂ ਉਹ ਗੰਗਾ ਹੜ੍ਹ ਤੇ ਆਈ, ਉਦਾਸੀ ਦਾ ਮੰਦਰ ਬਹਾ ਕੇ ਲੈ ਗਈ, ਇਸੇ ਤਰੀਕੇ ਨਾਲ ਗੰਦੀ ਰਾਜਨੀਤੀ ਜਦ ਹੜ੍ਹ ਤੇ ਆਉਂਦੀ ਹੈ ਤੇ ਅਕਾਲ ਤਖ਼ਤ ਨੂੰ ਵੀ ਢਾ ਕੇ ਲੰਘ ਜਾਂਦੀ ਹੈ।
1: ਟਲ ਗੁਰ ਸੇਵੀਅਹਿਨ ਸੁਸਹਿਜ ਸੁਖਾਏ, ਦਰਸ਼ਨ ਪਰਸੇ ਗੁਰੂ ਕੈ, ਜਨਮ ਮਰਨ ਦੁਖ ਜਾਏ। ਕਸਮ ਦੀ ਨੂਰ ਅਰਸੋਂ ਪੁਰਸੋਂ ਝੱਟੀਆ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ

ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਕਿਸ ਹਉ ਜਾਚੀ ਕਿਸ ਆਰਾਧੀ ਜਾਂ ਸਭ ਕੋ ਕੀਤਾ ਹੋਸੀ ਜੋ ਜੋ ਦੀਸਾ ਵੱਡਾ ਵਡੇਰਾ ਸੋ ਸੋ ਖਾਕੂ ਰਲਸੀ ਨਿਰਭਉ ਨਿਰੰਕਾਰ ਭਵ ਖੰਡਨ ਸਭ ਸੁਖ ਨਾਮ ਨਿਧ ਦੇਸੀ ਹਰ ਜੀਓ ਤੇਰੀ ਦਾਤੀ ਰਾਜਾ ਮਾਨਸ ਬੱਪੜਾ ਕਿਆ ਸਾਰਾਹੀ ਕਿਆ ਤਿਸਕਾ ਮੋਹ ਤਾਜਾ ਰਹਾ ਜਿਨ ਹਰ ਖਿਆਇਆ ਸਭ ਕਿਛ ਤਿਸਕਾ ਤਿਸਕੀ ਭੁੱਖ ਗਵਾਈ ਐਸਾ ਥਾਨ ਦੀਆ ਸੁਖਦਾਤਾ ਨਿਖੁੱਟ ਨਾ ਕਭੀ ਜਾਈ ਅਣਦ ਭਇਆ ਸੁਖ ਸਹਿਜ ਸਮਾਣੇ

आण दिन नाम वखाणी उपदेश सुन साध संतन का सब चुकी कान जमाणी।

ਸਭ ਕੁਛ ਕੀਤਾ ਤੇਰਾ ਵਰਤ ਕਿਆ ਨੰਦਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਊਤ ਕਿਰਪਾਲਾ ਕੀਮਤ ਕੌਣ ਕਰੈ ਪ੍ਰਭ ਤੇਰੀ ਤੂੰ ਸਰਬ ਜੀਆਂ ਦਇਆਲਾ ਸਭ ਕੁਛ ਕੀਤਾ ਤੇਰਾ ਵਰਤਾ ਗਿਆਨ ਬਾਲ ਗੋਪਾਲਾ ਰਾਖ ਲਿਓ ਨਾਨਕ ਜਨ ਤੁਮਰਾ ਜਿਉ ਪਿਤਾ ਊਤ ਕਿਰਪਾਲਾ।

गुरु साथ समझियो, गुरु शब्द के विचार आरंभ करिए।

ਮਿੱਟੀ ਨਾਲ ਤੇ ਤੁਹਾਨੂੰ ਹੱਥ ਵੀ ਧੋਣੇ ਪੈਂਦੇ ਨੇ ਮੈਂ ਦੇਖਦਾ ਮਿੱਟੀ ਨੂੰ ਹੱਥ ਲਾਉਂਦੇ ਹੋ ਕਿ ਨਹੀਂ ਤੇ ਜੇ ਧਨ ਵੀ ਮਿੱਟੀ ਹੈ ਤਾਂ ਕੀ ਖਰਚ ਹੈ ਕੀ ਖਰਚ ਹੈ ਮੈਨੂੰ ਕਹਿਣ ਲੱਗੇ ਮਨੁੱਖਤਾ ਨੇ ਮਿੱਟੀ ਨੂੰ ਅਜੇ ਇਤਨੀ ਅਹਿਮੀਅਤ ਨਹੀਂ ਦਿੱਤੀ ਮਿੱਟੀ ਤੋਂ ਬਣੇ ਹੋਏ ਕਾਗਜ਼ ਨੂੰ ਇਸ ਕਰੰਸੀ ਨੂੰ ਬੜੀ ਅਹਿਮੀਅਤ ਦੇ ਦਿੱਤੀ ਇਹਦੇ ਚ ਅਹਿਮੀਅਤ ਛੁਪੀ ਹੋਈ ਹੈ ਬੜੀ ਇਹ ਕਿਧਰੇ ਲੋਭ ਨਾ ਪੈਦਾ ਕਰ ਦੇਵੇ ਇਸ ਵਾਸਤੇ ਸੁਣਦੇ ਮੈਨੂੰ ਅਜੇ ਤੱਕ ਯਾਦ ਪਰ ਲੋੜਾਂ ਦਾ ਮਨੁੱਖ ਤਿਆਗ ਨਹੀਂ ਕਰ ਸਕਦਾ ਲੋੜਾਂ ਹੈ ਮੈਂ ਲੱਖ ਕਹਿ ਦਿਆਂ ਨਹੀਂ ਚਾਹੀਦਾ ਮੈਨੂੰ ਪਾਣੀ ਮੇਰੀ ਪਿਆਸ ਆਵਾਜ਼ ਮਾਰੇਗੀ ਪਾਣੀ ਚਾਹੀਦਾ ਚਾਹੀਦਾ ਮੈਂ ਲੱਖ ਠੋਕਰ ਮਾਰ ਦੇਵਾਂ ਭੋਜਨ ਦੇ ਥਾਲ ਨੂੰ ਮੇਰੀ ਭੁੱਖ ਉੱਚੀ ਆਵਾਜ਼ ਨਾਲ ਮੰਗੇਗੀ ਭੋਜਨ ਚਾਹੀਦਾ ਭੋਜਨ ਚਾਹੀਦਾ ਔਰ ਇਸ ਤਰੀਕੇ ਦੀਆਂ ਹੋਰ ਸੈਂਕੜੇ ਲੋੜਾਂ ਫਿਰ ਲੋੜਾਂ ਨੂੰ ਪੂਰਾ ਕਰਨ ਦੇ ਤਿੰਨ ਸਾਧਨ ਨੇ ਪਹਿਲਾ ਕਿਰਤ ਕਰਨੀ ਮਿਹਨਤ ਕਰਨੀ ਮਿਹਨਤ ਕਰਕੇ ਆਪਣੀ ਲੋੜਾਂ ਦੀ ਪੂਰਤੀ ਕਰਨੀ ਤੇ ਜੋ ਮਿਹਨਤ ਕਰਕੇ ਲੋੜਾਂ ਦੀ ਪੂਰਤੀ ਕਰਦਾ ਉਹਨੂੰ ਕਹਿੰਦੇ ਨੇ ਕਿਰਤੀ ਦੂਸਰਾ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਕਿਉਂਕਿ ਅੱਜ ਦਾ ਵਾਕ ਇਸ ਤਰ੍ਹਾਂ ਦਾ ਆਇਆ ਤੇ ਮੈਂ ਅਰਜ਼ ਕਰਾਂ ਅਛੂਤਾ ਜਿਹਾ ਵਾਕ ਹੈ ਕਿਸ ਹੋ ਜਾਚੀ ਕਿਸ ਸਾਲ ਜਾਚਣ ਮੰਗਣ ਤੋਂ ਗੱਲ ਚੱਲਦੀ ਅੱਜ ਦਾ ਹੁਕਮਨਾਮਾ ਇਸ ਤਰ੍ਹਾਂ ਦਾ ਇਸ ਨੇ ਹੀ ਖਿਆਲ ਦਿੱਤੇ ਨੇ ਮੈਨੂੰ ਅੱਜ ਦਾ ਵਾਕ ਹੀ ਐਸਾ ਹੈ ਲੋੜਾਂ ਦੀ ਪੂਰਤੀ ਕਰਨ ਦਾ ਪਹਿਲਾ ਢੰਗ ਹੈ ਕਿਰਤ ਕਰਨੀ ਮਿਹਨਤ ਕਰਨੀ ਉਹਨਾਂ ਨੂੰ ਕਿਹਾ ਜਾਂਦਾ ਹੈ ਕਿਰਤੀ ਦੂਜਾ ਢੰਗ ਬੜਾ ਵਿਆਪਕ ਪੱਧਰ ਤੇ ਸਾਰੀ ਦੁਨੀਆਂ ਵਿੱਚ ਹੈ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਇਸ ਨਾਲ ਮੰਗਤਿਆਂ ਦਾ ਜਨਮ ਹੋਇਆ ਭਿਖਾਰੀਆਂ ਦਾ ਜਨਮ ਹੋਇਆ ਔਰ ਧਾਰਮਿਕ ਜਗਤ ਵਿੱਚ ਵੀ ਮੰਗ ਕੇ ਲੋੜਾਂ ਦੀ ਪੂਰਤੀ ਕਰਨੀ ਹੈ ਤਾਂ ਮਹਾਤਮਾ ਬੁੱਧ ਨੇ ਆਪਣੀ ਉਮਤ ਨੂੰ ਕਿਹਾ ਭਿਕਸ਼ੋ ਭਿਕਸ਼ੋ ਭਿਕਸ਼ਾ ਮੰਗ ਕੇ ਗੁਜ਼ਾਰਾ ਕਰਨਾ ਇਸ ਵਾਸਤੇ ਮੈਂ ਕਈ ਦਫ਼ਾ ਕਿਹਾ ਕਿ ਮਹਾਤਮਾ ਬੁੱਧ ਤੇ ਸਵਾਮੀ ਮਹਾਵੀਰ ਦਾ ਧਰਮ ਤੇ ਇਸ ਤਰ੍ਹਾਂ ਦੇ ਹੋਰ ਤਿਆਗੀਆਂ ਦਾ ਧਰਮ ਵਿਅਕਤੀਗਤ ਧਰਮ ਹੈ ਹੈ ਪ੍ਰਭੂ ਨਾਲ ਜੁੜਨ ਦਾ ਵਸੀਲਾ ਹੈ ਇਹ ਵਿਅਕਤੀਗਤ ਧਰਮ ਹੈ ਸਮੂਹਕ ਨਹੀਂ ਸਾਰਿਆਂ ਦਾ ਨਹੀਂ ਕਾਰਨ ਅਗਰ ਸਾਰੇ ਭਿਕਸ਼ੂ ਬਣ ਜਾਣ ਚਲੋ ਮੰਨ ਲੈਂਦੇ ਹਾਂ ਸਾਰੇ ਮਹਾਤਮਾ ਬੁੱਧ ਦੀ ਗੱਲ ਮੰਨ ਲੈਣ ਤੇ ਸਾਰੇ ਭਿਕਸ਼ੂ ਬਣ ਜਾਣ ਫਿਰ ਕੌਣ ਦੇਵੇਗਾ ਦੇਣ ਵਾਲਾ ਕੌਣ ਹੋਵੇਗਾ ਕਿਸਨੇ ਦੇਣਾ ਸਾਰੇ ਤੇ ਮੰਗਦੇ ਸਾਰੇ ਤੇ ਮੰਗਣ ਵਾਲੇ ਫਿਰ ਕੌਣ ਦੇਵੇਗਾ ਤੋ ਸਾਰਿਆਂ ਦਾ ਧਰਮ ਨਹੀਂ ਹੈ ਅਗਰ ਸਾਰੇ ਗ੍ਰਸਥ ਦੇ ਤਿਆਗੀ ਬਣ ਜਾਣ ਤੋ 300 ਸਾਲ ਤੋਂ ਬਾਅਦ ਬੰਦਾ ਤੇ ਜ਼ਮੀਨ ਤੇ ਇੱਕ ਵੀ ਨਹੀਂ ਲੱਭੇਗਾ ਗੱਲ ਖਤਮ ਹੋ ਜਾਏਗਾ ਮਨੁੱਖਤਾ ਤੋਂ ਖਾਲੀ ਹੋ ਜਾਏਗੀ ਜ਼ਮੀਨ ਅਗਰ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਮਹਾਤਮਾ ਬੁੱਧ ਦਾ ਧਰਮ ਅਜ਼ੀਮ ਨੇ ਮਹਾਨ ਨੇ ਬੜੇ ਵਿਚਾਰਕ ਨੇ ਉਹਨਾਂ ਦਾ ਧਰਮ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਸਾਰਿਆਂ ਦਾ ਧਰਮ ਨਹੀਂ ਸਵਾਮੀ ਮਹਾਵੀਰ ਦਾ ਵਿਅਕਤੀਗਤ ਧਰਮ ਹੈ ਸਮੂਹਕ ਧਰਮ ਨਹੀਂ ਸਾਰੇ ਗ੍ਰਸਥ ਦਾ ਤਿਆਗ ਕਰ ਦੇਣ ਥੋੜੇ ਦਿਨਾਂ ਤੋਂ ਬਾਅਦ ਹੀ ਜ਼ਮੀਨ ਮਨੁੱਖਾਂ ਤੋਂ ਤੇ ਖਾਲੀ ਹੋ ਜਾਏਗੀ ਸ਼ੇਰਾਂ ਤੋਂ ਖਾਲੀ ਨਹੀਂ ਹੋਵੇਗੀ ਕਿਉਂਕਿ ਸ਼ੇਰ ਤੇ ਤਿਆਗ ਨਹੀਂ ਕਰਨਗੇ ਉਹ ਪ੍ਰਕਿਰਤੀ ਦੇ ਨਿਯਮ ਨਾਲ ਜੀਣਗੇ ਗਊਆਂ ਤੋਂ ਖਾਲੀ ਨਹੀਂ ਹੋਵੇਗੀ ਕੁੱਤਿਆਂ ਤੋਂ ਖਾਲੀ ਨਹੀਂ ਹੋਵੇਗੀ ਸੱਪਾਂ ਤੋਂ ਖਾਲੀ ਨਹੀਂ ਹੋਵੇਗੀ ਪੰਛੀਆਂ ਤੋਂ ਖਾਲੀ ਨਹੀਂ ਹੋਵੇਗੀ ਇਹ ਜ਼ਮੀਨ ਮਨੁੱਖਾਂ ਤੋਂ ਖਾਲੀ ਹੋ ਜਾਏਗੀ ਕਿਉਂ ਖਾਲੀ ਹੋ ਜਾਏਗੀ ਤਿਆਗੀ ਖਾਲੀ ਕਰ ਦੇਣਗੇ ਗ੍ਰਸਥ ਦਾ ਤਿਆਗ ਵਿਅਕਤੀਗਤ ਧਰਮ ਹੈ ਵਿਅਕਤੀਗਤ ਸਮੂਹਕ ਨਹੀਂ ਹੈ ਭਿਕਸ਼ਾ ਮੰਗ ਕੇ ਉਪਜੀਵਕਾ ਚਲਾਉਣੀ ਵਿਅਕਤੀਗਤ ਧਰਮ

0: है धर्म है। बहुता समा मेहनत विच जाया हुंदा है भजन करिए। मैं तो एक ऐसा भी देखे क्योंकि अमृत वेले थाईलैंड विच 5 बजे भिक्षु निकलते ने भिक्षा मंगन, उस टाइम निकलते हैं। सूरज निकलता है उस तो पहले पहले मंदिरों च वापस चले जाते हैं, अपने आश्रमों विच वापस चले जाते हैं। लोग अपने घर के बाहर खड़े होते हैं, हर दूजे तीजे घर विच देण वाले खड़े होते हैं, देंदे हैं। उत्थे ही मैं सोचिया सी आखिर मंगण विच भी तो मेहनत तो होंदी है। उठे हाँ खप्पर लिया बुए बुए ते जा रहे हैं, मेहनत ते है, मेहनत ते है। लोड़ां दी पूर्ति तीन तरीकों नाल होंदी है। मेहनत करके, जो मेहनत करके पूर्ति करते ने किरते, जो मंग के पूर्ति करते ने भिक्षु भिखारी मंगते, और जो खो के पूर्ति करते हैं लुट के पूर्ति करते हैं चोर लुटेरे डकैत। ये तीन साधन ने लोड़ां दी पूर्ति करनी है, या तो खो के करनी है, लुट के करनी है, डाका मार के करनी है। लोड़ां ने कितों पूरी करिए, खो के करांगे लुट के करांगे डाका डाल के करांगे, मंग के करांगे नहीं, मेहनत करके करांगे। मेहनत धन गुरु नानक ने जो तरीका सानू दिता है, खा गाल खाए किछ हथों दे नानक रा पछाने से। उदम करेंदिया जीव तो कमाऊंदिया सुख वंच, ध्याम दिया तू प्रभु मिल नानक उतरी चिन। दूजा टोला भिक्षुआं का बहुत वड्डा है। गोरख ने जो इच्छो पैदा किए जोगी भिक्षा मंग के गुजारा कर, भिक्षु भिक्षा मंग के गुजारा कर दें, जैनी साधु भिक्षा मंग के गुजारा कर दें, सूफी फकीर भिक्षा मंग के गुजारा कर दें। की खोट करना थोड़ा है, मंगना बहुत ज्यादा, उदे बदले चाहिदा बहुत ज्यादा है। सेवा थोरी मांगना बहुत। दस परसेंट दुकान विच वस्तु विच नफा नहीं रखना, 20% भी नहीं, 100% लुटना है, अगले दे कपड़े लाने। जिस तरह किरत धर्म दी भी हो सकती है कि किरत नूं भी बेईमानी ते खड़ा किया जा सकता है, इस तरह भिक्षु मंगतियां दी दुनिया दे च भी अलग अलग मंगते ने। एक ते ओ जिन्हां ने अपनी जिंदगी नूं परमात्मा दे लेखे लाया, शरीर दी लोड़ां लई मंगदे ने। एक ओ गली गली विच मंगते ने, बाजार दे चौक विच। ए अपनी जिंदगी नूं परमात्मा दे दाव ते नहीं लाया, बस जिंदगी नूं ही मंगण ते लाया, और कोई काम ही नहीं। मंगणा मंगणा मंगना ही जीवन का लक्ष्य है और कुछ नहीं। भिक्षु जीवन का लक्ष्य परमात्मा है, साधन है भिक्षा मंगना। भिक्षा मंगना ही लक्ष्य है, भिक्षा मंगण लई जिंदगी है। भिखारी मंगते गदागर इन्नी भी श्रेणी है, फिर लुटेरा तबका चोर तबका डकैत तबका है ही नहीं। वही तबके वो तो है ही नहीं वहां तबका। लोड़ां दी पूर्ति ए तीन ढंग नाल होंदी है, तीन ढंग नाल। गुरु नानक ने सानू किरती बनाया, किरत कर उदम करें दिया जीव तो। फिर ऐसा भी कहते ने मंगण गया सो मर रहा मंगण मोल ना जा, मांगत मान न पाया ना मन, भिखारी ना बन भिक्षु ना बन। इस तरह की उम्मत नूं मैं नहीं जम जन्म देना, किरत कर, मेहनत कर, दिमागी मेहनत कर, शरीरिक मेहनत कर, कुछ भी कर। हैरानगी दी गल, सारी जिंदगी गुरु नानक ने भरमण दे च लंघाई, उपदेश ते संदेश दे च लंघाई, बिरध अवस्था दे च आखरी समय करतारपुर दे च हल पे चलांदे ने, बीज पे बीजदे ने, खेती पे करदे ने, जगत दिता, जगत नूं दस दिता, मैं किरत नहीं छोड़ी, मैं कम नहीं छोड़िया, मैं धंधा नहीं छोड़िया, ये तो मैं करने। आखिरी दम तक कबीर कपड़ा बुन दे रहे, बुन दे रहे। जब चेलिया ने ही कह दिता कबीर नूं हुण ते छड़ो, थोड़ी प्रसिद्धि बड़ी हो गई है, चारों पासे लोकी थानू भगत भगत करके पूजदे ने, सन्मान देंदे ने, हुण ते छड़ो। कहण लगे नहीं, हुण ते मेरी किरत भी कीर्ति बन गई है, हुण जद मैं खड्डी चलांदा ते खड्डी दी धुन पैदा होंदी है मेरे मन दे चों, प्रभु दी धुन पैदा होंदी है। हुण ते कपड़े बुनना सेवा बन गया, मनुखता दी सेवा बन गया, हुण क्यों छोड़ा। पहले मैं सिर्फ लोड़ां दी पूर्ति वास्ते कपड़ा बुनदा सी, हुण ते कपड़ा बुनना सेवा बन गया, हुण क्यों छोड़ा। आखिरी समय तक कपड़ा बुन दे रहे, नामदेव कपड़ियां नूं छिम दे रहे। मैं फिर अर्ज करा, मनुख लोड़ां दा त्यागी नहीं हो सकता, लेकिन मनुख लोड़ां दे च नहीं जीवदा, लोभ दे च जीवदा, लोभ दे च। ते लोभ मनुख दे मानसिक सतल नूं इतना गिरा देंदी है, प्रभु नाल जुड़ना, प्रभु चिंतन करना, सत्संग दे च बैठना औखा हो जाएगा, कथा कीर्तन सुननी औखी हो जाएगा, ये लोभ नहीं करन देगा। महाराज कहंदे ने लोभ ते पागल कुत्ता बना देंदा है मनुख नूं, ज्यों कूकर हर काया लोभ तावे दै दिस जाए, लोभी जंत न जाने पख अवख सब खाए। लोभ ते पागल कुत्ता बना देंदा है मनुख नूं, किसे नूं भी नहीं छड़ेगा, पागल कुत्ता जिन्हें पाले है उन्हों भी वड़ेगा, उन्हों भी खाएगा। इस वास्ते तमाम संत जना ने, अवतारियां ने लोभ दे त्याग दागे, लोड़ा दी सीमा है, लोभ दी कोई सीमा नहीं, लोड़ दी ते सीमा है। इहदे उत्ते इक मैं उदाहरण देना उन्हां दे के फिर अकरी अर्थ करिए। जैसे भुख दी ते सीमा है, दो रोटियां मैं नहीं खावांगा तो चार खा लेंगा, चलो चार नहीं ते अठ खा लवांगा, सीमा ते है ना, भुख दी सीमा है, स्वाद दी सीमा नहीं है। हुण बंदा सारा दिन खांदा रहेगा, घंटे घंटे च खांदा रहेगा, और अद्धे घंटे च खांदा रहेगा, स्वाद दी सीमा नहीं है, भुख दी सीमा है, लोड़ां दी सीमा है, लोभ दी सीमा नहीं है। लोड़ां मनुख नूं नहीं गिरांदियां, लोभ गिरा देंदा है, लोड़ां मनुख नूं नहीं भटकांदियां, लोभ भटका देंदा है, लोभ पागल कुत्ता बना के रख देंदा है। इस लोभ दी पूर्ति भी मनुख तीन तरीकियां नाल करदा है, मेहनत करके, मंग के, या लुट के, खो के, लेकिन लोभ दी पूर्ति होंदी नहीं, किरत नाल नहीं होवेगी, किरत नाल लोड़ां दी पूर्ति होवेगी, मंग के भी नहीं होवेगी, खो के भी नहीं होवेगी। इहदे च मनुख राजी नहीं सकदा, तृप्त नहीं हो सकदा। जिस नुकते नूं गुरु अर्जन देव जी महाराज ने इत्थे लिया है, वह यह है, तू मनुख है, बाकी भी मनुख ने, ते मनुख हो के मनुख कोल मंगदा, ये तो बहुत हीणी गल है, बहुत हीणी गल। मनुख है, मनुख कोल मंगदा, सारी मनुखता कृत है, करते कोल मंग, जे मंगना ही है, करते कोल मंग, कृत कोल क्यों मंग, ਤੂੰ ਵੀ ਕਰਤੇ ਦੀ ਕਿਰਤ ਹੈ, ਬਾਕੀ ਵੀ ਕਰਤੇ ਦੀ ਕਿਰਤ ਨੇ। ਉਸ ਕਰਤੇ ਨੇ ਵੱਖ ਵੱਖ ਬਾਂਡੇ ਬਣਾਏ ਨੇ, ਬਣਾਏ ਉਸ ਇੱਕੋ ਹੀ ਕਰਤੇ ਨੇ। ਕਿਸੇ ਨੇ ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਕਿਸੇ ਨੂੰ ਕੁਛ ਬਣਾਇਆ, ਸਾਰੇ ਕਿਰਤ ਨੇ। ਤੂੰ ਵੀ ਕਿਰਤ ਹੈ, ਬਾਕੀ ਵੀ ਕਿਰਤ ਨੇ, ਤੇ ਕਿਰਤ ਕਿਰਤ ਤੋਂ ਮੰਗੇ। ਕਵਿਤਾ ਜੋ ਹੈ, ਕਵੀ ਦੀ ਕ੍ਰਿਤ ਹੈ ਕਵਿਤਾ, ਕਈ ਛੰਦ ਨੇ ਤੇ ਇੱਕ ਛੰਦ ਆਪਣੇ ਨੂੰ ਮਹਾਨ ਬਣਾਉਣਾ ਚਾਹੇ, ਸੁਧਾਈ ਕਰਾਉਣਾ ਚਾਹੇ ਤੇ ਦੂਜੇ ਛੰਦ ਨੂੰ ਬੇਨਤੀ ਕਰੇ, ਦੂਜੀ ਕਾਵਿ ਸ਼ੈਲੀ ਨੂੰ ਬੇਨਤੀ ਕਰੇ ਵੀ ਇਹ ਛੰਦ ਜ਼ਰਾ ਤੂੰ ਮੈਨੂੰ ਠੀਕ ਕਰ ਦੇ। ਛੰਦ ਛੰਦ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਮੀਦ ਗੱਲ ਪਕੜਦੇ ਚਾਹੀਦੀ। ਸ਼ੇਰ ਸ਼ੇਰ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਉਰਦੂ ਸ਼ੇਰ ਕਹਿੰਦੇ ਨੇ। ਸਵਈਆ ਸਵਈਏ ਨੂੰ ਕਿਸ ਤਰ੍ਹਾਂ ਠੀਕ ਕਰ ਸਕਦਾ ਹੈ? ਕਵੀ ਠੀਕ ਕਰ ਸਕਦਾ ਹੈ, ਕਵੀ ਕਰਤਾ ਹੈ, ਉਹ ਠੀਕ ਕਰ ਸਕਦਾ। ਕ੍ਰਿਤ ਕ੍ਰਿਤ ਕੋਲ ਮੰਗੇ ਤੇ ਕ੍ਰਿਤ ਕ੍ਰਿਤ ਕੋਲ ਸਫਲ ਹੋਣਾ ਚਾਹੇ ਤੇ ਮਹਾਨ ਹੋਣਾ ਚਾਹੇ। ਕ੍ਰਿਤ ਕਿਸੇ ਨੂੰ ਮਹਾਨ ਨਹੀਂ ਬਣਾ ਸਕਦੀ, ਕਰਤਾ ਹੀ ਮਹਾਨ ਬਣਾਉਂਦਾ। ਇਸ ਸ਼ਬਦ ਵਿੱਚ ਕੁਝ ਇਸ ਤਰ੍ਹਾਂ ਦੇ ਖਿਆਲ ਆਏ ਨੇ ਜੋ ਮੈਂ ਭੂਮਿਕਾ ਦੇ ਰੂਪ ਵਿੱਚ ਤੁਹਾਡੇ ਸਾਹਮਣੇ ਰੱਖੇ ਨੇ। ਹੁਣ ਅਖਰੀ ਅਰਥ ਸਰਵਨ ਕਰੋ, ਇੱਕ ਦਫਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ।
1: ਸੋਰਠ ਮਹੱਲਾ ਪੰਜਵਾਂ, ਘਰ ਪਹਿਲਾ ਤੇ ਤੁਕੇ, ਇੱਕ ਓਅੰਕਾਰ ਸਤਿਗੁਰ ਪ੍ਰਸਾਦ।
0: ਰਾਗ ਸੋਰਠ ਹੈ ਤੇ ਇੱਕ ਤਾਲ ਵਿੱਚ ਹੈ, ਥੋੜਾ ਜਿਹਾ ਮੈਨੂੰ ਸੰਗੀਤ ਦਾ ਬੋਧ ਹੈ। ਯੱਕਾ ਇੱਕ ਤਾਲ, ਤਿੰਨ ਤਾਲ, ਚੌਤਾਲ, ਇਹ ਮਾਤਰਾ ਆਉਂਦੀਆਂ ਨੇ, ਤਾਲ ਆਉਂਦੇ ਨੇ। ਕਿਸ ਤਾਲ ਵਿੱਚ ਗਾਇਨ ਕਰਨਾ? ਗਜ਼ਬ ਦੀ ਗੱਲ, ਇਤਨੀ ਸਖਤੀ ਸਤਿਗੁਰ ਨੇ ਉੱਪਰ ਰੱਖੀ ਹੈ, ਇਹ ਰਾਗ ਤੇ ਫਿਰ ਇਸ ਤਾਲ ਵਿੱਚ ਗਾਉਣਾ। ਇਹ ਨਹੀਂ ਕੋਈ ਇੱਕੋ ਹੀ ਦਫਾ ਲਿਖ ਦਿੱਤਾ ਹੈ ਸੋਰਠ। ਹੁਣ ਸੁਰ ਰਾਗ ਦੇ ਜਿਤਨੇ ਸ਼ਬਦ ਆਉਣਗੇ ਸਭ ਤੇ ਸੋਰਠ ਲਿਖੀ ਜਾਣ, ਬਾਰ ਬਾਰ ਲਿਖੀ ਜਾਣ, ਬਾਰ ਬਾਰ ਲਿਖੀ ਜਾਂਦੇ ਨੇ। ਮਤਾਂ ਕਿਸੇ ਹੋਰ ਰਾਗ ਚ ਗਾਓ, ਇਸੇ ਚ ਗਾਓ, ਬਾਰ ਬਾਰ ਲਿਖੀ ਜਾਂਦੇ, ਬਾਰ ਬਾਰ ਲਿਖੀ। ਦਨਾਸਰੀ ਦੇ ਸ਼ਬਦ ਆਉਣਗੇ, ਬਾਰ ਬਾਰ ਦਨਾਸਰੀ ਚ ਲਿਖੇ, ਦਨਾਸਰੀ ਮੱਲਾ ਪੰਜਵਾਂ, ਦਨਾਸਰੀ ਮੱਲਾ ਪੰਜਵਾਂ। ਮਹਾਰਾਜ ਇੱਕ ਦਫਾ ਉੱਪਰ ਲਿਖ ਦਿੱਤਾ, ਠੀਕ ਹੈ ਦਨਾਸਰੀ, ਗੱਲ ਖਤਮ। ਬਾਰ ਬਾਰ ਕਿਉਂ ਲਿਖੇ ਜਾਂਦੇ? ਇਸ ਵਾਸਤੇ ਕਿਧਰੇ ਕੋਈ ਸ਼ਬਦ ਬਨਾਸਰੀ ਚ ਗਾਉਣ ਤੇ ਬਾਕੀ ਨਾ ਗਾਣੇ, ਸਾਰੇ ਬਨਾਸਰੀ ਚ ਗਾਣੇ, ਇਹ ਸਾਰੇ ਹੀ ਸੋਰਠ ਦੇ ਚ ਗਾਣ। ਕੌਣ ਗਾਉਂਦਾ ਸੋਰਠ ਤੇ ਕੌਣ ਗਾਉਂਦਾ ਦਨਾਸਰੀ? ਦੋ ਸੁਰਾਂ ਦਾ ਰਾਗ ਰਹਿ ਗਿਆ, ਸਰੋਤ ਬੜੀ ਨੀਵੀਂ ਹੋ ਗਈ ਹੈ, ਉਚਾਰਨ ਤੇ ਗਾਇਨ ਬੜਾ ਨੀਵਾਂ ਹੋ ਗਿਆ, ਕੁਛ ਵੀ ਨਹੀਂ ਰਹਿ ਗਿਆ। ਕੌਣ ਗੁਰਬਾਣੀ ਦੀ ਵਿਚਾਰ ਸੁਣਦਾ? ਮੈਂ ਅਰਜ਼ ਕਰਾਂ, ਹੋ ਕੇ ਕਿਸੇ ਕਹਾਣੀਆਂ ਜੋ ਨਾ ਇਤਿਹਾਸ ਨੇ, ਨਾ ਮਿਥਿਹਾਸ ਨੇ, ਨਾ ਸੱਚ ਨੇ। ਕਿਉਂ? ਸਰੋਤ ਨੇ ਵੀ ਆਉਂਗੇ। ਅਰਥ ਸ਼ਾਸਤਰ ਦਾ ਇਹ ਨਿਯਮ ਹੈ, ਜਿਹੜੀ ਚੀਜ਼ ਮਨੁੱਖਾਂ ਦੀ ਲੋੜ ਆਉਂਦੀ ਹੈ ਮਾਰਕੀਟ ਵਿੱਚ, ਉਹੀ ਆ ਜਾਂਦੀ ਹੈ, ਉਹੀ ਆ ਜਾਂਦੀ। ਤੇ ਜਿਸ ਚੀਜ਼ ਦੀ ਖਰੀਦਦਾਰੀ ਬਹੁਤ ਜ਼ਿਆਦਾ ਹੋਵੇ, ਬਸ ਉਹ ਮਾਰਕੀਟ ਬਹੁਤ ਆ ਜਾਂਦੀ। ਹੁਣ ਜਾਵੇ ਬੰਦਾ ਜੌਹਰੀ ਬਾਜ਼ਾਰ ਦੇ ਵਿੱਚ ਤੇ ਆਖੇ ਮੂਲੀਆਂ ਚਾਹੀਦੀਆਂ ਨੇ, ਗਾਜਰਾਂ ਚਾਹੀਦੀਆਂ ਨੇ, ਤਾਂ ਜੌਹਰੀ ਬਾਜ਼ਾਰ ਦੇ ਚ ਵੀ ਮੂਲੀਆਂ ਗਾਜਰਾਂ ਵਾਲੇ ਬੈਠ ਜਾਣਗੇ। ਮੈਂ ਦੇਖਿਆ ਜੌਹਰੀ ਬਾਜ਼ਾਰ ਜੈਪੁਰ ਦਾ, ਹੀਰੇ ਮੋਤੀਆਂ ਦੀ ਦੁਕਾਨਾਂ ਦੇ ਅੱਗੋਂ ਗਾਜਰ ਮੂਲੀਆਂ ਵੇਚਣ ਵਾਲੇ ਬੈਠੇ ਨੇ। ਉੱਥੇ ਮੈਨੂੰ ਖਿਆਲ ਮਿਲਿਆ, ਹੱਦ ਹੋ ਗਈ, ਬਾਜ਼ਾਰ ਜੌਹਰੀ ਬਾਜ਼ਾਰ, ਬੜਾ ਸੁੰਦਰ ਬਾਜ਼ਾਰ। ਅਦਕੀ ਸਾਡੀ ਰਿਹਾਇਸ਼ ਵੀ ਉੱਥੇ ਸੀ, ਹਰ ਸਾਲ ਤਿੰਨ ਦਿਨ ਦਾ ਬਹੁਤ ਵੱਡਾ ਸਮਾਗਮ ਹੁੰਦਾ, ਉੱਥੋਂ ਕਰਕੇ ਆਇਆ ਜੈਪੁਰ ਆਗਰੇ ਤੋਂ। ਜੌਹਰੀ ਬਾਜ਼ਾਰ ਸਿੰਘ ਸਾਹਿਬ ਵੀ ਗਏ ਸਨ ਉੱਥੇ, ਯਾਨੀ ਹਰਚਰਨ ਸਿੰਘ ਜੀ। ਜੌਹਰੀ ਬਾਜ਼ਾਰ ਵਿੱਚ ਮੂਲੀਆਂ ਪਈਆਂ ਵਿਕਣ, ਗਾਜਰਾਂ ਪਏ, ਬੈਂਗਣ ਪਏ ਵਿਕਣ, ਮੈਂ ਕਿਹਾ ਦੋ ਗਈ, ਇੱਥੇ ਜੌਹਰੀ ਬਾਜ਼ਾਰ ਹੈ। ਸਾਰੀਆਂ ਦੁਕਾਨਾਂ ਹੀਰੇ ਜਵਾਹਰਾਤ ਦੀਆਂ, ਅੱਗੇ ਫੁੱਟਪਾਥ ਤੇ ਮੂਲੀਆਂ ਪਈਆਂ ਵਿਕਦੀਆਂ ਨੇ। ਹੀਰੇ ਜਵਰਾਤ ਦੀ ਦੁਕਾਨ ਇੱਥੇ ਕੋਈ ਇੱਕ ਇੱਕ ਬੰਦਾ, ਕਿਸੇ ਚ ਇੱਕ ਵੀ ਨਹੀਂ ਸੀ। ਉਹ ਭੀੜ ਸੀ ਗਾਜਰ ਮੂਲੀਆਂ ਤੇ, ਉੱਥੇ ਹੀ ਵੇੜ ਸੀ। ਪਾਲਕ ਤੇ ਸਾਗ ਤੇ ਵੇੜ ਸੀ, ਬੈਂਗਣਾ ਤੇ ਵੇੜ ਸੀ। ਸਰੋਤ ਨੀਵੀਂ ਹੋ ਜਾਏ, ਵਕਤਵ ਨੀਵਾਂ ਹੋ ਜਾਂਦਾ। ਸਰੋਤ ਨੀਵੀਂ ਹੋ ਜਾਏ, ਗਾਇਨ ਨੀਵਾਂ ਹੋ ਜਾਂਦਾ। ਇਸ ਸਮੇਂ ਸਿੱਖ ਸਮਾਜ ਦੀ ਸਰੋਤ ਗੁਸਤਾਖੀ ਮਾਪ ਮੈਨੂੰ ਕਹਿਣ ਦੇਣਾ ਬਹੁਤ ਨੀਵੀਂ ਹੋ ਗਈ। ਦੋ ਸੁਰਾਂ ਦਾ ਰਾਗ ਰਹਿ ਗਿਆ, ਗੁਰਮਤਿ ਸੰਗੀਤ ਖੋ ਗਏ, ਖੋ ਗਏ। ਬੜੀ ਸਖਤੀ ਦੇ ਨਾਲ ਹਰ ਸ਼ਬਦ ਤੇ ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ, ਸੋਰਠ ਮੱਲਾ ਪੰਜਵਾਂ। ਮਤਾਂ ਇੱਕ ਸ਼ਬਦ ਸੋਰਠ ਚ ਗਾਓ, ਬਾਕੀ ਨਾ ਗਾਓ। ਸਾਰੇ ਗਾਣੇ ਨੇ ਸਭ ਨੂੰ ਸੋਰਠ ਦੇ ਚ ਗਾਣਾ। ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ, ਸ੍ਰੀ ਰਾਗ ਮੱਲਾ ਪਹਿਲਾ। ਮਤਾਂ ਕਿਧਰੇ ਇੱਕ ਸ਼ਬਦ ਨੂੰ ਤੁਸੀਂ ਸ੍ਰੀ ਰਾਗ ਚ ਗਾਓ, ਸਾਰਿਆਂ ਨੂੰ ਗਾਣਾ। ਬਾਰ ਬਾਰ ਲਿਖਿਆ, ਫਿਰ ਸਿਰਫ ਇਤਨਾ ਹੀ ਨਹੀਂ ਲਿਖਿਆ, ਰਾਗ ਤਾਲ ਵੀ ਲਿਖ ਦਿੱਤਾ। ਇਹ ਤਿੰਨ ਤਾਲ ਚ ਗਾਣਾ, ਇੱਕ ਤਾਲ ਦੇ ਚ ਗਾਣਾ, ਇਤਨੇ ਮਾਤਰਾ ਦਾ ਰਾਗ ਹੈ, ਇਹ ਵੀ ਲਿਖ ਦਿੰਦਾ। ਕੌਣ ਪਰਵਾਹ ਕਰਦਾ, ਕੌਣ ਧਿਆਨ ਦੇਵੇ, ਕੌਣ ਇਸ ਪਾਸੇ ਜਾਵੇ। ਖੈਰ, ਮੁਕਤਸਰ ਮੈਂ ਅਰਜ਼ ਕਰਾਂ, ਰਾਗ ਸੋਰਠ ਹੈ, ਇੱਕ ਤਾਲ ਦੇ ਸਤਿਗੁਰਾਂ ਨੇ ਇਸਦੀ ਬੰਦਿਸ਼ ਬਣਾਈ ਹੈ। ਓਹੰਕਾਰ ਬ੍ਰਹਿਮੰਡ ਦੀ ਧੁਨੀ ਹੈ, ਔਰ ਇੱਕੋ ਇਹੀ ਧੁਨੀ ਹੈ, ਉਹ ਸਤ ਸਰੂਪ ਹੈ। ਉਸੇ ਤੋਂ ਸਾਰਾ ਗਿਆਨ ਆਉਂਦਾ, ਗੁਰੂ ਹੈ, ਔਰ ਉਹਦਾ ਸੁਭਾਅ ਹੈ ਕਰਣਾ, ਦਇਆ, ਪ੍ਰਸਾਦ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸਰਵਨ ਕਰੋਣਕ।
1: ਕਿਸ ਹੋ ਜਾਚੀ ਕਿਸ ਆਰਾਧੀ, ਜਾਂ ਸਭ ਕੋ ਕੀਤਾ ਹੋ ਸੀ।
0: ਇਹ ਪ੍ਰਭੂ, ਮੈਂ ਕਿਸ ਕੋਲ ਮੰਗਾਂ, ਕਿਸ ਦੇ ਅੱਗੋਂ ਹੱਥ ਫੈਲਾਵਾਂ। ਸਾਰੀ ਤੇ ਕ੍ਰਿਤ ਹੈ, ਤੇਰੀ ਬਣਾਈ ਹੋਈ ਕ੍ਰਿਤ ਹੈ, ਕ੍ਰਿਤ ਕੋਲ ਮੈਂ ਕਿਉਂ ਮੰਗਾਂ, ਕਿਉਂ ਮੰਗਾਂ, ਤੇ ਸਾਰੀ ਕ੍ਰਿਤ ਹੈ। ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਕੇਵਲ ਕਾਲ ਹੀ ਕਰਤਾ, ਬਿਨ ਕਰਤਾਰ ਨ ਕਿਰਤਮ ਮਾਨੋ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਬਿਨ ਕਰਤਾਰ ਨ ਕਿਰਤਮ ਮਾਨੋ। ਕ੍ਰਿਤ ਨੂੰ ਕ੍ਰਿਤ ਕਰਕੇ ਜਾਣੋ, ਕਰਤਾ ਕਰਕੇ ਨਹੀਂ, ਕਰਤਾਰ ਨੂੰ ਕਰਤਾ ਜਾਣੋ। ਜਿਹਨੇ ਕਰਤਾ ਬਣਾਇਆ ਉਸ ਨਾਲ ਜੁੜੋ। ਕਰੀਬਨ ਕਰੀਬਨ ਕ੍ਰਿਤ ਦੇ ਪੁਜਾਰੀ, ਔਰ ਬਦਕਿਸਮਤੀ ਆਪਣੀ ਕ੍ਰਿਤ ਦੇ ਪੁਜਾਰੀ। ਆਪਣੇ ਹੱਥਾਂ ਨਾਲ ਕਬਰ ਬਣਾਈਏ, ਚਦਰਾਂ ਪੈ ਚੜਾਉਂਦੇ ਨੇ, ਮੱਥਾ ਪੈ ਟੇਕਦੇ। ਆਪਣੇ ਹੱਥ ਨਾਲ ਤਸਵੀਰ ਬਣਾਈਏ, ਮੱਥਾ ਟੇਕੀ ਜਾ ਰਹੇ ਨੇ, ਪੂਜੀ ਜਾ ਰਹੇ ਨੇ। ਆਪਣੀ ਕ੍ਰਿਤ, ਪਰਮਾਤਮਾ ਦੀ ਕ੍ਰਿਤ ਵੀ ਨਹੀਂ, ਆਪਣੀ ਕ੍ਰਿਤ ਨੂੰ ਪੂਜੀ ਜਾ ਰਹੇ। ਮਹਾਰਾਜ ਤੇ ਇੱਥੇ ਕਹਿੰਦੇ ਨੇ, ਪ੍ਰਭੂ ਸਭ ਕੁਝ ਤੇਰਾ ਬਣਾਇਆ ਹੈ, ਸਭ ਕੁਝ ਤੇਰੀ ਕ੍ਰਿਤ ਹੈ, ਤੇ ਮੈਂ ਕ੍ਰਿਤ ਕੋਲ ਕਿਉਂ ਮੰਗਾ। ਕਿਸ ਹੋ ਜਾਚੀ ਕਿਸ ਸਾਲ ਆਈ, ਕਿਹਦੀ ਮੈਂ ਉਪਮਾ ਕਰਾਂ, ਕਿਹਦੇ ਅੱਗੋਂ ਮੰਗਾਂ। ਜਾਂ ਸਭ ਕੁਝ ਕੀਤਾ ਹੋ ਸੀ, ਜਾਂ ਸਭ ਕੁਝ ਤੇਰਾ ਕੀਤਾ ਹੋਇਆ, ਤੇਰੀ ਕ੍ਰਿਤ ਹੈ। ਹਾਂਜੀ,
1: ਜੋ ਜੋ ਦੀਸਾ ਵੱਡਾ ਵਡੇਰਾ, ਸੋ ਸੋ ਖਾਕੂ ਰਲ ਸੀ।
0: ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਧਨ ਬਹੁਤ ਜ਼ਿਆਦਾ ਹੈ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਗੁਣ ਬਹੁਤ ਜ਼ਿਆਦਾ ਨੇ, ਭਾਵੇਂ ਬਹੁਤ ਵੱਡਾ ਦਿਖਾਈ ਦੇ ਰਿਹਾ, ਕਲਾ ਬਹੁਤ ਜ਼ਿਆਦਾ ਹੈ, ਕਲਾਕਾਰ ਹੈ, ਸਭ ਕ੍ਰਿਤ ਹੈ। ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ, ਤੂੰ ਸਰਬ ਕਲਾ ਕਾ ਗਿਆ ਥਾ, ਸਾਰੀ ਕਲਾ ਤਾਂ ਇੱਥੋਂ ਆਉਂਦੀ ਹੈ। ਸਾਰਾ ਰੰਗ ਤੈਥੋਂ ਆਉਂਦਾ, ਸਾਰਾ ਰੂਪ ਤੈਥੋਂ ਆਉਂਦਾ, ਸਾਰਾ ਧਨ ਤੈਥੋਂ ਆਉਂਦਾ, ਸਾਰੇ ਪਦਾਰਥ ਤੈਥੋਂ ਆਉਂਦੇ ਨੇ, ਸਭ ਤੇਰੀ ਕ੍ਰਿਤ ਹੈ। ਇਹ ਜੋ ਵੱਡੇ ਵੱਡੇ ਮਨੁੱਖ ਦਿਖਾਈ ਦੇ ਰਹੇ ਨੇ, ਮੈਂ ਇਹਨਾਂ ਕੋਲ ਵੀ ਨਹੀਂ ਮੰਗਦਾ, ਇਹਨਾਂ ਨੇ ਵੀ ਇੱਕ ਦਿਨ ਖਾਕ ਹੋ ਜਾਣਾ, ਮੈਂ ਵੀ ਖਾਕ ਹੋ ਜਾਣਾ, ਕਿਉਂ ਮੰਗਾ। ਜੋ ਜੋ ਦੀਸੇ ਵੱਡਾ ਵਡੇਰਾ, ਸੋ ਸੋ ਖਾਕੂ ਰੁਲਸ। ਇਹ ਵੀ ਇੱਕ ਦਿਨ ਖਾਕ ਦੇ ਚ ਖਾਕ ਹੋਣਗੇ, ਮਿੱਟੀ ਚ ਮਿੱਟੀ ਹੋਣਗੇ। ਹਾਂਜੀ,
1: ਨਿਰਭਉ ਨਿਰੰਕਾਰ ਭਵ ਖੰਡਨ, ਸਾਧ ਸੁਖ ਨਾਮ ਨਿਧ ਦੇਸੀ।
0: ਉਹ ਜੋ ਆਕਾਰ ਤੋਂ ਰਹਿਤ ਹੈ ਤੇ ਕਰਤਾ ਹੈ, ਜਿਸ ਦੇ ਚ ਭੈ ਨਹੀਂ ਹੈ, ਉਹੀ ਸਾਰੀਆਂ ਸਿੱਧੀਆਂ ਦਾ ਦਾਤਾ ਹੈ, ਉਹੀ ਸਾਰੇ ਖਜ਼ਾਨਿਆਂ ਦਾ ਦਾਤਾ ਹੈ। ਇਸ ਵਾਸਤੇ ਸੁਖਮਨੀ ਸਾਹਿਬ ਦੇ ਤੇ ਐਲਾਨੀਆ ਗੁਰੂ ਅਰਜਨ ਦੇਵ ਜੀ ਨੇ ਕਹਿ ਦਿੱਤਾ, ਮੌਨਖ ਕੀ ਟੇਕ ਬਿਰਥੀ ਸਮਝਾ। ਜ਼ਿੰਦਗੀ ਨੂੰ ਵਿਅਰਥ ਕਰਨਾ ਹੈ ਤਾਂ ਟੇਕ ਮਨੁੱਖ ਨੂੰ ਬਣਾ ਲੈ। ਟੇਕ ਗੁਰੂ ਤੇ ਬਣਦੀ ਨਹੀਂ, ਪ੍ਰਭੂ ਤੇ ਬਣਦੀ ਨਹੀਂ। ਉਹਦੇ ਅੱਗੋਂ ਤੋਂ ਲੋਕੀ ਪ੍ਰਾਰਥਨਾ ਕਰਦੇ ਨੇ, ਕੋਈ ਕਿਸੇ ਡੇਰੇ 'ਚ ਧੱਕੇ ਖਾ ਰਿਹਾ, ਕੋਈ ਕਿਸੇ ਧੱਕੇ ਖਾ ਰਿਹਾ, ਕੋਈ ਕਿਧਰੇ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ, ਕੋਈ ਕਿਸੇ ਕੋਲ ਫਰਿਆਦ ਪਿਆ ਕਰਦਾ। ਖਾਲੀ ਪਤਾ ਨਹੀਂ ਕਿਤਨੇ ਆਏ, ਮੈਨੂੰ ਕਹਿਣ ਲੈ ਗਏ, ਗਿਆਨੀ ਜੀ ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ, ਸਾਡਾ ਇਹ ਦੁੱਖਦਾ। ਅਤੇ ਮੈਂ ਕਿਹਾ ਜ਼ਰਾ ਹੁਣ ਸੁਣ ਲਓ ਮੇਰੀ ਵੀ ਗੱਲ, ਮੇਰੇ ਗੋਡੇ ਦੁੱਖਦੇ ਨੇ, ਮੈਨੂੰ ਵੀ ਤਕਲੀਫ ਹੈ, ਅਤੇ ਮੈਨੂੰ ਕੁਝ ਦੱਸੋ ਤੁਸੀਂ। ਹੱਦ ਹੋ ਗਈ, ਪਰਮਾਤਮਾ ਦੇ ਅੱਗੋਂ ਫਰਿਆਦ ਕਰਨਾ ਆਉਂਦਾ ਹੀ ਨਹੀਂ, ਉਹਦੇ ਅੱਗੋਂ ਜੋਦੜੀ ਕਰਨਾ ਆਉਂਦਾ ਹੀ ਨਹੀਂ। ਕਾਰਨ ਭਰੋਸਾ ਹੀ ਕੋਈ ਨਹੀਂ, ਭਰੋਸਾ ਹੀ ਕੋਈ ਨਹੀਂ। ਸਾਰੇ ਖਜ਼ਾਨਿਆਂ ਦਾ ਮਾਲਕ ਉਹ ਹੈ, ਨੌ ਦਿਨ ਲਾਨ ਦੇਣ ਵਾਲਾ ਉਹ ਹੈ, ਸਾਰੀ ਕਲਾ ਦਾ ਦਾਤਾ ਉਹ ਹੈ, ਸਾਰੇ ਗਿਆਨ ਦਾ ਦਾਤਾ ਉਹ ਹੈ, ਸਾਰੇ ਫਲਾਂ ਨੂੰ ਦੇਣ ਵਾਲਾ ਉਹ ਪਰਿਪੂਰਨ ਪਰਮਾਤਮਾ ਹੈ, ਜੋ ਆਕਾਰ ਤੋਂ ਰਹਿਤ ਹੈ, ਭੈ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਹਾਂਜੀ,
1: ਹਰ ਜੀਉ ਤੇਰੀ ਦਾਤੀ ਰਾਜਾ,
0: ਹੇ ਹਰੀ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰਹਿ। ਕਾਰਨ ਮਨੁੱਖ ਦੇ ਦੇਣ ਦੀ ਸੀਮਾ ਆਉਂਦੀ ਹੈ, ਚਾਹੇ ਉਹ ਮਨੁੱਖ ਪਿਤਾ ਹੈ, ਉਹਦੇ ਵੀ ਦੇਣ ਦੀ ਸੀਮਾ ਹੈ, ਇੱਕ ਦਿਨ ਹੱਥ ਪਿੱਛੇ ਕਰ ਲਏਗਾ, ਪੁੱਤਰ ਹੁਣ ਮੈਂ ਨਹੀਂ ਦੇ ਸਕਦਾ। ਪਿਰਾਹ ਦੇ ਦੇਣ ਦੀ ਵੀ ਸੀਮਾ ਹੈ, ਇਹ ਵੀ ਮੈਂ ਅਰਜ਼ ਕਰ ਰਿਹਾ। ਮਿੱਤਰ ਦੇ ਦੇਣ ਦੀ ਵੀ ਸੀਮਾ, ਕਿਤਨਾ ਕੁ ਦੇਗਾ, ਕਦੋਂ ਤੱਕ ਦੇਗਾ, ਸੀਮਾ। ਪਰ ਪਰਮਾਤਮਾ ਦੇ ਦੇਣ ਦੀ ਸੀਮਾ ਨਹੀਂ ਹੈ, ਦੇਂਦਾ ਦੇ ਲੈਂਦੇ ਥੱਕ ਪਾਏ, ਉਹ ਦੇਂਦਿਆਂ ਦੇਂਦਿਆਂ ਨਹੀਂ ਥੱਕਦਾ, ਲੈਂਦੇ ਲੈਂਦੇ ਜਗਤ ਥੱਕ ਜਾਂਦਾ। ਜੋ ਦੇਂਦਿਆਂ ਥੱਕਦਾ ਹੀ ਨਹੀਂ, ਉਹਦੇ ਅੱਗੋਂ ਹੱਥ ਨਹੀਂ ਪ੍ਰਸਾਰਦੇ। ਅਤੇ ਜਿਹੜੇ ਹੱਥ ਹੀ ਸੰਕੋਚ ਲੈਂਦੇ ਨੇ, ਬੰਦ ਕਰ ਲੈਂਦੇ ਨੇ, ਜੇਬ ਵਿੱਚ ਪਾ ਲੈਂਦੇ ਨੇ, ਉਹਨਾਂ ਦੇ ਅੱਗੋਂ ਹੱਥ ਪੈ ਲੈਂਦੇ, ਉਹਨਾਂ ਦੇ ਅੱਗੋਂ ਜੋਦੜੀ ਕਰਦੇ ਆ। ਮਹਾਰਾਜ ਕਹਿੰਦੇ ਨੇ, ਹੇ ਪ੍ਰਭੂ ਤੂੰ ਦੇਵੇਂ ਤੇ ਮੈਂ ਰੱਜ ਸਕਦਾ, ਮਨੁੱਖ ਦੇ ਦਿੱਤਿਆਂ ਮੈਂ ਨਹੀਂ ਰੱਜ ਸਕਦਾ, ਇਹ ਮੇਰੀ ਤ੍ਰਿਪਤੀ ਨਹੀਂ ਹੋਵੇਗੀ। ਪ੍ਰਭ ਜੀ ਤੇਰੀ ਦਾਤੀ ਰਾਜਾ, ਰੱਜ ਸਕਦਾ ਮੈਂ, ਤੂੰ ਮੇਰੀ ਚੋਲੀ ਚ ਪਾਵੇਂ, ਤੂੰ ਹੀ ਰਜਾ ਸਕਦਾ, ਮੈਨੂੰ ਕੋਈ ਮਨੁੱਖ ਨਹੀਂ ਰਜਾ ਸਕਦਾ।
1: ਮਾਨਸ ਬਪੜਾ ਕਿਆ ਸਾਲਾ ਹੀ ਕਿਆ ਕਿਸਕਾ ਮੋਹ ਤਾਜਾ।
0: ਕਿਉਂ ਮੈਂ ਮਨੁੱਖ ਦੀ ਸਿਫਤ ਤੋਂ ਸਲਾਹ ਕਰਾਂ, ਕਿਉਂ ਮੈਂ ਉਸ ਨੂੰ ਦਾਤਾ ਆਖਾਂ, ਕਿਉਂ ਮੈਂ ਉਸ ਦੀ ਮੁਤਾਜੀ ਕਰਾਂ। ਮਨੁੱਖ ਦੇ ਦਿੱਤੇ ਅੱਜ ਤੱਕ ਨਾ ਕੋਈ ਰਜਿਆ ਹੈ ਤੇ ਨਾ ਰਜ ਸਕਦਾ। ਇਸ ਵਾਸਤੇ ਸਾਹਿਬ ਕਹਿੰਦੇ ਨੇ, ਹੇ ਪ੍ਰਭੂ ਤੂੰ ਹੀ ਸਭ ਨੂੰ ਰਜਾਉਂਦਾ, ਤੂੰ ਹੀ ਰਜਾ ਸਕਦਾ, ਮਨੁੱਖ ਮਨੁੱਖ ਨੂੰ ਨਹੀਂ ਰਜਾ ਸਕਦਾ। ਹਾਂਜੀ,
1: ਰਹਾ ਜਿਨ ਹਰ ਧਿਆਇਆ ਸਭ ਕਿਸ ਕਿਸਕਾ ਕਿਸ ਕੀ ਭੁੱਖ ਗਵਾਈ।
0: ਜਿਸਨੇ ਆਪਣਾ ਧਿਆਨ ਹਰੀ ਦੇ ਜੋ ਹੈ ਜੋੜਿਆ, ਉਸਨੂੰ ਸਭ ਕੁਝ ਦੀ ਪ੍ਰਾਪਤੀ ਹੋ ਜਾਂਦੀ ਹੈ। ਪਰਮਾਤਮਾ ਉਸਦੀਆਂ ਸਾਰੀਆਂ ਭੁੱਖਾਂ ਮਿਟਾ ਦਿੰਦਾ ਹੈ ਧਿਆਨ ਜੋੜਨ ਕਰਕੇ। ਸੱਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ। ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ, ਲੋੜ ਪੂਰੀ ਹੋ ਗਈ ਭੁੱਖ ਮਿਟ ਜਾਂਦੀ ਹੈ, ਪਰ ਯਕੀਨ ਜਾਣੋ ਲੋਭੀ ਮਰਦੇ ਦਮ ਤੱਕ ਭੁੱਖਾ ਰਹਿੰਦਾ ਹੈ, ਭਿਖਾਰੀ ਰਹਿੰਦਾ ਹੈ। ਇਹ ਜੀਵਦਾ ਹੈ ਭਿਖਾਰੀ ਦੀ ਤਰ੍ਹਾਂ, ਮਰਦਾ ਵੀ ਭਿਖਾਰੀ ਦੀ ਤਰ੍ਹਾਂ, ਕਿਉਂਕਿ ਲੋਭ ਤੇ ਤ੍ਰਿਪਤ ਹੁੰਦਾ ਹੀ ਨਹੀਂ। ਧਿਆਨ ਜੋੜਦਿਆਂ ਪ੍ਰਭੂ ਦੇ ਨਾਮ ਦੇ ਮਿਲਦਿਆਂ ਲੋਭ ਸ਼ਾਂਤ ਹੋ ਜਾਂਦਾ, ਜ਼ਿੰਦਗੀ ਲੋੜਾਂ ਤੇ ਸੀਮਤ ਹੋ ਜਾਂਦੀ ਹੈ। ਐਸਾ ਮਨੁੱਖ ਆਨੰਦ ਮਾਣਦਾ, ਸੁੱਖ ਮਾਣਦਾ। ਹਾਂਜੀ,
1: ਐਸਾ ਤੁਹਾਨੂੰ ਦੀਆ ਸੁਖਦਾਤਾ ਨਿਖੁੱਟ ਨਾ ਕਬਹੀ ਜਾਏ।
0: ਐਸਾ ਨਾਮ ਦਾ ਧਨ ਉਸਨੇ ਚੌਲੀ ਵਿੱਚ ਪਾਇਆ ਹੈ, ਜਿਤਨਾ ਜਪੀਏ ਜਿਤਨਾ ਵੰਡੀਏ ਖਤਮ ਹੁੰਦਾ ਹੀ ਨਹੀਂ, ਖੁੱਟਦਾ ਹੀ ਨਹੀਂ, ਖੁੱਟਦਾ ਹੀ ਨਹੀਂ। ਦਿਨ ਦਿਨ ਚੜੇ ਸਵਾਇਆ ਨਾਨਕ ਹੋਤ ਨਾ ਘਾਟ। ਕੋਲ ਧਨ ਹੈ ਤੇ ਚਾਰ ਪੁੱਤਰਾਂ ਦੇ ਚ ਵੰਡਣਾ ਹੈ, ਘੱਟ ਜਾਏਗਾ। ਸਾਰੀ ਦੁਨੀਆਂ ਦੇ ਚ ਨਾਮ ਜਪਦਾ ਰਹੇ ਤੇ ਜਪਾਉਂਦਾ ਰਹੇ, ਜਪਦਿਆਂ ਜਪਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ, ਜਪਾਉਂਦਿਆਂ ਵਧੇਗਾ ਤੇ ਸਹੀ ਘਟੇਗਾ ਨਹੀਂ। ਇੱਕ ਐਸੀ ਦੌਲਤ ਹੈ ਜੋ ਹਮੇਸ਼ਾ ਵਧਦੀ ਹੈ, ਵਧਦੀ ਹੈ। ਇਸ ਵਾਸਤੇ ਭਾਈ ਸਾਹਿਬ ਭਾਈ ਨੰਦ ਲਾਲ ਇਸੇ ਨੂੰ ਦੌਲਤ ਕਹਿੰਦੇ ਨੇ। ਦੌਲਤ ਜਾਵੇਦ ਬਾਸ਼ਦ ਬੰਦਗੀ, ਬੰਦਗੀ ਕੁਨ ਬੰਦਗੀ ਕੁਨ ਬੰਦਗੀ। ਦੌਲਤ ਸਰਮਾਇਆ ਈ ਮਾਂ ਬਵਦ, ਹਰ ਗਦਾ ਅਜ਼ਰਾ ਯਾਦ ਉਹ ਸੁਲਤਾਨ ਬਵੰਦਰ। ਮਨੁੱਖ ਕੋਲ ਮੰਗਦਾ ਹੈ, ਸਾਰੀ ਜ਼ਿੰਦਗੀ ਮੰਗਦਾ ਰਹੇਗਾ, ਪਰ ਨੰਦ ਲਾਲ ਕਹਿੰਦੇ ਨੇ ਜਿਹੜੇ ਰੱਬ ਕੋਲ ਮੰਗਦੇ ਨੇ ਬਾਦਸ਼ਾਹ ਹੋ ਜਾਂਦੇ ਨੇ, ਬਾਦਸ਼ਾਹ ਹੋ ਜਾਂਦੇ, ਮੰਗਤਾਪਣਾ ਖਤਮ ਹੋ ਜਾਂਦਾ ਹੈ। ਜਿਸ ਨੂੰ ਬਖਸ਼ੇ ਸਿਫਤ ਸਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ, ਦੌਲਤ ਸਰਮਾਇਆ ਇਮਾਮ ਬਵਦ, ਹਰ ਗਦਾ ਅਜ ਯਾਦ ਉਹ ਸੁਲਤਾਨ ਬਵਦ। ਫਿਰ ਕਹਿੰਦੇ ਨੇ ਗਰ ਬਜ਼ੁਰ ਗੀ ਬਾਏ ਦਤ ਕੁਨ ਬੰਦਗੀ, ਵਰਨਾ ਆਖਰ ਮੈਂ ਕਸ਼ੀ ਸ਼ਰਮਿੰਦਗੀ। ਤੂੰ ਬਜ਼ੁਰਗ ਹੋਣਾ ਚਾਹੁੰਦਾ, ਰਜਣਾ ਚਾਹੁੰਦਾ, ਮਹਾਨ ਹੋਣਾ ਚਾਹੁੰਦਾ, ਬੰਦਗੀ ਕਰ, ਤ੍ਰਿਪਤ ਹੋ ਜਾਏਗਾ, ਨਹੀਂ ਤੇ ਸਾਰੀ ਜ਼ਿੰਦਗੀ ਮੰਗਦਾ ਹੀ ਰਹੇਗਾ, ਬਿਖਾਰੀ ਰਹੇਗਾ, ਜੀਵਨ ਭਰ ਮੰਗਦਾ ਰਹੇਗਾ, ਅੰਦਰ ਖਾਹਿਸ਼ਾਂ ਚੱਲਦੀਆਂ ਰਹਿਣਗੀਆਂ, ਤੈਨੂੰ ਚੈਨ ਜੋ ਹੈ ਨਹੀਂ ਲੈਣ ਦੇਣਗੀਆਂ। ਕਹਿੰਦੇ ਨੇ ਭਾਈ ਸਾਹਿਬ, ਭਾਈ ਨੰਦ ਲਾਲ ਦੇ ਸ਼ਰੀਕ ਜਦ ਆਨੰਦਪੁਰ ਸਾਹਿਬ ਪਹੁੰਚੇ ਨਾ, ਉਹਨਾਂ ਨੂੰ ਦੁੱਖ ਬੜਾ ਹੋਇਆ। ਮੁਲਤਾਨ ਤੋਂ ਆਏ ਸਨ, ਨੰਦ ਲਾਲ ਭਾਂਡੇ ਪਏ ਮਾਂਜਦੇ ਸਨ ਲੰਗਰ ਦੇ, ਤੇ ਸ਼ਾਇਦ ਆਪ ਨੂੰ ਪਤਾ ਹੋਵੇ ਨੰਦ ਲਾਲ ਬਹਾਦਰ ਸ਼ਾਹ ਦੇ ਅਤਾਲੀਕ ਸਨ, ਔਰੰਗਜ਼ੇਬ ਦੇ ਲੜਕੇ ਦੇ, ਜੋ ਲੜਕੇ ਸਨ ਔਰੰਗਜ਼ੇਬ ਦੇ ਪੋਤਰਿਆਂ ਨੂੰ ਪੜ੍ਹਾਉਂਦੇ ਸਨ, ਅਤਾਲੀਕ ਸਨ, ਸ਼ਹਿਨਸ਼ਾਹਾਂ ਦੇ ਬੱਚੇ, ਨਵਾਬਾਂ ਦੇ ਬੱਚੇ, ਜਾਗੀਰਦਾਰਾਂ ਦੇ ਬੱਚੇ ਉਹ ਪੜ੍ਹਦੇ ਸਨ। ਉਸ ਵਕਤ ਦੇ ਬਹੁਤ ਵੱਡੇ ਅਤਾਲੀਕ ਸਨ, ਫਾਰਸੀ ਉਰਦੂ ਵਿੱਚ ਅਤਾਲੀਕ ਕਹਿੰਦੇ ਨੇ, ਪੜ੍ਹਾਉਣ ਵਾਲੇ ਨੇ ਟਵਿੱਟਰ ਨੂੰ, ਅਤਾਲੀਕ ਸਨ। ਇੱਕ ਦਿਨ ਕਿਧਰੇ ਕੁਰਾਨ ਦੀ ਆਇਤਾਂ ਦੇ ਇਸ ਢੰਗ ਨਾਲ ਅਰਥ ਕੀਤੇ, ਅਜੇ ਸ਼ਹਿਨਸ਼ਾਹੀਅਤ ਔਰੰਗਜ਼ੇਬ ਦੀ ਚੱਲ ਰਹੀ ਸੀ, ਪੋਤਰੇ ਵੀ ਉਸਦੇ ਸਨ, ਤੇ ਬਹਾਦਰ ਸ਼ਾਹ ਨੂੰ ਅਜੇ ਗੱਦੀ ਨਹੀਂ ਮਿਲੀ ਸੀ, ਇਹ ਤੇ ਬਾਅਦ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਮਦਦ ਨਾਲ ਮਿਲੇ। ਜਦ ਕੰਨਾਂ ਵਿੱਚ ਉਹ ਅਰਥ ਪੈ ਗਏ, ਤੇ ਔਰੰਗਜ਼ੇਬ ਨੇ ਮੁਰਾਦ ਨੂੰ ਕਹਿ ਦਿੱਤਾ, ਐਸਾ ਰੋਸ਼ਨ ਜ਼ਮੀਰ ਬੰਦਾ, ਐਸਾ ਰੋਸ਼ਨ ਦਿਮਾਗ ਬੰਦਾ ਹਿੰਦੂ ਨਹੀਂ ਚਾਹੀਦਾ। ਬਸ ਇੰਨੀ ਗੱਲ ਕਹਿ ਇਸ਼ਾਰਾ ਕਰ ਦਿੱਤਾ। ਅੱਧੀ ਰਾਤ ਦੇ ਵਕਤ ਮੁਰਾਦ ਆਇਆ ਨੰਦ ਲਾਲ ਦੇ ਕੋਲ, ਸੁੱਤੇ ਭਾਈ ਸਾਹਿਬ ਨੂੰ ਜਗਾਇਆ, ਆਖਿਆ ਮੇਰਾ ਘੋੜਾ ਲੈ ਲਓ, ਨੱਸ ਜਾਓ, ਵੱਜ ਜਾਓ, ਨਿਕਲ ਜਾਓ, ਕਿਉਂ ਤੁਹਾਡਾ ਰੋਸ਼ਨ ਦਿਮਾਗ ਖਤਰੇ 'ਚ ਹੈ, ਤੁਹਾਡੀ ਰੋਸ਼ਨ ਜ਼ਮੀਰ ਖਤਰੇ ਦੇ 'ਚ ਹੈ, ਤੁਹਾਡਾ ਇਮਾਨ ਖਤਰੇ ਦੇ 'ਚ ਹੈ, ਤੁਸੀਂ ਮੇਰੇ ਮਿੱਤਰ ਹੋ, ਮੈਂ ਮਿੱਤਰਤਾ ਨਿਭਾਉਣ ਦੇ ਨਾਤੇ ਆਇਆ, ਤੇ ਮੇਰਾ ਘੋੜਾ ਲਓ, ਇਸ 'ਤੇ ਬੈਠੋ ਤੇ ਦੌੜ ਜਾਓ, ਭੱਜ ਜਾਓ। ਨੰਦ ਲਾਲ ਕਹਿੰਦੇ ਨੇ ਮਿੱਤਰਾ ਕਿੱਥੇ ਭੱਜ ਜਾਵਾਂ, ਸਾਰੇ ਭਾਰਤ ਦੇ ਤੇ ਰਾਜ ਇਸ ਦਾ ਹੀ ਹੈ, ਜਿੱਥੇ ਜਾਵਾਂਗਾ ਪਕੜਿਆ ਜਾਵਾਂਗਾ, ਕਿੱਥੇ ਭੱਜ ਜਾਵਾਂ, ਸਾਰੀ ਜਗ੍ਹਾ ਤੇ ਇਸੇ ਦਾ ਹੁਕਮ ਚੱਲਦਾ ਹੈ। ਮੁਰਾਦ ਨੇ ਕਿਹਾ ਇੱਕ ਥਾਂ ਐਸੀ ਹੈ ਜਿੱਥੇ ਔਰੰਗਜ਼ੇਬ ਦਾ ਹੁਕਮ ਨਹੀਂ ਚੱਲਦਾ, ਧੰਨ ਗੁਰੂ ਗੋਬਿੰਦ ਸਿੰਘ ਦਾ ਹੁਕਮ ਚੱਲਦਾ ਹੈ। ਉਹ ਕਿਹੜੀ ਥਾਂ ਹੈ, ਉਹ ਕਿਹੜੀ ਜਗ੍ਹਾ ਹੈ, ਉਹ ਆਨੰਦਪੁਰ ਸਾਹਿਬ ਹੈ, ਉੱਥੇ ਭੱਜ ਜਾ। ਰਾਤ ਨੂੰ ਸਫ਼ਰ ਕਰਦੇ ਸਨ, ਦਿਨ ਨੂੰ ਕਿਧਰੇ ਛੁਪ ਜਾਂਦੇ ਸਨ, ਮੰਜ਼ਿਲ ਦਰ ਮੰਜ਼ਿਲ ਤੈਅ ਕਰਕੇ ਪਹੁੰਚੇ, ਸਤਿਗੁਰ ਦੇ ਦਰਬਾਰ ਵਿੱਚ ਹਾਜ਼ਰੀ ਭਰੀ, ਮੱਥਾ ਟੇਕਿਆ ਤੇ ਕਹਿਣ ਲੱਗੇ, ਮਹਾਰਾਜ ਮੈਂ ਆਪ ਜੀ ਦੇ ਕੋਲ ਰਹਿਣਾ, ਇੱਥੇ ਹੀ ਰਹਿਣਾ, ਹੁਣ ਮੇਰਾ ਦਰ ਘਰ ਇਹੀ ਹੈ, ਮੇਰਾ ਸਹਾਰਾ ਤੁਸੀਂ ਹੋ, ਇੱਥੇ ਹੀ ਰਹਿਣਾ। ਹਾਂ ਮਹਾਰਾਜ ਮੈਂ ਇੱਥੇ ਰਹਿਣਾ, ਖੁਸ਼ੀ ਨਾਲ ਰਹੋ। ਤਿੰਨ ਚਾਰ ਦਿਨ ਤੋਂ ਬਾਅਦ ਭਾਈ ਸਾਹਿਬ ਸਤਿਗੁਰ ਨੂੰ ਕਹਿਣ ਲੱਗੇ, ਮਹਾਰਾਜ ਜਦ ਮੈਂ ਇੱਥੇ ਰਹਿਣਾ ਹੈ ਤੇ ਆਪਨੇ ਰੱਖ ਲਿਆ ਤੇ ਕੋਈ ਸੇਵਾ ਬਖਸ਼ ਦਿਓ ਮੈਨੂੰ। ਤੇ ਸਤਿਗੁਰੂ ਕਹਿਣ ਲੱਗੇ, ਕੀ ਕਰ ਸਕਦਾ ਤੂੰ, ਤੈਨੂੰ ਕੀ ਆਉਂਦਾ ਪਹਿਲੇ ਦੱਸ। ਮਹਾਰਾਜ ਮੈਂ ਰੋਸ਼ਨ ਦਿਮਾਗ ਹਾਂ, ਮੈਂ ਰੋਸ਼ਨ ਜ਼ਮੀਰ ਹਾਂ, ਮੇਰੀ ਕਲਮ ਚੋਂ ਨਗਮੇ ਨਿਕਲਦੇ ਨੇ, मेरे दिमाग तो रब्बी संगीत ते रब्बी गीत निकलते हैं, फिलसफा निकलता है, ज्ञान निकलता है, विचार निकलते हैं। मैं चिंतक हाँ, मैं अजीम शायर हाँ, मैं कलम का धनी हाँ, दिमाग का धनी हाँ, जबान का धनी हाँ, रोशन जमीर हाँ, ऐसा मैनू सारे कहते हैं। सतगुरु कह लगे तू रोशन जमीर है, हां रोशन जमीर है, दिमाग का धनी है, धनी हाँ, इत्थे रहना भी है, हां महाराज रहना भी है, ते सेवा भी करनी है, हां महाराज सेवा भी करनी है। अच्छा तू बस लंगर दे पांडे ही मांझिया कर, बाकी छड। कहन दिल नंद लाल दा बड़ा टूटिया, हद हो गई, मैं दस भी दिता है, शायर हां, अतालीक हां, रोशन जमीर हां, रोशन दिमाग हां, कोई लिखण पढ़न की सेवा दें दे, पढ़ाण की सेवा दें दे, लंगर दे पांडे मांझ कदी मांझे नहीं सन, दीवान दे लड़के सन, ते आप दीवानगी भी करते रहे, फिर अतालेख बने, हमेशा उच्चे उच्चे रुतबिया ते पिता रहा, ते आप रहे, कदी मांझे नहीं सन। पर सतगुर ने कहा जे थे रहना ही, तो फिर पांडे ही मांझिया कर। रोज रोज लंगर दे पांडे मांझदिया होर रंग रतड़िया की महफिल च रेंद्या, रंगे हुए मनुखा की महफिल च रेंद्या, मन की कालक हंकार मिटदा गया, मिटदा गया, मिटदा गया। सही मैने पांडे मांझना मन मांझना हो गया, श्रद्धा नाल करे मनुख ऐसा हो जाता है। फिर माहौल ऐसा सी रंग रतड़िया की महफिल, अभ्यासिया की महफिल, शरीकों नू किधरे पता चल गया, सौरा परिवार दुखी होके मुल्तान तो आनंदपुर साहब पहुंचया, भी हद हो गई, गुरु गोबिंद सिंह ने कदर ही नहीं की थी। इन्ना रोशन दिमाग बंदा, इन्ना पढ़ा लिखा बंदा, नवाब ते शहनशाह जिन्हों दीवानगी बख्शते रहे ने, सतगुरु ने कदर नहीं की थी। शरीक जद पहुंचे ते नंद लाल नू समझांदे ने, और रब दी नेत कोई रब नहीं करिश्मे करने होंदे ने, जद शरीक पहुंचे सन उदो भी नंद लाल भांडे ही मांजदे पए, काले हथ भिजे हुए कपड़े देख के शरीकां ने समझाया, कोई गल नहीं, कोई खतरा नहीं, हुण तुसी साडे नाल मुल्तान चलो, गुरु गोबिंद सिंह ने थोड़ी कदर नहीं की। पांडे मांझण ते रखे लंबी चौड़ी, जद नसीहतां करन लग पैने तो हुण नंद लाल दे बोल सुनना, नंद लाल अपने शरीकां नूं की कहिंदे ने, नसीहा ता चंद गोही, नसीहत करन वालेओ नसीहत ना करो, उपदेश देण वालेओ मैनू उपदेश ना दो, नसीहा ता चंद गोई। कहिंदे ने शरीक समझा रहे सन, नंद लाल जवाब पे देंदे सन, पर एक पासे खड़े होके सारी गुफ्तगु धन गुरु गोबिंद सिंह जी महाराज ने सुन ली, सुने पहुंच गए। ते हुण शरीकां दे सामने जो सतगुरु कहिंदे ने नंद लाल नूं, असी तैनू कोई चंगी सेवा नहीं दे सके, तू कलम दा धनी, दिमाग दा धनी, रोशन जमीर, असी तैनू कुछ नहीं दे सके, तैनू ते बहुत कुछ देना चाहिदा सी। शरीकां दे सामने सतगुर इंज कहिंदे ने, असी तैनू कुछ नहीं दे सके। ते हुण नंद लाल जो कुछ कहिंदे ने ये सुन लेना, मैं आखिरी पंक्तियां छेती छेती समाप्त करा, समा हो गया। नंद लाल जो हाथ जोड़ के बेनती करते हैं, ये कीमती पंक्तियां ने, बड़ी कीमती पंक्तियां ने, दीवाने गोया दिया, गदाए कुए तुरा मेले बादशाही ने, हवाए सल्तनतो व जौ के कज को लाही ने, ऐ मेरे बादशाह कोई भूल कहवे थोड़ी गली चो लंघ जाए ना वो दो जहाना दी बादशाहत नू ठुकरा देंदा है ते जेड़ा लंघ जाए वो इतना माला माल हो जाता है मैं ते बुआ मल के बैठा हुआ मैं ते दर ते बैठा हुआ मैनू केड़ी चीज की कमी जेड़ा लंघ जाए ते माला माल हो जाता है ते जेड़ा हर वक्त कदमां दे चरेंदा पे है उहदे कोल केड़ी चीज की कमी गदाए कूए तोरा तेरी गली का जेड़ा मंगता है वो भी बादशाह बन जाता है तेरी जी गली का जेड़ा भिखारी है वह भी शहनशाह का शहनशाह बन जाता है गदा है गदा कहते हैं भिखारी ना कूए कहते हैं गली ना गदाए कूए तोरा मेले बादशाही नेस हवाए सल्तनत वा जौके कज को लाही नेस ए मेरे बादशाह भुल के कोई मंगता थोड़ी गली चो लंघ जाए दो जहाना दी बादशाहत नू ठुकरा देंदा है इतना माला माल हो जाता है ते महाराज फिर मैनू की कमी है मैं ते दर मल के बैठा हुआ मैं ते इस जगह बैठा हुआ कहिंदे ने कृत कोल की मंगना करते कोल मंगना कृत कोल मंगता है जन्म तो लैके मरण तक मंगता ही बनिया रहेगा करते कोल मंगदा है बादशाहां दा बादशाह बन जाएगा शहनशाहां दा शहनशाह हो जाएगा और कितना ही जगत नू समझाओ कि गुरु कोल नहीं मंगदे बंदियां कोल ही मंगदे कि परमात्मा अगों प्रार्थना नहीं करदे अपने दुखां दे निवृत्ति दी इधर उधर रोला पांदे ने और जेड़े आप दुखी होंदे ने उहनां दे अगों जो है फरियादां करदे ने जोदड़ियां करदे ने सतगुरु देव जी महाराज इत्थे फरमान पए करदे ने हे प्रभु तेरे कोल जे मंगी है तेरी लाद दे नाल ही रजेवा उंज रजेवा नहीं है। हां जी
1: आनंद भया सुख सहज समाणे सतगुर मेल मिलाई
0: हे प्रभु तेरी लाद रजा देंदी है महान बना देंदी है शहनशाह दा शहनशाह बना देंदी है तो आनंद की प्राप्ति हो जाती है नौनिध नाम की प्राप्ति हो जाती है खेड़ा ते खुशी मुयसर हो जाती है लोभ अंदर दा शांत हो जाता है मिट जाता है। हाँ जी
1: मन नाम जाप नाम आराध आन दिन नाम वखाणी
0: हे मन तां ते तू अन दिन नाम जप नाम दे जो है ध्यान जोड़ दिन रात नाम ही जप नाम ही जप ना मंग मनुख कोल। हाँ जी
1: उपदेश सुन साध संतन का सब चुकी कान जमाणी
0: संत जना का उपदेश सुन गुरु पीर पैगंबर की बाणी सुन ताकि जमा की मुथाजी लोगों की मुथाजी तेरी मिट जाए बंदियां कोल मंगना तेरा मिट जाए। हाँ जी
1: जिनको कृपाल हुआ प्रभ मेरा से लागे गुर की बाणी
0: जिन्होंने रहमत हो जाती है कृपा हो जाती है पुरबले संजोग आते ने ओ प्रभु फिर तेरी बाणी नाल ही जुड़दे ने ते तेरे कोल ही मंगदे ने। हां जी
1: कीमत कौन करै प्रभ तेरी तू सर्व जीआं दयाला
0: हे प्रभु जो तेरी दात है उहदी की कीमत ओ सीमा दे च नहीं है तेरा दित्ता होया सीमा दे च नहीं है असीम है असीम है। मैं ऐसा देखे अगर कोई अनुभवी कवि है तो ओ भी कह देंदा है कविता का अंत नहीं है असीम है असीम है संगीत का अंत नहीं है असीम है असीम है ज्ञान का अंत नहीं है असीम है अजीम है ते हे परिपूर्ण परमात्मा पदार्थों का भी कोई अंत नहीं है असीम ने असीम ने तू असीम है तेरिया दातां भी असीम ने हे परिपूर्ण परमात्मा कौन कीमत पावे कौन नापे कौन तोले तू मनुख नू महान बना देंदा है क्योंकि तेरी दाता असीम ने जिन्हां दा कोई मुल नहीं कोई कीमत नहीं।
1: सब किछ कीता तेरा वरता क्या हम बाल गोपाला
0: हे परिपूर्ण परमात्मा सब कुछ तेरी कृत है असी ते तेरे बच्चे हां तू साडा पालनहारा है पिता दी तरह है असी तेरे बारक हां। हां जी
1: राख लेहो नानक जन तुमरा ज्यों पिता पूत कृपाला।
0: भावे लख गलतियां करदा है बच्चा, प्यो फिर भी कठोर नहीं होंदा। दया दे घर विच आके बच्चे नूं गल नाल लांदा, सारियां दातां जो है देना है। हे प्रभु तेरे बच्चे आ, सदीवी गल नाल राई रख, इस तरह साड़ी पालना कर जिवें शरीरक पिता अपने बच्चे की देख रेख करदा है। हे प्रभु हर वक्त अपने चरणा नाल जोड़ी रख, हर वक्त अपना प्यार बख्शी रख, ताकि असी हर वक्त तेरे नाल जुड़े रहिए। इतनी सेवा प्रवान, काफी समा हो गया, बाकी विचारां कल। दूसरी बेनती है, कल दी कथा तो बाद दोपहर दा दीवान हमेशा बाबा दर्शन सिंह जी दा डेरा घनोपुर का लै, जिन्हां नाल दास दा बड़ा पुराना प्यार सी, 30-35 साल तो बड़ा पुराना प्यार चलदा आया। बड़ियां खेड़ा मैं उन्हां दे नाल देखियां, उन्हां कोल देखियां, बड़े अनुभव। तो हुण उन्हां दी थां ते बाबा गुरदेव सिंह जी ने 2 बजे तो लैके 6 बजे तक दा दीवान कल दा कन्नूपुर काले सजेगा। दास दे नाल जिहड़ी 3-4 जथे आए हुए ने, प्रचारक आए हुए ने, कवि सज्जन ने, ये सारे उत्थे हाजरी भरणगे। ते दास भी 4 to 5 उत्थे कथा जो है करेगा। सारी संगतां लई 2 बजे तो ही गुरु का लंगर चलदा रहेगा 6-7 बजे तक। तो जिन्हां जिन्हां संगतां ने जाना है, जिन्हां कोल समां, वैसे कल इतवार है, ते बाबा जी दी तरफों गड्डियां भी ते सरां दे बाहर आ जाणगियां। जिन्हां ने जाणा है वह गड्डियां लै जाणगियां ते वापस भी ले आणगियां। हुण जिन्हां दा शौक होवे वह 2 बजे इत्थे पहुंचण दी कृपालता करन, बाबा जी दे ट्रक गड्डियां ते कारां बसां आ जाणगियां, वह संगतां नूं डेरे लै जाणगियां ते वापस लै आणगियां। इतना प्रोग्राम आप नोट कर लेना। फुल सुख दी शमा, वाहेगुरु जी का खालसा,
1: वाहेगुरु जी की फतेह।
2: तुद्दी महला पंजवां, मानुख बिन बूझे बिरथा आया, अनक साज सिगार बहो करता, ज्यों मृतक ओढ़ाया। मानुख बिन बुझे व्यर्थ आया, अनक साज सिगार बहो करता, ज्यों मृतक ओढ़ाया। रहा ताए ताए कृपण श्रम कीनो, एकत्र करी है माया।

0: तिस हृदय नाम वसाया, सार संगत का पाछा पर्याओ, जानो नानक हर रस पाया। पायो आनंद रहो जा पाओ प्रभु को, तिस हृदय नाम वसाया, साध संगत का पाछा पर्याओ, जान नानक हर रस पाया। वाहिगुरु जी का खालसा, वाहिगुरु जी की फतेह।
1: गुरु रूपसाल सिंह जी सनेमल फतेह कबूल करने, वाहुरु जी का खालसा, वाहुरु जी की फतेह। पावन पवित्र वाक राग टोडी धन गुरु अर्जन देव जी महाराज का मूल जिहड़ा इस विशा प्रकरण चल रहा है, जीवन के लक्ष्य को समझे बिना जीवन व्यतीत करना व्यर्थ है। फिजूल। जीवन का लक्ष्य क्या है, क्यों जी रहे हैं, जीवन क्यों है, बगौर मुताला करेंगे। किसी ने जीवन का लक्ष्य खाना पीना ही रखे है, एक साधन से लक्ष्य नहीं सी। किसी के जीवन का लक्ष्य परिवार है, धन संपदा है, इस तो अगे अज तक मनुख दिया निगाह नहीं गई, इतें ही रुकिया जाए, इतें ही रुकिया। तो साहब कहने ये लक्ष्य नहीं है, जीवन का यह लक्ष्य नहीं है, जीवन का यह निशाना नहीं है, जीवन का यह घर नहीं है। जेड़े जेड़े लक्ष्य बनाए ने यह तो साधन ने, साधन लक्ष्य समझ ले तो कुदरती गल है, जब साधन ही लक्ष्य हो गया तो लक्ष्य तो असल में भूल जाएगा, भूल जाएगा। तो लक्ष्य नहीं आया, लक्ष्य भूलिया हो, इसे वास्ते अवतारी पुरुष कहते ने याद करो किसनो लक्षणों। लक्ष्य की है परमात्मा, लक्ष्य की है ईश्वर, यह भूलिया हो। करीबन करीबन सारी कायनात नू भूलिया हो, की होया कोई करोड़ों विच एक अद मनुख नू लक्ष्य का पता, लक्ष्य की समझ है, बाकियां नू नहीं है। जिस जिसनू भी लक्ष्य का बोध नहीं है, महाराज कहते ने उदा संसार ते आना व्यर्थ है, फिजूल फिजूल जी रहे है, व्यर्थ जी रहे है। इस तरह इस विचारधारा नू धन गुरु अर्जन देव जी महाराज आरंभ करते हैं। मैं अर्ज करना सार्थक है उस मनुख का जीवना जिन्हों लक्ष्य की समझ है कि जीवन लक्ष्य की तरफ जा रहे है। लक्ष्य की कोई समझ ही नहीं है, कि जब समझ ही नहीं है तो फिर जीवन उस पासे नहीं जा सकता। चंगे चंगे जिन्हों असी सत्संगी कहने, प्रेमी कहने, नितनेमी कहने, इन्हों के भी जीवन का लक्ष्य परमात्मा नहीं है, नहीं। इन्होंने भी साधन में ही लक्ष्य समझे हुए है, कि किसी हद तक जो लक्ष्य परमात्मा है इन्हों साधन की तरह वरतते हैं, कि हे प्रभु तू ऐ करी, तू ऐ करी, तू ऐ करी, यह नहीं कि हे प्रभु तू मिले, ਉਸ ਦਾ ਮਿਲ ਜਾਣਾ ਸਭ ਕੁਛ ਦਾ ਮਿਲ ਜਾਣਾ ਹੈ। ਉਹਦੀ ਪ੍ਰਾਪਤੀ ਸਭ ਕੁਛ ਦੀ ਪ੍ਰਾਪਤੀ ਹੈ। ਠੀਕ ਕਹਿੰਦਾ ਇੱਕ ਸੂਫੀ, ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਕਹਿੰਦਾ ਜਿਸ ਦਿਨ ਦਾ ਮੈਂ ਰੱਬ ਨੂੰ ਮੰਗਿਆ, ਹੁਣ ਹੋਰ ਕੁਛ ਮੰਗਣਾ ਚੰਗਾ ਹੀ ਨਹੀਂ ਲੱਗਦਾ। ਰੱਬ ਕੋਲ ਕੀ ਮੰਗਿਆ? ਮੈਂ ਰੱਬ ਨਹੀਂ ਮੰਗਿਆ, ਹੋਰ ਕੁਛ ਨਹੀਂ ਮੰਗਿਆ। ਪਰਮਾਤਮਾ ਕੋਲੋਂ ਕੀ ਮੰਗਿਆ? ਪਰਮਾਤਮਾ ਕੋਲੋਂ ਪਰਮਾਤਮਾ ਨੂੰ ਹੀ ਮੰਗਿਆ। ਬੜਾ ਸਿਆਣਾ ਹੋਵੇਗਾ, ਸੂਝਵਾਨ ਹੋਵੇਗਾ, ਇਹੀ ਸਿਆਣਾ। ਬਾਕੀ ਸਭ ਮੂੜ ਨੇ ਜੋ ਪਰਮਾਤਮਾ ਕੋਲੋਂ ਹੋਰ ਹੋਰ ਤੇ ਮੰਗ ਲੈਂਦੇ ਨੇ, ਪਰ ਪਰਮਾਤਮਾ ਨੂੰ ਨਹੀਂ ਮੰਗਦੇ। ਤੇ ਜਿਹੜੇ ਹੋਰ ਹੋਰ ਮੰਗਦੇ ਨੇ, ਸਭ ਕਹਿੰਦੇ ਨੇ ਮੰਮਾ ਮੰਗਣ ਹਾਰ ਇਆਣਾ। ਇਹ ਸਭ ਇਆਣੇ ਨੇ, ਬੱਚੇ ਨੇ, ਨਾਦਾਨ ਨੇ, ਨਾ ਸਮਝ ਨੇ। ਮੰਮਾ ਮੰਗਣ ਹਾਰ ਇਆਣਾ, ਇਆਣੇ ਨੇ ਖਿਡੌਣੇ ਹੀ ਮੰਗਣੇ ਨੇ। ਕਈ ਦਫਾ ਖਿਡੌਣਿਆਂ ਦੀ ਮਮਤਾ ਕਰਕੇ, ਖਿਡੌਣਿਆਂ ਦੀ ਪਕੜ ਕਰਕੇ ਮਾਂ ਨੂੰ ਵੀ ਭੁੱਲ ਜਾਂਦਾ, ਪਿਓ ਨੂੰ ਵੀ ਭੁੱਲ ਜਾਂਦਾ। ਜ਼ਰਾ ਵੱਡਾ ਹੋ ਗਿਆ, ਖਿਡੌਣੇ ਵੱਡੇ ਹੋ ਗਏ ਨੇ, ਹੁਣ ਪਰਿਵਾਰ ਕਰਕੇ ਨਿਰੰਕਾਰ ਨੂੰ ਹੀ ਭੁੱਲ ਗਏ, ਹੁਣ ਪਦਾਰਥਾਂ ਕਰਕੇ ਪਰਮਾਤਮਾ ਨੂੰ ਹੀ ਭੁੱਲ ਗਏ। ਪਰਮਾਤਮਾ ਕੋਲੋਂ ਅਗਰ ਕੁਛ ਮੰਗਣ ਵਾਸਤੇ ਵੀ ਜਾਂਦਾ, ਕਿਸੇ ਮੰਦਰ ਮਸਜਿਦ ਗੁਰਦੁਆਰੇ ਕੋਈ ਸਾਧਨਾ ਵੀ ਕਰਦਾ, ਜਪ ਤਪ ਵੀ ਕਰਦਾ, ਪਰਮਾਤਮਾ ਕੋਲੋਂ ਮੰਗਦਾ, ਪਰਮਾਤਮਾ ਨੂੰ ਛੋੜ ਕੇ ਸਭ ਕੁਛ ਮੰਗਦਾ, ਸਭ ਕੁਛ ਮੰਗਦਾ ਇੱਕ ਪਰਮਾਤਮਾ ਨੂੰ ਛੋੜ ਕੇ। ਜਿਹੜਾ ਜਿਹੜਾ ਮੰਗਦਾ ਹੈ ਔਰ ਜੋ ਕੁਛ ਮਨੁੱਖ ਮੰਗਦਾ ਹੈ, ਉਹ ਤੇ ਗੁਰਬਾਣੀ ਕਹਿੰਦੀ ਉਹ ਬਿਨਾਂ ਮੰਗਿਆ ਹੀ ਦੇ ਰਿਹਾ। ਅਣ ਮੰਗਿਆ ਦਾਨ ਦੇਵਣਾ, ਕਹੋ ਨਾਨਕ ਸੱਚ ਸੰਭਾਲ ਦਿਓ। ਸਾਡੀ ਮਿਹਨਤ ਕੋਈ ਵੀ ਸੰਸਾਰੀ ਅਜਾਈ ਨਹੀਂ ਜਾਂਦੀ, ਔਰ ਜੋ ਸਾਡੀ ਪ੍ਰਾਲਭਤ ਹੁੰਦੀ ਉਹ ਤੇ ਮਿਲਦਾ ਜਾ ਰਿਹਾ, ਬਿਨਾਂ ਮੰਗਿਆ ਹੀ ਮਿਲਦਾ ਜਾ ਰਿਹਾ। ਇਸ ਵਾਸਤੇ ਸਾਹਿਬ ਕਹਿੰਦੇ ਨੇ ਮੰਗਣ ਮੰਗ ਮੰਗ ਮੰਗਣ ਮੰਗ ਸੋ ਇੱਕ ਹੈ ਮੰਗ, ਉਸ ਇੱਕ ਨੂੰ ਹੀ ਮੰਗ, ਛੱਡ ਬਾਕੀ, ਬਸ ਉਸ ਇੱਕ ਨੂੰ ਛੱਡ ਕੇ ਹੀ ਸਭ ਕੁਛ ਮੰਗਦੇ ਹਾਂ। ਚੰਗੇ ਚੰਗੇ ਸਤਸੰਗੀ ਨਿਤਨੇਮੀ ਪ੍ਰੇਮ। ਮਹਾਰਾਜ ਕਹਿੰਦੇ ਨੇ ਮੰਗਣ ਮੰਗ ਸੋ ਇੱਕ ਹੈ ਮੰਗ, ਨਾਨਕ ਜਾਂ ਤੇ ਪਰੇ ਪਰਾ। ਸਾਰੇ ਧੰਦਿਆਂ ਤੋਂ ਸਾਰੇ ਦੁੱਖਾਂ ਤੋਂ ਮੁਕਤ ਹੋ ਜਾ, ਉਸ ਇੱਕ ਨੂੰ ਮੰਗ। ਸਭ ਕੁਛ ਖੁਦਾ ਸੇ ਮੰਗ ਲਿਆ, ਖੁਦਾ ਕੋ ਮੰਗ ਕਰ ਉੱਠਤੇ ਨਹੀਂ ਹੈ ਹੱਥ ਮੇਰੇ ਇਸ ਦੁਆ ਕੇ ਬਾਅਦ। ਕਹਿੰਦਾ ਜਿਸ ਦਿਨ ਦਾ ਮੈਂ ਇਹ ਮੰਗਿਆ, ਹੁਣ ਹੋਰ ਕੁਛ ਵੀ ਮੰਗਣਾ ਚੰਗਿਆ ਨਹੀਂ ਲੱਗਦਾ। ਪਰ ਪਰਮਾਤਮਾ ਲਕਸ਼ ਹੋਵੇ ਤਾਂ ਐਸਾ ਹੁੰਦਾ ਹੈ। ਸਤਸੰਗ ਕੀਤਾ ਹੋਇਆ ਕਿਸ ਦਾ ਸਫਲ? ਜਿਹਨੇ ਜੀਵਨ ਦਾ ਲਕਸ਼ ਪਰਮਾਤਮਾ ਨੂੰ ਸਮਝ ਲਿਆ, ਸਤਸੰਗ ਕੀਤਾ ਸਫਲ ਹੋਇਆ। ਤੇ ਜਨਮ ਕਿਸ ਦਾ ਸਫਲ ਹੋਇਆ? ਜਿਹਦਾ ਜੀਵਨ ਲਕਸ਼ ਤੱਕ ਪਹੁੰਚ ਗਿਆ। ਇਹ ਦੋ ਤਰ੍ਹਾਂ ਦੀ ਸਫਲਤਾ ਹੈ। ਪਹਿਲੀ ਸਫਲਤਾ ਕੀਰਤਨ ਸੁਣਨ ਦੀ, ਕਥਾ ਸੁਣਨ ਦੀ, ਜਪ ਤਪ ਕਰਨ ਦੀ, ਦਾਨ ਪੁੰਨ ਕਰਨ ਦੀ, ਸਤਸੰਗ ਵਿੱਚ ਜਾਣ ਦੀ ਸਫਲਤਾ। ਕਿਸ ਦਿਨ ਸਫਲਤਾ? ਜਿਸ ਦਿਨ ਜੀਵਨ ਦਾ ਲਕਸ਼ ਕੇਵਲ ਗੁਰੂ ਨੂੰ ਰੱਖ ਦਿੱਤਾ, ਪਰਮਾਤਮਾ ਤੋਂ ਹੀ ਮਿਲ। ਇਹ ਤੇ ਸਤਸੰਗ ਦਾ ਫਲ ਮਿਲ ਗਿਆ, ਸਮਝ ਮਿਲ ਗਈ, ਪਤਾ ਚੱਲ ਗਿਆ। ਪਰ ਸੰਸਾਰ ਤੇ ਆਇਆ ਇਹ ਮਿਲਿਆ ਹੋਇਆ ਜਨਮ, ਇਹ ਕਦੋਂ ਸਫਲ ਹੋਵੇਗਾ? ਜਦ ਜੀਵਨ ਲਕਸ਼ ਤੱਕ ਪਹੁੰਚ ਗਿਆ। ਇੱਕ ਸਮਝਣਾ ਹੈ, ਇੱਕ ਪ੍ਰਾਪਤ ਕਰਨਾ। ਜਿਹਨੂੰ ਜਾਣਨਾ ਉਹਨੂੰ ਪ੍ਰਾਪਤ ਕਰਨਾ, ਜਿਹਨੂੰ ਪ੍ਰਾਪਤ ਕਰਨਾ ਉਹਨੂੰ ਪਹਿਲੇ ਜਾਣਨਾ। ایسا کچھ خیال میرے پادشاہ نے اس واقع دیتا ہے اس پرماتما تو بنا جو بھی منگنا ہے تو کسی اور چیز نو لکش رکھنا ہے اس پاون پوتر واگ میرے پادشاہ نے ادارن پرمان درشٹانت بڑے سندر دیتے ہیں بڑے پربل دیتے ہیں اس واسطے اس سارے درشٹانت بھی آپ جی کے سامنے کھولیے لڑی وار آپ واک نو سرون کرو پیار نال آخو ست نام سر

ਵਾਰਦਾ ਹੈ। ਮਹਾਰਾਜ ਕਹਿੰਦੇ ਨੇ ਇਹ ਸਭ ਕੁਛ ਮੁਰਦੇ ਦਾ ਸ਼ਿੰਗਾਰ ਹੈ, ਹੋਰ ਕੁਛ ਵੀ ਨਹੀਂ, ਮੁਰਦੇ ਦਾ ਸ਼ਿੰਗਾਰ। ਸ਼ਾਇਦ ਆਪ ਨੂੰ ਪਤਾ ਹੋਵੇ ਕਿ ਯੂਰਪ ਦੇ ਦੇਸ਼ਾਂ ਵਿੱਚ ਤੇ ਕੁਛ ਏਸ਼ੀਆ ਦੇ ਦੇਸ਼ਾਂ ਵਿੱਚ ਇੱਕ ਬਹੁਤ ਵੱਡਾ ਧੰਦਾ ਹੈ ਮੁਰਦਿਆਂ ਨੂੰ ਸ਼ਿੰਗਾਰਨਾ, ਬੜਾ ਵੱਡਾ ਧੰਦਾ ਹੈ। ਕਿਉਂ? ਚਾਈਨੀਜ਼ ਲੋਕ, ਕੋਰੀਆ, ਥਾਈਲੈਂਡ ਦੇ ਲੋਕ ਮੁਰਦੇ ਨੂੰ 10-15 ਦਿਨ, 20 ਦਿਨ ਘਰ ਵਿੱਚ ਰੱਖਦੇ ਹਨ, ਉਸ ਨੂੰ ਬਹੁਤ ਚੰਗਾ ਸਮਝਿਆ ਜਾਂਦਾ ਜਿਹੜਾ ਜਿਤਨੇ ਜ਼ਿਆਦਾ ਦਿਨ ਤੱਕ ਮੁਰਦੇ ਨੂੰ ਘਰ ਵਿੱਚ ਰੱਖੇ। ਸਭ ਤੋਂ ਵੱਡਾ ਖਰਚਾ ਵੀ ਮਰਨ 'ਤੇ ਹੈ। ਯੂਰਪ ਦੇ ਦੇਸ਼ਾਂ ਦੇ ਅੰਤਮ ਸੰਸਕਾਰ ਦੀ ਬਕਾਇਦਾ ਡੇਟ ਗੌਰਮੈਂਟ ਵੱਲੋਂ ਮਿਲਦੀ ਹੈ, ਹੋਸਪਿਟਲ ਤੋਂ ਮਿਲਦੀ ਹੈ। 5 ਦਿਨ ਬਾਅਦ, 10 ਦਿਨ ਬਾਅਦ, ਮਹੀਨੇ ਬਾਅਦ, ਇਤਨੇ ਦਿਨ ਤੱਕ ਉਹ ਮੁਰਦਾ ਘਰ ਵਿੱਚ ਰਹਿੰਦਾ। ਅੰਤਿਮ ਸੰਸਕਾਰ ਵਾਲੇ ਦਿਨ ਘਰ ਵਿੱਚ ਲਿਆਇਆ ਜਾਂਦਾ, ਸਾਰੇ ਦਰਸ਼ਨ ਕਰਦੇ ਨੇ, ਫਿਰ ਲੈ ਜਾਂਦੇ। ਥਾਈਲੈਂਡ ਦੇ ਇੱਕ ਦੋ ਸਮਾਗਮ ਮੈਨੂੰ ਦੇਖਣ ਨੂੰ ਮਿਲੇ, ਕਿਉਂਕਿ ਇੱਕ ਪਤਵੰਤਾ ਸਿੰਘ ਉਹਨਾਂ ਦਾ ਦੋਸਤ ਚਲਾਣਾ ਕਰ ਗਿਆ ਸੀ ਤੇ ਮੈਂ ਉਹਨੂੰ ਕਿਹਾ, ਮੈਂ ਕਿ ਥਾਈਲੈਂਡ ਵਾਸੀਆਂ ਦੀ ਮੈਂ ਅੰਤਿਮ ਕਿਰਿਆ ਦੇਖਣੀ ਹੈ, ਇਹ ਕੀ ਕਰਦੇ ਨੇ, ਇਹ ਲੋਕ ਕੀ ਕਰਦੇ ਨੇ। ਮੈਨੂੰ ਕਹਿਣ ਲੱਗੇ, ਮਸਕੀਨ ਜੀ, ਅੱਜ ਅੰਤਿਮ ਕਿਰਿਆ ਨਹੀਂ ਆਉਣੀ, ਉੱਥੇ ਵੀ 25 ਦਿਨ ਮੁਰਦਾ ਘਰ ਵਿੱਚ ਰਹੇਗਾ ਤੇ 20-25 ਦਿਨ ਘਰ ਵਿੱਚ ਬੈਠਕ ਚੱਲਦੀ ਹੈ ਸਵੇਰੇ ਤੇ ਸ਼ਾਮ। ਬਰਾਦਰੀ ਦੇ ਬੰਦੇ ਆਉਂਦੇ ਨੇ, ਫਿਰ 20-25 ਦਿਨ ਉਹਨਾਂ ਨੂੰ ਸਵੇਰੇ ਸ਼ਾਮ ਅੱਛੇ ਤੋਂ ਅੱਛਾ ਪਕਵਾਨ ਖਿਲਾਇਆ ਜਾਂਦਾ ਜੋ ਵਿਆਹ ਸ਼ਾਦੀਆਂ 'ਚ ਵੀ ਨਹੀਂ ਆਉਂਦਾ। ਇਸ ਵਾਸਤੇ ਮਰਨ 'ਤੇ ਖਰਚ ਜ਼ਿਆਦਾ, ਔਰ ਉਹਨਾਂ ਦੇ ਪੁਰੋਹਿਤ ਪੰਡਿਤ ਕੁਛ ਪੜ੍ਹਦੇ ਰਹਿੰਦੇ ਨੇ, ਕੁਛ ਗਾਉਂਦੇ ਰਹਿੰਦੇ ਨੇ। ਲੋਕ ਆਉਂਦੇ ਨੇ, ਘੰਟਾ ਅੱਧਾ ਘੰਟਾ ਬੈਠਦੇ ਨੇ, ਚਲੇ ਜਾਂਦੇ ਨੇ, ਖਾਂਦੇ ਨੇ, ਪੀਂਦੇ ਨੇ, ਚਲੇ ਜਾਂਦੇ। ਮੈਂ ਕਿਹਾ ਮੈਂ ਇਹ ਦੇਖਣਾ, ਜਿੱਥੇ ਗਏ ਉਹ ਕਮ ਸੇ ਕਮ 11 ਦਿਨ ਹੋ ਗਏ ਸਨ ਘਰ ਵਿੱਚ ਮੁਰਦੇ ਨੂੰ ਰੱਖਿਆ, ਪਰ ਜਦ ਮੈਂ ਦੇਖਿਆ ਤੇ ਦੰਗ ਰਹਿ ਗਿਆ। ਇੰਝ ਲੱਗਦਾ ਸੀ ਜਿਵੇਂ ਸੁੱਤਾ ਪਿਆ, ਨਾ ਕੋਈ ਚਿਹਰਾ ਕੁਮਲਾਇਆ ਹੋਇਆ, ਨਾ ਕੋਈ ਹੱਥ ਪੈਰ ਕੁਮਲਾਏ ਹੋਏ। ਮੈਂ ਕਿਹਾ ਹੱਦ ਹੋ ਗਈ, 11 ਦਿਨ ਹੋ ਗਏ ਨੇ ਗੁਜ਼ਰਿਆ, ਇਹ ਤਾਂ ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇੱਕ ਅੱਜ ਕੱਲ ਧੰਦਾ ਹੈ, ਐਸੇ ਕੈਮੀਕਲਸ ਮੁਰਦੇ ਦੇ ਅੰਦਰ ਪਾ ਦਿੱਤੇ ਜਾਂਦੇ ਨੇ, ਇਸ ਢੰਗ ਦਾ ਸੰਵਾਰ ਦਿੱਤਾ ਜਾਂਦਾ, ਸ਼ਿੰਗਾਰ ਦਿੱਤਾ ਜਾਂਦਾ, ਇੰਝ ਲੱਗਦਾ ਜਿਵੇਂ ਸੁੱਤਾ ਪਿਆ। ਇਹ ਘਟਨਾ ਵੀ ਯਾਦ ਆ ਗਈ, ਇਹ ਕਹਿ ਗਿਆ ਸਿੰਘ ਸਾਹਿਬ ਗਿਆਨੀ ਚੇਤ ਸਿੰਘ, ਹੁਣ ਤੇ ਨਹੀਂ ਰਹੇ, ਹੈਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ, ਇਹਨਾਂ ਦੇ ਰਿਸ਼ਤੇਦਾਰ ਕੋਈ ਬੇਗੋਵਾਲ ਦੇ ਰਹਿੰਦੇ ਸਨ। ਉਹ ਨੌਜਵਾਨ ਕਿਧਰੇ ਜਰਮਨੀ ਕੰਮ ਕਰਦਾ ਸੀ, ਹਾਦਸੇ ਚਲਾਣਾ ਕਰ ਗਿਆ ਤੇ 3 ਮਹੀਨਿਆਂ ਬਾਅਦ ਲਾਸ਼ ਆਈ ਇੱਥੇ। ਉਹਨਾਂ ਦੇ ਨਜ਼ਦਾਸ ਇੱਥੇ ਕਥਾ ਕਰ ਰਿਹਾ ਸੀ ਤੇ ਮੈਨੂੰ ਬਜ਼ੁਰਗਵਾਰ ਸਿੰਘ ਸਾਹਿਬ ਕਹਿਣ ਲੱਗੇ, ਚੱਲਣਾ। ਮੈਂ ਕਿਹਾ ਠੀਕ ਹੈ, ਚੱਲਦੇ ਹਾਂ। ਪਰ ਜਦ ਮੈਂ ਉਹਨਾਂ ਕੋਲ ਸੁਣਿਆ 3 ਮਹੀਨਿਆਂ ਬਾਅਦ ਲਾਸ਼ ਆਈ ਹੈ, ਤੇ ਮੈਂ ਕਿਹਾ ਰਿਹਾ ਕੀ ਆਉਣਾ, 3 ਮਹੀਨਿਆਂ ਬਾਅਦ ਲਾਸ਼ ਆਈ ਹੈ। ਬੇਗੋਵਾਲ ਗਏ, ਪਹੁੰਚੇ, ਜਿਸ ਬਕਸੇ 'ਚ, ਲੱਕੜ ਦੇ ਬਕਸੇ 'ਚ ਉਹ ਲਾਸ਼ ਆਈ, ਸਾਰਿਆਂ ਦੇ ਸਾਹਮਣੇ ਜਦ ਇਕੱਠ ਹੋਇਆ, ਖੋਲੀ ਗਈ, ਮੈਂ ਵੀ ਉੱਥੇ ਮੌਜੂਦ, ਤੇ ਮੈਂ ਕਿਹਾ ਹੱਡੀਆਂ ਦੇ ਹੀ ਦਰਸ਼ਨ ਹੋਣਗੇ, ਹੋਰ ਕੀ ਹੋਵੇਗਾ, ਸੜਿਆ ਹੋਇਆ ਮਾਸ ਹੋਵੇਗਾ, ਹੋਰ ਕੀ ਹੋਵੇਗਾ, ਗਲੀਆਂ ਹੋਈਆਂ ਆਂਦਰਾਂ ਹੋਣਗੀਆਂ, ਹੋਰ ਕੀ ਹੋਵੇਗਾ। ਪਰ ਨਹੀਂ,

سے بکسا کھولے رہ گیا انج لگتا سی جی میں ستا تین مہینے بعد، پر بکسے دے کھولدیا ہوا دے لگدیا وہ مرجھان بھی لگ پیا، شہری دی رونق آہستہ آہستہ جان لگ پی. مختصر عرض اے کراں، ساری دنیا وچ ایشیا وچ یورپ وچ امریکہ کینیڈا وچ ایک دھندا ہے اور یہ بڑی وڈی فیس لئی جاندی ہے. جتنا زیادہ شنگارنا ہے اتنی زیادہ فیس دینی پے، جتنے زیادہ دن رکھنا ہے اتنی زیادہ فیس دینی پے. مردیاں نو شنگارن دا دھندا ہے، تے جد مردہ شنگاریا جاندا ہے انج لگتا ہے جیسے زندہ ہو رہے. پر گرو ارجن دیو جی مہاراج کچھ اگے دی گل کرتے ہیں. مہاراج کہتے نے لکش نو سمجھے بنا تے لکش دی پراپتی کیتے بنا ہر منک زندہ نہیں مردہ ہے. فرق صرف اتنا ہے کچھ لاشاں چتا تے چڑیاں ہوئی نے، کچھ لاشاں چل دیا پھر دیا. کچھ مردے قبراں دے پئے نے، کچھ مردے گھراں چ بیٹھے نے دکاناں تے بیٹھے، کچھ مردے قبرستان دے چ نے، کچھ مردے بازاراں دے چ گھوم رہے نے. مردے ذرا شنگارے ہوئے نے، سنوارے ہوئے نے، مردے نے. صرف تن دے تل دی زندگی دکھائی دے رہی ہے، اندروں من مردہ ہے. ہن میں عرض کراں مردے نو جیوانا بڑا اوکھا ہے. من نو جیڑا مردہ آکھیا گیا ہے وہ اس طرح گوڑی نیند، جویں عام کہندے نے نیند تے موت برابر ہے. موت بھی سمبندھ توڑ دیندی ہے، نیند بھی سمبندھ توڑ دیندی ہے. من ستا پیا ہے پرماتما دے پرتی، اس واسطے کہندے ہیں مردہ ہے. پر اے مردہ زندہ ہو سکتا ہے، انہوں جوایا جا سکتا ہے، انہوں زندہ کیتا جا سکتا ہے، انہوں اٹھایا جا سکتا ہے. کیرتن دے راہیں، کتھا دے راہیں، ستسنگ دے راہیں جیسے لکش دی سمجھ آئے گی، یہ پھر لکش دی پراپتی تو بنا رہے گا نہیں. ہوں میں پھر دوہرا دیا، اس ستسنگ دا پھل کی ہے؟ لکش دی سمجھ آ گئی ہے. جیون دا لکش پرماتما ہے، جیون دا لکش ایشور ہے، گرو ہے. سمجھ آ گئی، ستسنگ دا پھل مل گیا. یہ منک ہوں جب تب کیتے بنا رہے گا نہیں. یہ منک ہوں سادھنا لئی ود تو ود سماں کڈے گا. یہ منک ہوں جب تب لئی بہت بڑا سماں کڈے گا. لکش دی سمجھ نہیں آئی تو مہاراج کہندے نے پھر مردے ہی نے. یہ مردے ذرا چلتے پھرتے ہیں، کدی گھر دے چاہتے ہیں، کدی بازار دے چاہتے ہیں، کدی دکان دے چاہتے ہیں، کدی فیکٹری دے چاہتے ہیں، سب چلدیاں پھردیاں لاشاں. مہاراج ایسا کہہ رہے ہیں، اور بھی ایسا فرمان کرتے ہیں، نام بنا جیتا ویوہار. گرو ارجن دیو جی، نام بنا جیتا ویوہار جیوں میرے تک متھیا سنگا. سارا ہار شنگار مردیاں دا سنگار، مردے شنگارے ہیں. قبرستان دے شاید اتنیاں قبراں نہ ہون جتنیاں چلدیاں پھردیاں قبراں دکھائی دیں. کچھ بھی نہیں ہے جیون وچ، کچھ بھی نہیں. ذرا کھول کے ویکھ لینا، سوائے مردمی تو ہور کچھ بھی نہیں نکلے، سوارے رونے پٹن تو ہور کچھ بھی نہیں نکلے. کھول کے دیکھ لینا. میں اکثر عرض کرتا ہوں نا، ہر منک نے پتہ نہ کتنا رونا چھپایا ہوا ہے، کتنا دکھ چھپایا ہوا ہے. یہ ہس دے مسکراندے چہرے پتہ نہیں کتنا رونا چھپائی بیٹھے. یہ چمک دے تے چپڑے متھے کتنا کلیش چھپائی بیٹھے ہیں. یہ گھروں کی خاموشی پتہ نہیں کتنے بھامبڑا نو چھپائی بیٹھی ہے. بس
ਇਹ ਚਲਦੀਆਂ ਫਿਰਦੀਆਂ ਲਾਸ਼ਾਂ, ਇਹ ਕਬਰਾਂ, ਇਹ ਸ਼ਮਸ਼ਾਨ ਘਾਟ। ਮਹਾਰਾਜ ਇਸ ਤਰ੍ਹਾਂ ਕਹਿੰਦੇ ਨੇ, ਭਾਵੇਂ ਕਿਤਨਾ ਸ਼ਿੰਗਾਰਿਆ ਹੈ, ਕਿਤਨਾ ਸਾਜ਼ੋ ਸਮਾਨ ਹੈ, ਕਿਤਨੀ ਧਨ ਸੰਪਦਾ ਹੈ, ਮਹਾਰਾਜ ਕਹਿੰਦੇ ਨੇ ਧਿਆਨ ਨਾਲ ਇਸ ਨੂੰ ਵਿਚਾਰਨਾ ਹੈ, ਮੁਰਦਾ ਸ਼ਿੰਗਾਰਿਆ ਹੈ, ਮੁਰਦਾ ਸ਼ਿੰਗਾਰਿਆ ਹੈ, ਜ਼ਿੰਦਾ ਨਹੀਂ ਹੈ। ਜ਼ਿੰਦਾ ਤੇ ਤਾਂ ਹੋ ਸਕਦਾ ਸੀ, ਸੋ ਜੀਵਿਆ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨਾ ਜੀਵੇ ਕੋਈ, ਨਹੀਂ ਜੀਵਦਾ। ਬਾਕੀਆਂ ਦੇ ਮਨ ਤੇ ਮਰੇ ਹੋਏ ਨੇ, ਇਸ ਮਰੇ ਹੋਏ ਮਨ ਨੂੰ ਇਸ ਤਰ੍ਹਾਂ ਲੈਣਾ, ਕਿਉਂਕਿ ਤਾਰਕਿਕ ਤਰਕ ਕਰ ਸਕਦਾ ਹੈ, ਤਨ ਦੇ ਤਲ ਤੇ ਜੋ ਮਰ ਗਿਆ ਜ਼ਿੰਦਾ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਚਲੋ ਮੈਂ ਇੱਕ ਤੁਹਾਨੂੰ ਘਟਨਾ ਵੀ ਸੁਣਾਵਾਂ। ਸਿੰਗਾਪੁਰ ਦੇ ਚ ਘਟਨਾ ਘਟੀ, ਇੱਕ ਚੰਗੇ ਧਨਾੜ ਦਾ ਨੌਜਵਾਨ ਲੜਕਾ ਚਲਾਣਾ ਕਰ ਗਿਆ ਸਿੰਘ। ਇਹ ਘਟਨਾ ਬੜੀ ਮਸ਼ਹੂਰ, ਇੱਥੋਂ ਹੀ ਅੰਮ੍ਰਿਤਸਰ ਦੇ ਨਿਕਟੋਂ ਸੰਤ ਗਏ ਹੋਏ ਸਨ, ਆਪਣੇ ਆਪ ਨੂੰ ਸੰਤ ਕਹਿੰਦੇ ਸਨ, ਲੋਕੀ ਮੰਨਦੇ ਨੇ, ਇਸ ਤਰ੍ਹਾਂ ਦੇ ਸੰਤਾਂ ਨੂੰ ਹੀ ਸੰਤ ਆਖਿਆ ਜਾਂਦਾ ਹੈ, ਮੰਨਿਆ ਜਾਂਦਾ। ਗੁਰੂ ਗੋਬਿੰਦ ਸਿੰਘ ਦਾ ਬਾਣਾ ਤੇ ਉਤਾਰ ਕੇ ਉਹਨਾਂ ਨੇ ਬਾਣਾ ਆਪਣਾ ਦਿੱਤਾ ਹੋਇਆ। ਉਹਨਾਂ ਨੇ ਕਿਹਾ ਇਸ ਨੂੰ ਘਰ ਦੇ ਚ ਰੱਖੋ, ਸ਼ੀਸ਼ੇ ਦੇ ਬਕਸੇ ਚ, ਅਗਲੇ ਸਾਲ ਮੈਂ ਆਵਾਂਗਾ, ਇਸ ਨੂੰ ਜ਼ਿੰਦਾ ਕਰਾਂਗਾ। ਮਲੇਸ਼ੀਆ ਸਿੰਗਾਪੁਰ ਵਿੱਚ ਇਹ ਘਟਨਾ ਬੜੀ ਮਸ਼ਹੂਰ ਹੋਈ, ਜ਼ਿੰਦਾ ਕਰਾਂਗਾ। ਹੁਣ ਬਦਕਿਸਮਤੀ ਸਮਝ ਲਓ, ਮੈਂ ਉਹਨਾਂ ਦੇ ਨਾਲ ਕਿਧਰੇ ਉੱਥੇ ਹੀ ਸੀ ਤੇ ਉਸੇ ਗੁਰਦੁਆਰੇ ਕਥਾ ਕਰ ਰਿਹਾ ਸੀ ਜਿੱਥੇ ਉਹ ਆਏ। ਮੈਂ ਕਹਿ ਬੈਠਾ, ਮੈਂ ਕਿਹਾ ਸਾਲ ਬਾਅਦ ਇਹਦੀਆਂ ਹੱਡੀਆਂ ਵੀ ਨਹੀਂ ਲੱਭਣੀਆਂ। ਆਖਦਾ ਪਿਆ ਸੰਤ ਆਖੇ ਪਿਆ, ਤਾਂ ਤਣਾਅ ਖੜਾ ਹੋ ਗਿਆ, ਮੇਰੇ ਨਾਲ ਝਗੜਾ ਸ਼ੁਰੂ ਹੋ ਗਿਆ। ਕਹਿਣ ਲੱਗੇ, ਸਾਲ ਉਡੀਕੇ ਬਿਨਾਂ ਤੁਸੀਂ ਕਿਸ ਤਰ੍ਹਾਂ ਕਹਿ ਸਕਦੇ ਹੋ? ਮੈਂ ਕਿਹਾ ਮੈਂ ਕਹਿ ਸਕਦਾ, ਰੱਬੀ ਨਹੀਂ ਹੈ, ਈਸ਼ਵਰੀ ਨਹੀਂ ਹੈ, ਪ੍ਰਾਣ ਨਿਕਲ ਚੁੱਕੇ ਨੇ, ਡਾਕਟਰਾਂ ਨੇ ਕਹਿ ਦਿੱਤਾ ਹੈ ਮੁਰਦਾ ਹੈ, ਨਹੀਂ ਜ਼ਿੰਦਾ ਹੋਵੇਗਾ, ਨਹੀਂ ਹੋਵੇਗਾ। ਸਾਲ ਬਾਅਦ ਉਹ ਕਹਿੰਦੇ ਨੇ ਜ਼ਿੰਦਾ ਕਰਾਂਗਾ। ਮੈਂ ਕਿਹਾ ਸਾਲ ਬਾਅਦ ਸ਼ਾਇਦ ਇਸਦਾ ਮਾਸ ਵੀ ਨਾ ਲਵੇ, ਹੱਡੀਆਂ ਵੀ ਨਾ ਲਵੇ। ਇਹ ਤਣਾਅ ਕਾਫੀ ਵਧਿਆ, ਮੈਨੂੰ ਬੜਾ ਬੁਰਾ ਵਾਲਾ ਆਖਿਆ ਤੇ ਉਹ ਜਿਨ੍ਹਾਂ ਦਾ ਲੜਕਾ ਗੁਜ਼ਰਿਆ ਸੀ ਕਹਿੰਦੇ ਤੁਹਾਨੂੰ ਪਤਾ ਨਹੀਂ ਇਹ ਸੰਤ ਸਰਾਪ ਦੇ ਦੇਣਗੇ, ਤੇ ਮੈਂ ਕਿਹਾ ਫਿਰ ਸਮਝ ਲੈਣਾ, ਮੈਨੂੰ ਸਰਾਪ ਲੱਗ ਜਾਏ ਤੇ ਫਿਰ ਸੱਚ ਸਮਝ ਲੈਣਾ, ਤੇ ਜੇ ਨਾ ਲੱਗੇ ਤਾਂ ਫਿਰ ਮੇਰੀ ਗੱਲ ਨੂੰ ਸੱਚ ਸਮਝਣਾ। ਉਹਨਾਂ ਨੇ ਸ਼ੀਸ਼ੇ ਦੇ ਬਕਸੇ ਦੇ ਜਦ ਘਰ ਵਿੱਚ ਰੱਖਣ ਦਾ ਯਤਨ ਕੀਤਾ ਤੇ ਪੁਲਿਸ ਘਰ ਪਹੁੰਚ ਗਈ, ਮੁਰਦਾ ਘਰ ਦੇ ਚ ਨਹੀਂ ਰੱਖ ਸਕਦੇ, ਸਿੰਗਾਪੁਰ ਦੇ ਕਾਨੂੰਨ ਦੇ ਮੁਤਾਬਕ ਕਬਰਿਸਤਾਨ ਵਿੱਚ ਦਫ਼ਨ ਕਰਨਾ ਪਏ। ਹੁਣ ਮੁਸਲਮਾਨਾਂ ਦਾ ਕਬਰਿਸਤਾਨ ਉਹਨਾਂ ਨੇ ਇਨਕਾਰ ਕਰ ਦਿੱਤਾ, ਇਹ ਸਿੱਖ ਹੈ, ਅਸੀਂ ਨਹੀਂ ਦਫਨਾਉਣ ਦੇਣਾ। ਈਸਾਈਆਂ ਦਾ ਕਬਰਿਸਤਾਨ ਉਹਨਾਂ ਨੇ ਵੀ ਇਨਕਾਰ ਕਰ ਦਿੱਤਾ, ਇੱਥੇ ਸਿਰਫ ਈਸਾਈ ਦਫਨ ਹੋ ਸਕਦੇ ਨੇ। ਬੋਧੀਆਂ ਦੇ ਕਬਰਿਸਤਾਨ ਵਿੱਚ ਦਫਨ ਕੀਤਾ ਤੇ ਸੰਤਾਂ ਨੇ ਕਿਹਾ ਸਾਲ ਬਾਅਦ ਜ਼ਿੰਦਾ ਕਰਾਂਗੇ, ਸਾਲ ਤੋਂ ਪਹਿਲੇ ਪਹਿਲੇ ਸੰਤ ਆਪ ਚਲਾਣਾ ਕਰ ਗਏ। ਉਹਨਾਂ ਨੂੰ ਵੀ ਸ਼ੀਸ਼ੇ ਦੇ ਬਕਸੇ 'ਚ ਰੱਖ ਕੇ ਸਵਾਰ ਕੇ ਰੱਖਣਾ ਪਿਆ, ਕਿਉਂਕਿ ਉਹਨਾਂ ਨੇ ਵੀ ਇਸ ਤਰ੍ਹਾਂ ਦੀ ਵਸੀਅਤ ਕੀਤੀ ਹੋਈ ਸੀ, ਸ਼ਾਇਦ ਸੋਚਦੇ ਹੋਣਗੇ ਦੋ ਚਾਰ ਸਾਲਾਂ ਬਾਅਦ ਮੈਂ ਜ਼ਿੰਦਾ ਹੋ ਜਾਵਾਂਗਾ, ਬਕਸੇ 'ਚ ਹੀ ਰੱਖਣਾ ਮੈਨੂੰ। ਪਰ ਚੂੰਕਿ ਉਹ ਬਹੁਤਿਆਂ ਨੂੰ ਆਪਣਾ ਚੇਲਾ ਬਣਾ ਰਹੇ, ਚੇਲਾ ਬਣਾ ਚੁੱਕੇ ਸਨ ਤੇ ਚੇਲੇ ਸਾਰੇ ਧਨਵਾਨ ਸਨ, ਤੇ ਧਨਵਾਨ ਕੋਈ ਸੌ ਦੇ ਚ ਇੱਕ ਅੱਧ ਕੋਲ ਅਕਲ ਆਉਂਦੀ ਹੈ, ਬਾਕੀ ਤੇ ਅਕਲ ਨੂੰ ਤਾਲੇ ਲਾ ਕੇ ਹੀ ਰੱਖਦੇ, ਬਾਕੀਆਂ ਦੀ ਅਕਲ ਤੇ ਬਸ ਧਨ ਨਹੀਂ ਆਉਂਦੀ ਔਰ ਕੁਛ ਨਹੀਂ, ਇਸ ਤੋਂ ਇਲਾਵਾ ਉਹਨਾਂ ਦੀ ਅਕਲ ਨਹੀਂ ਆਉਂਦੀ। ਮਾਇਆਦਾਰੀ ਅਤ ਅੰਨਾ ਬੋਲਾ, ਇਹ ਤੇ ਅੰਧੇ ਆਉਂਦੇ ਨੇ, ਨਾ ਸੱਚ ਵੇਖ ਸਕਦੇ ਨੇ ਨਾ ਸੱਚ ਸੁਣ ਸਕਦੇ ਨੇ। ਮੈਂ ਇਹ ਲਫ਼ਜ਼ ਵੀ ਕਹਿ, ਮੈਂ ਕਿਹਾ ਤੁਹਾਨੂੰ ਗੁਰਬਾਣੀ ਦੀ ਸੱਚਾਈ ਨਾ ਸੁਣਾਈ ਦੇ ਰਹੀ ਹੈ ਨਾ ਦਿਖਾਈ ਦੇ ਰਹੀ ਹੈ, ਤਾਂ ਮੈਂ ਕਿਹਾ ਗੁਰਬਾਣੀ ਦੀ ਰੋਸ਼ਨੀ 'ਚ ਕਿਹਾ ਜਾ ਸਕਦਾ ਅੰਧਿਆਂ।
اج اس گھٹنا نو اندازن 25-26 سال ہو گئے شاید اس تو بھی زیادہ.

0: ਇੱਕ ਨੇ ਦਬੀ ਆਵਾਜ਼ ਵਿੱਚ ਮਲੇਸ਼ੀਆ ਚ ਮੈਨੂੰ ਕਿਹਾ, ਮਸਕੀਨ ਜੀ ਤੁਸੀਂ ਕਹਿੰਦੇ ਸੀ ਨਾ ਸਾਹ ਲਵਾਜ਼ ਤੇ ਹੱਡੀਆਂ ਵੀ ਨਹੀਂ ਲੱਭਣਗੀਆਂ, ਮਾਸ ਵੀ ਨਹੀਂ ਲੱਭੇਗਾ। ਹੁਣ ਤੇ 25-30 ਸਾਲ ਹੋ ਗਏ ਨੇ, ਵਾਕਈ ਹੱਡੀਆਂ ਵੀ ਕੋਈ ਨਹੀਂ, ਮਾਸ ਵੀ। ਪਰ ਇਸ ਤਰ੍ਹਾਂ ਦੇ ਸੰਤ ਪੰਜਾਬ ਵਿੱਚ ਪੂਜੇ ਜਾ ਰਹੇ ਨੇ, ਸਿਰਫ ਪੰਜਾਬ ਵਿੱਚ, ਭਾਰਤ ਦੇ ਕਿਸੇ ਹੋਰ ਪ੍ਰਾਂਤ ਵਿੱਚ ਨਹੀਂ। ਤੋ ਮੈਨੂੰ ਕਹਿਣ ਦੇਣਾ, ਇਸ ਤਰ੍ਹਾਂ ਦੇ ਅੰਧ ਵਿਸ਼ਵਾਸੀ ਸਭ ਤੋਂ ਜ਼ਿਆਦਾ ਇੱਥੇ ਹੀ ਨੇ, ਕਿਸੇ ਪ੍ਰਾਂਤ ਦੇ ਵਿੱਚ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਚ ਇਤਨੇ ਗੁਰ ਕਲਗੀਧਰ ਦੀ ਦੇਣ ਨੂੰ ਇੱਕ ਪਾਸੇ ਕਰਕੇ ਆਪਣੀ ਦੇਣ ਦੇਈ ਜਾਂਦੇ ਨੇ, ਆਪਣਾ ਬਾਣਾ ਦੇਈ ਜਾਂਦੇ ਨੇ, ਅਸੀਂ ਖਾਮੋਸ਼ ਸਭ ਕੁਝ ਬਰਦਾਸ਼ਤ ਕਰੀ ਜਾਂਦੇ ਹਾਂ। ਆਵਾਜ਼ ਉਠਾਉਣੀ ਪਏਗੀ। ਕਲਗੀਧਰ ਦੇ ਰੂਪ ਜੋ ਉਹਨਾਂ ਨੇ ਦਿੱਤਾ ਬੜੀਆਂ ਕੁਰਬਾਨੀਆਂ ਨਾਲ, ਬੱਚਿਆਂ ਨੂੰ ਦੀ ਸ਼ਹਾਦਤ ਹੋਈ ਹੈ, ਪਿਤਾ ਦੀ ਸ਼ਹਾਦਤ ਹੋਈ ਹੈ, ਉਹਨਾਂ ਨੇ ਕਿਤਨੀਆਂ ਠੋਕਰਾਂ ਖਾਧੀਆਂ ਨੇ, ਇਹ ਬਾਣਾ ਸਾਹਮਣੇ ਦਿੱਤਾ ਤੇ ਇਸ ਬਾਣੇ ਨੂੰ ਬਰਬਾਦ ਕਰਾਂ, ਉਤਰਵਾਣ ਔਰ ਉਤਰਵਾ ਰਹੇ ਨੇ ਔਰ ਅਸੀਂ ਬਰਦਾਸ਼ਤ ਕਰ ਰਹੇ ਹਾਂ। ਕਿਉਂ? ਸੰਤ ਜੀ ਸ਼ਰਾਪ ਦੇ ਦੇਣਗੇ। ਤੇ ਹੁਣ ਮੈਂ ਕਈਆਂ ਨੂੰ ਕਹਿ ਮੈਂ ਕਿ ਹੁਣ ਤੇ ਸੰਤ ਜੀ ਨਹੀਂ ਨਾ ਸ਼ਰਾਪ ਦੇਣਗੇ, ਹੁਣ ਤੇ ਸ਼ੀਸ਼ੇ ਦੇ ਚ ਪਏ ਨੇ, ਹੁਣ ਤੇ ਕਬਰ ਦੇ ਚ ਪਏ ਨੇ, ਹੁਣ ਤੇ ਨਾ ਡਰੋ, ਹੁਣ ਤੇ ਉਹ ਕੀ ਜ਼ਿੰਦਾ ਕਰਨਗੇ, ਸੰਤ ਜੀ ਆਪ ਹੀ ਮਰ ਗਏ ਨੇ। ਪਰ ਨਹੀਂ, ਲੋਕਾਂ ਦਾ ਅੰਧ ਵਿਸ਼ਵਾਸ, ਇਸ ਤਰ੍ਹਾਂ ਦੇ ਮਰੇ ਹੋਏ ਸੰਤਾਂ ਦੀ ਫਿਰ ਕਬਰਾਂ ਪੂਜਣਗੇ, ਮੜੀਆਂ ਪੂਜਣਗੇ, ਪੂਜਦੇ ਇਹ ਚੱਲਦਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮਾਨੇ, ਮੇਰਾ ਸਿੱਖ ਭੁੱਲ ਕੇ ਵੀ ਕਬਰ ਨੂੰ ਸਜਦਾ ਨਾ ਕਰੇ। ਮੜੀ ਨੂੰ ਮੱਥਾ ਨਾ ਟੇਕੇ। ਪਿਛਲੇ ਸਾਲ ਮੈਂ ਇੱਥੋਂ ਟੈਕਸੀ ਕੀਤੀ, ਜਲੰਧਰ ਜਾਣਾ ਸੀ, ਵਾਪਸ ਆਉਣਾ ਸੀ, ਤੇ ਜਿਹੜਾ ਡਰਾਈਵਰ ਸੀ ਉਸ ਟੈਕਸੀ ਡਰਾਈਵਰ, ਮੈਂ ਵੇਖ ਕੇ ਬੜਾ ਖੁਸ਼ ਹੋਇਆ। ਮੈਂ ਕਿ ਗਾਤਰੇ ਕਿਰਪਾਨ ਹੈ, ਲੰਬਾ ਦਾੜਾ ਹੈ, ਮੈਂ ਕਿ ਚਲੇ ਇੱਕ ਗੁਰਮੁਖ ਹੈ। ਗੁਰਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ, ਮਨਮੁਖ ਦੀ ਆਪਣੀ ਵਾਈਬਰੇਸ਼ਨ ਹੁੰਦੀ ਹੈ। ਇੱਥੋਂ 10-15 ਕਿਲੋਮੀਟਰ ਹੀ ਅਸੀਂ ਗਏ ਹੋਵਾਂਗੇ। ਪਤਾ ਨਹੀਂ ਇੱਕ ਦਰਗਾਹ ਇੱਕ ਕਬਰ ਆਉਂਦੀ ਸੀ, ਉੱਥੇ ਖੜੀ ਕਰ ਦਿੱਤੀ ਗੱਡੀ। ਕਹਿੰਦਾ ਜੈਨੀ ਜੀ, ਮੈਂ ਇਸ ਮਜ਼ਾਰ ਤੇ ਮੱਥਾ ਟੇਕ ਕੇ ਨਾ ਜਾਵਾਂ, ਮੈਂ ਗੱਡੀ ਨਹੀਂ ਚਲਾ ਸਕਦਾ। ਮੈਂ ਕਿਹਾ ਮੈਂ ਤੇ ਤੈਨੂੰ ਗੁਰੂ ਨਾਨਕ ਦਾ ਸਿੱਖ ਸਮਝਿਆ ਸੀ, ਮੈਨੂੰ ਤੇ ਪਤਾ ਨਹੀਂ ਤੂੰ ਇਹ ਮੜੀਆਂ ਦਾ ਪੁਜਾਰੀ, ਕਬਰਾਂ ਦਾ ਪੁਜਾਰੀ, ਤੂੰ ਕਬਰ ਦਾ ਸਿੱਖ ਹੈ। ਹਰ ਖੇਤ ਦੇ ਤੁਹਾਨੂੰ ਕਬਰ ਮਿਲੇਗੀ ਪੰਜਾਬ ਦੇ ਵਿੱਚ, ਇਤਨੀਆਂ ਕਿਧਰੇ ਵੀ ਨਹੀਂ ਮਿਲਣਗੀਆਂ। ਜਿਤਨੀ ਕਬਰਾਂ ਦੀ ਪੂਜਾ ਪੰਜਾਬ ਦੇ ਚ ਹੈ, ਕਿਸੇ ਪ੍ਰਾਂਤ ਦੇ ਚ ਨਹੀਂ ਹੈ, ਨਾ ਬੰਗਾਲ ਦੇ ਚ, ਨਾ ਬਿਹਾਰ ਦੇ ਚ, ਨਾ ਯੂਪੀ ਦੇ ਚ, ਇੱਥੇ ਹੈ। ਤੇ ਮੈਨੂੰ ਕਹਿਣ ਦੇਣਾ, ਜਿਤਨੇ ਮੂਰਖ ਇੱਥੇ ਨੇ ਸ਼ਾਇਦ ਬਾਕੀ ਪ੍ਰਾਂਤਾਂ ਚ ਨਹੀਂ। ਕਬਰਾਂ ਨੂੰ ਪੂਜਣ, ਮੜੀਆਂ ਨੂੰ ਪੂਜਣ, ਪੂਰਨ ਪ੍ਰੇਮ ਪ੍ਰਤੀਤ ਸਜੇ ਬ੍ਰਤ ਗੋੜ ਮੜੀ ਮਠ ਭੂਲ ਨਾ ਮੰਨੇ, ਮੇਰਾ ਸਿੱਖ ਭੁੱਲ ਕੇ ਵੀ ਨਾ ਮੰਨੇ। ਮੜੀ ਵਿੱਚ ਸੰਤ ਹੈ ਤਾਂ ਫਿਰ ਸੰਤ ਮਰ ਗਿਆ, ਸੰਤ ਤੇ ਆਪਣੇ ਘਰ ਜਾਂਦਾ, ਸੰਤ ਨੂੰ ਇਹ ਕਿਹਾ ਰੋਈਏ ਜੋ ਆਪਣੇ ਗ੍ਰਹਿ ਜਾਣੇ, ਰੋਵੋ ਸਾਕਤ ਬਾਪਰੇ ਜੋ ਹਾਟੇ ਹਾਟ ਬਿਕਾਏ। ਕਬਰਾਂ ਵਿੱਚ ਉਹ ਹੁੰਦੇ ਨੇ, ਮੜੀਆਂ ਚ ਉਹ ਹੁੰਦੇ ਜੋ ਮਰ ਗਏ ਨੇ, ਅਜੇ ਵੀ ਇੱਥੇ ਹੀ ਭਟਕਦੇ ਪਏ ਨੇ ਜਨਮ ਲੈਣ। ਕਿ ਜੋ ਆਪਣੇ ਘਰ ਚਲੇ ਗਏ, ਆਪਣੇ ਟਿਕਾਣੇ ਤੇ ਪਹੁੰਚ ਗਏ, ਉਹ ਕਬਰਾਂ ਚ ਥੋੜੇ ਹੁੰਦੇ ਨੇ। ਤੇ ਜਿਹੜੇ ਹੈਨੀ ਕਬਰਾਂ ਵਿੱਚ ਅਜੇ ਹੈਨੀ ਇੱਥੇ, ਉਹਨਾਂ ਨੂੰ ਪੂਜਾ ਕਰਨ ਦੀ ਕੀ ਲੋੜ ਹੈ? ਜੀਵਦਿਆਂ ਜੀ ਜਿਸ ਦੀ ਸੁਰਤ ਪਰਮਾਤਮਾ ਨਾਲ ਜੁੜੀ ਹੋਈ ਹੈ ਉਹ ਪੂਜਨੀਕ ਹੈ। ਕਿ ਜੀਵਦਿਆਂ ਜੀ ਵੀ ਜੋ ਮੁਰਦੇ ਦੀ ਤਰ੍ਹਾਂ ਸੀ ਤੇ ਫਿਰ ਉਸਦੀ ਮੜੀ ਬਣ ਗਈ ਤੇ ਉਸੇ ਨੂੰ ਪੂਜੇ ਜਾਂਦੇ ਆ। ਇਹ ਇੱਕ ਬਹੁਤ ਵੱਡੇ ਪੱਧਰ ਦੀ ਅਗਿਆਨਤਾ ਹੈ। ਮਹਾਰਾਜ ਇੱਥੇ ਕਹਿੰਦੇ ਨੇ, ਜਿਤਨਾ ਹਾਰ ਸ਼ਿੰਗਾਰ ਸੰਵਾਰਿਆ, ਤਨ ਨੂੰ ਸੰਵਾਰਿਆ ਸ਼ਿੰਗਾਰਿਆ, ਔਰ ਜਿਤਨਾ ਬਾਲ ਦਾ ਅਡੰਬਰ ਹੈ, ਇਹ ਸਭ ਇਸ ਤਰ੍ਹਾਂ ਹੈ ਜਿਵੇਂ ਮੁਰਦੇ ਦਾ ਸ਼ਿੰਗਾਰ ਹੋਇਆ, ਜਿਵੇਂ ਮੁਰਦਾ ਸ਼ਿੰਗਾਰਿਆ ਗਿਆ। ਹਾਂਜੀ,
1: ਰਹਾਉ ਤਾਏ ਤਾਏ ਕਿਰਪਨ ਸ਼ਰਮ ਕੀ ਨੂੰ ਇਕੱਤਰ ਕਰੀ ਹੈ ਮਾਇਆ।
0: ਮਾਇਆ ਬਹੁਤੀ ਇਕੱਤਰਤਾ ਕਿਰਪਨ ਹੋਏ ਬਿਨਾਂ ਨਹੀਂ ਹੋ ਸਕਦੀ। ਬਹੁਤ ਚੋਟੀ ਦਾ ਧਨਾਦ ਹੈ ਤੂੰ ਕਿਰਪਨ ਹੋਵੇਗਾ, ਸ਼ੂਮ ਹੋਵੇਗਾ। ਫਰਾਗ ਦਿਲ ਬੰਦੇ ਕੋਲ ਬਹੁਤਾ ਧਨ ਨਹੀਂ ਹੋ ਸਕਦਾ, شاید دس من تو بھی ود کڈے تے اپنے سکھ تے بھی زیادہ خرچ کرے زیادہ خرچ کرے کرپن نہ اپنے سکھ تے خرچ کردا ہے نہ پروار دیاں لوڑاں پوریاں کردا ہے صرف دن دے انبار لاندا ہے کیونکہ دھن بھگوان تے دھن لئی محنت بڑی کردا ہے مشقت بڑی کردا ہے دھن ورتن لئی نہیں دھن جمع کرن لئی ایسا شون پھر دسمند نہیں کٹ سکتا فراغ دل نہیں ہے میں ایک دن پرارتھنا پڑھ رہا سی شیخ سادی دی کہندے نے پرارتھنا دے خدا پرگٹ ہویا ایسا شیخ سادی لکھ دین تے خدا نے مینو آکھیا میں کچھ دیواں او تیری لوڑ نہ ہوئے تو انج کر تو آپ ہی منگ لے تے میں تینوں دے دیا پتا شیخ سادی نے کی چوٹ کیتی ہے رب تے بھی چوٹ کیتی ہے کہندا ربا بھگتاں نوں تیرے سبھا دا پتا ہے سنساری جو کچھ منگ دے نے توں دے دینا ہے بھگت تڑپ تڑپ کے بھی منگ دے نے توں دیندا ہے دیندا ہے لمبی چوڑی حقائق حقائق کہنے نے کہانی نو وہ حقائق وچ لکھدا ہے رب نے اے آکھیا فقیرا الزام تے بعد میرے کری توں دوشی تے مینوں بعد دے ٹھہراویں جب توں منگے تے میں دیواں نا توں منگیا نہیں تے پہلے ہی میرے تے الزام لا دیتا ہے جو فقیر منگدے نے تو دیندا نہیں تے جو دنیا دار منگ دے نے تو دینے نہ جوڑیاں بھر دیں گا جا جا پھر آپ ہی کہندا اگے فقیر کہندا دنیا داراں دیاں جوڑیاں بھر جاندیاں نے او تیرا کھیڑا چھڈ دیندے نے تے انہاں وستواں نال فقیر تیرا کھیڑا چھڈ دے لے شاید تینوں فقیراں دی اصلیت دا پتہ ہے پھر کہیں تو فقیران نہیں دینا فقیر جو کچھ منگ دینا نہیں دینا تو خدا نے آکھیا ہوں لمبی چوڑی گل چھڑ ہوں تو منگ تے میں تینوں دین لگا منگ یہ شیخ سادی منگتا ہے گلستان دا بول ہے کہ سفلا خدا بند ہستی مباش جو کمین بندہ ہے جو کرپن بندہ ہے جو ہوچھا بندہ ہے انہوں کدی چوٹی دا دھنمان نہ بنائیں نہ بنائیں انہوں لمبی چوڑی محل ماریاں پدارتھان دا مالک نہ بنائیں جو کمین بندہ ہے ہوچھا بندہ ہے کرپن بندہ ہے شون بندہ ہے اے میرے مولا اے بھی جوڑی چ کدی بہتا دھن نہ پائیں صرف گزارا مت کہ سفلا خداوند ہستی مباش جوان مرد راتند دستی مباش تے جڑا فراغ دل ہے او دی جھولی ہر وقت بھری رکھی بھری رکھ شیخ سادی کہنے نے میں منگیا تے خدا نے بوئے ہی بند کر دیتے چلا گیا کہندا اجے تک جواب دی اڈیک پیا کردا کبھی گردر تے کہندے نے تو اس واسطے بھگتاں نوں فقیراں نوں چوٹی دا دھناڈ نہیں بناندا کیونکہ گردر کہندے نے تو پربھو مینوں کدھرے کبیر بنا دیویں نا ونڈن والا یا بشنو دا عہدہ دے دیویں کہ میں تے سرے جڑے تم مٹھیا اور سیمت بھنڈارے دیتے نے میں تے بھی خالی کر دینا تینوں ہور پانے پین گے تینوں ہور بھنڈارے بھرنے پین گے گردر تے انج کہن لگا چوٹی دے دھناڑ سنت مہنت کدھر پہ جانا سنت نے کرپن اکتر کری ہے مایا کرپن پھر لڑائیاں جھگڑے ہون گے گولیاں چلن گے اسی دن گئے ایک ایک संत गुजर गए तो करोड़ करोड़ रुपया बैंकों च पे आ फिर चेले लड़ते झगड़ते मैं ऐसा देखे। खैर महाराज कहने बड़ी तावना बड़ी मेहनत ये किरपन बड़ी मेहनत करता है ये शौम बड़ी मेहनत करता है क्योंकि धन उसका भगवान है तो बड़ा धन इकट्ठा किया इसने बड़ी माया इकट्ठी की। हाँ जी
1: दान पुन नहीं संतन सेवा कित ही काज ना आया
0: ना दसवंध कटदा है ना दान ना पुन ना संतान की सेवा धन किसे कम नहीं आया किसे कम नहीं आया बस सिर्फ जमा करके ही रखे जमा करके ही रखे है ये किरपन इस तरह अपनी जिंदगी बतीत करता है। हाँ जी
1: पारो आप फरन सवारी से काम काट बनाया।
0: हूं एक होर उदाहरण दिता है मेरे पातशाह ने लक्ष्य न समझे बिना लक्ष्य प्राप्त किए बिना जीवन इस तरह है जिमें किसी सुहागण ने कामण ने तन बड़ा शिंगारे है सेजा बड़ी शिंगारी है बड़ा भारी हार शिंगार किया है ते पति के घर में रह कोई नहीं। अक्सर स्त्रियां संसार में ही दिखाने वास्ते हार शिंगार कर दिया ना अजोका माहौल तो ऐसा हो गया इस तरह का हो गया वातावरण इस तरह का हो गया। इस संबंध में एक घटना मैंने याद आती है भगत कबीर का श्लोक है कबीर के कोल कबीर के चेले आए तो कह लगे भगत जी शिवरात्रि का बड़ा वड्डा मेला लगे तो वेखण लई सिकंदर लोधी की बेगम भी आई है वो भी देखते गई है बड़े कीमती रथ दे च बैठ के आई पर जेड़े कपड़े उसने पाए सारे जर्रीदार ते उदे च हीरे ते मोती जड़त कपड़िया दे नीलम जड़त मोती जड़त ते सारा उदे च जर्री दा कम जर्री कहने सोने ने सोने दियां तारा नाल सिलाई हुई इतनी कीमती पोशाक। कबीर कहने ठीक है पर तुसी कहना की चाहते हो कहने कहना यह चाहते हैं ये जिहड़ी पनहारी है ना गंगा तो पानी भर के लियांदी है रोज ते सारा दिन सतसंगियां नूं पिलांदी है सारा दिन इहदे कपड़े पाटे हुए लीरां लीरां कई थावां ते इसने सीते रब बड़ा अन्याय करता है ये रब दे मार्ग ते चलन वाली स्वास स्वास नाम जपन वाली एदे कपड़े ते ए तो सिकंदर लोदी जालम बादशाह ते फिर उसकी ये बेगम ये सिकंदर लोदी खुदा शनास नहीं तेरी बेगम कितों होनी ओदे कपड़े ये खुदा इंसाफ नहीं करता एक नू इतने कीमती कपड़े इतने कीमती कपड़े जो प्रभु दे मार्ग ते चलते ही नहीं कि जो चल रही है प्रभु दे मार्ग ते उसकी ए हालत। इस संबंधित दो श्लोक भगत कबीर ने उच्चारण किए हैं आप जी दे सामने रखा। पहला कबीर हैंगे बाहन सघन घन छत्रपति की नार मन लेने छत्रपति बादशाह की बेगम है स्त्री है उदे घर हाथी ने घोड़े ने उदे तन दे कपड़े बड़े कीमती ने विशाल है कपड़े दे राही गुनाह है। कबीर हैंगो बाहन सगन घन छत्रपति की नार मन दे छत्रपति राजे की स्त्री है ये घर हाथी घोड़े ने सोना चांदी है नीलम है मोती ने हीरे ने बथेरा कुछ है और वो कपड़े बड़े कीमती ने सुंदर ने कबीर हैंगे बाहन सगन घर छत्रपति की नार पर तासो कुटंतर ना पूजे हर जन की पनिहार। वो जो हरि जन की पनहारी है सारा दिन हरि दे भगतां नूं पानी पिलांदी है। उहदे जिहड़े कपड़े ने उहदे सामने सिकंदर लोधी दी बेगम दे कपड़े कौड़ियों भी खोटे ने, कुछ भी नहीं, कुछ भी नहीं। हुण चेले कहण लगे भगत जी असी थानूं दस्या है ना कपड़े जर्री नाल सिले होए ने, जर्री दा कम है, नीलम ते मोती जड़त ने, हीरे जड़त ने, तुसी एवें कह दिता वह कपड़े कुछ नहीं, वह बेगम कुछ नहीं, ए पनहारी एदी महिमा गायन कर दिती, ए चीथड़िया की महिमा गायन कर दिती। हुण कबीर दूसरे सलोक च कहिंदे ने, सुनो मेरे को, कबीर निरप नारी क्यों निंदी है, मैं सराजे दी इस्त्री नूं क्यों भंडिया, क्यों निंदा कीती है, मैं इसनूं क्यों फटकारिया, क्यों नीवां आखिया। कबीर निरप नारी क्यों निंदी है, क्यों हर चेरी को मान, ये जो हरी दी चेली है हरी दी पनहारन है, मैं इसनूं मान क्यों दिता इतना, और उस ते फिटकार क्यों पाईए इतने। कबीर निरप नारी क्यों निंदी है, क्यों हर चेरी को मान, ओ मांग सवारे दिखे को ए सिमरे हरी ना। उहदे कीमती कपड़िया विच हंकार है, वाशना है, इहदे चीथड़िया विच प्रभु का नाम है, हरी का नाम है। मैं इन्हां चीथड़िया नूं नमस्कार करदा, हरी का नाम है, उत्थे ते हंकार है, नुमाइश है, वाशना है। इसनूं भगत कबीर जी इंज कहिंदे ने, वेद पढ़े पढ़ पंडित मूए रूप देख देख नारी। लोकी किस तरह अपना समा बतीत करते हैं, जिंदगी गवांदे हैं, बस वेद पढ़ते रह गए, वेदां दे विच जो कुछ है वह होने की कोशिश ना की। इन्हूं इकबाल कहिंदे ने, तुझे किताब से फरोग नहीं कि तू किताब हुआ है, साहिब दे किताब नहीं। फिर मैं पंक्तियां थोड़े सामने रखने लगा, फारसी नुमा उर्दू, तुझे किताब से फरोग नहीं के तू किताब हां है, साहिब दे किताब नहीं। तू किताब नू पढ़न वाला है, किताब दे विच जो कुछ है वो तू नहीं है। तू कुरान नू पढ़न वाला है, कुरान विच जो कुछ है वो तू नहीं है। तू वेदां नू पढ़न वाला है, वेदों के विच जो कुछ है वह तो नहीं। तू सिर्फ बाणी का पाठ करने वाला है, बाणी जिस दुनिया की गल कर दी है उस दुनिया का वासी तो नहीं, वो तेरे विच नहीं। मुर गए पंडित सिर्फ वेद पढ़ पढ़ के, वेदों के जो कुछ है वो होने की कोशिश ही ना की। रूप देख देख नारी, दो दफा शब्द वरत्या, रूप पहले अपना देखना, शीशे च बड़ा टाइम जाया करना फिर दिखाना, इसे च स्त्रियां खप गई, कबीर इंज कह रहे, इसे च स्त्री जात खप गई, इसे च स्त्री जात ने अपना समा बर्बाद किया, इसे दे च ही अपनी जिंदगी गवाई। रूप देख देख नारी, अपना रूप शीशे च देख देख के फिर जगत नूं दिखा दिखा के जिंदगी बर्बाद की थी स्त्री ने, औरत ने। धन गुरु अर्जन देव जी महाराज कहिंदे ने, बड़ा श्रृंगार किया, तन बड़ा संवारिया, कपड़े बड़े सुंदर पहने, गहना गट्टा बहुत, पति है कोई नहीं करते। तो हुण पुछे सारा हार श्रृंगार कह दे रही तो हुंदा ही पति नहीं। इतों ही पता चलता है कि बहुत कुछ दिखाने वास्ते होंगे, दिखाने वास्ते। मैं तो कई दफा ऐसा देखो घर देते डरावणिया जीवं बनिया रहिंदियां, पर बाहर निकलन तो पता नहीं आसमान दियां परियां आ जांदियां, मैनू कहण देना कि घर देख भूतणियां बनिया रहिंदियां। ਇਹਦਾ ਮਤਲਬ ਹੈ ਪਰੀ ਹੋਣਾ ਜਗਤ ਨੂੰ ਦਿਖਾਉਣਾ ਹੈ ਤੇ ਪੋਤਣੀ ਆਉਣਾ ਕਰਦੇ ਵਾਸਤੇ ਇਹ ਕਰਦੇ ਵਾਸਤੇ ਇਹ ਕਰਦੇ ਵਾਸਤੇ ਮਾਫ਼ ਕਰ ਦੇਣਾ ਮੈਂ ਆਪ ਗ੍ਰਸਤੀਆਂ ਕਹੋ ਗਏ ਗੱਲ ਵਧਾ ਕੇ ਕੀਤੀ ਹੈ ਪਰ ਮੈਨੂੰ ਇਹ ਪ੍ਰਮਾਣ ਗੁਰੂ ਅਰਜਨ ਦੇਵ ਜੀ ਨਾ ਦਿੰਦੇ ਫਿਰ ਇਤਨੀ ਕਹਿਣ ਦੀ ਹਿੰਮਤ ਨਹੀਂ ਸੀ ਬੜਾ ਸ਼ਿੰਗਾਰ ਕੀਤਾ ਬੜੇ ਕੱਪੜੇ ਪਹਿਨਣ ਬੜੇ ਗਹਿਣੇ ਪਹਿਨੇ ਨੇ ਪਤੀ ਤੇ ਹੈ ਕੋਈ ਨੀ ਇੱਕ ਤੇ ਸੁਹਾਗਣ ਪਤੀ ਹੈ ਕੋਈ ਨੀ ਦੂਜਾ ਇੱਕ ਹੋਰ ਉਦਾਹਰਣ ਕਬੀਰ ਦਿੰਦੇ ਨੇ ਕੁਆਰ ਕੰਨਿਆ ਜੈਸੇ ਕਰਤ ਸ਼ਿੰਗਾਰਾ ਕਿਉਂ ਰਲਿਆ ਮਾਨੇ ਬਾਗ ਬਦਾ ਇੱਕ ਦੂਜਾ ਉਦਾਹਰਣ ਵੀ ਦਿੰਦੇ ਨੇ ਤਾਂ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਕਰ ਆਵਰਨ ਸਵਾਰੀ ਸੇਜਾ ਕਾਮਨ ਥਾਟ ਬਣਾਇਆ ਕੇਸ ਸਵਾਰੇ ਤਨ ਤੇ ਸੁੰਦਰ ਕੱਪੜੇ ਪਹਿਨੇ ਗਹਿਣਾ ਪਹਿਨਿਆ ਜਿਤਨਾ ਹਾਰ ਸ਼ਿੰਗਾਰ ਸੀ ਉਸ ਨਾਲ ਆਪਣੇ ਤਨ ਨੂੰ ਸਵਾਰਿਆ ਹਾਂਜੀ
1: ਸੰਗ ਨਾ ਪਾਇਓ ਆਪਣੇ ਭਰਤੇ ਪੇਖ ਪੇਖ ਦੁੱਖ ਪਾਇਆ
0: ਕੋਲ ਪਤੀ ਨੂੰ ਪ੍ਰਾਪਤ ਨਹੀਂ ਕੀਤਾ ਪਤੀ ਹੈ ਕੋਈ ਨੀ ਤਾਂ ਹੁਣ ਸ਼ਿੰਗਾਰ ਤਨ ਦਾ ਭਾਰ ਬਣ ਗਿਆ ਹੁਣ ਸ਼ਿੰਗਾਰ ਤਨ ਦਾ ਬੋਝ ਬਣ ਗਿਆ ਸਾਰੇ ਪਦਾਰਥ ਧਨ ਸੰਪਦਾ ਦੁਨੀਆਂ ਦੇ ਸਾਰੇ ਸੁੱਖ ਉਸ ਲਈ ਬੋਝ ਆਉਂਦੇ ਨੇ ਬੋਝ ਉਠਾਉਂਦੇ ਨੇ ਢਾਉਂਦਾ ਪਿਆ ਜਿਹਦੇ ਹਿਰਦੇ ਪ੍ਰਭੂ ਦਾ ਨਾਮ ਮਨੇਗਾ ਈਸ਼ਵਰ ਦੀ ਭਗਤੀ ਨਹੀਂ ਹੈ ਬਸ ਇੱਕ ਬੋਝ ਚੁੱਕੀ ਫਿਰਦਾ ਬੜੀ ਚਿੰਤਾ ਬੜੀ ਚਿੰਤਾ ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ ਬੜੀਆਂ ਮਹਿਲ ਮਾਰੀਆਂ ਬੜੀਆਂ ਧਨ ਸੰਪਦਾ ਬੜੇ ਗਹਿਣੇ ਗੱਠੇ ਇਹ ਸਿਰ ਤੇ ਬੋਝ ਚੁੱਕੀ ਫਿਰਦਾ ਭਾਰ ਚੁੱਕੀ ਫਿਰਦਾ ਕਿਉਂਕਿ ਹਿਰਦਾ ਚਿੰਤਨ ਤੋਂ ਖਾਲੀ ਹੈ ਹਿਰਦੇ ਚ ਚਿੰਤਾ ਹੀ ਚਿੰਤਾ ਹੈ ਚਿੰਤਾ ਹੀ ਚਿੰਤਾ ਹੈ ਇਸ ਤਰ੍ਹਾਂ ਦਾ ਦੁੱਖ ਮਹਿਸੂਸ ਹੋਇਆ ਕਿਉਂਕਿ ਜਿਸ ਲਈ ਹਾਰ ਸ਼ਿੰਗਾਰ ਸੀ ਇਹ ਤੇ ਸਾਰੇ ਸਾਧਨ ਸਨ ਪਦਾਰਥ ਪਰਿਵਾਰ ਧਨ ਸੰਪਦਾ ਲਕਸ਼ ਤੇ ਪਰਮਾਤਮਾ ਸੀ ਉਹ ਤੇ ਹੈ ਕੋਈ ਨੀ ਤੋ ਫਿਰ ਪੇਖ ਪੇਖ ਦੁੱਖ ਪਾਇਆ ਪਰਿਵਾਰ ਨੂੰ ਵੇਖਿਆ ਤਾਂ ਵੀ ਦੁੱਖ ਧਨ ਸੰਪਦਾ ਨੂੰ ਵੇਖਿਆ ਤਾਂ ਵੀ ਦੁੱਖ ਮਹਿਲ ਮਾੜੀਆਂ ਨੂੰ ਦੇਖਿਆ ਤਾਂ ਵੀ ਹੈ ਦੁੱਖ ਕਿਉਂਕਿ ਸਖਣੀਆਂ ਨੇ ਸਾਰੀਆਂ ਪ੍ਰਭੂ ਦਾ ਨਾਮ ਪ੍ਰਭੂ ਦੀ ਬੰਦਗੀ ਹੈ ਹੀ ਨਹੀਂ ਹਾਂਜੀ
1: ਸਾਰੋ ਦਿਨ ਸੋ ਮਜ਼ਦੂਰੀ ਕਰਤਾ ਉਹ ਮੁਸਲਾਇਆ
0: ਸਾਰਾ ਦਿਨ ਮਿਹਨਤ ਕੀਤੀ ਕਿ ਸੁਖ ਕੋ ਮੌਲੀ ਲਾ ਮੌਲੀ ਵਿੱਚ ਪੀਸਣਾ ਸ਼ੁਰੂ ਕੀਤਾ ਮੁਗਦਰ ਦੇ ਨਾਲ ਤੇ ਘਰ ਕੀ ਲਿਆਇਆ ਛਿਲਕੇ ਛਰਾਇਆ ਛਿਲਕੇ ਚਾਵਲ ਨਹੀਂ ਛਿਲਕੇ ਇਤਨੀ ਮਿਹਨਤ ਕੀਤੀ ਤੇ ਪ੍ਰਾਪਤ ਕੀ ਹੋਇਆ ਛਿਲਕੇ ਇਹੀ ਜੋ ਹੈ ਘਰ ਦੇ ਚ ਲਿਆਇਆ ਤੇ ਹੁਣ ਛਿਲਕਿਆਂ ਨਾਲ ਕੀ ਹੋਵੇਗਾ ਈਸ਼ਵਰ ਦੇ ਨਾਮ ਤੋਂ ਬਿਨਾਂ ਜੋ ਕੁਛ ਵੀ ਮਨੁੱਖ ਲਿਆਇਆ ਆਪਣੇ ਕੋਲ ਜਮ੍ਹਾਂ ਕੀਤਾ ਹੈ ਸਭ ਛਿਲਕੇ ਹੀ ਛਿਲਕੇ ਨੇ ਛਰਾਇਆ ਹੀ ਹੈ ਧੁੱਖ ਹੀ ਹੈ ਇਹ ਦਾਣੇ ਨਹੀਂ ਨੇ ਜਿਸਨੇ ਪੇਟ ਭਰਨਾ ਸੀ ਜਿਸਨੇ ਭੁੱਖ ਮਿਟਾਉਣੀ ਸੀ ਇਹ ਤੇ ਧੁੱਖ ਨੇ ਇਹ ਤੇ ਛਿਲਕੇ ਹੀ ਛਿਲਕੇ ਨੇ ਹਾਂਜੀ
1: ਫੇਰ ਭਇਓ ਬੇਦਾਰੀ ਨਿਆਈ ਘਰ ਕਾ ਕਾਮ ਨਾ ਆਇਆ
0: ਜਿਵੇਂ ਬੇਗਾਰੀ ਦੇ ਸਿਰ ਦੇ ਉੱਤੇ ਪੁਰਾਣਾ ਜ਼ਮਾਨਾ ਆਉਂਦਾ ਸੀ ਨਾ ਸਿੱਕੇ ਆਉਂਦੇ ਸਨ ਤਾਂਬੇ ਦੇ ਸਿੱਕੇ ਲੋਹੇ ਦੇ ਸਿੱਕੇ ਚਾਂਦੀ ਦੇ ਸਿੱਕੇ ਸੋਨੇ ਦੇ ਸਿੱਕੇ ਧਨਾਢ ਲੋਕ ਸਿੱਕਿਆਂ ਦੀ ਪੰਡ ਵਜ਼ਨੀ ਹੋ ਜਾਂਦੀ ਹੈ ਬੜੀ ਭਾਰੀ ਹੋ ਜਾਂਦੀ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਪਹੁੰਚਾਉਣੀ ਹੋਵੇ ਤਾਂ ਫਿਰ ਮਜ਼ਦੂਰ ਲੱਭਦੇ ਸਨ ਤੇ ਮਜ਼ਦੂਰ ਦੇ ਸਿਰ ਤੇ ਉਹ ਪੰਡ ਰੱਖ ਦੇਣੀ ਲੱਖਾਂ ਰੁਪਏ ਦੀ ਬੋਝ ਥੱਲੇ ਉਹ ਦਬਿਆ ਜਾ ਰਿਹਾ ਪਰ ਲੱਖਾਂ ਦੇ ਚੋਂ ਇੱਕ ਦਮੜੀ ਵੀ ਉਸਦੀ ਕੋਈ ਨਹੀਂ ਕੁਛ ਵੀ ਨਹੀਂ ਉਂਝ ਸਿਰ ਦੇ ਉੱਤੇ ਲੱਖਾਂ ਨੇ ਪਰ ਮਲਕੀਅਤ ਇੱਕ ਦੀ ਵੀ ਨਹੀਂ ਇੱਕ ਦੀ ਵੀ ਨਹੀਂ ਬੋਝ ਹੈ ਪਰਿਵਾਰ ਦਾ ਪਦਾਰਥਾਂ ਦਾ ਧਨ ਸੰਪਦਾ ਦਾ ਚੁੱਕਿਆ ਹੋਇਆ ਹੈ ਅੰਤਿਮ ਸਮੇਂ ਪੱਲੇ ਇੱਕ ਦੇਲਾ ਵੀ ਨਹੀਂ ਪੈਂਦਾ ਕੁਛ ਵੀ ਨਹੀਂ ਕੁਛ ਵੀ ਨਹੀਂ ਸਾਰੀ ਬੇਗਾਰ ਇਕੱਠੀ ਕੀਤੀ ਸਾਰਾ ਸਿਰ ਦਾ ਬੋਝ ਜੋ ਹੈ ਇਕੱਠਾ ਕੀਤਾ ਹਾਂ ਸਿਰ ਦੇ ਉੱਤੇ ਕਿਧਰੇ ਧਨ ਦੀ ਪੰਡ ਵੱਧਦੀ ਜਾਏ ਤੇ ਹਿਰਦੇ ਵਿੱਚ ਧਰਮ ਵੱਧਦਾ ਜਾਏ ਤਾਂ ਫਿਰ ਬੈਲੈਂਸ ਬਰਾਬਰ ਰਹਿੰਦਾ ਫਿਰ ਤੇ ਬੈਲੈਂਸ ਬਰਾਬਰ ਹੈ, ਸੰਤੁਲਨ ਬਰਾਬਰ ਹੈ। ਤੇ ਹਿਰਦੇ ਚ ਧਰਮ ਹੈ ਕੋਈ ਨੀ, ਸਿਰ ਦੇ ਤੇ ਧਨ ਦੀ ਪੰਡ ਵੱਧ ਗਈ ਹੈ। ਮਹਾਰਾਜ ਕਹਿੰਦੇ ਨੇ ਬੇਗਾਰ ਹੈ, ਜਿਸ ਦਿਨ ਇਹ ਤਨ ਨਹੀਂ ਰਹੇਗਾ ਇਹ ਪੰਡ ਵੀ ਇੱਥੇ ਰਹਿ ਜਾਏਗੀ, ਇਹ ਕੱਢੀ ਜਾਏਗੀ। ਇਹ ਤੇ ਬੇਗਾਰ ਸੀ, ਇਹ ਤੇ ਇਹਨੇ ਸਿਰ ਦਾ ਬੋਝ ਇਸਨੇ ਚੁੱਕਿਆ। ਐਵੇਂ ਨਿਕੰਮੀ ਚਿੰਤਾ ਸਹਿੜੀ। ਹਾਂਜੀ,
1: ਭਇਓ ਅਨੁਗ੍ਰਹੋ ਜਾ ਕੋ ਪ੍ਰਭ ਕੋ ਇਸ ਹਿਰਦਾ ਨਾਮ ਵਸਾਇਆ।
0: ਜਿਨ੍ਹਾਂ ਦੇ ਪੂਰਬਲੇ ਕਰਮ ਪ੍ਰਲਭਨ ਅਨੁਸਾਰ ਪ੍ਰਭੂ ਦੀ ਜਿਨ੍ਹਾਂ ਦੇ ਤੇ ਅਨੁਕੰਪਾ ਹੋ ਗਈ, ਕਿਰਪਾ ਹੋ ਗਈ, ਕਰੁਣਾ ਹੋ ਗਈ, ਉਹਨਾਂ ਨੇ ਆਪਣੇ ਹਿਰਦੇ ਦੇ ਪ੍ਰਭੂ ਦਾ ਨਾਮ ਵਸਾਇਆ, ਉਹਨੂੰ ਥਾਂ ਦਿੱਤੀ। ਹਾਂਜੀ,
1: ਸਾਰ ਸੰਗਤ ਕਾ ਪਾਛਾ ਪਰੇ ਆਓ ਜਨ ਨਾਨਕ ਹਰ ਰਸ ਪਾਇਆ।
0: ਐਸਾ ਮਨੁੱਖ ਜਿਸ ਤੇ ਕਿਰਪਾ ਹੋ ਗਈ, ਰਹਿਮਤ ਹੋ ਗਈ, ਇਹ ਸਾਰੀ ਕਿਰਪਾ ਇਹ ਸਾਰੀ ਰਹਿਮਤ ਉਹਨੂੰ ਸਤਸੰਗ ਦੇ ਚੋਂ ਪ੍ਰਾਪਤ ਹੋਈ, ਸਾਧੂ ਦੀ ਸੰਗਤ ਦੇ ਚੋਂ ਪ੍ਰਾਪਤ ਹੋਈ, ਗੁਰੂ ਦੀ ਸੰਗਤ ਦੇ ਚੋਂ ਪ੍ਰਾਪਤ ਹੋਈ, ਔਰ ਹਿਰਦੇ ਚ ਨਾਮ ਵਸਾਇਆ ਤੇ ਸੁੱਖ ਦੇ ਘਰ ਦੀ ਪ੍ਰਾਪਤੀ ਹੋ ਗਈ। ਸੁੱਖ ਦਾ ਘਰ ਕੇਵਲ ਪਰਮਾਤਮਾ ਹੈ, ਪਰਮਾਤਮਾ ਲਕਸ਼ ਹੈ, ਬਾਕੀ ਸਭ ਸਾਧਨ ਨੇ। ਜਿਸ ਜਿਸ ਨੇ ਵੀ ਸਾਧਨ ਨੂੰ ਲਕਸ਼ ਬਣਾ ਦਿੱਤਾ, ਜ਼ਿੰਦਗੀ ਸਾਰੀ ਤੜਪਦਿਆਂ ਤੇ ਰੋਂਦਿਆਂ ਹੀ ਲੰਘਦੀ ਹੈ। ਸਤਸੰਗ ਦਾ ਇਹ ਫਲ ਹੈ ਕਿ ਅਸੀਂ ਜੀਵਨ ਦਾ ਲਕਸ਼ ਪਰਮਾਤਮਾ ਨੂੰ ਬਣਾ ਸਕੀਏ, ਈਸ਼ਵਰ ਨੂੰ ਬਣਾ ਸਕੀਏ। ਇਤਨੀ ਸੇਵਾ ਪ੍ਰਵਾਨ ਕਰਨੀ। ਅੱਜ ਰਾਤ ਦਾ ਵੀ ਸਮਾਗਮ ਹੈ, ਸਰਦਾਰ ਜਸਪਾਲ ਸਿੰਘ ਜੀ ਕੰਡਾ 250 ਅਜੀਤ ਨਗਰ ਸੁਲਤਾਨ ਮਿੰਡ ਰੋਡ 250 ਅਜੀਤ ਨਗਰ। ਇਹ ਸਾਰੇ ਜਥੇ ਕੀਰਤਨ ਕਰਨਗੇ, ਦਾਸ ਕਥਾ ਵੀ ਕਰੇਗਾ ਤੇ ਸਮੂਹ ਸੰਗਤ ਲਈ ਗੁਰੂ ਕੇ ਲੰਗਰ ਦਾ ਵੀ ਇੰਤਜ਼ਾਮ ਹੈ। 7 ਤੋਂ ਲੈ ਕੇ 10 ਵਜੇ ਤੱਕ ਇਹ ਸਮਾਗਮ ਚੱਲੇਗਾ। 8 ਤੋਂ 9 ਦਾਸ ਹਾਜ਼ਰੀ ਭਰੇਗਾ। ਇਸ ਤਰ੍ਹਾਂ ਬਾਕੀ ਸਾਰੇ ਜਥੇ ਪ੍ਰਚਾਰਕ ਤੇ ਨਾਲ ਆਏ ਹੋਏ ਕਵੀ ਸੱਜਣ ਸਾਨੂੰ ਕਵਿਤਾਵਾਂ ਨਾਲ, ਕੀਰਤਨ ਨਾਲ, ਵਿਚਾਰਾਂ ਨਾਲ ਨਿਹਾਲ ਕਰਨਗੇ। ਜਿਨ੍ਹਾਂ ਕੋਲ ਸਮਾਂ ਹੋਵੇ ਪਹੁੰਚਣ ਦੀ ਕਿਰਪਾਲਤਾ ਕਰਨੀ। 250 ਅਜੀਤ ਨਗਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਜੀਵਨ ਬਹੁ ਪੱਖੀ ਹੈ। ਉਂਝ ਤੇ ਹਰ ਵਿਅਕਤੀ ਆਪਣੀ ਜ਼ਿੰਦਗੀ ਦਾ ਕੁਝ ਹਿੱਸਾ ਸਮਾਜਿਕ ਰੱਖਦਾ ਹੈ, ਧਾਰਮਿਕ ਰੱਖਦਾ ਹੈ, ਔਰ ਜੀਵਨ ਦੇ ਕੁਝ ਆਧਾਰ ਰਾਜਨੀਤਿਕ ਨੇ। ਜੀਵਨ ਇਨ੍ਹਾਂ ਤਿੰਨਾਂ ਬਨੇਰਿਆਂ ਦੇ ਵਿੱਚੋਂ ਹੀ ਲੰਘਦਾ ਹੈ, ਔਰ ਇਹ ਤਿੰਨ ਮਜ਼ਬੂਤ ਚਾਹੀਦੇ ਨੇ, ਮਹਾਨ ਚਾਹੀਦੇ ਨੇ। ਰਹਿਬਰੀ ਪੁਰਸ਼, ਧਾਰਮਿਕ ਇਨਸਾਨ, ਪੈਗੰਬਰੀ ਪੁਰਸ਼ ਅਸੀਂ ਉਸਨੂੰ ਕਹਿੰਦੇ ਹਾਂ ਜਿਸ ਦੇ ਜੀਵਨ ਦੇ ਇਹ ਤਿੰਨੇ ਪਹਿਲੂ ਉਸਾਰੂ ਹੋਣ ਔਰ ਸੰਸਾਰ ਨੂੰ ਪ੍ਰੇਰਣਾ ਦੇਣ ਵਾਲੇ ਹੋਣ, ਆਨੰਦ ਤੇ ਸੁੱਖ ਸ਼ਾਂਤੀ ਵੰਡਣ ਵਾਲੇ ਹੋਣ। ਨਾਨਕ ਨਾਮ ਜਾਪਦਾ ਹੈ, ਇਹ ਇਸ ਦੇਸ਼ ਦੀ ਭਾਸ਼ਾ ਦੇ ਚੋਂ ਨਹੀਂ ਆਇਆ, ਅਗੰਮੀ ਆਇਆ ਹੈ, ਅਨਾਹਤ ਤੋਂ ਆਇਆ ਹੈ, ਪਰਮਾਤਮਾ ਤੋਂ ਆਇਆ ਹੈ। ਸੰਸਕ੍ਰਿਤ ਵਿਆਕਰਨ ਦੇ ਗਿਆਨੀ ਨਾਨਕ ਦੇ ਅਰਥ ਇੰਜ ਕਰਦੇ ਨੇ, ਨਾ ਅਨੇਕ, ਜਿਹਦੇ ਚ ਅਨੇਕਤਾ ਨਹੀਂ, ਜਿਸ ਦੇ ਚ ਦੂਜੀ ਗੱਲ ਨਹੀਂ, ਜਿਸ ਦੇ ਚ ਕੋਈ ਦੁਬਦਾ ਨਹੀਂ, ਜੋ ਇੱਕ ਦੀ ਗੱਲ ਕਰਦਾ, ਇੱਕ ਨੂੰ ਸੁਣਦਾ, ਇੱਕ ਨੂੰ ਵੇਖਦਾ, ਇੱਕ ਨੂੰ ਸੋਚਦਾ, ਔਰ ਇੱਕ ਦੀ ਹੀ ਕਰਦਾ, ਇੱਕ ਨੂੰ ਸੁਪਨਿਆਂ ਦੇ ਚ ਲਿਆਉਂਦਾ, ਇੱਕ ਦੀ ਹੀ ਝਲਕ ਜਾਗਰਤ ਅਵਸਥਾ ਦੇ ਚ ਵੇਖਦਾ, ਜਿਹਦਾ ਉਪਦੇਸ਼ ਇੱਕ ਦਾ ਹੈ, ਜਿਹਦਾ ਸੰਦੇਸ਼ ਇੱਕ ਦਾ ਹੈ, ਉਹਨੂੰ ਕਹਿੰਦੇ ਨੇ ਨਾਨਕ। ਨਾ ਅਨੇਕ, ਜਿਹਦੇ ਚ ਅਨੇਕਤਾ ਹੈ ਹੀ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਲਾਮ ਵੀ ਏਕੇ ਤੋਂ ਸ਼ੁਰੂ ਹੁੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਪਹਿਲਾ ਅਕਸ਼ਰ ਇੱਕ ਹੈ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਇੱਕ ਦੇ ਆਲੇ ਦੁਆਲੇ ਘੁੰਮਦੀ ਹੈ, ਇੱਕ ਦੀ ਹੀ ਪ੍ਰਕਰਮਾ ਕਰਦੀ ਹੈ, ਏਕੇ ਦਾ ਹੀ ਅਨੁਸਰਨ ਕਰਦੀ ਹੈ, ਇੱਕ ਨੂੰ ਹੀ ਸਜਦਾ ਕਰਦੀ ਹੈ, ਇੱਕ ਨੂੰ ਹੀ ਪ੍ਰਣਾਮ ਕਰਦੀ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਸਾਰੀ ਵਿਚਾਰਧਾਰਾ ਦਰਅਸਲ ਇੱਕ ਦੀ ਵਿਚਾਰ ਹੈ ਔਰ ਧਰਮ ਦੀ ਇਹੀ ਬੁਨਿਆਦ ਹੈ ਕਿ ਸਮੂਹ ਬ੍ਰਹਿਮੰਡ ਦੀ ਅਨੇਕਤਾ ਦੇ ਵਿੱਚੋਂ ਇੱਕ ਨੂੰ ਲੱਭਿਆ ਜਾਏ, ਇੱਕ ਨੂੰ ਸਮਝਿਆ ਜਾਏ, ਇੱਕ ਨੂੰ ਵੇਖਿਆ ਜਾਏ ਔਰ ਇੱਕ ਦੀ ਪ੍ਰਾਪਤੀ ਕੀਤੀ ਜਾਏ। ਅਗਰ ਇੱਕ ਪ੍ਰਾਪਤ ਹੋ ਗਿਆ ਤਾਂ ਦੁਬਦਾ ਖਤਮ, ਅਗਰ ਇੱਕ ਨੂੰ ਵੇਖ ਲਿਆ ਤਾਂ ਫਿਰ ਦੁਤੀਆ ਨਾਸਤੀ। ਅਗਰ ਸਭ ਕੁਛ ਇੱਕ ਹੈ ਔਰ ਉਸ ਏਕੇ ਵਿੱਚ ਮੈਂ ਵੀ ਹਾਂ ਤਾਂ ਫਿਰ ਦੂਜਾ ਕੌਣ ਤੇ ਤੀਜਾ ਕੌਣ, ਫਿਰ ਕੌਣ ਵੈਰੀ, ਫਿਰ ਕੌਣ ਦੁਸ਼ਮਣ, ਫਿਰ ਕੌਣ ਛੋਟਾ, ਫਿਰ ਕੌਣ ਵੱਡਾ। ਦਰਅਸਲ ਮਨੁੱਖ ਦੀਆਂ ਤਮਾਮ ਸਮੱਸਿਆਵਾਂ ਦਾ ਸਮਾਧਾਨ ਵੀ ਇਹ ਹੀ ਹੈ ਕਿ ਮਨੁੱਖ ਇੱਕ ਨਾਲ ਜੁੜੇ ਤੇ ਏਕੇ ਨੂੰ ਸਮਝੇ। ਤੋ ਨਾਨਕ ਦੇ ਅਰਥ ਨੇ ਜਿਹਦੇ ਚ ਅਨੇਕਤਾ ਨਹੀਂ, ਤੇ ਨਾਨਕ ਦਾ ਉਪਦੇਸ਼ ਹੈ ਹਰ ਏਕ ਸਿਮਰ ਏਕ ਸਿਮਰ ਏਕ ਸਿਮਰ ਭਾਈ। ਇੱਕ ਦਾ ਹੀ ਚਿੰਤਨ ਕਰ, ਇੱਕ ਨੂੰ ਆਪਣੇ ਚੇਤੇ ਦੇ ਚ ਲਿਆ, ਇੱਕ ਨੂੰ ਆਪਣੇ ਵਿਚਾਰ ਮੰਡਲ ਦੇ ਚ ਲਿਆ। ਉਸ ਪੂਰਨ ਪੁਰਖ ਦਾ ਅਨੰਤ ਸਮਾਜਿਕ ਪਹਿਲੂ ਵੀ ਹੈ, ਰਾਜਨੀਤਿਕ ਪਹਿਲੂ ਵੀ ਹੈ ਔਰ ਦਰਅਸਲ ਜੋ ਧਾਰਮਿਕ ਪੁਰਸ਼ ਹੈ ਜੋ ਏਕੇ ਨਾਲ ਜੁੜਿਆ ਹੈ ਉਹਨੇ ਹਰ ਤਲ ਵਿੱਚ ਆਈਆਂ ਹੋਈਆਂ ਬੁਰਾਈਆਂ ਨੂੰ ਦੂਰ ਕਰਨਾ। ਸਮਾਜ ਦੇ ਤਲ ਦੇ ਉੱਤੇ ਜੋ ਬੁਰਾਈਆਂ ਆ ਚੁੱਕੀਆਂ ਸਨ ਤੇ ਨੈਤਿਕਤਾ ਜੋ ਘੋਰ ਅਨੈਤਿਕਤਾ ਦਾ ਰੂਪ ਧਾਰਨ ਕਰ ਚੁੱਕੀ ਸੀ, ਜਗਤ ਗੁਰੂ ਬਾਬੇ ਨੇ ਉਸ ਨੂੰ ਦੂਰ ਕਰਨ ਦੀ ਭਰਪੂਰ ਕੋਸ਼ਿਸ਼ ਕੀਤੀ। ਇਸ ਦੇਸ਼ ਦੇ ਬਲਕਿ ਸਾਰੀ ਦੁਨੀਆਂ ਵਿੱਚ ਉਹ ਦਿਨ ਖੁਸ਼ਕਿਸਮਤ ਦਿਨ ਸੀ 1469 ਈਸਵੀ ਕੱਤਕ ਪੂਰਨਮਾਸ਼ੀ। ਦਰਅਸਲ ਭਾਗਾਂ ਭਰਾ ਦਿਨ ਸੀ ਜਦ ਮਹਾਰਾਜ ਦਾ ਆਗਮਨ ਹੋਇਆ ਔਰ ਆਗਮਨ ਦੇ ਨਾਲ ਹੀ ਦਿਨ ਤੇ ਰਾਤ ਸਦੀਵੀ ਯਾਦ ਬਣ ਗਏ। ਉਹ ਦਿਨ ਵੀ ਅਮਰ ਹੋ ਗਿਆ, ਉਹ ਰਾਤ ਵੀ ਅਮਰ ਹੋਈ ਕਿਉਂਕਿ ਉਸ ਰਾਤ ਨੂੰ ਉਸ ਦਿਨ ਨੂੰ ਇੱਕ ਅਮਰ ਪੁਰਸ਼ ਦਾ ਆਗਮਨ ਹੋਇਆ। ਅਮਰ ਪੁਰਸ਼ ਸਿਰਫ ਵਿਅਕਤੀਆਂ ਨੂੰ ਹੀ ਅਮਰ ਨਹੀਂ ਕਰਦੇ ਬਲਕਿ ਦਿਨ ਨੂੰ ਵੀ ਅਮਰ ਕਰ ਦਿੰਦੇ ਨੇ, ਰਾਤ ਨੂੰ ਵੀ ਅਮਰ ਕਰ ਦਿੰਦੇ ਨੇ, ਸਾਲ ਨੂੰ ਵੀ ਅਮਰ ਕਰ ਦਿੰਦੇ ਨੇ। ਗੁਰੂ ਨਾਨਕ ਦੀ ਯਾਦ ਦੇ ਨਾਲ ਸਾਲ ਯਾਦ ਰਹੇਗਾ, ਗੁਰੂ ਨਾਨਕ ਦੀ ਯਾਦ ਦੇ ਨਾਲ ਦਿਨ ਯਾਦ ਰਹੇਗਾ, ਰਾਤ ਯਾਦ ਰਹੇਗੀ, ਕੱਤਕ ਦੀ ਪੂਰਨਮਾਸ਼ੀ ਯਾਦ ਰਹੇਗੀ। ਔਰ ਇਹ ਪੂਰਨਮਾਸ਼ੀ ਜੋ ਅਨੰਤ ਕਾਲ ਤੋਂ ਆ ਰਹੀ ਸੀ ਗੁਰੂ ਨਾਨਕ ਦੀ ਆਮਦ ਦੇ ਨਾਲ ਅਮਰ ਹੋ ਗਈ, ਮਹਾਨ ਹੋ ਗਈ। ਆਪ ਦੀ ਆਗਮਨ ਆਪ ਦਾ ਆਉਣਾ ਸੰਸਾਰ ਤੇ ਇਸ ਤਰ੍ਹਾਂ ਸੀ ਜੈਸੇ ਮੱਸਿਆ ਦੀ ਰਾਤ ਨੂੰ ਸੂਰਜ ਉਦੇ ਹੋ ਗਿਆ, ਪ੍ਰਕਾਸ਼ਮਾਨ ਹੋ ਗਿਆ। ਮਹਾਕਵੀ ਤੁਲਸੀ ਦਾ ਕਹਿਣਾ, ਜਬ ਜਬ ਹੋਏ ਧਰਮ ਕੀ ਹਾਨੀ, ਬਹਾੜੇ ਅਸੁਰ ਅਧਮ ਅਭਿਮਾਨੀ, ਤਬ ਤਬ ਵਿਵਦ ਧਰ ਪ੍ਰਭੂ ਸ਼ਰੀਰਾ, ਹਰੇ ਕਿਰਪਾ ਨਿਧ ਸੱਜਣ ਪੀਰਾ। ਦਸਮ ਗ੍ਰੰਥ ਦੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਵਾਕ, ਜਬ ਜਬ ਹੋਏ ਅਰਿਸ਼ਟ ਅਪਾਰਾ, ਤਬ ਤਬ ਦੇ ਧਰਤ ਅਵਤਾਰਾ। ਜਦ ਜਦ ਸੰਸਾਰ ਵਿੱਚ ਅਨਰਥ ਆਉਂਦਾ ਹੈ ਤਦ ਤਦ ਅਵਤਾਰੀ ਪੁਰਸ਼ ਸੰਸਾਰ ਤੇ ਆਉਂਦੇ ਨੇ। ਔਰ ਇਹ ਸ੍ਰੀ ਕ੍ਰਿਸ਼ਨ ਜੀ ਦੇ ਅਮਰਵਾਕ ਨੇ ਕਿ ਐ ਅਰਜਨ, ਜਦ ਜਦ ਵੀ ਧਰਮ ਦੀ ਗਿਲਾਨੀ ਤੇ ਹਾਨੀ ਹੁੰਦੀ ਹੈ ਮੇਰਾ ਆਗਮਨ ਆਉਂਦਾ ਹੀ ਰਹਿੰਦਾ, ਮੈਂ ਆਉਂਦਾ ਹੀ ਰਹਿੰਦਾ, ਦਰਅਸਲ ਉਹ ਪਰਿਪੂਰਨ ਪ੍ਰਮਾਤਮਾ ਜੋਤੀਮਾਨ ਕਿਸੇ ਦੇ ਅੰਦਰ ਮਹਾਨ ਜੋਤ ਉਜਾਗਰ ਕਰਕੇ ਜਗਤ ਨੂੰ ਸੰਦੇਸ਼ ਤੇ ਉਪਦੇਸ਼ ਦੇਣ ਲਈ ਆਉਂਦਾ ਹੈ। ਬਹੁਤੀ ਗਰਮੀ, ਬਹੁਤੀ ਤਪਸ਼, ਕੜਕਦੀ ਹੋਈ ਲੋਹ, ਇਸ ਗੱਲ ਦਾ ਆਗਮਨ ਹੈ ਕਿ ਬਰਖਾ ਹੋਵੇਗੀ, ਬਰਸਾਤ ਹੋਵੇਗੀ। ਹੁੰਮ ਹੈ, ਗੁੰਮ ਹੈ, ਤਪਸ਼ ਹੈ, ਸੇਕ ਹੈ, ਲੂਹ ਹੈ। ਸਿਆਣੇ ਕਹਿੰਦੇ ਨੇ ਹੁਣ ਬਦਲਾਂ ਦੇ ਆਉਣ ਦੇ ਚ ਦੇਰੀ ਨਹੀਂ, ਹੁਣ ਬਰਖਾ ਦੇ ਹੋਣ ਦੇ ਚ ਦੇਰ ਨਹੀਂ ਹੈ। ਜ਼ੁਲਮ ਹੈ, ਤਸ਼ੱਦਦ ਹੈ, ਅਨਰਥ ਹੈ, ਘੋਰ ਅਤਿਆਚਾਰ ਹੈ। ਤੋ ਧਾਰਮਿਕ ਪੁਰਸ਼ ਕਹਿ ਦਿੰਦੇ ਨੇ ਕਿ ਹੁਣ ਪ੍ਰਭੂ ਕੋਈ ਨਾ ਕੋਈ ਅਵਤਾਰ ਧਾਰਨ ਕਰੇਗਾ। ਸਮਾਜਿਕ ਤੌਰ ਤੇ, ਰਾਜਨੈਤਿਕ ਤੌਰ ਤੇ ਔਰ ਧਾਰਮਿਕ ਤੌਰ ਤੇ ਜਦ ਇਹ ਦੇਸ਼ ਪਸਤੀਆਂ ਦੇ ਖੱਡੇ ਦੇ ਜਾਗ ਰਿਹਾ, ਉਦੋਂ ਗੁਰੂ ਨਾਨਕ ਦਾ ਆਗਮਨ ਹੋਇਆ, ਉਦੋਂ ਗੁਰੂ ਨਾਨਕ ਦਾ ਅਵਤਾਰ ਹੋਇਆ। ਤੁਲਸਾਦਾਈ ਦੇ ਮੁਖਾਰਬਿੰਦ ਤੋਂ ਹੀ ਨਿਕਲੇ ਬਚਨ, ਇਹ ਤੇ ਕੋਈ ਸੂਰੀਏ ਆਇਆ ਹੈ, ਇਹ ਤੇ ਕੋਈ ਆਫਤਾਬ ਆਇਆ ਹੈ। ਜਗਤ ਤੇ ਹਰ ਬੱਚਾ ਰੋਂਦਾ ਹੋਇਆ ਜਨਮ ਲੈਂਦਾ ਹੈ। ਇਹ ਠੀਕ ਹੈ ਕਿ ਪਸ਼ੂਆਂ ਦੇ ਬੱਚੇ ਖਾਮੋਸ਼ੀ ਨਾਲ ਜਨਮ ਲੈਂਦੇ ਨੇ, ਕਿਸੇ ਹੱਦ ਤੱਕ ਪੰਛੀਆਂ ਦੇ ਬੱਚੇ ਅੰਡਿਆਂ ਦੇ ਚੋਂ ਚਹਿਚਹਾਉਂਦੇ ਹੋਏ ਨਿਕਲਦੇ ਨੇ, ਪਰ ਮਨੁੱਖੀ ਬੱਚਾ ਰੋਂਦਾ ਹੋਇਆ ਹੀ ਜਨਮ ਲੈਂਦਾ ਹੈ। ਔਰ ਇਹ ਰੋਣਾ ਕਿਸੇ ਹੱਦ ਤੱਕ ਜੀਵਨ ਭਰ ਕਾਇਮ ਰਹਿੰਦਾ ਹੈ। ਰੋਂਦਾ ਹੋਇਆ ਜੰਮਦਾ ਹੈ, ਰੋਂਦਾ ਹੋਇਆ ਜੀਵਦਾ ਹੈ, ਔਰ ਰੋਂਦਾ ਹੋਇਆ ਹੀ ਮਰ ਜਾਂਦਾ ਹੈ। ਇਹ ਮਨੁੱਖ ਦਾ ਅਭਾਗ ਹੈ, ਮਨੁੱਖ ਦਾ ਦੁਰਭਾਗ ਹੈ। ਅਗਰ ਇਹ ਰੋਂਦਾ ਹੋਇਆ ਹੀ ਜੰਮਿਆ ਤੇ ਰੋਂਦਾ ਹੋਇਆ ਹੀ ਮਰ ਗਿਆ, ਜੀਵਨ ਯਾਤਰਾ ਨਿਸਫਲ ਚਲੀ ਗਈ, ਜ਼ਿੰਦਗੀ ਅਕਾਰਤ ਚਲੀ ਗਈ। ਐ ਪੁਰਖ, ਜੇ ਤੂੰ ਰੋਂਦਾ ਹੋਇਆ ਜੰਮਿਆ ਤਾਂ ਕਮ ਸੇ ਕਮ ਰੁਖਸਤ ਹੋਣ ਲੱਗਿਆ ਤੇ ਮੁਸਕਰਾਹਟ ਹੋਵੇ। ਅਗਰ ਰੁਖਸਤ ਹੋਣ ਲੱਗਿਆ ਮੁਸਕਰਾਹਟ ਹੈ ਤਾਂ ਸਮਝ ਲਓ ਜ਼ਿੰਦਗੀ ਸਫਲ ਹੋਈ, ਆਉਣਾ ਸਫਲ ਹੋਇਆ, ਜੀਵਣਾ ਸਫਲ ਹੋਇਆ। ਤੋ ਅਕਸਰ ਮਨੁੱਖੀ ਬੱਚੇ ਜਗਤ ਵਿੱਚ ਰੋਂਦੇ ਹੋਏ ਜਨਮ ਲੈਂਦੇ ਨੇ। ਰੂਹੇ ਜ਼ਮੀਨ ਤੇ ਇੱਕ ਐਸਾ ਕਾਰਾਮਦ ਮਹਾਨ ਪੁਰਸ਼ ਦਾ ਆਗਮਨ ਹੋਇਆ ਜੋ ਹੱਸਦਾ ਹੋਇਆ ਆਇਆ ਹੈ। ਔਰ ਤੁਲਸਾਂ ਹੈਰਾਨ ਹੈ, ਹੱਸਦੇ ਹੋਏ ਜਨਮ, ਬਾਲਕ ਦੇ ਬੁੱਲਾਂ ਤੇ ਮੁਸਕਰਾਹਟ ਹੈ, ਚਿਹਰੇ ਤੇ ਨੂਰ ਹੈ, ਹਾਸਾ ਹੈ, ਖਿੜਖਿੜਾਹਟ ਹੈ। ਇੱਥੇ ਤੱਕ ਹੀ ਕਹਿਣਾ ਪਏਗਾ ਕਿ ਜੋ ਰੋਂਦਾ ਹੋਇਆ ਆਇਆ ਹੈ ਇਹ ਰੋਵੇਗਾ, ਇਹ ਰੁਲਾਏਗਾ, ਪਰ ਜੋ ਹੱਸਦਾ ਹੋਇਆ ਆਇਆ ਹੈ, ਮੁਸਕੁਰਾਉਂਦਾ ਹੋਇਆ ਆਇਆ ਹੈ, ਇਹਨੇ ਖੇੜੇ ਵੰਡਣੇ ਨੇ, ਇਹਨੇ ਖੁਸ਼ੀਆਂ ਵੰਡਣੀਆਂ ਨੇ, ਇਹਨੇ ਹੱਸਣਾ ਹੈ, ਇਹਨੇ ਹਸਾਉਣਾ ਹੈ, ਇਹਨੇ ਜਗਤ ਦੀ ਝੋਲੀ ਵਿੱਚ ਆਨੰਦ ਪਾਉਣਾ ਹੈ ਤੇ ਖੁਸ਼ੀਆਂ ਪਾਉਣੀਆਂ ਨੇ। ਤੋ ਜਗਤ ਗੁਰੂ ਬਾਬੇ ਦਾ ਆਗਮਨ ਹੋਇਆ ਹੈ ਮੁਸਕੁਰਾਉਂਦੇ ਹੋਇਆ, ਹੱਸਦੇ ਹੋਇਆ। ਪਿਤਾ ਕਾਲੂ ਜੀ ਦੀ, ਤ੍ਰਿਪਤਾ ਜੀ ਦੀ ਪਹਿਲੀ ਔਲਾਦ ਦਾ ਜਨਮ ਕਾਲੂ ਜੀ ਦੇ ਸਹੁਰੇ ਪਰਿਵਾਰ ਵਿੱਚ ਹੋਇਆ। ਤ੍ਰਿਪਤਾ ਜੀ ਦਾ ਉਹਨਾਂ ਦਿਨਾਂ ਵਿੱਚ ਵਾਸਾ ਮਾਤਾ ਪਿਤਾ ਦੇ ਘਰ ਵਿੱਚ ਸੀ। ਬੱਚੀ ਦਾ ਜਨਮ ਹੋਇਆ ਤੇ ਨਾਨੀ ਦੀ ਰਸਨਾ ਤੋਂ ਨਿਕਲਿਆ, ਇਹ ਤੇ ਨਾਨਕਿਆਂ ਦੀ, ਨਾਨੀ ਦਾ ਬੜਾ ਪਿਆਰ ਬਈ ਇਹ ਤੇ ਨਾਨੀ ਦੀ ਹੈ, ਨਾਨੇ ਦਾ ਬੜਾ ਪਿਆਰ ਬਈ ਇਹ ਤੇ ਨਾਨੇ ਦੀ ਹੈ। ਤੇ ਜਦ ਨਾਨੇ ਦੇ ਮੂੰਹੋਂ ਨਿਕਲਿਆ ਨਾਨੇ ਦੀ ਹੈ, ਨਾਨੀ ਦੇ ਮੂੰਹੋਂ ਨਿਕਲਿਆ ਇਹ ਨਾਨੀ ਦੀ ਹੈ, ਤੋ ਪਰਿਵਾਰ ਵਿੱਚ ਇਹ ਗੱਲ ਚੱਲ ਪਈ ਇਹ ਤੇ ਨਾਨਕਿਆਂ ਦੀ, ਨਾਂ ਪੈ ਗਿਆ ਨਾਨਕੀ। ਇਹ ਨਾਮ ਧੁਰ ਦਰਗਾਹੋਂ ਆਇਆ, ਸੁਭਾਵਕ ਆਇਆ, ਅੰਤਰ ਆਤਮੇ ਚੋਂ ਇਸ ਨਾਮ ਨੇ ਜਨਮ ਲਿਆ ਨਾਨਕੀ। ਮੁੱਦਤ ਪਾ ਰਾਏ ਭੋਏ ਦੀ ਤਲਵੰਡੀ ਵਿੱਚ ਕੱਤਕ ਦੀ ਪੂਰਨਮਾਸ਼ੀ ਨੂੰ ਸੰਨ 1469 ਈਸਵੀ ਨੂੰ ਤ੍ਰਿਪਤਾ ਜੀ ਦੀ ਕੁੱਖ ਤੋਂ ਪਿਤਾ ਕਲਿਆਣ ਦਾਸ ਜੀ ਦੇ ਘਰ ਵਿੱਚ ਦੂਸਰੀ ਔਲਾਦ ਦਾ ਜਨਮ ਹੋਇਆ। ਔਰ ਤ੍ਰਿਪਤਾ ਜੀ ਨੇ ਇਸ ਬਾਲਕ ਨੂੰ ਚੁੱਕ ਕੇ ਨਾਨਕੀ ਦੀ ਗੋਦ ਵਿੱਚ ਪਾਇਆ, ਉਸ ਮਾਸੂਮ ਨਾਨਕੀ ਦੀ ਗੋਦ ਵਿੱਚ। ਤੇ ਆਖਿਆ ਇਹ ਨਾਨਕੀ ਦਾ ਨਾਨਕ, ਇਹ ਨਾਨਕੀ ਦਾ ਵੀਰ ਨਾਨਕ। ਇਸ ਤਰ੍ਹਾਂ ਇੱਕ ਮਾਂ ਦੇ ਮੂੰਹੋਂ ਨਾਮ ਨਿਕਲਿਆ ਔਰ ਇੱਕ ਨਾਮ ਮਾਤਾ ਦੀ ਮਾਤਾ ਦੇ ਮੂੰਹੋਂ ਨਿਕਲਿਆ। ਭਾਵ ਪੁੱਤਰੀ ਦਾ ਨਾਮ ਨਾਨੀ ਨੇ ਰੱਖਿਆ, ਪੁੱਤਰ ਦਾ ਨਾਮ ਮਾਤਾ ਨੇ ਰੱਖਿਆ। ਕਿਸੇ ਰਸਮੋ ਰਿਵਾਜ ਦੀ ਛਾਪ ਨਹੀਂ, ਬਲਕਿ ਇਹਨਾਂ ਨਾਮਾਂ ਦਿੱਤੇ ਨਿਰੰਕਾਰ ਦੀ ਛਾਪ ਹੈ, ਕਰਤਾਰ ਦੀ ਛਾਪ ਹੈ, ਪਰਮਾਤਮਾ ਦੀ ਛਾਪ ਹੈ। ਇਸ ਤਰ੍ਹਾਂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਸੰਸਕਾਰ ਹੋ ਗਿਆ ਔਰ ਦੁਨੀਆਂ ਵਿੱਚ ਵਾਕਈ ਇਹ ਪਹਿਲਾ ਨਾਮ, ਇਹ ਅਦੁੱਤੀ ਨਾਮ। ਕਿਆਮਤ ਨਾਮੇ ਦੇ ਬਾਨੀ ਵਲੀ ਨਿਆਮਤ ਅਲੀ ਸ਼ਾਹ ਦਾ ਕਹਿਣਾ, ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ ਹਾਏ ਮਾਰੂਫਤ ਜੋ ਰਾਹੇ ਖੁਸ਼ਾ। ਜਗਤ ਵਿੱਚ ਇੱਕ ਨਾਨਕ ਨਾਮ ਦਾ ਖੁਦਾਵਨ ਤਾਲਾ ਦਾ ਨਜ਼ਦੀਕ, ਖੁਦਾ ਦੇ ਰਾਜ ਨੂੰ ਸਮਝਣ ਵਾਲਾ ਪ੍ਰਗਟ ਹੋਵੇਗਾ, ਜੋ ਦੁਨੀਆਂ ਦੇ ਉੱਤੇ ਖੁਦਾ ਦੇ ਗੁੱਝੇ ਭੇਦ ਮਨਜ਼ਰ ਆਮ ਕਰੇਗਾ, ਪ੍ਰਗਟ ਕਰੇਗਾ, ਔਰ ਜੋ ਇੱਕ ਸਿੱਧਾ ਤੇ ਸਰਲ ਤੇ ਸੌਖਾ ਮਾਰਗ ਪਰਮਾਤਮਾ ਦੀ ਪ੍ਰਾਪਤੀ ਦਾ ਜਗਤ ਨੂੰ ਦੱਸੇਗਾ। ਬੂਦ ਨਾਨਕ ਆਰਫੇ ਮਰਦੇ ਖੁਦਾ, ਰਾਜ ਹਾਏ ਮਾਰਫਤ ਜੋ ਰਾਹੇ ਕੁਸ਼ਾ। ਸੋ ਇਸ ਤਰੀਕੇ ਦੇ ਨਾਲ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਆਗਮਨ ਹੋਇਆ ਤੇ ਆਪ ਸਹਿਜੇ ਸਹਿਜੇ ਵੱਡੇ ਹੋ ਰਹੇ ਨੇ, ਬੱਚਿਆਂ ਨਾਲ ਆਪ ਖੇਡਦੇ ਨੇ, ਪਰ ਖੇਡਦੇ ਚ ਵੀ ਧੁਨੀ ਸਤਨਾਮ ਦੀ ਲਾਉਂਦੇ ਨੇ, ਖੇਡਦੇ ਚ ਵੀ ਗੱਲ ਪਰਮਾਤਮਾ ਦੀ ਕੜਗੜ। ਆਮ ਲੋਕਾਂ ਦਾ ਤਾਂ ਕਿਸੇ ਹੱਦ ਤੱਕ ਧਰਮ ਵੀ ਖੇਡ ਹੈ, ਖਿਲੌਣਾ ਹੈ, ਪਰ ਬਾਬੇ ਦਾ ਖੇਡਣਾ ਵੀ ਧਰਮ ਹੈ, ਸਾਧਨਾ ਹੈ, ਸਮਾਧੀ ਹੈ। ਭਗਤ ਕਬੀਰ ਜੀ ਮਹਾਰਾਜ ਕਹਿੰਦੇ ਨੇ, ਮਾਥੇ ਤਿਲਕ ਹੱਥ ਮਾਲਾ ਬਾਨਾ, ਲੋਗਨ ਰਾਮ ਖਿਲੌਣਾ ਜਾਣਾ। ਲੋਕਾਂ ਨੇ ਰੱਬ ਨੂੰ ਖਿਡਾਉਣਾ ਹੀ ਸਮਝਿਆ, ਔਰ ਖਿਡਾਉਣੇ ਨਾਲ ਤੇ ਮਨੁੱਖ ਖੇਡਦਾ। ਤੋ ਜਗਤ ਲਈ ਧਰਮ ਇੱਕ ਖਿਡਾਉਣਾ ਹੈ, ਇੱਕ ਖੇਡ ਹੈ, ਪਰ ਬਾਬੇ ਲਈ ਖੇਡ ਵੀ ਧਰਮ ਹੈ, ਬਾਬੇ ਲਈ ਖੇਡ ਵੀ ਪਰਮਾਤਮਾ ਹੈ, ਬਾਬੇ ਲਈ ਖੇਡਣਾ ਵੀ ਸਮਾਧੀ ਹੈ। ਤੋ ਆਪ ਬੱਚਿਆਂ ਨਾਲ ਖੇਡਦੇ ਨੇ, ਗੱਲ ਸਤਨਾਮ ਦੀ ਕਰਦੇ ਨੇ, ਗੱਲ ਪਰਮਾਤਮਾ ਦੀ ਕਰਦੇ ਨੇ, ਗੱਲ ਅਕਾਲ ਪੁਰਖ ਦੀ ਕਰਦੇ ਨੇ, ਔਰ ਇਸ ਬਿਸਮਾਦ ਅਵਸਥਾ ਚ ਕਰਦੇ ਨੇ, ਇਤਨੇ ਹੋਏ ਰੰਗੇ ਹੋਏ ਢੰਗ ਨਾਲ ਕਰਦੇ ਨੇ, ਇਤਨੀ ਇਕਾਗਰਤਾ ਦੇ ਨਾਲ ਕਰਦੇ ਨੇ ਕਿ ਆਪ ਦੀ ਇਕਾਗਰਤਾ ਦਾ ਅਸਰ ਬੱਚਿਆਂ ਤੇ ਵੀ ਪਿਆ, ਔਰ ਬੱਚੇ ਵੀ ਸਮਾਧੀ ਲੀਨ ਹੋਏ। ਧਨ ਨੇ ਉਹ ਬੱਚੇ ਜਿਨ੍ਹਾਂ ਨੂੰ ਗੁਰੂ ਨਾਨਕ ਦੇ ਸੰਗ ਖੇਡਣਾ ਨਸੀਬ ਹੋਇਆ, ਔਰ ਗੁਰੂ ਨਾਨਕ ਦੇ ਸੰਗ ਸਮਾਧੀ ਲਾਉਣ ਦੀ ਜਾਚ ਆਈ, ਔਰ ਗੁਰੂ ਨਾਨਕ ਦੇ ਬੋਲ ਨੂੰ ਸੁਣ ਕੇ ਉਹ ਪਰਮਾਤਮਾ ਨਾਲ ਜੁੜੇ, ਅਕਾਲ ਪੁਰਖ ਦੇ ਨਾਲ ਜੁੜੇ। ਆਪ ਦੀਆਂ ਇਨ੍ਹਾਂ ਰੁਚੀਆਂ ਨੂੰ ਵੇਖ ਕੇ ਮਾਤਾ ਪਿਤਾ ਨੂੰ ਚਿੰਤਾ ਜ਼ਰੂਰ ਹੋਈ, ਲਿਆਜ਼ਾ ਆਪ ਜਦ ਗਾਲਬਨ 8 ਵਰਿਆਂ ਦੇ ਹੋਏ ਤਾਂ ਮਾਤਾ ਪਿਤਾ ਨੇ ਗੋਪਾਲ ਪਾਂਧੇ ਕੋਲ ਬਿਠਾਇਆ, ਗੋਪਾਲ ਜੀ ਆਪ ਇਨ੍ਹਾਂ ਨੂੰ ਵਕਤ ਦੀ ਵਿੱਦਿਆ ਪੜਾਓ, ਵਕਤ ਦਾ ਗਿਆਨ ਦਿਓ, ਔਰ ਇਹ ਪਟਵਾਰੀ ਦੇ ਪੁੱਤਰ ਨੇ, ਇਹਨਾਂ ਨੇ ਕੰਮ ਧੰਦਾ ਕਰਨਾ, ਵਪਾਰ ਕਰਨਾ, ਹੋਰ ਪਸਾਰਾ ਇਹਨਾਂ ਨੇ ਪਸਾਰਨਾ, ਇਸ ਲਈ ਆਪ ਇਹਨਾਂ ਨੂੰ ਮਹਾਨ ਵਿਦਵਾਨ ਬਣਾਓ। ਕਹਿੰਦੇ ਨੇ ਪਾਠਸ਼ਾਲਾ ਦੇ ਜਦ ਗੁਰੂ ਨਾਨਕ ਦੀ ਤਖਤੀ ਦੇ ਉੱਤੇ ਗੋਪਾਲ ਪਾਂਧੇ ਨੇ ਊੜਾ ਲਿਖਿਆ, ਔਰ ਊੜਾ ਇਸ ਗੱਲ ਦੀ ਸੂਚਨਾ ਵੀ ਹੈ ਕਿ ਇਹ ਲਿਪੀ ਗੁਰੂ ਨਾਨਕ ਤੋਂ ਪਹਿਲੇ ਸੀ, ਔਰ ਇਹ ਲਿਪੀ

ਸਿੱਖ ਜਗਤ ਦਾ ਸਾਹਿਤ ਇਤਿਹਾਸ ਗਿਆਨ ਇਸ ਲਿਪੀ ਦੇ ਵਿੱਚ ਲਿਖਿਆ ਗਿਆ। ਊੜਾ ਲਿਖਿਆ ਗੋਪਾਲ ਪਾਂਧੇ ਨੇ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਪੁੱਛਦੇ ਨੇ ਇਸਦਾ ਅਰਥ। ਤੋਂ ਪਾਂਧਾ ਕਹਿੰਦਾ ਇੱਕ ਅੱਖਰ ਦਾ ਤੇ ਕੋਈ ਅਰਥ ਨਹੀਂ, ਆਖਿਰ ਇੱਕ ਦੋ ਅਕਸ਼ਰ ਜੁੜਨ ਪੂਰਾ ਸ਼ਬਦ ਬਣੇ ਤੇ ਫਿਰ ਉਸਦੇ ਅਰਥ ਹੋ ਸਕਦੇ ਨੇ। ਇੱਕ ਦਾ ਤੇ ਕੋਈ ਅਰਥ ਨਹੀਂ, ਊੜੇ ਦਾ ਤੇ ਕੋਈ ਅਰਥ ਨਹੀਂ। ਤੋਂ ਬਾਲਕ ਗੁਰੂ ਨਾਨਕ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ ਪਾਂਧਾ ਜੀ ਇਹ ਊੜਾ ਬੇਮੈਨੀ ਹੈ। ਹਾਂ ਬੇਮੈਨੀ ਹੈ, ਇਹਦੇ ਕੋਈ ਮੈਨੇ ਨਹੀਂ, ਇਸਦਾ ਕੋਈ ਅਰਥ ਨਹੀਂ। ਤੋਂ ਗੁਰੂ ਨਾਨਕ ਦੇਵ ਜੀ ਮਹਾਰਾਜ ਇਕਦਮ ਆਪਣੇ ਬਸਤਰ ਝਾੜ ਕੇ ਖੜੇ ਹੋ ਗਏ ਔਰ ਕਹਿਣ ਲੱਗੇ ਪਾਂਧਾ ਜੀ ਫਿਰ ਬੇਮੈਨੀ ਅੱਖਰ ਮੈਂ ਨਹੀਂ ਪੜ੍ਹਨਾ ਔਰ ਇਸ ਦੁਨੀਆਂ ਦੇ ਵਿੱਚ ਮੈਂ ਬੇਮੈਨੀ ਅੱਖਰ ਪੜ੍ਹਨ ਵਾਸਤੇ ਨਹੀਂ ਆਇਆ। ਜਿਸ ਅੱਖਰ ਦਾ ਕੋਈ ਮਕਸਦ ਨਹੀਂ, ਜਿਸ ਅੱਖਰ ਦਾ ਕੋਈ ਅਰਥ ਨਹੀਂ, ਜਿਸ ਲਫ਼ਜ਼ ਦੇ ਕੋਈ ਮੈਨੇ ਹੀ ਨਹੀਂ, ਉਹ ਮੈਂ ਨਹੀਂ ਪੜ੍ਹਨਾ। ਆਪ ਜੈਸੇ ਚਲੇ ਨੇ ਤੇ ਪਾਂਧੇ ਨੇ ਡਾਂਟ ਕੇ ਰੋਕਿਆ ਨਾਨਕ ਜੀ ਗੱਲ ਸੁਣੋ, ਇੱਕ ਅੱਖਰ ਦਾ ਕੋਈ ਮੈਨਾ ਨਹੀਂ ਆਉਂਦਾ, ਇੱਕ ਅੱਖਰ ਦੇ ਕੋਈ ਅਰਥ ਨਹੀਂ ਆਉਂਦੇ। ਸਤਿਗੁਰ ਦੇਵ ਜੀ ਮਹਾਰਾਜ ਕਹਿਣ ਲੱਗੇ ਜੇ ਅਰਥ ਆਉਂਦੇ ਹੋਣ ਤੇ ਊੜਾ ਵੀ ਕਿਸੇ ਦਿਸ਼ਾ ਦੀ ਪ੍ਰੇਰਣਾ ਦਿੰਦੀ ਹੈ, ਐੜਾ ਵੀ ਕਿਸੇ ਮਾਰਗ ਦੀ ਸੂਚਨਾ ਦਿੰਦਾ, ਸੱਸਾ ਵੀ ਕਿਸੇ ਹੋਂਦ ਨਾਲ ਜੋੜਦਾ ਤੇ ਕੱਕਾ ਵੀ ਕਿਸੇ ਦੁਨੀਆਂ ਵਿੱਚ ਪਹੁੰਚਾਉਂਦਾ। ਤੋ ਹੈਰਾਨ ਹੋ ਗਿਆ ਪਾਂਧਾ ਔਰ ਉਹ ਕਹਿੰਦਾ ਇਹ ਨਾਮੁਮਕਿਨ ਹੈ, ਐਸਾ ਨਹੀਂ ਹੋ ਸਕਦਾ ਕਿ ਇੱਕ ਅੱਖਰ ਦੇ ਵੀ ਕੋਈ ਮੈਨੇ ਹੋ, ਕੋਈ ਅਰਥ ਹੋਵੇ, ਲਿਖ ਕੇ ਦੱਸੋ, ਮੈਨੂੰ ਦੱਸੋ। ਤੋ ਮੇਰੇ ਪਾਤਸ਼ਾਹ ਨੇ ਆਪਣੇ ਉਸਤਾਦ ਦੇ ਸਾਹਮਣੇ ਪੱਟੀ ਲਿਖੀ ਹੈ, ਪਾਂਧੇਜ ਦੇ ਸਾਹਮਣੇ ਪੱਟੀ ਲਿਖੀ ਹੈ ਔਰ ਇਹ ਪੱਟੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਆਸਾ ਰਾਗ ਦੇ ਅੰਦਰ ਦਰਜ ਹੈ ਔਰ ਜਿਸਦਾ ਸਿਰਲੇਖ ਹੈ ਆਸਾ ਮੱਲਾ ਪਹਿਲਾ ਪੱਟੀ ਲਿਖੀ। ਗੁਰੂ ਨਾਨਕ ਨੇ ਤਖਤੀ ਲਿਖੀ, ਗੁਰੂ ਨਾਨਕ ਨੇ ਪੱਟੀ ਲਿਖੀ ਜਿਸ ਨੂੰ ਪੜ੍ਹ ਕੇ ਪਾਂਧਾ ਸਮਾਧੀ ਦੇ ਚਲਾ ਗਿਆ। ਸੱਸੇ ਸੋਏ ਸ੍ਰਿਸ਼ਟ ਜਿਨ ਸਾ ਜੀ ਸਭ ਨਾ ਕਾਰਨ ਏਕ ਭਇਆ। ਐ ਪਾਂਧੇ ਤੂੰ ਸੱਸੇ ਤੂੰ ਇਹ ਪ੍ਰੇਰਣਾ ਕਿਉਂ ਨਹੀਂ ਲੈਂਦਾ ਕਿ ਉਸਨੇ ਹੀ ਸਾਰੀ ਸ੍ਰਿਸ਼ਟੀ ਦੀ ਸਾਜਨਾ ਕੀਤੀ ਹੈ, ਉਹੀ ਸਾਜਨਹਾਰ ਹੈ। ਸੱਸੇ ਤੇ ਤੂੰ ਇਹ ਪ੍ਰੇਰਣਾ ਲੈ ਕੇ ਉਹ ਸਾਜਨਹਾਰ ਹੈ, ਉਹ ਸ੍ਰਿਸ਼ਟੀ ਦਾ ਰਚੈਤਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਆਪ ਦੀ ਪੱਟੀ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਦੀ 52 ਅੱਖਰੀ ਹੈ ਤੇ ਭਗਤ ਕਬੀਰ ਜੀ ਮਹਾਰਾਜ ਦੀ ਵੀ 52 ਅੱਖਰੀ ਹੈ। ਇੱਕ ਇੱਕ ਅੱਖਰ ਤੋਂ ਪਰਮਾਤਮਾ ਦੀ ਦਿਸ਼ਾ ਦੀ ਪ੍ਰੇਰਣਾ ਲੈਣੀ, ਜੈਸੇ ਭਗਤ ਕਬੀਰ ਵੀ ਕਹਿੰਦੇ ਉਹ ਅੰਕਾਰ ਆਦਮੈ ਜਾਣਾ ਲਿਖੇ ਅਰ ਮੇਠੇ ਤਾਏ ਨਾ ਮਾਨਾ, ਊੜੇ ਤੋਂ ਮੈਂ ਇਹ ਪ੍ਰੇਰਣਾ ਲਈ ਕਿ ਉਹ ਜੋ ਉਹ ਅਹੰਕਾਰ ਹੈ ਉਹ ਅਨਾਦੀ ਹੈ, ਉਹ ਮੇਟਿਆ ਨਹੀਂ ਜਾ ਸਕਦਾ, ਉਹ ਬਣਾਇਆ ਨਹੀਂ ਜਾ ਸਕਦਾ, ਉਹ ਆਕਾਰ ਤੋਂ ਰਹਿਤ ਹੈ। ਮੈਂ ਇਸ ਊੜੇ ਤੋਂ ਉਹ ਅਹੰਕਾਰ ਦੀ ਪ੍ਰੇਰਣਾ ਲਈ ਹੈ, ਮੈਂ ਇਸ ਊੜੇ ਤੋਂ ਉਹ ਅਹੰਕਾਰ ਦੇ ਨਾਲ ਜੁੜਿਆ ਔਰ ਮੈਨੂੰ ਇਸ ਊੜੇ ਨੇ ਇੱਕ ਇਹਦਾ ਬੋਧ ਕਰਾ ਦਿੱਤਾ ਹੈ। ਦਰਅਸਲ ਕਬੀਰ ਦਾ ਤੇ ਐਸਾ ਕਹਿਣਾ ਅੱਖਰ ਅੰਦਰ ਤ੍ਰਿਭੁਵਨ ਧਾਰੇ, ਅੱਖਰਾਂ ਵਿੱਚ ਹੀ ਤੇ ਤਿੰਨ ਲੋਕਾਂ ਦਾ ਗਿਆਨ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵੀ ਫਰਮਾਨ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ ਅੱਖਰੀ ਲਿਖਣ ਬੋਲਣ ਬਾਣ ਅੱਖਰਾਂ ਸਿਰ ਸੰਜੋਗ ਵਖਾਣ, ਜਗਤ ਦੇ ਸਾਰੇ ਸੰਜੋਗ ਵਿਜੋਗ ਗਿਆਨ ਧਿਆਨ ਸੰਗੀਤ ਗਾਣਾ ਵਜਾਣਾ, ਇਹਦੀ ਸਾਰੀ ਵਿਦਿਆ ਅੱਖਰਾਂ ਦੇ ਵਿੱਚ ਹੈ। ਇਸ ਵਾਸਤੇ ਗੁੰਗਾ ਮਨੁੱਖ ਨਾ ਕਵੀ ਹੋ ਸਕਦਾ, ਨਾ ਦਾਰਸ਼ਨਿਕ ਹੋ ਸਕਦਾ, ਨਾ ਸੰਗੀਤਕਾਰ ਹੋ ਸਕਦਾ। ਜ਼ਿੰਦਗੀ ਦੇ ਹਰ ਪਹਿਲੂ ਦੇ ਦੁਆਰ ਗੁੰਗੇ ਲਈ ਬੰਦ ਹੋ ਜਾਂਦੇ ਨੇ ਕਿਉਂਕਿ ਉਹਦੇ ਕੋਲ ਅੱਖਰ ਕੋਈ ਨਹੀਂ, ਆਵਾਜ਼ ਹੈ ਅਲਫਾਜ਼ ਨਹੀਂ ਹੈ, ਧੁਨ ਤੇ ਹੈ ਪਰ ਅਕਸ਼ਰ ਨਹੀਂ ਹੈ। ਤੇ ਅਕਸ਼ਰਾਂ ਦੇ ਨਾਲ ਹੀ ਤੇ ਜਗਤ ਦਾ ਗਿਆਨ ਦਿੱਤਾ ਜਾਂਦਾ ਹੈ ਔਰ ਲਿੱਤਾ ਜਾਂਦਾ ਹੈ। ਇਸ ਵਾਸਤੇ ਗੁਰੂ ਬਾਬਾ ਤੇ ਦਾਅਵੇ ਨਾਲ ਕਹਿੰਦੇ ਨੇ ਅੱਖਰੀ ਨਾਮ ਅੱਖਰੀ ਸਾਲਾ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰਾਂ ਦੇ ਵਿੱਚ ਗੀਤ ਹੋਵੇ, ਅੱਖਰਾਂ ਦੇ ਵਿੱਚ ਗਿਆਨ ਹੋਵੇ ਤੇ ਅੱਖਰਾਂ ਦੇ ਬੋਧ ਨਾਲ ਪਰਮਾਤਮਾ ਦਾ ਬੋਧ ਮਿਲੇ

0: ਉਹ ਅੱਖਰ ਬੇਮੈਨੇ ਨਹੀਂ ਹੋ ਸਕਦੇ। ਇੱਕ ਇੱਕ ਅੱਖਰ ਵਿੱਚ ਕੋਈ ਮਾਇਨਾ ਹੈ, ਇੱਕ ਇੱਕ ਅੱਖਰ ਕਿਸੇ ਦਿਸ਼ਾ ਦੀ ਪ੍ਰੇਰਣਾ ਹੈ, ਔਰ ਇੱਕ ਇੱਕ ਅੱਖਰ ਦੇ ਵਿੱਚ ਅੰਮ੍ਰਿਤ ਰਸ ਭਰਿਆ ਹੋਇਆ ਹੈ। ਅਗਰ ਅੱਖਰਾਂ ਦਾ ਬੋਧ ਹੋਵੇ, ਉਸ ਤਖਤੀ ਨੂੰ ਪੜ੍ਹ ਕੇ, ਉਸ ਪੱਟੀ ਨੂੰ ਪੜ੍ਹ ਕੇ, ਗੁਰੂ ਨਾਨਕ ਦੀ ਬਾਂਹ ਪਕੜ ਕੇ ਪਾਂਧਾ ਪਿਤਾ ਕਲਿਆਣ ਦਾਸ ਜੀ ਪਾਸ ਆਇਆ ਔਰ ਆਖਣ ਲੱਗਾ, ਪਟਵਾਰੀ ਜੀ, ਮਹਿਤਾ ਜੀ, ਤੁਹਾਡੇ ਇਸ ਬਾਲਕ ਨੂੰ ਮੈਂ ਨਹੀਂ ਪੜ੍ਹਾ ਸਕਦਾ। ਔਰ ਹਕੀਕਤ ਇਹ ਹੈ, ਸੱਚਾਈ ਇਹ ਹੈ, ਇਹ ਜਗਤ ਵਿੱਚ ਪੜ੍ਹਨ ਵਾਸਤੇ ਨਹੀਂ ਆਇਆ, ਪੜ੍ਹਾਉਣ ਵਾਸਤੇ ਆਇਆ ਹੈ। ਇਹ ਕੁਝ ਸਮਝਣ ਲਈ ਨਹੀਂ ਆਇਆ, ਇਹ ਸਮਝਾਉਣ ਲਈ ਆਇਆ ਹੈ। ਜਨਮਾਂ ਜਨਮਾਂਤਰਾਂ ਦੇ ਬੰਦ ਦੁਆਰ ਅੱਜ ਇਸਨੇ ਮੇਰੇ ਖੋਲ ਦਿੱਤੇ ਨੇ। ਅੱਜ ਮੇਰੇ ਦੁਆਰ, ਮੇਰੇ ਕਪਾਟ ਖੁੱਲ ਗਏ ਨੇ। ਅੱਜ ਮੈਨੂੰ ਹਕੀਕਤ ਦਾ ਬੋਧ ਹੋਇਆ। ਮੈਂ ਬਹੁਤ ਕੁਛ ਪੜ੍ਹਾਇਆ, ਬਹੁਤ ਕੁਛ ਪੜ੍ਹਾਇਆ, ਪਰ ਅਫਸੋਸ, ਮੈਂ ਤੇ ਇੱਕ ਅੱਖਰ ਵੀ ਨਹੀਂ ਪੜ੍ਹਿਆ। ਪਰ ਅੱਜ ਇਹ ਜੋ ਮੇਰੇ ਕੋਲ ਬਾਲਕ ਪੜ੍ਹਨ ਆਇਆ, ਇਹਨੇ ਮੈਨੂੰ ਬਹੁਤ ਕੁਛ ਪੜ੍ਹਾ ਦਿੱਤਾ, ਇੱਕ ਅੱਖਰ ਵਿੱਚ ਬਹੁਤ ਕੁਛ ਪੜ੍ਹਾ ਦਿੱਤਾ, ਬਹੁਤ ਸਾਰਾ ਬੋਧ ਕਰਾ ਦਿੱਤਾ, ਬਹੁਤ ਸਾਰਾ ਗਿਆਨ ਕਰਾ ਦਿੱਤਾ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਜਦ ਇਸ ਢੰਗ ਨਾਲ ਪਾਂਧਾ ਨਹੀਂ ਪੜ੍ਹਾ ਸਕਿਆ, ਤੋ ਮਜਬੂਰ ਹੋ ਕੇ ਪਿਤਾ ਕਲਿਆਣ ਦਾਸ ਜੀ ਨੇ ਮੌਲਵੀ ਪਾਸ ਬਿਠਾਇਆ, ਆਖਿਆ, ਮੌਲਵੀ ਸਾਹਿਬ, ਤੁਸੀਂ ਪਰਸ਼ੀਅਨ ਪੜ੍ਹਾਓ, ਇਹਨਾਂ ਨੂੰ ਫਾਰਸੀ ਪੜ੍ਹਾਓ। ਤਾਂ ਗੁਰੂ ਨਾਨਕ ਦਾ ਉੱਥੇ ਵੀ ਇਹੀ ਪ੍ਰਸ਼ਨ ਸੀ, ਮੌਲਵੀ ਸਾਹਿਬ, ਅਲਫ ਦੇ ਮਹਿਨੇ ਦੱਸੋ, ਅਲਫ ਦੇ ਅਰਥ ਦੱਸੋ। ਤੇ ਮੌਲਵੀ ਨੇ ਸਿਰ ਠੋਕ ਕੇ ਕਹਿ ਦਿੱਤਾ, ਅਲਫ ਇਹਦੇ ਕੋਈ ਮਾਇਨੇ ਨਹੀਂ। ਤੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਅਲਫ ਤੇ ਆਪਣੇ ਵਿੱਚ ਅੱਲਾ ਨੂੰ ਛੁਪਾਈ ਬੈਠਾ, ਜੋ ਅਲਫ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਦਾ ਉਚਾਰਨ ਕਿਸ ਤਰ੍ਹਾਂ ਕਰੇਗਾ, ਤੇ ਜੋ ਅੱਲਾ ਦਾ ਉਚਾਰਨ ਨਹੀਂ ਕਰ ਸਕਦਾ ਉਹ ਅੱਲਾ ਨਾਲ ਜੁੜੇਗਾ ਕਿਸ ਤਰ੍ਹਾਂ, ਅੱਲਾ ਨੂੰ ਸਮਝੇਗਾ ਕਿਸ ਤਰ੍ਹਾਂ। ਤੋ ਅਲਫ ਤੇ ਕਿਸੇ ਮਾਰਗ ਦੀ ਪ੍ਰੇਰਣਾ ਹੈ, ਅਲਫ ਤੇ ਕਿਸੇ ਨਾਲ ਜੁੜਨ ਦਾ ਬਹਾਨਾ ਹੈ, ਅਲਫ ਤੇ ਕਿਸੇ ਮੰਜ਼ਲੇ ਮਕਸੂਦ ਤੱਕ ਪਹੁੰਚਣ ਦਾ ਇੱਕ ਸਹਾਰਾ ਹੈ। ਗੁਰੂ ਨਾਨਕ ਨੇ ਇਹ ਬਚਨ ਇਤਨੇ ਬਿਸਮਾਦੀ ਰੰਗ ਚ ਕਹੇ, ਇਤਨੀ ਇਕਾਗਰਤਾ ਵਿਚ ਕਹੇ, ਇਤਨੀ ਮਸਤੀ ਦੇ ਚ ਕਹੇ ਕਿ ਹੰਕਾਰੀ ਮੌਲਵੀ ਦਾ ਮਸਤਕ ਝੁਕ ਗਿਆ ਔਰ ਆਪ ਨੇ ਗੁਰੂ ਨਾਨਕ ਦੀ ਕਦਮ ਬੋਸੀ ਕੀਤੀ, ਆਖਿਆ, ਹਾਂ, ਇਹ ਅਲਫ ਤੇ ਅੱਲਾ ਦਾ ਹੀ ਸੂਚਕ ਹੈ, ਇਹ ਅੱਲਾ ਹੀ ਅਲਫ ਦੇ ਸਮਾਇਆ ਹੋਇਆ ਤੇ ਇਹ ਅਲਫ ਹੀ ਅੱਲਾ ਨੂੰ ਪ੍ਰਗਟ ਕਰਦਾ। ਜਦ ਪਿਤਾ ਕਾਲੂ ਮਾਯੂਸ ਹੋਏ ਇਸ ਗੱਲ ਤੋਂ ਕਿ ਮੌਲਵੀ ਨੇ ਔਰ ਪਾਂਧੇ ਨੇ ਵੀ ਗੁਰੂ ਨਾਨਕ ਨੂੰ ਪੜਾਇਆ ਨਹੀਂ, ਤਾਂ ਆਪ ਨੇ ਸਵੈਮ ਕੋਸ਼ਿਸ਼ ਕੀਤੀ ਕਿ ਅਸੀਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਕੁਝ ਦੱਸੀਏ। ਪਰ ਜਿਤਨਾ ਪਿਤਾ ਕਾਲੂ ਜੀ ਜਗਤ ਬਾਰੇ ਦੱਸਦੇ ਨੇ, ਉਤਨਾ ਗੁਰੂ ਨਾਨਕ ਦੇਵ ਜੀ ਜਗਤ ਦੇ ਕਰਤੇ ਬਾਰੇ ਗੱਲ ਕਰਦੇ ਨੇ। ਜਿਤਨਾ ਪਿਤਾ ਕਾਲੂ ਸੰਸਾਰ ਦੀ ਗੱਲ ਕਰਦਾ ਹੈ, ਉਸ ਤੋਂ ਵੱਧ ਕਈ ਗੁਣਾ ਗੁਰੂ ਨਾਨਕ ਦੇਵ ਜੀ ਮਹਾਰਾਜ ਨਿਰੰਕਾਰ ਦੀ ਗੱਲ ਕਰਨ। ਜਿਤਨੀ ਗੱਲ ਪਿਤਾ ਕਾਲੂ ਵਪਾਰ ਦੀ ਕਰੇ, ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਉਤਨੀ ਹੀ ਗੱਲ ਕਰਤਾਰ ਦੀ ਕਰਨ। ਵਪਾਰ ਤੇ ਕਰਤਾਰ ਦਾ ਤਾਲਮੇਲ ਨਾ ਬੈਠੇ, ਸੰਸਾਰ ਤੇ ਨਿਰੰਕਾਰ ਦਾ ਤਾਲਮੇਲ ਨਾ ਬੈਠੇ, ਔਰ ਇਸ ਤਾਲਮੇਲ ਨਾ ਬੈਠਣ ਕਰਕੇ ਪਿਤਾ ਤੇ ਪੁੱਤਰ ਦਾ ਵੀ ਤਾਲਮੇਲ ਨਾ ਬੈਠੇ, ਔਰ ਪਿਤਾ ਔਖਾ ਹੀ ਰਿਹਾ। ਜੈਸੇ ਜਗਤ ਦੇ ਰਹਿਬਰੀ ਪੁਰਸ਼ਾਂ ਤੋਂ ਮਾਂ ਬਾਪ ਔਖੇ ਰਹੇ ਨੇ, ਉਂਝ ਵੀ ਸਿਆਣੇ ਕਹਿੰਦੇ ਨੇ ਕਿ ਮਹਾਂਪੁਰਸ਼ਾਂ ਤੋਂ ਗਾਲਬਨ ਤਿੰਨ ਲੋਕ ਫਾਇਦਾ ਨਹੀਂ ਉਠਾ ਸਕਦੇ, ਪ੍ਰਥਮ ਮਾਂ ਬਾਪ, ਦੂਸਰੇ ਸ਼ਰੀਕ ਔਰ ਤੀਸਰੇ ਦੁਸ਼ਮਣ। ਇਹ ਮਹਾਂਪੁਰਸ਼ ਨੂੰ ਬਹੁਤ ਨੇੜਿਓਂ ਨਹੀਂ ਵੇਖ ਸਕਦੇ ਔਰ ਨਾ ਹੀ ਜੋ ਹੈ ਸਮਝ ਸਕਦੇ ਨੇ, ਇਸ ਵਾਸਤੇ ਉਹ ਉੱਪਰੋਂ ਉੱਪਰੋਂ ਵੇਖਦੇ ਨੇ ਤੇ ਦੂਰੀ ਬਣੀ ਰਹਿੰਦੀ ਹੈ, ਸੰਬੰਧ ਨਹੀਂ ਜੁੜਦਾ। ਤੋ ਪਿਤਾ ਕਾਲੂ ਨੂੰ ਇਸ ਗੱਲ ਦੀ ਚਿੰਤਾ ਹੋਈ ਕਿ ਮੇਰੇ ਘਰ ਦੇ ਤੇ ਉਹ ਪੁੱਤਰ ਆ ਗਿਆ ਜੋ ਸੁਦਾਈ ਹੈ, ਪਰ ਕੌਣ ਪਿਤਾ ਕਲਿਆਣ ਦਾਸ ਨੂੰ ਸਮਝੇ ਔਰ ਦਸਾਵੇ ਕਿ ਕਲਿਆਣ ਦਾਸ ਜੀ, ਪਿਤਾ ਕਾਲੂ ਜੀ, ਇਹ ਸੁਦਾਈ ਨਹੀਂ, ਇਹ ਸਾਰੇ ਜਗਤ ਨੂੰ ਮਤ ਦੇਣ ਆਇਆ, ਇਹ ਸਾਰੇ ਜਗਤ ਦੇ ਭੂਤ ਨੇ ਉਤਾਰਨ ਆਇਆ, ਇਹ ਸਮਗਰ ਜ਼ਿੰਦਗੀ ਨੂੰ ਇੱਕ ਤਾਲ ਦੇਣ ਲਈ ਆਇਆ ਹੈ, ਔਰ ਸਾਰੇ ਸੰਸਾਰ ਨੂੰ ਉਸ ਇੱਕ ਨਿਰੰਕਾਰ ਦੇ ਨਾਲ ਜੋੜਨ ਲਈ ਆਇਆ, साहिब श्री गुरु नानक देव जी महाराज चाहे जिदरन विचरन किसे पासे बैठन घर दे च ने बाहर ने गल एक दी कर देन वेखदे इक नूं ने बोलदे इक दे बारे ने और नानक नाम बड़ा खूब है ना अनेक जेदे च अनेकता नहीं जो एक नाल जुड़े है एक दी गल करदा है एक दे च लीन है और एक दे च लीन होके जो आनंद माणदा है और समुचे जगत नूं जो एक नाल जोड़दा है उसे दा ही ना है नानक ते प्यार नाल सिख जगत ने आख्या है धन गुरु नानक गुरु बाबा नानक धन गुरु नानक। गुरु नानक देव जी महाराज की जिंदगी का बहु पक्ष का जो अध्ययन हुआ हर पक्ष आप दा संपूर्ण है महान है और मुकम्मल है। पूर्ण पुरख उसे नु ही कहंदे ने जो धार्मिक तौर ते मुकम्मल होवे समाजिक तौर ते मुकम्मल होवे और नैतिक तौर ते पूर्ण होवे। अक्सर ऐसा देखा गया है कि जगत दे कुछ महान मनुख पूर्ण ते मैं नहीं कहांगा महान मनुख क्यों कि धार्मिक पहलू ते मुकम्मल सन लेकिन समाजिक तौर ते बिल्कुल टुटे हुए आर्थिक दुनिया नु बिल्कुल छड़ गए नैतिक दुनिया नाल दूर दा भी संबंध ना रखिया जिसका जिक्र भाई गुरदास जी इस तरह करते ने कि सिद्ध छप बैठे पर्वती कौन जगत को पार उतारा। सिद्ध पुरुष तो मुराद ओ सिद्ध जो गल नु समझ देन जीवन नु समझ देन जीवन दी बारीकियां दे च जिन्हां ने बहुत झात मारी है ते जिन्हां नु असलियत दा पता है जीवन दा पता है अगर ओही जिंदगी तो किनारा कश हो के ते पहाड़ां दी कंदरां दे जा बैठन ता किसे हद तक मनुख दी जिंदगी ते कंदर ही बन के रह जाएगी। मनुखता केवल पहाड़ां दीआं कंदरां ही बन के रह जाएगी। हू बहु गुरु नानक देव जी महाराज दे वक्त यही हालत सी। साहिब श्री गुरु नानक देव जी महाराज ने संसार दी खातर निरंकार नहीं छड़िया और निरंकार दी खातर संसार नहीं छड़िया। अक्सर ऐसा देखा गया एक मनुख धन दी खातर धर्म छड़ देंदा है दूजा मनुख धर्म दी खातर धन छड़ देंदा है पर गुरु नानक देव जी महाराज ने दोहां नूं कबूल कीता और आखिया धन लोक दी खुशी है धर्म परलोक दी खुशी है। धन तो बिना संसार दे च विचरना औखा है और धर्म तो बिना अध्यात्मक आनंद माणना बहुत औखा है। तो पूर्ण मनुख भी ओही है जिदे कुल लोकल जिंदगी संपूर्ण है ते जिदे कुल परलोक दा आनंद भी संपूर्ण तौर ते मौजूद है। साहिब श्री गुरु नानक देव जी महाराज तो साहिब श्री गुरु नानक देव जी महाराज बचपन तो ही यही सूझ बूझ अकाल पुरख परिपूर्ण परमात्मा तो लेके आए इसलिए बचपन दे च भी आप दी यही सुरत रही। सहजे सहजे जद आप वड्डे होए ते वड्डे होंदिया धार्मिक बिरतियां भी आप दियां वड्डियां हुई नैतिक बिरतियां भी आप दियां वड्डियां हुई समाजिक सूझ भी आप दी वड्डी होंदी गई ते जवान होंदिया जैसे कहन जवानी च जोश प्रधान होंदा है तो जवानी दे नाल नाल धर्म दा जोश भी आप दे अंदर प्रधान होया इतना प्रधान कि आप किरत कर रहे ने मोदी खाना चला रहे ने दिन भर आप रसद देंदे ने नवाब दे नौकरां नूं और प्रजा नूं। एक दिन ऐसा होया धर्म दे जोश ने सुरत नूं इतना उच्चा कीता एक गिणिया दो गिणिया तीन गिणिया यारां बारां ते जद तेरां दा हिंसा जबान तो निकलिया तो सुरत तेरे विच ही लीन रह गई। तेरां तो बाद अग्गे नहीं जा सके तेरा तेरा सब कुछ तेरा तेरा तेरा इसे ही धुन विच खो गए इसे विच ही लीन हो गए। किरत करदिआं कीर्ति नहीं भुले ਤੇ ਜੋ ਕਿਰਤ ਕਰਦੇ ਹਾਂ ਕੀਰਤੀ ਨਹੀਂ ਭੁਲਿਆ ਉਹਦੀ ਕਿਰਤ ਵੀ ਧਰਮ ਹੈ, ਉਹਦੀ ਕਿਰਤ ਵੀ ਬੰਦਗੀ ਹੈ। ਅਕਸਰ ਪੂਰਨ ਪੁਰਖਾਂ ਦਾ ਧੰਦਾ ਵੀ ਧਰਮ ਆਉਂਦਾ ਹੈ, ਪਰ ਅਧੂਰੇ ਮਨੁੱਖਾਂ ਦਾ ਤੇ ਧਰਮ ਵੀ ਧੰਦਾ ਆਉਂਦਾ ਹੈ। ਉਹਨਾਂ ਦੇ ਧਰਮ ਦੇ ਚੋਂ ਵੀ ਸੰਸਾਰ ਦੀ ਬਦਬੂ ਆਉਂਦੀ ਹੈ, ਜਦਕਿ ਪੂਰਨ ਮਨੁੱਖ ਦੇ ਧੰਦੇ ਦੇ ਚੋਂ ਵੀ ਨਿਰੰਕਾਰ ਦੀ ਸੁਗੰਧੀ ਆਉਂਦੀ ਹੈ, ਖੁਸ਼ਬੂ ਆਉਂਦੀ ਹੈ, ਮਹਿਕ ਆਉਂਦੀ ਹੈ। ਤੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਦ ਇਸ ਢੰਗ ਨਾਲ ਬੈਰਾਗਮਈ ਅਵਸਥਾ ਵਿੱਚ ਆਪਣੀ ਜ਼ਿੰਦਗੀ ਬਤੀਤ ਕਰ ਰਹੇ ਨੇ, ਤੋ ਦੂਰ ਦ੍ਰਿਸ਼ਟੀ ਦੇ ਨਾਲ ਸਮਗਰ ਜਗਤ ਨੂੰ ਵੇਖਿਆ, ਆਪ ਨੂੰ ਜਲਦੀ ਸਭ ਪ੍ਰਿਥਮੀ ਦਿਸ ਆਈ। ਹਰ ਪਾਸੇ ਨੈਤਿਕ ਦੁਨੀਆਂ ਵਿੱਚ, ਧਾਰਮਿਕ ਦੁਨੀਆਂ ਵਿੱਚ, ਸਮਾਜਿਕ ਦੁਨੀਆਂ ਵਿੱਚ, ਆਰਥਿਕ ਦੁਨੀਆਂ ਵਿੱਚ ਆਪ ਨੂੰ ਅੱਗ ਲੱਗੀ ਹੋਈ ਦਿਖਾਈ ਦਿੱਤੀ। ਨਾਮ ਦੀ ਮਸ਼ਕ ਲੈ ਕੇ ਇਸ ਅੱਗ ਨੂੰ ਬੁਝਾਉਣ ਦਾ ਤਹੀਆ ਆਪ ਨੇ ਸੁਲਤਾਨਪੁਰ ਦੇ ਚ ਹੀ ਕੀਤਾ। ਲੰਬੀ ਸੋਚਣੀ ਤੋਂ ਬਾਅਦ ਆਪ ਨੇ ਲੰਬੀਆਂ ਉਦਾਸੀਆਂ ਨੂੰ ਜਨਮ ਦਿੱਤਾ, ਇੱਕ ਇੱਕ ਉਦਾਸੀ 12-12 ਸਾਲ ਦੀ। ਕਈ ਦਫਾ ਪ੍ਰਸ਼ਨ ਖੜਾ ਆਉਂਦਾ ਹੈ ਕਿ ਗੁਰੂ ਨਾਨਕ ਨੇ ਇਤਨਾ ਭਰਮਣ ਕਿਉਂ ਕੀਤਾ। ਇਤਿਹਾਸਕਾਰਾਂ ਦੇ ਕਥਨ ਅਨੁਸਾਰ ਗਾਲਬਨ 82,000 ਮੀਲ ਦਾ ਇਹ ਪੈਦਲ ਸਫ਼ਰ ਬਣਦਾ ਹੈ। ਇਤਨਾ ਭਰਮਣ, ਇਤਨਾ ਦੇਸ਼ ਦੇਸ਼ਾਂਤਰਾਂ ਦਾ ਰਟਨ, ਤੀਰਥਾਂ ਦਾ ਭਰਮਣ, ਸ਼ਹਿਰਾਂ ਦਾ ਭਰਮਣ, ਜੰਗਲ ਤੇ ਬਿਆਬਾਨਾਂ ਦੇ ਸੂਫੀ ਸੰਤਾਂ ਦੇ ਡੇਰਿਆਂ ਵਿੱਚ ਮਹਾਤਮਾ ਲੋਕਾਂ ਦੀ ਸੰਗਤ, ਥਾਂ ਥਾਂ ਤੇ ਆਪ ਨੇ ਭਰਮਣ ਕੀਤਾ ਔਰ ਪਹੁੰਚੇ ਨੇ। ਇੱਕ ਸਵਾਲ ਖੜਾ ਹੁੰਦਾ ਹੈ, ਇਤਨਾ ਭਰਮਣ ਗੁਰੂ ਨਾਨਕ ਨੇ ਕਿਉਂ ਕੀਤਾ? ਤੋ ਇਸ ਪ੍ਰਸ਼ਨ ਦਾ ਇੱਕੋ ਇੱਕ ਉੱਤਰ ਹੈ ਕਿ ਗੁਰੂ ਨਾਨਕ ਦੇ ਅੰਦਰ ਇੱਕ ਦੁੱਖ ਸੀ, ਇੱਕ ਤੜਪ ਸੀ। ਤਰਕ ਖੜੀ ਹੋਵੇਗੀ, ਜਿਹਦੇ ਅੰਦਰ ਦੁੱਖ ਸੀ ਉਹ ਜਗਤ ਨੂੰ ਕੀ ਦੇ ਸਕਦਾ ਹੈ? ਜਿਸ ਦੇ ਅੰਦਰ ਤੜਪ ਸੀ ਉਹਨੇ ਸੰਸਾਰ ਨੂੰ ਕੀ ਦੇਣਾ ਹੈ? ਪਰ ਇਸ ਦਾ ਇੱਕ ਉੱਤਰ ਹੈ। ਮਸਲਨ ਬੱਚਾ ਬਿਮਾਰ ਹੈ, ਰਾਤ ਦਾ ਵਕਤ ਹੈ ਔਰ ਤਾਪ ਕਰਕੇ, ਬੁਖਾਰ ਕਰਕੇ ਬੱਚਾ ਬੇਚੈਨ ਹੈ, ਪਰ ਕੋਲ ਬੈਠੀ ਮਾਂ ਵੀ ਬੇਚੈਨ ਹੈ। ਬੱਚਾ ਤਾਪ ਕਰਕੇ ਦੁਖੀ ਹੈ ਪਰ ਮਾਂ ਵੀ ਦੁਖੀ ਹੈ। ਬੱਚਾ ਤਾਪ ਕਰਕੇ ਸੋ ਨਹੀਂ ਰਿਹਾ ਪਰ ਨੀਂਦ ਮਾਂ ਨੂੰ ਵੀ ਨਹੀਂ ਆ ਰਹੀ। ਪੁੱਛਿਆ ਜਾ ਸਕਦਾ ਹੈ ਇਸ ਮਾਂ ਕੋਲੋਂ ਵੀ ਤਾਪ ਤੇ ਬੱਚੇ ਨੂੰ ਚੜਿਆ, ਤੈਨੂੰ ਤੇ ਨਹੀਂ, ਤੂੰ ਆਰਾਮ ਨਾਲ ਸੌਂ ਜਾ। ਪਰ ਮਾਂ ਨੇ ਇਹੀ ਆਖਣਾ, ਨਹੀਂ ਮੈਂ ਨਹੀਂ ਸੋ ਸਕਦੀ। ਕਿਉਂ? ਜਿਹੜਾ ਤਾਪ ਬੱਚੇ ਦੇ ਤਨ ਨੂੰ ਚੜਿਆ ਹੋਇਆ ਉਹੀ ਤਾਪ ਮਾਂ ਦੇ ਮਨ ਨੂੰ ਚੜਿਆ ਹੋਇਆ। ਬੱਚਾ ਤਨ ਕਰਕੇ ਦੁਖੀ ਹੈ, ਮਾਂ ਮਨ ਕਰਕੇ ਦੁਖੀ ਹੈ। ਬੱਚੇ ਦੇ ਤਾਪ ਨੂੰ ਜਦ ਮਾਂ ਨੇ ਆਪਣੇ ਹਿਰਦੇ ਵਿੱਚ ਵਸਾਇਆ ਤਾਂ ਉਹ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ। ਇੱਕ ਬੱਚੇ ਦਾ ਦੁੱਖ ਤੇ ਜਦ ਉਸ ਦੁੱਖ ਨੂੰ ਹਿਰਦੇ ਵਿੱਚ ਵਸਾਇਆ ਤੇ ਮਾਂ ਸਾਰੀ ਰਾਤ ਚੈਨ ਨਾਲ ਸੋ ਨਹੀਂ ਸਕੀ, ਤੇ ਜਦ ਸਾਰੀ ਦੁਨੀਆਂ ਦਾ ਗਮ, ਸਾਰੀ ਦੁਨੀਆਂ ਦਾ ਦੁੱਖ ਉਹਨੂੰ ਗੁਰੂ ਨਾਨਕ ਨੇ ਆਪਣੇ ਹਿਰਦੇ 'ਚ ਥਾਂ ਦਿੱਤੀ ਤਾਂ ਉਹ ਚੈਨ ਨਾਲ ਸੁਲਤਾਨਪੁਰ ਕਿਸ ਤਰ੍ਹਾਂ ਰਹਿ ਸਕਦੇ ਸਨ? ਉਹ ਆਰਾਮ ਨਾਲ ਆਪਣੇ ਪਰਿਵਾਰ ਵਿੱਚ ਕਿਸ ਤਰ੍ਹਾਂ ਰਹਿ ਸਕਦੇ ਸਨ? ਆਪ ਨੂੰ ਸਾਰੇ ਦਾ ਸਾਰਾ ਸੰਸਾਰ ਜਲਦਾ ਹੋਇਆ ਦਿਖਾਈ ਦਿੱਤਾ। ਆਪ ਨੇ ਰਟਨ ਆਰੰਭ ਕਰ ਦਿੱਤਾ ਤੇ ਆਪ ਦੇ ਰਟਨ ਵਿੱਚ ਪਹਿਲੇ ਚੋਟੀ ਦੇ ਤੀਰਥ ਨੇ। ਤੀਰਥਾਂ ਤੇ ਹੀ ਰਟਨ ਕਿਉਂ ਕੀਤਾ? ਪਹਿਲੀ ਉਦਾਸੀ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ, ਦਰਅਸਲ ਤੀਰਥ ਧਰਮ ਦੇ ਚਸ਼ਮੇ ਸਨ ਤੇ ਜੇ ਚਸ਼ਮਾ ਹੀ ਗੰਦਾ ਹੈ ਤੇ ਲੋਕਾਂ ਨੂੰ ਪਾਣੀ ਗੰਦਾ ਮਿਲਣਾ ਸੀ। ਇਸ ਵਾਸਤੇ ਗੁਰੂ ਨਾਨਕ ਨੇ ਪਹਿਲੇ ਚਸ਼ਮਿਆਂ ਨੂੰ ਨਿਰਮਲ ਕਰਨ ਦੀ ਸੋਚੀ ਤੇ ਥਾਂ ਥਾਂ ਤੇ ਆਪ ਤੀਰਥਾਂ ਤੇ ਪਹੁੰਚੇ ਤੇ ਤੀਰਥਾਂ ਦੇ ਮੁਖੀਆਂ ਨੂੰ ਸੱਚ ਦੀ ਗੱਲ ਸੁਣਾਈ, ਸੱਚ ਨਾਲ ਜੁੜਨ ਦਾ ਢੰਗ ਦੱਸਿਆ। ਸੱਚ ਕੀ ਹੈ, ਉਹਦੀ ਹੋਂਦ ਕੀ ਹੈ, ਇਹ ਜਗਤ ਦੇ ਸਾਹਮਣੇ ਸਾਰੀ ਵਿਚਾਰਧਾਰਾ ਰੱਖੀ। ਇਹ ਆਪ ਦੀ ਪਹਿਲੀ ਕੋਸ਼ਿਸ਼। जगत दे संबंध च आप दे विचार ए के जाली रैण जाल दिन हुआ जेती घड़ी फाही थेती। दिन एक जाल है, रात भी एक जाल है, दिन ते रात दियां घड़ियां ए भी फाइयां ही नहीं। रस रस चोग चुगे नित फासे छूटस मूड़े कवन गुणी। ए जीव तरह तरह दे रस चोग दै दिन नू रात नू, तो इस तरीके नाल रात उस लई जाल बन जांदी है, दिन उस लई जाल बन जांदा है। हर दिन कुछ ऐसा हो जांदा है कि दिन एक विपता दिखाई देंदी है, हर रात कुछ ऐसा हो जांदा है कि हर रात कयामत दिखाई देंदी है। तो दिन जाल बन गया, रात जाल बन गई, और इस जाल दे सारी मनुखता आप नू फसी हुई दिखाई देती। फिर मनुखी मन बारे सतगुरां दे ए विचार कि काया अहरण मन विच लोहा पंच अगन तित लाग रही। एक काया ते अहरण है और मन लोहा है, ते इस मन लोहे नू पंज अग्नियां हर वक्त तपा के रख दियां, तपे ही रहिंदा है ये लोहा। क्रोध दी अगन, लोभ दी अगन, काम दी अगन, मोह दी अगन, अहंकार दी अगन। काया अहरन मन विच लोहा पंच अगन तित लाग रही। कोयले पाप पड़े तिस ऊपर मन जलिया सन्नी चिंत भई। जे किधरे अग ठंडी पैंदी है, कोयले मध्यम पैंदे ने, अग बुझण लगदी है, तो सतगुर कहंदे ने पाप दे कोले होर पा दिते जांदे। और इंज ए पंजे अग्निया पूरन जोबन दे उते भड़क उठदियां ने, ते सन्नी की है जेदे नाल लोहे नू परती दा, परत परत के रखी दा। साहिब कहंदे मन जलिया सन्नी चिंत भई, सन्नी ते चिंता। तो चिंता दे च मन उलट पुलट होंदा रहंदा है। कबाबे सीख हैं हम करवटे हर सू बदलते हैं, जो जल जाता है ये पहलू तो वो पहलू बदलते हैं। तो चिंता मन नू कदी इस पासे कदी उस पासे इंज पलटती रहंदी है, ते मन दियां ही करवटां तन दियां करवटां बन जांदियां। जद अंदर चिंता है तो मन करवटां लैंदा है, ते जद मन करवटां लैंदा है तो बंदा आराम नाल किस तरह सो सकेगा, तन भी करवटां लैंदा रहेगा। जेड़ा बंदा सारी रात करवट लेंदा रहे, कदी इस करवट ते कदी उस करवट, उते समझ लो सारी रात वर्जिश करदा रहे, एक्सरसाइज करदा रहे, उते थकिया होया होगा। सवेरे जो उठेगा उदे शरीर दे ताजगी नहीं होगी, उसके शरीर दे सफुरती नहीं होगी। क्यों? उते सारी रात मेहनत करदा रहे, करवटा बदलदा रहे। क्यों करवटा बदलता रहा है? दरअसल मन पासे बदलता रहा है। ते मन क्यों पासे बदलता रहा है? दरअसल मन चिंता दे हत्थां सी, ते चिंता दी सन्नी मन नू बदलदी रही है, कदी सज्जे कदी खब्बे, तो तन भी करवटा बदलता रहा है। इस वास्ते चिंतातुर बंदे कोल विश्राम नहीं हुंदा, चिंतातुर बंदे कोल दुख ही दुख हुंदा, बेचैनियां ही बेचैनियां आउंदियां ने। तो साहिब कहंदे ने मन जलिया सन्नी चिंत भई। इस जलन देच और इस चिंता दी सन्नी दी पकड़ देच सारे जगत दा मन सी, आप दे मन देच तरस दया। तो ए दया इस तरस ने आप नू घर देच आराम नाल बैठन नहीं देता, आप थां थां ते भ्रमण करके लोगां नू उस सच शीतल नाल जोड़न दा उपराला करदे रहे, जिस नाल जुड़ना ही जिंदगी दा मकसद है, जिस नाल जुड़ना ही जिंदगी दा ध्येय है। साहिब श्री गुरु नानक देव जी महाराज दिया मूल रचनावां जप जी ते सिद्ध गोष्ट ने, किसे हद तक जप जी साहब दा भी बहुत सारा हिस्सा सिद्ध चर्चा है, जोगियां नाल चर्चा है। और ए उस वक्त दा सिरमौर धर्म सी, जोगमत और समुचे भारत देच ए छाए हुए सन। ਰਿਧੀਆਂ ਸਿੱਧੀਆਂ ਹੋਣ ਦੇ ਨਾਤੇ ਇਹਨਾਂ ਦੀ ਪੂਜਾ ਪ੍ਰਤਿਸ਼ਠਾ ਵੀ ਬੜੀ ਸੀ, ਸਨਮਾਨ ਵੀ ਬੜੀ ਸੀ, ਬੜਾ ਸੀ, ਲੇਕਿਨ ਜੀਵਨ ਵਿਚ ਰਸ ਨਹੀਂ ਸੀ, ਆਨੰਦ ਨਹੀਂ ਸੀ, ਖੇੜਾ ਨਹੀਂ ਸੀ। ਕਹਿੰਦੇ ਨੇ ਜਦ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਪੀਲੀ ਭੀਤ ਦੇ ਨੇੜੇ ਉਸ ਅਸਥਾਨ ਤੇ ਪਹੁੰਚੇ ਜਿਸ ਦਾ ਨਾਂ ਅੱਜ ਕੱਲ ਨਾਨਕ ਮਥਾ ਹੈ, ਪਰ ਨਾਨਕ ਮਤੇ ਤੋਂ ਪੇਸ਼ਤਰ ਇਸ ਅਸਥਾਨ ਦਾ ਨਾਮ ਸੀ ਗੋਰਖ ਮਥਾ। ਜਦ ਪਹੁੰਚੇ ਨੇ ਮੇਰੇ ਪਾਤਸ਼ਾਹ ਉੱਥੇ ਤਾਂ ਜੋਗੀਆਂ ਨੇ ਗੁਲਾਬ ਦਾ ਫੁੱਲ ਆਪ ਨੂੰ ਪੇਸ਼ ਕੀਤਾ। ਮਰਦਾਨਾ ਕਹਿਣ ਲੱਗਿਆ, ਮਹਾਰਾਜ ਬੜੇ ਆਵ ਭਗਤ ਨਾਲ ਪੇਸ਼ ਆਏ ਨੇ ਜੋਗੀ, ਬੜਾ ਸਨਮਾਨ ਕਰ ਰਹੇ ਨੇ, ਆਪ ਨੂੰ ਗੁਲਾਬ ਦਾ ਫੁੱਲ ਭੇਟ ਕੀਤਾ ਹੈ। ਤੋ ਸਤਿਗੁਰੂ ਕਹਿਣ ਲੱਗੇ, ਨਹੀਂ ਮਰਦਾਨਿਆ, ਹਮੇਸ਼ਾ ਦੀ ਤਰ੍ਹਾਂ ਜੋਗੀ ਹੁਣ ਵੀ ਚਰਚਾ ਹੀ ਕਰ ਰਹੇ ਨੇ, ਭੈਸ ਕਰ ਰਹੇ ਨੇ, ਹਮੇਸ਼ਾ ਦੀ ਤਰ੍ਹਾਂ ਹੁਣ ਵੀ ਇਹਨਾਂ ਨੇ ਇੱਕ ਬਹੁਤ ਵੱਡਾ ਪ੍ਰਸ਼ਨ ਖੜਾ ਕਰ ਦਿੱਤਾ ਹੈ। ਇਹਨਾਂ ਨੇ ਫੁੱਲ ਭੇਟ ਨਹੀਂ ਕੀਤਾ, ਇੱਕ ਪ੍ਰਸ਼ਨ ਭੇਟ ਕੀਤਾ ਹੈ, ਇੱਕ ਸਵਾਲ ਭੇਟ ਕੀਤਾ ਹੈ, ਔਰ ਉਸਦਾ ਅਸੀਂ ਜਵਾਬ ਦੇਣਾ ਹੈ। ਮਹਾਰਾਜ ਨੇ ਉਸ ਫੁੱਲ ਨੂੰ ਵੇਖਿਆ, ਉਹਦੀ ਸੁਗੰਧੀ ਦਾ ਆਨੰਦ ਮਾਣਿਆ, ਔਰ ਫੁੱਲ ਜੋਗੀਆਂ ਨੂੰ ਵਾਪਸ ਕੀਤਾ। ਜੋਗੀ ਕਹਿਣ ਲੱਗੇ, ਮਹਾਰਾਜ ਇਹ ਕਬੂਲ ਨਹੀਂ, ਆਪ ਨੂੰ ਪ੍ਰਵਾਨ ਨਹੀਂ। ਕਿਉਂ? ਮਹਾਰਾਜ ਕਹਿੰਦੇ ਨੇ ਫੁੱਲ ਬਹੁਤ ਖੂਬਸੂਰਤ ਹੈ, ਸੁਗੰਧਿਤ ਹੈ, ਕੋਮਲ ਹੈ, ਸਾਰੀਆਂ ਖੂਬੀਆਂ ਇਸ ਦੇ ਚ ਨੇ, ਲੇਕਿਨ ਨਾਨਕ ਨੂੰ ਉਹ ਫੁੱਲ ਚਾਹੀਦਾ ਹੈ ਜੋ ਕਿਸੇ ਫਲ ਨੂੰ ਵੀ ਜਨਮ ਦੇਵੇ, ਇਸ ਫੁੱਲ ਦੇ ਚੋਂ ਫਲ ਦਾ ਜਨਮ ਨਹੀਂ। ਯੋਗੀਆਂ ਨੇ ਗੁਲਾਬ ਦਾ ਫੁੱਲ ਭੇਟ ਕਰਕੇ ਇਹ ਆਖਿਆ ਸੀ, ਇਹ ਪ੍ਰਸ਼ਨ ਰੱਖਿਆ, ਨਾਨਕ ਜੀ ਜਦ ਤੁਸੀਂ ਇਤਨੇ ਵੱਡੇ ਹੋ, ਇਤਨੇ ਮਹਾਨ ਹੋ, ਤੇ ਤੁਸੀਂ ਜੋਗੀ ਬਣ ਜਾਓ, ਅਸੀਂ ਤੁਹਾਨੂੰ ਸਿਰਮੋਰ ਬਣਾ ਦਿਆਂਗੇ, ਮੁਖੀ ਬਣਾ ਦਿਆਂਗੇ। ਦਰਸਨ ਵੇਖ ਕਰੋ ਜੋਗਿੰਦਰਾ, ਮੁੰਦਰਾ ਝੋਲੀ ਖਿੰਤਾ, ਬਾਰੇ ਅੰਦਰ ਏਕ ਸਰੇਵੋ ਖਟ ਦਰਸਨ ਇੱਕ ਪੰਥਾ। ਜੇ ਤੁਸੀਂ ਮੁੰਦਰਾ ਧਾਰਨ ਕਰ ਲੋ, ਝੋਲੀ ਧਾਰਨ ਕਰ ਲੋ, ਖਣਾਵਾਂ ਪਹਿਨ ਲੋ, ਜੋਗੀਆਂ ਵਾਲੇ ਚਿੰਨ ਧਾਰਨ ਕਰੋ, ਤੇ ਅਸੀਂ ਤੁਹਾਨੂੰ ਨਾਥ ਬਣਾ ਦਿਆਂਗੇ, ਜੋਗੀਆਂ ਦਾ ਮੁਖੀ ਬਣਾ ਦਿਆਂਗੇ, ਸਿਰਮੋਰ ਬਣਾ ਦਿਆਂਗੇ। ਔਰ ਵੇਖੋ ਨਾਨਕ ਜੀ, ਜੋਗ ਮਤ ਦੇ ਚਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਔਰ ਇਹ ਬਹੁਤ ਕੁਛ ਹੈ, ਇਹ ਬਹੁਤ ਵੱਡੀ ਗੱਲ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿਣ ਲੱਗੇ, ਠੀਕ ਹੈ ਜੋਗੀਓ, ਠੀਕ ਹੈ, ਇਸ ਜੋਗ ਮਤ ਦੇ ਚ ਰਿਧੀਆਂ ਸਿੱਧੀਆਂ ਦੀ ਸੁਗੰਧੀ ਹੈ, ਸੰਸਾਰਕ ਪੂਜਾ ਪ੍ਰਤਿਸ਼ਠਾ ਦੀ ਸੁੰਦਰਤਾ ਹੈ, ਪਰ ਨਾਮ ਦਾ ਫਲ ਨਹੀਂ ਹੈ, ਪ੍ਰਭੂ ਗਿਆਨ ਦਾ ਫਲ ਨਹੀਂ ਹੈ, ਪਰਮਾਤਮ ਫਲ ਨਹੀਂ ਹੈ, ਤੇ ਨਾਨਕ ਨੂੰ ਫਲ ਚਾਹੀਦਾ ਹੈ। ਕੇਵਲ ਰਿੱਧੀ ਸਿੱਧੀ ਨਹੀਂ, ਕੇਵਲ ਸੰਸਾਰ ਦੀ ਪੂਜਾ ਪ੍ਰਤਿਸ਼ਠਾ ਨਹੀਂ, ਨਾਨਕ ਨੂੰ ਪਰਮਾਤਮਾ ਚਾਹੀਦਾ ਹੈ, ਨਾਨਕ ਨੂੰ ਗਿਆਨ ਚਾਹੀਦਾ ਹੈ, ਨਾਨਕ ਨੂੰ ਨਾਮ ਚਾਹੀਦਾ ਹੈ, ਤੇ ਮੈਂ ਜਗਤ ਦੀ ਝੋਲੀ ਦੇ ਵਿੱਚ ਉਹ ਫੁੱਲ ਪਾਣਾ ਹੈ ਜਿਸ ਫੁੱਲ ਦੇ ਵਿੱਚ ਨਾਮ ਦਾ ਫਲ ਵੀ ਹੈ। ਮੈਂ ਤੇ ਉਹੀ ਕਰਮ ਦ੍ਰਿੜ ਕਰਾਣੇ ਨੇ ਜਿਨ੍ਹਾਂ ਕਰਮਾਂ ਚੋਂ ਨਾਮ ਦਾ ਫਲ ਪੈਦਾ ਹੋਵੇ, ਨਾਮ ਦਾ ਰਸ ਪੈਦਾ ਹੋਵੇ। ਸਤਿਗੁਰਦੇਵ ਜੀ ਮਹਾਰਾਜ ਜਦ ਪਹੁੰਚੇ ਨੇ ਹਰਿਦੁਆਰ ਤੇ ਫਿਰ ਬਨਾਰਸ, ਤਾਂ ਆਪ ਦੇ ਨਾਲ ਫਿਰ ਗੋਸ਼ਟੀ ਤੇ ਚਰਚਾ ਹੋਈ। ਚਰਚਾ ਇਸ ਢੰਗ ਨਾਲ ਹੋਈ ਕਿ ਕੁਛ ਵਿਦਵਾਨਾਂ ਨੇ ਇਹ ਆਖਿਆ ਪੁਰਾਣੇ ਮਤ ਅਨੁਸਾਰ ਕਿ ਸੰਸਾਰ ਨੂੰ ਬਣਾ ਰਿਹਾ ਬ੍ਰਹਮਾ, ਇਹਦੀ ਪਾਲਣਾ ਕਰ ਰਿਹਾ ਵਿਸ਼ਨੂੰ, ਇਹਨੂੰ ਨਾਸ ਕਰ ਰਿਹਾ ਸ਼ੰਕਰ। ਓਅੰਕਾਰ ਦੇ ਕਿਸੇ ਹੱਦ ਤੱਕ ਅਰਥ ਵੀ ਇਹੀ ਹੋਏ, ਅਕਾਰ ਓਕਾਰ ਮਕਾਰ, ਉਤਪਤੀ ਕਰਨ ਵਾਲਾ, ਪਾਲਣਾ ਕਰਨ ਵਾਲਾ, ਨਾਸ ਕਰਨ ਵਾਲਾ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਆਪਣੀ ਰਸਨਾ ਤੋਂ ਕਲਾਮ ਉਚਾਰਨ ਕੀਤਾ, ਓਅੰਕਾਰ ਨਹੀਂ, ਇੱਕ ਓਅੰਕਾਰ, ਇੱਕ ਓਅੰਕਾਰ, ਇੱਕ ਹੀ ਆਕਾਰ ਹੈ, ਇੱਕ ਹੀ ਓਕਾਰ ਹੈ, ਇੱਕ ਹੀ ਮਕਾਰ ਹੈ, ਇੱਕ ਤੋਂ ਉਤਪਤੀ ਹੋ ਰਹੀ ਹੈ, ਇੱਕ ਤੋਂ ਪਾਲਣਾ ਹੋ ਰਹੀ ਹੈ, ਔਰ ਇੱਕ ਤੋਂ ਹੀ ਨਾਸ ਹੋ ਰਿਹਾ ਹੈ। ਸੰਸਾਰ ਦਾ ਧਿਰ ਇੱਕ ਹੈ, ਅਨੇਕ ਨਹੀਂ ਹੈ। ਸਮੂਹ ਬ੍ਰਹਿਮੰਡ ਦੀ ਅਨੇਕਤਾ ਦਾ ਮੂਲ ਇੱਕ ਹੈ, ਉਸੇ ਇੱਕ ਤੋਂ ਉਤਪਤੀ ਹੋ ਰਹੀ ਹੈ, ਉਸੇ ਇੱਕ ਤੋਂ ਪਾਲਣਾ ਹੋ ਰਹੀ ਹੈ, और उसे एक तो ही संगार चल रहा है। प्रश्न खड़ा होया, जो पालना कर रहा है उन्हें नाश करने की की लोड़ है, ते जिड़ा नाश कर रहा है उन्हें उत्पत्ति करने की की लोड़ है। तो सतगुरु कहिंदे ने खेल कोई मुद्दा नहीं, कोई मकसद नहीं है। जैसे बच्चे दरिया दे कंडे ते रेत दे घर बना दें, हस के बना दें, खुशी नाल बना दें, मस्ती दे च बना दें, और बनांदे आया बड़ा रस लेंदे, बड़ा स्वाद लेंदे, पर शाम नू जैसे घर वापस जांदे तो हस के ही तोड़ देने, उत्साह नाल तोड़ देने, उसे खेड़े नाल तोड़ देने। बनाण लग्यां भी हासा, तोड़न लग्यां भी हासा, बनाण लग्यां भी खुश सन, हुण तोड़न लग्यां भी खुश सन। खिड़खिड़ा के बना रहे सन और खिड़खिड़ा के तोड़ रहे सन। क्यों? कि बनाण दा जद कोई मुद्दा ही नहीं, कोई मकसद ही नहीं, तो ऐसा बनाना एक खेल है। खेल दे च कोई मुद्दा नहीं होंदा, खेल दे च कोई मकसद नहीं होंदा, खेल सिर्फ खेल है। इस वास्ते सतगुरु देव जी महाराज, गुरु अर्जन देव जी महाराज दा फरमान है कि समुच्चा जगत परमात्मा दा खेल है। आवन जान एक खेल बनाया, आ गया कारी कीनी माया। इन्हों गुरु गोबिंद सिंह जी महाराज कहिंदे ने तमाशा है, खेल है। मैं हूं परम पुरख को दासा, देखन आयो जगत तमाशा। मैं ते संसार दा तमाशा वेखन नहीं आया, खेल वेखन नहीं आया। खेल दे सिर्फ एक विधि विधान है, नियम है, और ते कुछ नहीं है, मकसद नहीं है। अक्सर देखा गया है कि कारोबार दे विच, धंधे दे विच, या आम संसारी किरत देच, कोई बंदा बेईमानी करे तो जगत कबूल कर लेंदा, चलती रहती है। पर कोई खेड देच बेईमानी करे, ताश खेड रहा है, कोई कुश्ती खेड रहा है, या फुटबॉल खेड रहा है, गरज के जो खेल है उदेच कोई बेईमानी करे तो कबूल नहीं, परवान नहीं, लड़ाई हो सकती है, झगड़ा हो सकता है। क्यों? खेल दे आधार ही नियम है, ते जद नियम ही तोड़ देता तो खेल खेल नहीं रह जाता, खेल भी धंधा हो जाता है, खेल भी संसार बन जाता है, खेल भी बाजार बन जाता है। खेल ते उतने चिर तक खेल है जद कोई मुद्दा नहीं ते मकसद नहीं, ते खेल दा आधार केवल एक कोई है, नियम। तो परमात्मा दी सारी जिहड़ी बनतर है किसे नियम ते खड़ी है, और जे टुट भज है ये भी किसे नियम ते खड़ी है, पर बनाण दा उसका कोई मुद्दा नहीं। अगर कुछ मनुख बना के बनना चाहता है तो स्पष्ट गल है मनुख अधूरा है। पूरा मकान बना के कुछ बनना चाहता है, कम धंधा बना के कुछ बनना चाहता है, मनुख कुछ बनना चाहता है, तो बनन लई उन्हों कुछ चाहिए। मनुख दे बनाण दे नाल कुछ मुद्दा है, क्योंकि कुछ बनता है तो खुद भी बनता है, खुद भी संवरदा है, तो शिंगारिया जाता है, तो अगां वधदा है। अगर परमात्मा दे भी बनाण दा कुछ मकसद है, मुद्दा है, ते बनाण नाल ही वो कुछ बन सकदा है, तो इतनी गल स्पष्ट है अधूरा है, अजे अधूरा है। कुछ बना के बनेगा, कुछ बनाएगा, कुछ उसका मुद्दा है, मुद्दा उसका होंदा है, मकसद उसका होंदा है, जो अधूरा है। तो परमात्मा ते संपूर्ण है, पूर्ण पूर्ण उसनु कहने जेदी कोई सीमा नहीं, कित्थों शुरू होंदा है, कित्थे खत्म होंदा है, कोई सीमा नहीं। तो उसके बनाण का कोई मुद्दा नहीं, और विगाड़न का भी, नाश करन का भी कोई मुद्दा नहीं। फिर की है खेल? आवन जान एक खेल बनाया, आ गया कारी कीनी माया। ये तो उसका खेल है। तो गुरु नानक देव जी महाराज कहने लगे उस तो उत्पत्ति हो रही है, उस तो पालना हो रही है, और उसे तो ही नाश हो रहा है, और उसे का ही खेल है, उसे दी लीला है। तो प्रश्न खड़ा होया, क्या ब्रह्मा विष्णु महेश नहीं ने? सतगुरु कहने लगे है गए ने। इस काया अंदर ब्रह्मा विष्णु महेशा, जिस उपत सब संसारा। परमात्मा दे नाम व्यक्तियां नु दित्ते गए, बंदियां नु दित्ते गए। तो साहिब कहिंदे ने ए ब्रह्मा, ए विष्णु, ए महेश, ए मनुख दे अंदर ने रजोगुण, तमोगुण, सतोगुण। रजोगुण बनाण दीआं रुचियां, ये तमाम जीवां दे अंदर रजोगुण मौजूद है। पंछी भी घोंसले बनांदे ने, कीड़े मकोड़े भी खुड्डां बनांदे ने, ਮਨੁੱਖ ਵੀ ਕੁਛ ਬਣਾਉਂਦਾ ਹੈ, ਰੇਲਾਂ ਮੋਟਰਾਂ ਗੱਡੀਆਂ ਬਣਾ ਰਿਹਾ, ਸੜਕਾਂ ਬਣਾ ਰਿਹਾ, ਪੁੱਲ ਬਣਾ ਰਿਹਾ, ਤਰ੍ਹਾਂ ਤਰ੍ਹਾਂ ਦੇ ਸਾਜ਼ੋ ਸਮਾਨ ਬਣਾ ਰਿਹਾ। ਇਹ ਜਿਹੜੀ ਬਣਾਉਣ ਦੀ ਰੁਚੀ ਹੈ ਇਹ ਰਜੋਗੁਣ ਹੈ, ਤੇ ਜੋ ਕੁਛ ਬਣਾਇਆ ਹੈ ਇਹ ਟਿਕਿਆ ਰਵੇ ਔਰ ਇਹਨੂੰ ਟਿਕਾਈ ਰੱਖਣਾ ਹੈ। ਦਰਅਸਲ ਇਹ ਪਾਲਣਾ ਦੀ ਰੁਚੀ ਵੀ ਮਨੁੱਖ ਦੇ ਅੰਦਰ ਸਤੋ ਗੁਣ ਇਹ ਵਿਸ਼ਨੂੰ ਹੈ, ਬਣਾਉਣ ਦੀ ਰੁਚੀ ਬ੍ਰਹਮਾ ਹੈ, ਤੇ ਯਕੀਨ ਜਾਣੋ ਮਨੁੱਖ ਹੀ ਨਾਸ ਕਰਦਾ ਹੈ ਔਰ ਮਨੁੱਖ ਹੀ ਨਾਸ ਕਰਨ ਦੇ ਸਾਜ਼ੋ ਸਮਾਨ ਬਣਾਉਂਦਾ ਹੈ। ਕਿਉਂ ਬਣਾਉਂਦਾ ਹੈ? ਮਨੁੱਖ ਦੇ ਅੰਦਰ ਤਮੋ ਗੁਣ ਹੈ, ਐਟਮ ਬੰਬ ਮਨੁੱਖ ਬਣਾ ਰਿਹਾ ਹੈ, ਹਾਈਡਰੋਜਨ ਬੰਬ ਮਨੁੱਖ ਬਣਾ ਰਿਹਾ ਹੈ, ਬਸਤੀਆਂ ਦੀਆਂ ਬਸਤੀਆਂ ਮਨੁੱਖ ਨੇ ਉਜਾੜੀਆਂ ਨੇ, ਸ਼ਹਿਰਾਂ ਦੇ ਸ਼ਹਿਰ ਮਨੁੱਖ ਨੇ ਤਬਾਹ ਕੀਤੇ ਨੇ, ਮੁਲਕਾਂ ਦੇ ਮੁਲਕ ਗਰਕ ਕੀਤੇ ਨੇ, ਤੋ ਮਨੁੱਖ ਨੇ ਹੀ ਕੀਤੇ ਨੇ। ਕਿਉਂ? ਕਿ ਮਨੁੱਖ ਦੇ ਅੰਦਰ ਤਮੋ ਗੁਣ ਵੀ ਹੈ, ਸਿਰਫ ਮਕਾਨ ਬਣਾਉਂਦਾ ਨਹੀਂ ਮਕਾਨ ਢਾਂਦਾ ਵੀ ਹੈ, ਸਿਰਫ ਇਹ ਸ਼ਹਿਰ ਤਾਮੀਰ ਨਹੀਂ ਕਰਦਾ ਸ਼ਹਿਰਾਂ ਨੂੰ ਅੱਗ ਵੀ ਲਾਉਂਦਾ ਹੈ, ਸਿਰਫ ਬਸਤੀਆਂ ਬਸਾਉਂਦਾ ਨਹੀਂ ਬਲਕਿ ਮਨੁੱਖ ਬਸਤੀਆਂ ਉਜਾੜਦਾ ਵੀ ਹੈ। ਜਦ ਰਜੋ ਗੁਣ ਪ੍ਰਧਾਨ ਆਉਂਦਾ ਹੈ ਤਾਂ ਕੁਛ ਬਣਾਉਂਦਾ ਹੈ, ਤੇ ਜਦ ਤਮੋ ਗੁਣ ਪ੍ਰਧਾਨ ਆਉਂਦਾ ਹੈ ਕੁਛ ਵਿਗਾੜਦਾ ਹੈ, ਜਦ ਸਤੋ ਗੁਣ ਪ੍ਰਧਾਨ ਆਉਂਦਾ ਹੈ ਤਾਂ ਉਸਾਰੇ ਹੋਏ ਦੀ ਪਾਲਣਾ ਕਰਦਾ ਹੈ, ਉਹਨੂੰ ਟਿਕਾਉਣ ਦੀ ਜੋ ਹੈ ਕੋਸ਼ਿਸ਼ ਕਰਦਾ ਹੈ। ਸਾਹਿਬ ਕਹਿੰਦੇ ਨੇ ਇਹ ਤਿੰਨੇ ਗੁਣ ਬ੍ਰਹਮਾ ਵਿਸ਼ਨ ਮਹੇਸ਼ ਨੇ ਔਰ ਮਨੁੱਖ ਦੇ ਅੰਦਰ ਨੇ, ਔਰ ਇਸੇ ਨਾਲ ਹੀ ਸਮੁੱਚੇ ਸੰਸਾਰ ਦੀ ਕਾਰ ਚੱਲ ਰਹੀ ਹੈ, ਵਿਹਾਰ ਚੱਲ ਰਿਹਾ, ਸਮਗਰ ਜੋ ਹੈ ਜਗਤ ਚੱਲ ਰਿਹਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਿਰ ਮੂਲ ਉਪਦੇਸ਼, ਮਨੁੱਖ ਆਪਣੇ ਸ਼ੁਭ ਕਰਮਾਂ ਕਰਕੇ ਪਰਮਾਤਮਾ ਦੇ ਨੇੜੇ ਹੈ ਤੇ ਅਸ਼ੁਭ ਕਰਮਾਂ ਕਰਕੇ ਦੂਰ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜੋ ਪਰਮਾਤਮਾ ਦੇ ਨੇੜੇ ਹੈ ਉਹ ਸਵਰਗ ਦੇ ਨੇੜੇ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਨਰਕ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਉਹ ਪ੍ਰਕਾਸ਼ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਅੰਧਕਾਰ ਦੇ ਚ ਹੈ, ਜੋ ਪਰਮਾਤਮਾ ਦੇ ਨੇੜੇ ਹੈ ਆਨੰਦ ਦੇ ਚ ਹੈ, ਜੋ ਪਰਮਾਤਮਾ ਤੋਂ ਦੂਰ ਹੈ ਉਹ ਦੁੱਖ ਦੇ ਚ ਹੈ। ਨੇੜਤਾ ਸੁਖ ਹੈ, ਦੂਰੀ ਦੁੱਖ ਹੈ, ਨੇੜਤਾ ਪ੍ਰਕਾਸ਼ ਹੈ, ਦੂਰੀ ਅੰਧਕਾਰ ਹੈ, ਔਰ ਜੋ ਮਨੁੱਖ ਜਿਤਨਾ ਦੂਰ ਚਲਾ ਜਾਏਗਾ ਉਤਨਾ ਅੰਧਕਾਰ ਦੇ ਚ ਭਟਕ ਜਾਏਗਾ। ਇਸ ਵਾਸਤੇ ਗੁਰੂ ਨਾਨਕ ਦੀ ਦ੍ਰਿਸ਼ਟੀ ਵਿੱਚ ਪ੍ਰਮਾਤਮਾ ਇੱਕ ਨੂਰ ਹੈ, ਇੱਕ ਚਾਨਣਾ ਹੈ, ਚਾਂਦਨਾ ਚਾਂਦਨ ਆਂਗਨ ਪ੍ਰਭ ਜੀਉ ਅੰਤਰ ਚਾਂਦਨਾ, ਨਾਮ ਜਪਤ ਕੋਟ ਸੂਰ ਉਜਾਰਾ ਬਿਨਸੇ ਭਰਮ ਅੰਧੇਰਾ। ਨਾਮ ਜਪਦਿਆਂ ਜਪਦਿਆਂ ਕਰੋੜਾਂ ਸੂਰਜਾਂ ਵਰਗਾ ਚਾਨਣਾ ਹੋ ਜਾਂਦਾ ਹੈ, ਕਿਉਂਕਿ ਪ੍ਰਮਾਤਮਾ ਚਾਨਣ ਹੈ, ਪ੍ਰਮਾਤਮਾ ਪ੍ਰਕਾਸ਼ ਹੈ, ਪ੍ਰਮਾਤਮਾ ਆਨੰਦ ਹੈ, ਅਕਾਲ ਪੁਰਖ ਖੁਸ਼ੀ ਹੈ, ਦੂਰੀ ਅੰਧਕਾਰ ਹੈ। ਔਰ ਜੈਸੇ ਜੈਸੇ ਮਨੁੱਖ ਦੀ ਦੂਰੀ ਹੁੰਦੀ ਹੈ ਭਟਕਣਾ ਸ਼ੁਰੂ ਹੁੰਦੀ ਹੈ, ਦੁੱਖ ਤੇ ਸੰਤਾਪ ਸ਼ੁਰੂ ਹੁੰਦਾ ਹੈ। ਅਜੋਕੇ ਯੁੱਗ ਦੇ ਚ ਅਜੋਕੇ ਸਮੇਂ ਦੇ ਚ ਮਨੁੱਖਤਾ ਨੂੰ ਦੁਖੀ ਦੇਖ ਕੇ ਕਹਿਣਾ ਪੈਂਦਾ ਹੈ ਕਿ ਰੱਬ ਤੋਂ ਦੂਰ ਨੇ, ਪਰਮਾਤਮਾ ਤੋਂ ਦੂਰ ਨੇ, ਕਿਉਂਕਿ ਘਰ ਘਰ ਦੇ ਚ ਦੁੱਖ, ਹਰ ਵਿਅਕਤੀ ਕੋਲ ਦੁੱਖ, ਤੇ ਦੁੱਖ ਦੀ ਅਗਨ ਦੇ ਚ ਸਾਰੇ ਦਾ ਸਾਰਾ ਸੰਸਾਰ ਜਲ ਰਿਹਾ। ਗੱਲ ਸਪਸ਼ਟ ਹੋ ਗਈ, ਦੂਰੀ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦੀ ਕੋਸ਼ਿਸ਼ ਜਗਤ ਕਿਸੇ ਤਰੀਕੇ ਨਾਲ ਨੇੜੇ ਹੋਵੇ। ਤੋ ਨੇੜੇ ਦਾ ਸਾਧਨ ਆਪ ਨੇ ਸੱਚ ਦਾ ਜਪ ਦੱਸਿਆ। ਗੁਰੂ ਨਾਨਕ ਦੀ ਪਹਿਲੀ ਬਾਣੀ ਦਾ ਨਾਮ ਜਪ ਹੈ, ਤੇ ਗੁਰੂ ਨਾਨਕ ਦੀ ਮੂਲ ਸਿੱਖਿਆ ਤੇ ਦੀਕਸ਼ਾ ਜਪ ਹੈ। ਜੋ ਜਪ ਕਰਦਾ ਜਾਏਗਾ, ਜੋ ਉਸਦਾ ਨਾਮ ਆਪਣੀ ਜ਼ਬਾਨ ਤੇ ਰੱਖ ਕੇ ਰਟਨ ਕਰਦਾ ਜਾਏਗਾ ਨੇੜੇ ਹੋ ਜਾਏਗਾ, ਔਰ ਜੋ ਨੇੜੇ ਹੋ ਜਾਏਗਾ ਉਹ ਪ੍ਰਕਾਸ਼ ਵਿੱਚ ਚਲਾ ਜਾਏਗਾ। ਕਿਉਂਕਿ ਸੱਚ ਇੱਕ ਪਰਮ ਸ਼ਕਤੀ ਹੈ, ਤੇ ਜਿਹੜਾ ਉਸ ਸ਼ਕਤੀ ਦੇ ਨੇੜੇ ਚਲਾ ਗਿਆ ਉਹ ਮਹਾਨ ਸ਼ਕਤੀਮਾਨ ਹੋ ਜਾਏਗਾ। ਜਦ ਮਨੁੱਖ ਕਿਸੇ ਮਹਾਨ ਮਨੁੱਖ ਦੇ ਨੇੜੇ ਹੋ ਜਾਂਦਾ, ਕਿਸੇ ਹੁਕਮਰਾਨ ਜਾਂ ਰਾਜੇ ਦੇ ਨੇੜੇ ਹੋ ਜਾਂਦਾ, ਤੋ ਰਾਜੇ ਦੇ ਨੇੜੇ ਹੋਣ ਕਰਕੇ ਉਸਦਾ ਵੀ ਸਨਮਾਨ ਹੁੰਦਾ, ਤੇ ਜੋ ਰਾਜਿਆਂ ਦੇ ਮਹਾਰਾਜੇ ਪਰਿਪੂਰਨ ਪ੍ਰਮਾਤਮਾ ਦੇ ਨੇੜੇ ਹੋ ਜਾਏ ਤੋ ਕੁਦਰਤੀ ਗੱਲ ਹੈ, ਫਿਰ ਸਨਮਾਨ ਉਸਦਾ ਵੀ ਹੋਵੇਗਾ, ਪ੍ਰਤਿਸ਼ਠਾ ਉਸਦੀ ਵੀ ਹੋਵੇਗੀ, ਮਹਾਨਤਾ ਉਸਦੀ ਵੀ ਹੋਵੇਗੀ। ਤੋ ਸਮਗਰ ਪ੍ਰਿਥਵੀ ਦੇ ਚ ਭਰਮਣ ਕਰਕੇ ਗੁਰੂ ਨਾਨਕ ਦੀ ਇਹ ਕੋਸ਼ਿਸ਼ ਰਹੀ ਕਿ ਮਨੁੱਖ ਜਪ ਕਰਕੇ ਉਸ ਸੱਚ ਦੇ ਨੇੜੇ ਹੋਵੇ, ਤੇ ਜਪ ਹੀ ਸ਼ੁਭ ਕਰਮਾਂ ਦੇ ਚੋਂ ਸ਼ੁਭ ਕਰਮ ਹੈ, ਔਰ ਜਪ ਨਾ ਕਰਨਾ ਹੀ ਅਸ਼ੁਭ ਕਰਮ ਹੈ, ਤੇ ਅਸ਼ੁਭ ਕਰਮ ਨਾਲ ਦੂਰੀ ਹੈ, ਸ਼ੁਭ ਕਰਮ ਨਾਲ ਨੇੜਤਾ ਹੈ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਗੁਰੂ ਨਾਨਕ ਦਾ ਮੂਲ ਸੰਦੇਸ਼ ਉਪਦੇਸ਼ ਕਿ ਮਨੁੱਖ ਉਸ ਸੱਚ ਦੇ ਨੇੜੇ ਹੋਵੇ, ਉਸ ਨੂਰ ਦੇ ਨੇੜੇ ਹੋਵੇ, ਔਰ ਆਪ ਦੀ ਦਇਆ, ਆਪ ਦੀ ਕਿਰਪਾ, ਆਪ ਦੀ ਪ੍ਰੇਰਣਾ ہر جیو نو یہی رہی بھی کسی طریقے نال جیو سچ دے نیڑے ہوئے.
1: दृष्ट धरतम हरन दहन अगपा प्रनासन सबद सूर बलवंत काम अर क्रोध विनाशन लोभ मोवस करण शरण जाचक प्रतपालन आत्मरत संग्रहण कहन अमृत कल ढालन सतगुरु कल सतगुरु तिलक सत लागे सो पै तरे गुरु जगत फिरन सी अंगरो राज जोग लहना करे. विसाख सुधी एक सम्मत 1561 बिकमरी मत्ते दी सरां ਜ਼ਿਲ੍ਹਾ ਫਿਰੋਜ਼ਪੁਰ ਪੰਜਾਬ ਦੇ ਅੰਦਰ ਇੱਕ ਐਸੀ ਆਤਮਾ ਦਾ ਜਨਮ ਹੋਇਆ ਜਿਸ ਨੇ ਬਾਅਦ ਵਿੱਚ ਦੂਸਰਾ ਗੁਰੂ ਨਾਨਕ ਕਹਿਲਾਇਆ. ਗੁਰੂ ਨਾਨਕ ਦੇ ਅੰਗ ਲੱਗ ਕੇ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਬਣੇ. ਪਿਤਾ ਸੁਭਾਵਕ ਧਾਰਮਿਕ ਖਿਆਲਾਂ ਦੇ ਸਨ ਔਰ ਦੇਵੀ ਦੇਵਤਾਵਾਂ ਦੇ ਉਪਾਸ਼ਕ ਸਨ. ਪਿਤਾ ਦੀ ਹੀ ਰੰਗਤ ਚੜ੍ਹਨੀ ਸੁਭਾਵਕ ਸੀ. ਜੈਸੇ ਕਿ ਆਮ ਕਹਾਵਤ ਹੈ ਕਿ ਬਹੁਤ ਕੁਛ ਪੁੱਤਰ ਪਿਤਾ ਤੋਂ ਲੈਂਦਾ ਹੈ. ਵਿਰਾਸਤ ਮਿਲੀ ਇਹ ਧਾਰਮਿਕ ਪਰੰਪਰਾ ਉਸ ਦੇ ਮੁਤਾਬਕ ਆਪ ਵੀ ਗਾਹੇ ਬਗਾਹੇ ਸੰਗੀ ਸਾਥੀਆਂ ਦੇ ਨਾਲ ਦੇਵੀ ਦੇ ਦਰਸ਼ਨਾਂ ਲਈ ਜਾਂਦੇ ਰਹੇ. ਪਿਤਾ ਫੇਰੂਮਲ, ਮਾਤਾ ਸੁਬਰਾਈ, ਦਾਨੀ ਸੁਭਾ, ਸੀਲ ਸੰਜਮੀ ਤੇ ਪਰਉਪਕਾਰੀ ਸਨ. ਲੋੜਵੰਦ ਦੀ ਲੋੜ ਪੂਰੀ ਕਰਨਾ ਆਪਣਾ ਸੁਭਾਗ ਸਮਝਦੇ ਸਨ, ਆਪਣੇ ਆਪ ਨੂੰ ਧਨਭਾਗੀ ਸਮਝਦੇ ਸਨ. ਇਹ ਸਾਰੇ ਗੁਣ ਮਾਤਾ ਪਿਤਾ ਦੇ ਲਹਿਣਾ ਦੇ ਅੰਦਰ ਸਮਾਏ ਹੋਏ ਸਨ. ਉਨ੍ਹਾਂ ਨੇ ਮਾਤਾ ਪਿਤਾ ਦੇ ਇਨ੍ਹਾਂ ਗੁਣਾਂ ਨੂੰ ਆਪਣੇ ਵਿਚ ਪਰੋਇਆ ਹੋਇਆ ਸੀ. ਇੱਕ ਦਫਾ ਜਦ ਦੇਵੀਆਂ ਦੇ ਦਰਸ਼ਨਾਂ ਨੂੰ ਆਪਣੇ ਸੰਗੀ ਸਾਥੀਆਂ ਦੇ ਸਮੇਤ ਜਾ ਰਹੇ ਸਨ ਤਾਂ ਕੰਨਾਂ ਵਿੱਚ ਕੁਛ ਐਸੇ ਬਚਨ ਪਏ ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਨਾਮ ਆ ਰਿਹਾ ਸੀ. ਆਪਨੇ ਸੁਭਾਵਕ ਪੁੱਛਿਆ, ਇਹ ਕਿਸ ਦੇ ਬਚਨ ਨੇ? ਇਨ੍ਹਾਂ ਬਚਨਾਂ ਨੇ ਧੂਪ ਆਈ ਹੈ, ਇਨ੍ਹਾਂ ਬਚਨਾਂ ਨੇ ਖਿੱਚਿਆ. ਤਾਂ ਉਸ ਪ੍ਰੇਮੀ ਨੇ ਦੱਸਿਆ, ਇਹ ਬਚਨ ਕਲਯੁਗ ਦੇ ਅਵਤਾਰੀ ਪੁਰਸ਼ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਨੇ. ਆਪ ਕਈ ਦਫਾ ਦੇਵੀ ਦੇ ਦਰਸ਼ਨ ਕਰਾਏ ਸਨ ਔਰ ਸੰਗੀ ਸਾਥੀਆਂ ਨੂੰ ਵੀ ਕਰਾਏ ਸਨ, ਪਰ ਅੱਜ ਜਿਸ ਢੰਗ ਦੀ ਇੱਕ ਧਾਰਮਿਕ ਖਿੱਚ, ਇੱਕ ਰੂਹਾਨੀ ਕਸਕ, ਇੱਕ ਬਾਣੀ ਦਾ ਜੋ ਪ੍ਰਭਾਵ ਪਿਆ, ਸਵੈਮ ਖੁਦ ਹੈਰਾਨ ਸਨ. ਤਾਂ ਆਪ ਨੇ ਉਨ੍ਹਾਂ ਤੋਂ ਪੁੱਛਿਆ, ਇਹ ਜੋਤ ਕਿੱਥੇ ਜਲ ਰਹੀ ਹੈ? ਤਾਂ ਉਸ ਪ੍ਰੇਮੀ ਨੇ ਕਿਹਾ, ਇਹ ਜੋਤ ਕਰਤਾਰਪੁਰ ਵਿਚ ਜਲ ਰਹੀ ਹੈ, ਉੱਥੇ ਜਗਮਗਾ ਰਹੀ ਹੈ. ਤਾਂ ਆਪ ਨੇ ਰੁੱਖ ਕਰਤਾਰਪੁਰ ਦਾ ਕਰ ਲਿਆ. ਪਹਿਲੀ ਦਫਾ ਜਾ ਰਹੇ ਸਨ, ਪੁਰਾਣਾ ਜ਼ਮਾਨਾ, ਪਗਡੰਡੀਆਂ ਦਾ ਰਸਤਾ, ਘੋੜੇ ਤੇ ਅਸਵਾਰ ਸਨ. ਥਾਂ ਥਾਂ ਤੇ ਰਸਤੇ ਤੇ ਰਾਹੀਆਂ ਕੋਲ ਪੁੱਛ ਲੈਂਦੇ ਨੇ, ਕਰਤਾਰਪੁਰ ਕਿਹੜੇ ਪਾਸੇ ਹੈ ਔਰ ਗੁਰੂ ਨਾਨਕ ਦਾ ਟਿਕਾਣਾ ਕਿੱਥੇ ਹੈ? ਵਾਕਈ ਗੁਰੂ ਨਾਨਕ ਦਾ ਟਿਕਾਣਾ ਤੇ ਕਰਤਾਰ ਦੇ ਵਿੱਚ ਹੀ ਹੈ. ਇਸ ਵਾਸਤੇ ਗੁਰੂ ਨਾਨਕ ਜਿੱਥੇ ਬੈਠਣ ਉਹ ਕਰਤਾਰਪੁਰ ਹੀ ਹੈ, ਉਹ ਪ੍ਰਭੂ ਦਾ ਟਿਕਾਣਾ ਹੈ, ਉਹ ਈਸ਼ਵਰ ਦਾ ਟਿਕਾਣਾ ਹੈ. ਜਿਹੜਾ ਰਾਹੀ ਮਿਲਦਾ ਹੈ ਰਸਤੇ ਵਿੱਚ, ਇਹ ਖਿੱਚ ਕੇ ਤੜਪ ਨਾਲ ਪੁੱਛ ਲੈਂਦੇ ਨੇ, ਕਰਤਾਰਪੁਰ ਕਿੱਥੇ ਹੈ ਔਰ ਨਾਨਕ ਤਪੇ ਦਾ ਟਿਕਾਣਾ ਕਿੱਥੇ ਹੈ? راہی دس دن او اگے او اگے او اگے۔ غالباً اس طرح چار پنج دفعہ آپ نے راہیاں تو پوچھے، کرتارپور کتھے ہے تے گرو نانک تپے دا گھر کتھے ہے؟ ہر راہی نے کہہ دیتا او اگے او اگے او اگے۔ واقعی ایشور دا گھر، گرو دا گھر، پرم پرکھ دا گھر اگے ہی ہوندا ہے۔ سرت نو اگے کریے پربھو نال جڑ دیے، پرماتما نال جڑ دیے، سرت نو پچھے کریے پدارتھاں ول چلی جاندی ہے، سنسار ول چلی جاندی ہے۔ اسی طرح ہی لگن نال پچھ دے پچھ دے ہن ایسے ٹکانے تے پہنچے کہ منزل تو منزل دا پتا پوچھ رہے نے، گھر تو ہی گھر دا پتا پوچھ رہے نے۔ صاحب شری گرو نانک دیو جی مہاراج دی مسکراندی جوت رستے چ ملی، سنجوگ بھلا اور سبھاوک سنجوگ۔ آپ گرو نانک تو پوچھ دے نے بھی دھن گرو نانک تپا، کلجگ دے اوتاری پرش انہاں دا گھر کتھے ہے؟ تو جگت گرو گرو نانک دیو جی مہاراج کہن لگے، توں نانک تپے دے گھر جانا ہے؟ ہاں میں نانک تپے دے گھر جانا ہے، آ میں لے چلا۔ کہندے نے لگام گرو نانک نے پکڑ لی، کوڑی تے بیٹھے نے لہنا جی، گرو نانک ہی اپنے گھر تک لے جا رہے نے لگام پکڑ کے۔ ساکھی ہے، پریرنا دیندی ہے، جس دی لگام گرو نانک آپ نہ پکڑے مشکل ہے اس دا گرو نانک دے گھر تک جانا، تے لگام گرو نانک اسے دی پکڑے گا جو لہنے دی طرح تڑپے ہردے نال پچھے نانک تپے دا گھر کتھے ہے، نانک تپا کتھے رہندا ہے۔ جد پہنچے ٹکانے تے تے تخت تے بیٹھی ہوئی جو جوت دکھائی دیتی، اے تے اوہی سی جس نے لگاما پکڑیا سن، اے تے اوہی سی جو لے کے آیا ایتھے۔ کہندے پوباں نکل گئیاں، نیتر اشکبار ہوئے، قدماں تے مستک رکھیا نرمانتا دا اور سیتل سبھاؤ دا، شانتمئی کرناں دا اتنا اثر ہویا، لینا جی اپنے آپ نو قابو چ نہیں رکھ سکے، پھر اس گھر جوگا ہی ہو گئے۔ بھاویں متے دی سراں تو آپ نے آ کے واسا کھنڈور صاحب کیتا ہویا سی، راج گردی دے کارن کر کے متے دی سراں رہنا آپ لئی کٹھن ہو گیا سی، تو کھنڈور صاحب آ کے وسے سن، پر ہن گرو نانک دے درشن کر کے کرتارپور جوگا ہو گئے، ایتھے ہی رہن لگ پئے اور ہاتھ جوڑ کے بینتی کیتی پادشاہ نو، مہاراج اپنے قدماں وچ مینوں تھان دیو، میں ہن ایتھے ہی رہنا ہے۔ صاحب شری گرو نانک دیو جی مہاراج اس دھارمک پرمپرا نو، اس روحانی جوت نو اگاں توڑنا چاہندے سن، آپ دی کلپنا دچ، آپ دی سوچنی دچ جو منکھتا دا چہرہ سی، جو منکھتا دی اوستھا سی، اتھے تک پہنچان لئی اجے کافی سماں درکار سی اور کافی سہیوگ درکار سی۔ آپ اپنے دوسرے گھر دی تلاش دے سن جتھے کہ اپنی جوت نو ٹکایا جا سکے۔ اس سمے سدگر طرح طرح دی پرکھیا اپنے بچیاں دی لے رہے سن، بابا سری چند دی، بابا لکھمی داس دی۔ ایک دن دی گل ہے، آپ دے ہاتھ دچ بڑا ہی خوبصورت لوٹا سی، نال سنگی ساتھی سن، لینا جی سن تے صاحبزادے بھی سن، سری چند لکھمی داس۔ آپ نے اے لوٹا ایک چکڑ آلود سروور دچ سٹ دیتا، جس دے چ پانی گھٹ سی پر چکڑ زیادہ سی. سری چند نو آکھیا بیٹا تمہیں لوٹا کڈ کے لیا. ہاتھ جوڑ کے سری چند ارزوئی کرن لگے باپو کڈ کے ہی لیانا سی سٹیا کیوں ہے آپ نے ساڈے سامنے سٹیا ہے تے پھر اسی آپ دے صاحبزادے ہاں اس چکڑ دے چ گئے تے خود چکڑ آلود ہو جاواں گے پر جاواں گے چکڑ نال. آپ کسے سیوک نو آکھو کسے چیلے نو آکھو اسی تے آپ دے صاحبزادے ہاں. پھر پادشاہ نے لکھمی داس دی طرف اشارہ کیتا بیٹا توں کڈ لیا. کہندے نے انہاں نے بھی یہی آخیا وڈے براتا ٹھیک کہندے نے کہ کڈ کے ہی لینا ہے تے آپ نے سوتریا کیوں ہے تے جے واقعی ہن کڈ کے لینا ہے تے آپ سیوک نو آکھو. کہندے نے سدگر دیاں نظراں ایک دم لینے تے چلیاں گئیاں. لینا بھجے ہوئے گئے گوڑے گوڑے چکڑ سی کپڑے سارے چکڑ آلود ہو گئے بدن سارا چکڑ نال بھر گیا. آپ لوٹا کڈ کے لیا رہے نے. جیسے اس چکڑ نال پھرے ہوئے سروور دچوں باہر نکلے آپ چکڑ نال لبڑے ہوئے سن لوٹا ہتھ دے سی لبڑے ہوئے پائی لینے نو گرو نانک نے گلوکڑی چ لے لیا. آخیا لینیا تو چکڑ دچوں لوٹا نہیں کڈیا ساری منکھتا نو کڈیا کیونکہ جو چکن لگن تو ڈردا ہے وہ کسے نو چکڑ دچوں نہیں کڈ سکے گا. پروپکار کرنا بہت کٹھن ہے کسے نو بلدی ہوئی اگ دچوں اوہی کڈ سکدا ہے جو سیک لگن تو ڈرے نا اور گندگی دچوں اوہی کسے نو کڈ سکدا ہے جو چھٹے پین تو ڈرے نا. اس طرح گاہے بگاہے گرو نانک دیو جی مہاراج امتحان لین دے رہے تے بھائی لینا اس امتحان تے ہر ویلے ہی پورے اتر دے رہے. اے حکم منن دی مورتی سن حکم منیے ہووے پروان تا خسمے کا محل پائے سی. اس سدھان دے مطابق بھائی لینا جی جی رہے سن. ایک ہور پرکھیا دی گھڑی آئی اتنی وڈی دات اتنی وڈی سوغات آپنو کیویں پراپت ہوئی پچھوکڑ بہت سندر اتہاس ہے. جگت گرو بابا صاحب شری گرو نانک دیو جی مہاراج نے دھانک روپ دھارن کیتا ڈراؤنا ایسا لباس پہن لیا پچھے کتے لا لے ہاتھ دچ بہت وڈا سوٹا رکھ لیا جھولے دچ پتھر رکھ لے. مخلوق جڑی پچھے چل رہی سی مہاراج نے پتھر مارنے شروع کیتے ادھی دنیا واپس ہو گئی بے گرو نانک دیو جی پوتنے ہو گئے نے بےتالے ہو گئے نے انہاں نوں کچھ ہو گیا. مہاراج پچھے مڑ کے دیکھ دے نے اجے بھی کچھ نال چل رہے نے. تاں آپ دے ہتھ جو سوٹا سی وہ واڑنا شروع کیتا وہ مارنا شروع کیتا. ادھیاں دے چوں بھی پھر ادھے چلے گئے واپس بھئی واقعی کچھ ہو گیا انہاں دے دماغ نو واقعی کچھ ہو گیا. پر ہن وی جد سدگر دیکھ دے نے اجے وی تھوڑی جے شریر پچھے چل رہے نے آ رہے نے. آپ نے جھولے دے چوں موراں کڈیاں سونے دیاں چاندی دیاں او سٹنیاں شروع کیتیاں. بھائی لینے تو بنا سب نے چک لیاں اور واپس ہو گئے. پتھر کھا کے سوٹا کھا کے جو نال چل رہے سن سونے دی مور نہیں سہار سکے. دیکھن دچ آیا ہے دکھ کر کے تے کئی دفعہ منک پرماتما دا نام لئی جاندا ہوندا ہے کسے سنت دے پچھے چلدا ہے پر جد سکھاں دی مار پی جائے ایسا آلسی ہو جاندا ہے ایسا دلدری ہو جاندا ہے، رک جاندا ہے۔ پر سونے نو بھی لتاڑ کے، سکھ نو بھی لتاڑ کے لینا، گرو نانک دے پیچھے چل دے رہے، چل دے رہے۔ اج جگت گرو بابے نے پوچھ ہی لیا، لینیا سارے چلے گئے تو نہیں گیا، ہاتھ جوڑ کے لینا جی کہن لگے، گردیو پتا سب دے اپنے اپنے گھر سن، اپنے گھراں نوں چلے گئے، میں تے نتھاواں تھوڑے قدم ہی میرا گھر نے، تھوڑی تھاں ہی میری تھاں ہے، اور تے میری کوئی اپنی تھاں نہیں، اور تے میرا کوئی اپنا گھر نہیں۔ اے بھی گرو نانک دی پائی ہوئی کسوٹی سی، اس تے بھی لینا جی پورے اترے، مکمل اترے۔ بھائی لینا دی منو برتی ایسی دن دن رنگ چڑھدا گیا، ودھدا گیا، گرو نانک دے انگ دے نال چھوندیاں چھوندیاں واقعی گرو نانک دے انگ آپ دے اندر پردرشت ہون لگ پئے، آپ دے اندر پرگٹ ہون لگ پئے۔ اج کرتارپور وچ بڑی سنگت آئی، بہت سنگت آئی ستگراں دے درشناں لئی، اور پادشاہ دے امرتمئی بچن سنن لئی۔ بھری سنگت وچ گرو نانک دیو جی مہاراج نے سری چند نوں آواز ماری تے آکھیا، بیٹا سنگت بہت آئی۔ ہاں ماں، سنگت تے بہت آئی گردیو پتا، دور دور تو آئی ہے، تو ساڈی اچھا ہے سب نوں مٹھائی چھکائی ہے۔ لنگر وچ بہت سارا طرح طرح دا مشٹان بنوائی ہے۔ اس وقت سری چند نے کہا، مہاراج اچن چیت تے انتظام کرنا اوکھا ہے۔ اچھا انج کرو پھر، جی اچانک انتظام کرنا اوکھا ہے تو اس سامنے جو جنڈ دا درخت ہے اس تے چڑھ جاؤ، انو جھونو، انو ہلاو، مٹھائی ٹپکے گی تھلے چادراں وچھاؤ، لنگر دچ ونڈاں گے، سنگت دی جھولی چ پاواں گے۔ سری چند ہاتھ جوڑ کے کہن لگے، گردیو پتا جنڈ تے ایسا درخت ہے جنوں کوئی ڈھنگ دا پھل بھی نہیں لگدا، آپ مٹھائی دی گل کر دیو، آپ دی عمر وڈیری ہو گئی، انہونیاں گلاں کرن لگ پئے۔ کہندے نے ہو بہو لکھمی داس نے بھی انکار کیتا، اور اوہی لفظ دوہرا ہے، گردیو پتا وڈے بھراتا ٹھیک کہندے نے، جنڈ دے درخت تو مٹھائیاں نہیں ٹپک دیاں۔ تاں سب تو سنگت دیچ اخیر بیٹھے بھائی لینے نو گرو نانک نے آواز ماری، گرو نانک دی سنگت کردیاں لینا او مورتی بن گئے، حکم مننا جنہ دا سبھا ہو گیا سی، حکم مننا جنہ دی اوستھا بن گئی، حکم نو مننا جنہ لئی ایک آنند سی، رس سی، کھیڑا سی، خوشی سی، خوشی محسوس کر دے جد گرو نانک کسی کارج لئی آپ نو کہن دے۔ بھجے ہویا ہے، ہاتھ جوڑ کے کھڑے ہو گئے، حکم۔ تب پادشاہ کہن لگے، توں چڑھ اس جنڈ دے درخت تے، اس نو ہلا، مٹھائیاں ٹپکن گیاں، آپاں سنگت دچ ونڈیاں نے۔ ایک دم بھائی لینا جی درخت تے چڑھن لگے نے، سری چند نے آواز مار کے آکھیا، لینا جی درختاں تو کدی مٹھائی نہیں ٹپکے، آپ انہونی گل نہ کرو، اور انہونی ہونی بھی نہیں، لوکی کی آکھن گے۔ تو اس وقت بھائی لینا بابا سری چند نو کہن لگے، مٹھائی ٹپکے پاویں نہ ٹپکے اس نال میرا کوئی مطلب نہیں، میں تے گردیو پتا دا حکم مننا ہے، حکم مننا یہی میری خوشی ہے، حکم مننا یہی میری لئی آنند ہے، اور حکم من لینا یہی سب تو وڈی بخشش ہے، ਇਹੀ ਸਭ ਤੋਂ ਵੱਡੀ ਕਿਰਪਾ ਹੈ। ਹੁਕਮ ਮੰਨਣ ਦੀ ਮੂਰਤੀ, ਹੁਕਮ ਮੰਨਣ ਦਾ ਸਰੂਪ, ਸਾਹਿਬ

0: धन गुरु अमरदास जी महाराज ऐसी ब्रिद मूर्ति हन जिन्हां दे जीवन दी छाप जगत नू ए उपदेश देंदी है कि उम्र दे किसे भी हिस्से विच मनुख नू निराश नहीं होना चाहिदा। चाहे शरीर बुढ़ा भी हो गया है, ब्रिद भी हो गया है, पर मनुख दे अंदर अगर उत्साह है, उमंग है, आशा है, तो बहुत वड्डे वड्डे कम उस अवस्था दे च भी हो सकदे ने जदके अक्सर बुढ़े पिछलोकी निराशा दे खड़ दे च जा गिरदे ने। धन गुरु अमरदास जी महाराज दा जन्म पिंड बासर के जिला अमृतसर माता लक्ष्मी जी दी कुखों पिता तेजभान दे घर दे च होया। आप जी दा जन्म विसाख सुदी 14 1526 विच होया। आप जी दी संतान मोहरी जी, मोहन जी ते दो पुत्रियां दानी जी, भानी जी, ए आप जी दा ग्रस्थी जीवन सी। बच्चियां देच, परिवार देच, घर ग्रस्थी देच आप जीवन इस ढंग दा बरतीत कर रहे सन जैसे के पानी विच रहिंदा होया कमल। लेकिन फिर भी एक धू अंदर बनी रहिंदी सी कि परम आनंद ओ जो समाधि है ओ नसीब होवे। कहिंदे ने आपने इसे ही इच्छा नु मुख रख के थां थां ते तीर्थां दा विरटन कीता और अक्सर गाहे बगाहे हरिद्वार भी जांदे सन। एक दिन गंगा देच इशनान करके ठंड दे दिन सन रेत देच बैठे चरना नू पसार के पैर पसार के एक पांदा जो इल्मे निजूम देच माहिर सी ज्योतिषी सी लंघिया। उदी निगाह पसरे हुए चरना ते पै गई और उसने मत्था टेकया। धन गुरु अमरदास जी महाराज ने रोकया, आख्या ब्राह्मण देवता मैं ते खत्री हां, तू ब्राह्मण है, कुल करके जात करके तो उच्चा है, मैनू क्यों मत्था टेकया। तो ब्राह्मण हाथ जोड़ के कहन लगा, महाराज थोड़े चरणा दिच पदम है, ये पदम ते किसे ब्रह्म ज्ञानी दे चरणा दिच होंदा है, ये पदम ते किसे पहुंची हुई रूह दे चरणा च होंदा है, थोड़े कदमां दिच पदम। तां गुरु अमरदास जी महाराज बड़ी रूहानी मुस्कुराहट च कहन लगे, ब्राह्मण देवता मैं ते एक यात्री हां, बिल्कुल यात्री। वो ब्राह्मण कहन लगा, महाराज ये बीज अजे अंकुरित नहीं होएगा, होया ये होण वाला है, और जदों ये बीज अंकुरित होवे है मैनू भुलना नहीं, मैं थोड़े चरना चावांगा, मैं थोड़े दर्शन करन लई फिर आवांगा। रब दी नेत गुरु अंगद देव जी महाराज दी पुत्री बीबी अमरो आप दे भतीजे नू व्याई गई। इस तरीके नाल गुरु अंगद देव जी महाराज दी बच्ची आप जी दी नू बनी। एक दिन बीबी अमरो साहिब श्री गुरु नानक देव जी महाराज दी बाणी चाटी नू रिड़कदे होया अलाप रही सी, पढ़ रही सी बड़े मधुर ढंग देच, बड़े मधुर वेग देच। बिरद बाबा गुरु अमरदास जी महाराज ने पूछ लिया, बेटा ये किस दे बचन पढ़ रही है, ये किस दी बाणी पढ़ रही है, बहुत खिच पाई है इसने मैनू। तां नूह राणी कहन लगी, बाबा ए बाणी धन गुरु अंगद देव जी महाराज दी है, दूसरे गुरु नानक और वो मेरे पिता ने, रिश्ते देच मेरे पिता ने, हैं थोड़े पिता ने, नाम जरूर सुनिया सी, اور ویاہ دے سمے کڑماچاریاں دا جیسے ملاپ ہوندا ہے اے وی ضرور ہویا، لیکن کھچ تے آخر شبد تو پیندی ہے۔ اگر کالیاں گھٹاواں سورج دے اگوں بھی آ جان تے ایک دفعہ پرتھوی تے اندکار ہو جاندا ہے۔ اے گل وکھرا ہے کہ سورج دے چ انیرا نہیں، سورج دے چ اندکار نہیں، پر سورج دا چاننا، سورج دا پرکاش صحیح مینے دھرتی تے پہنچ سکے کالیاں گھٹاواں روک تے کھڑی کر دیندیاں نے۔ تو کڑما چاری، رشتے داری، شریکا چاری اور سماجک رشتے، سنسار دیاں پرمپراواں اتنیاں نکیاں وڈیاں بدلیاں سن جنہاں دے چوں گرو امرداس جی مہاراج نوں جھانکن دا موقع ہی نہ ملیا کہ گرو انگد دیو جی مہاراج وقت دے او روحانی سورج نے جو چاروں پاسے چاننا ونڈ رہے نے۔ پر اج جد اس سورج دی ایک کرن کنا دچ پئی، شبد تے آخر کنا چی پئے گا، اور سنیا اپنی نو رانی تو تاں درشنا لئی چل پئے۔ شریک دے تے کڑما چاری ہے، اور پھر آپ پتر والے نے، بیٹے والے نے، جدکہ گرو انگد دیو جی مہاراج پتری والے سن، آخر بھارتی پرمپرا دے مطابق لڑکی والے اکثر اپنے آپ نو نرمانتا وچ رکھدے نے، غریبی چ رکھدے نے، اور ہمیشہ لڑکے والے سوئے ابمان دے نال آندے نے، مان تاڑ دے نال آندے نے۔ پر اج کچھ روحانی دنیا دی جھلک نے الٹی گنگا چلا دیتی۔ اج لڑکے والیاں دا سرپرست مکھی برد بابا امرداس گرو انگد دیو جی مہاراج دے درشنا لئی چلے ہے، رشتے چ کڑما چاری ہے۔ کھنڈور صاحب آ کے جد دیدار کیتے، بھری سنگت وچ گرو انگد دیو جی مہاراج دے مخار بند تو جد امرتمئی بچن سنے تو جس ڈھنگ نال کہندے نے سر جھکدا ہے جھکایا نہیں جاندا، سباو کی جھک گیا، قدماں تے ڈگ پے، ڈنڈوت کیتی تے ہتھ جوڑ کے بینتی کیتی، گردیو اس کڑما چاری دی رشتے نو میں ایک پاسے کردا، میں اج تو آپ دا سیوک، آپ دا سکھ، اور واقعی آپ نے مینوں قبول کیتا ہے۔ سیوک دے روپ وچ تاں ضرور کوئی سیوا بھی بخشو، میں سیوا بھی کراں۔ ہن اک تے برد سریر غالبن 70 تو اچھی ٹپی ہوئی اوستھا، برد سریر پر اتشاہ بڑا ہے، وہ منگ بڑ گیا ہے۔ گرو انگد دیو جی مہاراج نے ہاں کر دیتی، ٹھیک ہے سیوک دے روپ وچ تسی قبول، سانو امرت ویلے اشنان کرا دیتا کرو، روز دی سیوا۔ ہن بیاسا ادھی رات نو اٹھدے نے، سر تے گاگر رکھدے نے، اور آپ جاندے نے پہلے سوئم اشنان کردے نے، پھر گاگر نو بیاسا دے جل نال بھر کے سر تے رکھدے نے۔ اے بھری ہوئی گاگر جد چک کے برد بابا گرو انگد دیو جی مہاراج دے مارگ تے چلدا ہے تے انج جاپدا ہے جویں ترلوکی دا بھار اس برد بابے نے چکیا ہویا ہے، جویں سمو سنسار دی ذمہ واری اس بابے نے چکی ہوئی ہے۔ بعد دے واقعی آپ دے کردار راہیں، آپ دے پرچار راہیں یہ سب کچھ پرگٹ بھی ہویا۔ اس سیوا آپ نے کوئی ایک دن نہیں کیتی، ایک مہینہ نہیں کیتی، ایک سال نہیں، بلکہ 12 سال کیتی۔ روز ادھی رات نو اٹھنا ہے، بیاسا تے پہنچنا ہے، امرت ویلے ہوندے ہوندے تک جل بھر کے لینا ہے اور غالباً تین کو دا پینڈا ہے چھ کلومیٹر دا یہ رستہ ہے جو آپ روز طے کر دینے جانا تے آنا آج کدرے ایسا ہویا جد جان لگے ادھی رات دا وقت رات ہنیری سی آپ ایک چولاہے دی کھڈی دے گر گئے آواز آئی کھڑاک آئی تا جلاہے نے اپنی گھر والی نو آواز ماری دیکھ باہر کوئی ہے کھڈی دے کھڑ دے چ کوئی گرے ہے تا جلاہی کہن لگی ادھی رات نو اوہی امرو نے تھاما ہوئے گا اس تو علاوہ ہور کون ہوئے گا ادھی رات نو اوہی اٹھ دے اسے دے سر تے گاگر ہون دیئے اوہی پٹک دا ہویا گر گیا ہوئے گا اوہی امرو نے تھاما بتھیرے آنو اس سوچن دا موقع مل گیا کہ برد سریر ہے شاید پتر نہیں رکھ دے بھتیجے نہیں رکھ دے تائیں تے شریکان دے گھر آکے ٹکے نے اور صرف ٹکے ہی نہیں تائیں تے بیاسا تو گاگر جلدی پھر کے لین دے نے دن نو لکڑا پھاڑ دے نے تپڑ چھاڑ دے نے لنگر بنان دی سیوا کر دے نے اے نوکری کر دے نے اے غلامی کر دے نے انہاں دا کوئی تھا نہیں پر چل تو گئی گل کھنڈور دیچ امرو نے تھاوا امرو نے تھاوا امرو نے تھاوا اے بچن دھن گرو انگد دیو جی مہاراج دے قدمچ پہنچے اور آپ دے کنا نے سن کے حیرانگی جتائی ہے امرو نے تھاوا جیسے امر داس جی آئے کول بٹھایا سر تے ہاتھ رکھ کے کہن لگے گرو امر داس نتھاویاں دی تھا گرو امر داس نمانیاں دے مان گرو امر داس نیوٹیاں دی اوٹ گرو امر داس نیاسریاں دے آسرے انج لگاتار ور دے ہی گئے ور دے ہی گئے اور اے واقعی سپشٹ ہویا کہ گرو امر داس نتھاویاں دی تھا بنے نمانیاں دے مان بنے نیاسریاں دے آسرے بنے نیوٹیاں دی اوٹ بنے آپ نے گرگدی تے بیٹھ دیا ہی سکھ جگت دا پہلا کیندری تیرت آباد کیتا بنایا گووندوال اتھے باولی تیار کی تھی اے سکھ جگت دا پہلا تیرت ہے اس دیاں 84 پوڑیاں رکھیاں اشنان دی مہانتا دسی اور اتھے آپ نے لنگر دی جڑی پرمپرا توری اس دے چ ورن ونڈ ختم کر دیتی آکھیا میں کسے ذات پات نو نہیں مندا اور کسے ورن ونڈ نو بھی نہیں مندا 80% اس دیش دی آبادی جو شودر کہی جاندی سی اس دے سارے کرتی بندے آ جاندے سن لوہار درخان دھوبی جلاہے چمار مامار کمار اس سارے لوگ کرتی شودر کہے جاندے سن گرو امر داس جی مہاراج نے اپنے بوئے انہاں ساریاں لئی کھول دیتے اج تک دھرم مندراں دے اور ودیالیاں دے دروازے جو انہاں لئی بند سن کھول دیتے اور آکھیا کٹھے بیٹھ کے ایک کوئی پنگت دیچ لنگر چھکو رانا رنگ برابری کر دیتی گرو امر داس جی مہاراج اس طریقے دے نال گرو نانک دے کلام دا گرو نانک دی جوت دا اگام پرسار کر رہے نے کہندے نے درشنا دی لو اکبر دے اندر بھی پیدا ہوئی اس زمانے دا مغل سمراٹ مغل اعظم اکبر جو اکثر من دے سادو فقیران دی سنگت دی طلب رکھدا سی اچھا بھی رکھدا سی اور اے اچھا کسے گھاٹ دے کارن کر کے پیدا ہوئی گھاٹ ایسی ادکڑ جائیں عمر ہو گئی گھر دے سنتان نہیں سی ਤਾਂ ਕਿਸੇ ਨੇ ਕਿਹਾ, ਤੀਸਰੇ ਗੁਰੂ ਨਾਨਕ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰ ਤੋਂ ਇਹ ਵਰ ਪ੍ਰਾਪਤ ਕਰੋ। ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਸੰਗਤ ਨੂੰ ਹੁਕਮ ਕੀਤਾ ਹੋਇਆ ਸੀ, ਪਹਿਲੇ ਪੰਗਤ ਪਾਛੇ ਸੰਗਤ, ਜੋ ਪੰਗਤ ਵਿਚ ਬੈਠ ਕੇ ਪਹਿਲੇ ਲੰਗਰ ਪ੍ਰਸ਼ਾਦ ਛਕਣ ਨੂੰ ਤਿਆਰ ਨਹੀਂ, ਉਹਨੂੰ ਸੰਗਤ ਵਿਚ ਬੈਠ ਕੇ ਰੂਹਾਨੀ ਪ੍ਰਸ਼ਾਦ ਨਹੀਂ ਮਿਲੇਗਾ। ਇਹ ਆਪਨੇ ਇਸ ਵਾਸਤੇ ਕੀਤਾ ਕਿ ਵਰਨ ਵੰਡ ਤੇ ਜ਼ਾਤ ਪਾਤ ਦੀ ਪ੍ਰਥਾ ਨੂੰ ਖਤਮ ਕਰਨਾ ਸੀ। ਪਰ ਅੱਜ ਪਹੁੰਚ ਗਿਆ ਮੁਗਲੇ ਆਜ਼ਮ ਅਕਬਰ, ਤੇ ਜਦ ਚੋਬਦਾਰ ਭਜਿਆ ਹੋਇਆ ਗਿਆ ਤੇ ਹੱਥ ਜੋੜ ਕੇ ਬੇਨਤੀ ਕਰਨ ਲੱਗਾ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੂੰ, ਮੁਗਲੇ ਆਜ਼ਮ ਅਕਬਰ ਆਇਆ ਤੇ ਸਤਿਗੁਰਾਂ ਦੇ ਮੁਖਾਰ ਬਿੰਦ ਤੋਂ ਉਹੀ ਬਚਨ ਨਿਕਲੇ, ਪਹਿਲੇ ਪੰਗਤ ਪਾਛੇ ਸੰਗਤ, ਪਹਿਲੇ ਪੰਗਤ ਪਾਛੇ ਸੰਗਤ। ਚੋਬਦਾਰ ਇਸ਼ਾਰਾ ਸਮਝ ਗਿਆ। ਉਹ ਮੁਗਲ ਆਜ਼ਮ ਨੂੰ ਕਹਿਣ ਲੱਗਾ, ਪਹਿਲੇ ਆਪ ਨੂੰ ਪੰਗਤ ਵਿਚ ਬੈਠ ਕੇ ਲੰਗਰ ਛਕਣਾ ਪਏਗਾ, ਫਿਰ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਸ਼ਨ ਹੋਣਗੇ, ਫਿਰ ਸੰਗਤ ਵਿਚ ਪ੍ਰਭੂ ਦੀ ਬਾਣੀ ਔਰ ਈਸ਼ਵਰੀ ਉਪਦੇਸ਼ ਸੁਣਨ ਦਾ ਮੌਕਾ ਮਿਲੇਗਾ। ਬੈਠ ਗਏ ਪੰਗਤ ਵਿਚ ਅਕਬਰ, ਪਰ ਲੰਗਰ ਦਾ ਜੋ ਅੱਜ ਪ੍ਰਸ਼ਾਦ ਛਕਿਆ, ਇਸ ਪ੍ਰਸ਼ਾਦ ਦੇ ਚੋਂ ਵੀ ਰੂਹਾਨੀ ਸੁਗੰਧ ਦੀ ਪ੍ਰਾਪਤੀ ਹੋਈ। ਸਵਾਦ ਨੂੰ ਲੈ ਕੇ ਬਿਸਮਾਦ ਹੋਇਆ ਅਕਬਰ, ਅੰਨ ਵਿਚ ਐਸਾ ਸਵਾਦ, ਦਾਲ ਵਿਚ ਐਸਾ ਸਵਾਦ, ਹੈਰਾਨ ਹੋ ਕੇ ਸੇਵਾਦਾਰਾਂ ਤੋਂ ਪੁੱਛਦਾ ਹੈ। ਤੋ ਸੇਵਾਦਾਰ ਕਹਿੰਦੇ ਨੇ, ਬਾਦਸ਼ਾਹ ਸਲਾਮਤ, ਰੱਬੀ ਪ੍ਰਸ਼ਾਦ, ਰੱਬੀ ਰਹਿਮਤ, ਰੱਬੀ ਚਿੰਤਨ ਇਸ ਭੋਜਨ ਨਾਲ ਜੁੜਿਆ ਹੋਇਆ ਹੈ। ਇਸ ਵਾਸਤੇ ਪ੍ਰਸ਼ਾਦ ਹੈ, ਬਖਸ਼ਿਸ਼ ਹੈ, ਰਹਿਮਤ ਹੈ, ਇਹ ਸਵਾਦ ਪ੍ਰਭੂ ਦਾ ਹੈ, ਅਕਾਲ ਪੁਰਖ ਦਾ ਹੈ, ਈਸ਼ਵਰ ਦਾ ਹੈ। ਇਸ ਤੋਂ ਬਾਅਦ ਦਰਸ਼ਨ ਨਸੀਬ ਹੋਏ, ਮੱਥਾ ਟੇਕਿਆ ਔਰ ਅਕਬਰ ਨੇ ਬੇਨਤੀ ਕੀਤੀ, ਮੈਂ 100 ਪਿੰਡ ਜਾਗੀਰ ਦੇ ਵਿੱਚ ਆਪ ਜੀ ਨੂੰ ਦੇਣਾ, ਤਾਂ ਕਿ ਇਹ ਲੰਗਰ ਆਪ ਦਾ ਖੁਸ਼ ਅਸਲੂਬੀ ਨਾਲ ਚੱਲ ਸਕੇ। ਤਾਂ ਗੁਰੂ ਅਮਰਦਾਸ ਜੀ ਮਹਾਰਾਜ ਕਹਿਣ ਲੱਗੇ, ਇਹ ਦਸਾਂ ਨਾਹਾਂ ਦੀ ਕਿਰਤ ਜੋ ਸਿੰਘ ਕਰਦੇ ਨੇ, ਉਸ ਦਸਵੰਧ ਨਾਲ ਲੰਗਰ ਚੱਲਦਾ ਹੈ, ਸ਼ਹਿਨਸ਼ਾਹੀ ਖਜ਼ਾਨੇ ਚੋਂ ਨਹੀਂ ਚਲਾਇਆ ਜਾ ਸਕਦਾ। ਅਸੀਂ ਇਹ ਮਰਿਆਦਾ ਬਣਾਈਏ ਕਿ ਹਕੂਮਤ ਦੇ ਖਜ਼ਾਨੇ ਤੋਂ ਲੰਗਰ ਨਹੀਂ ਚੱਲੇਗਾ, ਇਹ ਲੰਗਰ ਚੱਲੇਗਾ ਕਿਰਤੀ ਲੋਕਾਂ ਦੀ, ਕਿਰਤ ਦਾ ਜੋ ਦਸਵੰਧ ਦਸਵਾਂ ਹਿੱਸਾ ਹੈ ਉਸ ਤੋਂ ਚੱਲੇਗਾ, ਤਾਂ ਕਿ ਲੰਗਰ ਦਾ ਸਵਾਦ ਬਣਿਆ ਰਹੇ, ਰਸ ਬਣਿਆ ਰਹੇ। ਆਪਣੇ ਸਖਤੀ ਨਾਲ ਦਸਵੰਧ ਦੀ ਮਰਿਆਦਾ ਨੂੰ ਵੀ ਲਾਗਤ ਕੀਤਾ, ਵੀ ਉਹ ਹੀ ਸਿੱਖ ਹੈ ਜੋ ਆਪਣੀ ਕਿਰਤ ਦਾ ਦਸਵਾਂ ਹਿੱਸਾ ਦਾਨ ਦੇ ਰੂਪ ਵਿਚ ਅਰਪਣ ਕਰਦਾ ਹੈ ਗੁਰੂ ਨੂੰ ਜਾਂ ਲੋੜਵੰਦਾਂ ਨੂੰ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਤੇ ਐਸਾ ਲਿਖਿਆ ਕਿ ਜੋ ਬਾਬੇ ਕੇ ਦਾਮ ਨਾ ਦੇ ਹੈ ਤਿੰਨ ਤੇ ਗਹਿ ਬਾਬਰ ਕੇ ਲੈ ਹੈ। ਜੋ ਰੱਬ ਦੇ ਨਾਂ ਦਾ ਦਸਵਾਂ ਹਿੱਸਾ ਨਹੀਂ ਕੱਢਦਾ, ਕੋਈ ਨਾ ਕੋਈ ਐਸਾ ਦੂਤ ਆਉਂਦਾ ਹੈ, ਉਹਦੇ ਨਾਲ ਉਸਦਾ ਸਭ ਕੁਛ ਹੀ ਚਲਾ ਜਾਂਦਾ ਹੈ। ਇਹ ਬੰਦੇ ਨੌ ਹਿੱਸੇ ਤੂੰ ਰੱਖ ਲੈ, ਦਸਵਾਂ ਗੁਰੂ ਦਾ ਹੈ, ਧਰਮ ਦਾ ਹੈ, ਈਸ਼ਵਰ ਦਾ ਹੈ। ਉਂਝ ਵੀ ਇੱਕ ਸਾਰ ਕਿਤਾਬਲੀ ਦਾ ਕਰਤਾ ਕਹਿੰਦਾ, ਧਨ ਕੇ ਭਾਗੀ ਚਾਰ ਹੈ, ਧਰਮ ਚੋਰ ਨਿਰਪ ਆਗ। ਅਗਰ ਧਰਮ ਦਾ ਹਿੱਸਾ ਨਹੀਂ ਦਿੱਤਾ ਗਿਆ ਤਾਂ ਚੋਰ ਲੈ ਜਾਏਗਾ, ਅਗਨ ਭੇਟ ਹੋ ਜਾਏਗਾ, ਜਾਂ ਰਾਜਗਰਦੀ ਦੇ ਜ਼ੇਰ ਅਸਰ ਹੋ ਜਾਏਗਾ। ਖੈਰ, ਗੁਰੂ ਅਮਰਦਾਸ ਜੀ ਮਹਾਰਾਜ ਨੇ ਇਸ ਢੰਗ ਦੀ ਲੰਗਰ ਦੀ ਅਗੰਮੀ ਪਰੰਪਰਾ ਤੋਰੀ, ਚਾਰੋਂ ਪਾਸੇ ਆਪ ਦਾ ਜੈ ਜੈਕਾਰ ਹੋਇਆ। ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਸਾਹਿਬਜ਼ਾਦੇ ਦਾਤੋ ਜੀ ਦਾਸੂ ਜੀ ਕਹਿੰਦੇ ਨੇ, ਇਹ ਜਸ ਉਹ ਨਹੀਂ ਸਹਾਰ ਸਕੇ। ਜੈਸੇ ਵਕਤੀ ਤੌਰ ਤੇ ਬਾਬਾ ਸ੍ਰੀ ਚੰਦ ਤੇ ਲਖਮੀ ਦਾਸ ਨੂੰ ਰੋਸ ਹੋਇਆ ਸੀ ਕਿ ਸਾਡੇ ਪਿਤਾ ਦੀ ਗੱਦੀ ਲੈਣਾ ਜੀ ਲੈ ਗਏ, ਇਸ ਤਰ੍ਹਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਗੱਦੀ ਬਿਰਾਜਮਾਨ ਹੋਣ ਤੇ ਦਾਤੂ ਜੀ ਨੂੰ ਤੇ ਦਾਸੂ ਜੀ ਨੂੰ ਵੀ ਬੜਾ ਰੋਸ ਚੜਿਆ। ਅੱਜ ਸ਼ਰੀਕਾਂ ਦੇ ਭੜਕਾਏ ਹੋਏ ਔਰ ਸ਼ਰੀਕਾਂ ਨੇ ਹੀ ਕੰਨ ਭਰੇ, ਦੇਖੋ ਜਾਤ ਪਾਤ ਦੀ ਪਰੰਪਰਾ ਹੀ ਤੋੜ ਦਿੱਤੀ। ਗੁਰੂ ਅਮਰਦਾਸ ਜੀ ਨੇ ਵਰਨ ਵੰਡ ਦੀ ਪਰੰਪਰਾ ਹੀ ਤੋੜ ਦਿੱਤੀ। ਔਰ ਇਹ ਸਿਰਫ ਦਾਤੂ ਹੀ ਨਹੀਂ, ਮਰਵਾਹਾ ਇੱਥੇ ਅਕਬਰ ਦੇ ਦਰਬਾਰ ਵਿਚ ਫਰਿਆਦ ਵੀ ਲੈ ਕੇ ਚਲਾ ਗਿਆ ਸੀ ਕਿ ਭਾਰਤ ਦੀ ਜੋ ਪੁਰਾਣੀ ਸੰਸਕ੍ਰਿਤੀ ਹੈ, ਖੱਤਰੀ ਬ੍ਰਾਹਮਣ ਸ਼ੂਦਰ ਵੈਸ, ਇਹ ਚਾਰ ਵਰਨਾਂ ਦੀ ਮਨੋਤ ਇਹ ਗੁਰੂ ਅਮਰਦਾਸ ਨੇ ਤੋੜ ਦਿੱਤੀ। ਔਰ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਦਾ ਉਪਦੇਸ਼ ਵੀ, ਜ਼ਾਤ ਕਾ ਗਰਬ ਨਾ ਕਰ ਮੂਰਖ ਗਵਾਰਾ, ਇਸ ਗਰਬ ਤੇ ਉਪਜੇ ਬਹੁਤ ਬੇਕਾਰਾ। ਗਵਾਰ ਹੈ ਉਹ ਜੋ ਜ਼ਾਤ ਅਭਿਮਾਨੀ ਹੈ, ਵਰਨ ਅਭਿਮਾਨੀ ਹੈ। ਆਪ ਦਾ ਇਹ ਉਪਦੇਸ਼ ਕਿ ਜਨਮ ਤੋਂ ਕੋਈ ਬ੍ਰਾਹਮਣ ਨਹੀਂ, ਜਨਮ ਤੋਂ ਕੋਈ ਸ਼ੂਦਰ ਨਹੀਂ, ਜੀਵਨ ਤੋਂ ਸ਼ੂਦਰ ਹੋਵੇਗਾ, ਜੀਵਨ ਤੋਂ ਬ੍ਰਾਹਮਣ ਹੋਵੇਗਾ। ਦਾਤੂ ਜੀ ਨੇ ਇਕਦਮ ਸੰਗਤ ਦੇ ਚਾ ਕੇ ਸਤਿਗੁਰੂ ਦੇਵ ਜੀ ਮਹਾਰਾਜ ਸਿੰਘਾਸਣ ਤੇ ਬੈਠੇ ਸਨ, ਸੀਨੇ ਵਿਚ ਖਿੱਚ ਕੇ ਲੱਤ ਮਾਰੀ। ਬਿਰਧ ਸਰੀਰ 84 ਸਾਲ ਦਾ ਸਿੰਘਾਸਣ ਤੋਂ ਥੱਲੇ ਗਿਰੇ, ਇਕਦਮ ਆਪਣੇ ਆਪ ਨੂੰ ਸੰਭਾਲਿਆ ਤੇ ਸੰਭਾਲਦਿਆਂ ਸਾਰ ਆਪ ਨੇ ਦਾਤੂ ਦੇ ਕਦਮ ਪਕੜ ਲਏ, ਚਰਨ ਪਕੜ ਲਏ ਔਰ ਜੋ ਬੇਨਤੀ ਕੀਤੀ, ਸਿੱਖ ਜਗਤ ਦੇ ਮਹਾਨ ਇਤਿਹਾਸਕਾਰ, ਕਵੀ ਤੇ ਬ੍ਰਹਮਨਿਸ਼ਠ ਚੂੜਾਮਣੀ ਭਾਈ ਸੰਤੋਖ ਸਿੰਘ ਜੀ ਨੇ ਇੰਜ ਲਿਖੇ ਨੇ, ਇੱਕ ਤੋ ਸੇਵਾ ਕਰਤ ਰਹੇ ਹੂੰ, ਦੁਤੀਏ ਬੈਤੇ ਬਿਰਧ ਭਏ ਹੂੰ, ਯਾਂ ਤੇ ਅਧਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨੈ ਥੋਰਾ। ਐ ਦਾਤੂ ਜੀ, ਇੱਕ ਤੇ ਮੇਰੀ ਉਮਰ ਵਡੇਰੀ ਏ, 84 ਸਾਲ ਦਾ ਹੋ ਗਿਆ, ਜਿਸ ਕਰਕੇ ਮੇਰੀਆਂ ਹੱਡੀਆਂ ਸਖਤ ਹੋ ਗਈਆਂ, ਚਮੜੀ ਸਖਤ ਹੋ ਗਈ, ਮਾਸ ਸਖਤ ਹੋ ਗਿਆ। ਉਮਰ ਦੇ ਵੱਡੇ ਹੋਣ ਨਾਲ ਸਰੀਰ ਕਠੋਰ ਹੋ ਗਿਆ। ਤੇ ਦੂਸਰਾ ਦਾਤੋ ਜੀ, ਮੈਂ ਅੱਧੀ ਰਾਤ ਨੂੰ ਉੱਠ ਕੇ ਬਿਆਸਾ ਤੋਂ ਜਲ ਭਰਨ ਦੀ ਸੇਵਾ ਕਰਦਾ ਰਿਹਾ 12 ਵਰੇ, ਲੱਕੜ ਫਾੜਨੇ, ਤੱਪੜ ਝਾੜਨੇ ਔਰ ਲੰਗਰ ਵੰਡਣਾ, ਇਸ ਤਰ੍ਹਾਂ ਦੀ ਕਰੜੀ ਸੇਵਾ ਕਰਕੇ ਔਰ ਵਡੇਰੀ ਉਮਰ ਕਰਕੇ ਮੇਰਾ ਸਰੀਰ ਕਰੜਾ ਹੋ ਗਿਆ, ਮੇਰੀਆਂ ਹੱਡੀਆਂ ਕਰੜੀਆਂ ਹੋ ਗਈਆਂ ਨੇ। ਇੱਕ ਤੋ ਸੇਵਾ ਕਰਤ ਰਹੇ ਹੂੰ, ਦੁਤੀਏ ਬਹਿਤੇ ਬਿਰਧ ਭਏ ਹੂੰ, ਯਾਂ ਤੇ ਅਧਕ ਸਰੀਰ ਕਠੋਰਾ, ਤੁਮਰੇ ਚਰਨ ਮਿਰਦਰ ਨੈ ਥੋਰਾ। ਤੋ ਮੇਰਾ ਸਰੀਰ ਬੜਾ ਕਰੜਾ ਹੋ ਗਿਆ, ਤੁਹਾਡੇ ਚਰਨ ਬੜੇ ਕੋਮਲ ਨੇ, ਤੁਸੀਂ ਮੈਨੂੰ ਖਿੱਚ ਕੇ ਲੱਤ ਮਾਰੀਏ, ਕਿਧਰੇ ਤੁਹਾਡੇ ਚਰਨਾਂ ਨੂੰ ਮੋਚ ਤੇ ਨਹੀਂ ਆਈ। ਇੰਜ ਹੱਥ ਜੋੜ ਕੇ ਖੜੇ ਨੇ। ਦਾਤੂ ਦਾ ਅਹੰਕਾਰ ਤੇ ਕ੍ਰੋਧ ਪਾਣੀ ਪਾਣੀ ਹੋ ਗਿਆ। ਔਰ ਆਖਣ ਲੱਗਾ, ਇਹੀ ਨਿਰਮਾਣਤਾ, ਇਹੀ ਗਰੀਬੀ, ਦਰਅਸਲ ਇਸੇ ਕਰਕੇ ਤੁਸੀਂ ਸਾਡਾ ਘਰ ਲੁੱਟ ਕੇ ਲੈ ਗਏ, ਸਾਡੀ ਗੱਦੀ ਲੈ ਗਏ, ਸਾਡੀ ਵਿਰਾਸਤ ਤੁਸੀਂ ਲੈ ਗਏ। ਪਰ ਇਹ ਬਚਨ ਵੀ ਬੜੇ ਖੁਸ਼ੀ ਨਾਲ ਗੁਰੂ ਅਮਰਦਾਸ ਜੀ ਮਹਾਰਾਜ ਹੱਥ ਜੋੜ ਕੇ ਸੁਣਦੇ ਰਹੇ, ਜਿੱਥੇ ਆਪ ਨੇ ਵਰਨ ਵੰਡ ਜ਼ਾਤ ਦੀ ਪ੍ਰਥਾ ਨੂੰ ਖਤਮ ਕੀਤਾ। ਉੱਥੇ ਇੱਕ ਤੀਸਰੀ ਲਾਨਤ ਛਾ ਗਈ ਸੀ ਦੇਸ਼ ਦੇ ਚ, ਪੜਦੇ ਦੀ, ਇਸਤਰੀ ਨੂੰ ਲੰਬਾ ਘੁੰਡ ਕਢਾਉਣਾ ਜਾਂ ਬੁਰਕੇ ਦੇ ਚ ਰੱਖਣਾ। ਕੁਛ ਇਸਲਾਮੀ ਤਹਿਜ਼ੀਬ ਦਾ ਅਸਰ ਤੇ ਕੁਛ ਮਨੁੱਖ ਦੀ ਪਰਬਲ ਵਾਸ਼ਨਾ ਕਰਕੇ ਇਸਤਰੀ ਜਗਤ ਦਾ ਆਪਣਾ ਇੱਕ ਸੰਕੋਚ, ਲੰਬਿਆ ਘੁੰਡ ਔਰ ਬੁਰਕਾ ਆਲਮੇ ਵਜੂਦ ਵਿਚ ਆਇਆ। ਗੁਰੂ ਅਮਰਦਾਸ ਜੀ ਮਹਾਰਾਜ ਇਸ ਦੀ ਮੁਖਾਲਫਤ ਕਰਦੇ ਨੇ ਔਰ ਆਪ ਨੇ ਹੁਕਮ ਕਰ ਦਿੱਤਾ ਕਿ ਸੰਗਤ ਵਿਚ ਕੋਈ ਵੀ ਬੀਬੀ ਪੜਦਾ ਕਰਕੇ ਨਾ ਆਵੇ, ਬੁਰਕੇ ਵਿਚ ਨਾ ਆਵੇ, ਘੁੰਡ ਕੱਢ ਕੇ ਨਾ ਆਵੇ। ਕਹਿੰਦੇ ਹਿਮਾਚਲ ਪ੍ਰਦੇਸ਼ ਦੇ ਰਾਜੇ ਦੀ, ਪਹਾੜੀ ਰਾਜਿਆਂ ਦੀ ਇੱਕ ਰਾਣੀ, ਕਿਧਰੇ ਬਹੁਤ ਲੰਬਾ ਘੁੰਡ ਕੱਢ ਕੇ ਪਾਤਸ਼ਾਹ ਦੇ ਦਰਸ਼ਨ ਕਰਨ ਲਈ ਆਈ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਕਹਿ ਦਿੱਤਾ ਇਹ ਕੌਣ ਝੱਲੀ ਆਈ ਹੈ, ਝੱਲੀ ਹੋ ਗਈ ਸੀ। ਔਰ ਫਿਰ ਜਦ ਸ਼ਰੀਕਾ ਨੇ ਰਾਜੇ ਨੇ ਬੇਨਤੀ ਕੀਤੀ ਮਹਾਰਾਜ ਇਹ ਝੱਲੀ ਹੋ ਗਈ, ਇਹ ਤੇ ਠੀਕ ਨਹੀਂ ਹੋਇਆ, ਤਾਂ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ, ਘੁੰਡ ਇੱਕ ਪਾਸੇ ਕਰਕੇ ਲੰਗਰ ਦੇ ਭਾਂਡੇ ਮਾਂਜੇ ਠੀਕ ਹੋ ਜਾਏਗੀ। ਔਰ ਵਾਕਈ ਉਹ ਠੀਕ ਹੋ ਗਈ। ਉਸ ਤੋਂ ਬਾਅਦ ਗੁਰੂ ਅਮਰਦਾਸ ਜੀ ਮਹਾਰਾਜ ਦੇ ਦਰਬਾਰ ਵਿੱਚ ਕੋਈ ਵੀ ਬੀਬੀ ਘੁੰਡ ਕਰਕੇ ਨਹੀਂ ਆਉਂਦੀ ਸੀ, ਬੁਰਕੇ ਦੇ ਜੋ ਹੈ ਨਹੀਂ ਆਉਂਦੀ ਸੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਬੁਰਕੇ ਦੀ ਮੁਖਾਲਫਤ ਕਰਦੀ ਏ, ਪੜਦੇ ਦੀ ਮੁਖਾਲਫਤ ਕਰਦੀ ਏ, ਰਹੋ ਰਹੋਰੀ ਬਹੁਰੀਆ ਘੂੰਘਟ ਜਿਨ ਕਾੜੇ ਅੰਤ ਕੀ ਬਾਰ ਲਹੇ ਗਿਨ ਆਂਡੇ। ਐ ਬਹੂ ਐ ਬੀਵੀ ਘੁੰਡ ਕਿਉਂ ਕੱਢ ਰਹੀ ਹੈ, ਸੰਗਤ ਵਿਚ ਬੈਠ ਘੁੰਡ ਨੂੰ ਇਕ ਪਾਸੇ ਕਰਕੇ। ਹਾਂ ਅਗਰ ਘੁੰਡ ਕੱਢਣਾ ਹੀ ਹੈ, ਵਾਕਈ ਪੜਦਾ ਕਰਨਾ ਹੀ ਹੈ, ਤੋ ਘੁੰਡ ਤੇ ਇਹ ਹੁੰਦਾ, ਘੂੰਘਟ ਤੇਰੋ ਤੋ ਉਪਰ ਸਾਚੇ ਹਰ ਗੁਣ ਗਾਏ ਕੁਦੇ ਅਰ ਨਾਚੇ। ਘੁੰਡ ਤੇ ਆਉਂਦਾ ਹੈ ਸ਼ਰਮੋ ਹਯਾ ਦਾ, ਘੁੰਡ ਤੇ ਹੁੰਦਾ ਹੈ ਮਾਸੂਮੀਅਤ ਦਾ, ਸਚਾਈ ਦਾ। ਅਗਰ ਇਹੀ ਨਹੀਂ ਤੋ ਕੱਪੜੇ ਦਾ ਘੁੰਡ, ਕੱਪੜੇ ਦਾ ਬੁਰਕਾ ਇੱਜ਼ਤ ਨਹੀਂ ਬਚਾ ਸਕੇਗਾ। ਸ਼ਰਮ ਹਯਾ ਤੇ ਸਚਾਈ ਇੱਕ ਐਸਾ ਪੜਦਾ ਹੈ ਕਿ ਮਨੁੱਖ ਲਈ ਉਹੀ ਲਾਭਕਾਰੀ ਹੁੰਦਾ ਹੈ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਨੇ ਜਿੱਥੇ ਸਮਾਜ ਦਾ ਸੁਧਾਰ ਕੀਤਾ, ਧਾਰਮਿਕ ਜਗਤ ਵਿਚ ਆਏ ਹੋਏ ਪਖੰਡ ਨੂੰ ਜੋ ਹੈ ਇੱਕ ਪਾਸੇ ਕੀਤਾ, ਔਰ ਇਸ ਤਰੀਕੇ ਦੇ ਨਾਲ ਸਾਰੀ ਮਾਨਵਤਾ ਦੇ ਲਈ ਇੱਕੋ ਰਸਤਾ, ਇੱਕ ਦਾ ਪੁਜਾਰੀ, ਇੱਕ ਦਾ ਸੰਦੇਸ਼, ਇੱਕ ਦਾ ਉਪਦੇਸ਼ ਦਿੱਤਾ। ਦਿਨ ਰਾਤ ਆਪ ਜੋਤ ਜਗਾਈ ਬੈਠੇ ਰਹਿ ਗੋਵਿੰਦਵਾਲ ਦੇ ਵਿਚ, ਦੂਰ ਦੂਰ ਤੋਂ ਯਾਤਰੀ ਆਉਂਦੇ ਰਹਿ, ਸੰਗਤਾਂ ਆਉਂਦੀਆਂ ਰਹੀਆਂ, ਆਪ ਦੇ ਦਰਸ਼ਨਾਂ ਦਾ ਲਾਭ ਉਠਾ ਕੇ ਆਪ ਤੋਂ ਰੂਹਾਨੀ ਲਾਭ ਪ੍ਰਾਪਤ ਕਰਦੀਆਂ ਰਹੀਆਂ। ਭੱਟਾ ਨੇ ਆਪ ਦੀ ਉਪਮਾ ਵਿਚ ਜੋ ਪਾਵਨ ਪਵਿੱਤਰ ਇੱਕ ਸਵਈਆ ਉਚਾਰਨ ਕੀਤਾ ਹੈ ਉਹ ਇਹ ਕਿ ਸੂਰਜ ਦੀਆਂ ਕਿਰਨਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਸਾਗਰ ਦੀਆਂ ਲਹਿਰਾਂ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਬਸੰਤ ਰੁੱਤ ਵਿਚ ਬਸੰਤੀ ਫੁੱਲ ਜੋ ਖਿੜਦੇ ਨੇ ਉਹ ਜਿਵੇਂ ਨਹੀਂ ਗਿਣੀਆਂ ਜਾ ਸਕਦੀਆਂ, ਜਿਵੇਂ ਸ਼ਿਵ ਜੀ ਦਾ ਲੰਬਾ ਗਹਿਰਾ ਧਿਆਨ ਨਹੀਂ ਨਾਪਿਆ ਜਾ ਸਕਦਾ, ਇਸੇ ਤਰੀਕੇ ਨਾਲ ਹੇ ਗੁਰੂ ਅਮਰਦਾਸ ਜੀ ਤੁਹਾਡੇ ਗੁਣ ਨਹੀਂ ਨਾਪੇ ਜਾ ਸਕਦੇ, ਤੁਹਾਡੀ ਮਹਿਮਾ ਨਹੀਂ ਨਾਪੀ ਜਾ ਸਕਦੀ। ਗਨ ਹਰ ਬੂੰਦ ਬਸੋ ਰੁਮਾਵਲ ਕੁਸਮ ਬਸੰਤ ਗਨੰਤ ਨਾ ਆਵੇ, ਰਵ ਸਸ ਕਿਰਨ ਉਦਰ ਸਾਗਰ ਕੋ ਗੰਗ ਤਰੰਗ ਅੰਤ ਕੋ ਪਾਵੇ, ਰੁਦਰ ਧਿਆਨ ਗਿਆਨ ਸਤਗੁਰ ਕੇ ਕਵ ਜਨ ਭਲ ਉਨੇ ਜੋ ਗਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ, ਭੱਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹੇ ਬਣਾਵੇ।
1: ਗੁਰੂ ਰਾਮਦਾਸ ਜੀ ਮਹਾਰਾਜ ਰੂਹੇ ਜ਼ਮੀਨ ਤੇ ਮਹਾਂਪੁਰਸ਼ਾਂ ਦੀ ਦੁਨੀਆਂ ਵਿਚ, ਅਵਤਾਰੀ ਪੁਰਸ਼ਾਂ ਦੀ ਦੁਨੀਆਂ ਚ ਇੱਕ ਮਹਾਨ ਮਨੁੱਖ ਨੇ, ਇੱਕ ਪੂਰਨ ਪੁਰਖ ਨੇ। ਆਪ ਜੀ ਦਾ ਜਨਮ ਲਾਹੌਰ ਚੂਨਾ ਮੰਡੀ ਵਿਚ ਹੋਇਆ, ਸੋਢੀ ਹਰਦਾਸ ਜੀ ਦੇ ਘਰ। ਸੰਸਾਰ ਦੇ ਅਨੇਕਾਂ ਮਹਾਂਪੁਰਸ਼ਾਂ ਦੀ ਤਰ੍ਹਾਂ ਆਪ ਦਾ ਜਨਮ ਤੇ ਜੀਵਨ ਵੀ ਇੱਕ ਗਰੀਬ ਘਰਾਣੇ ਵਿਚ ਬਤੀਤ ਹੋਇਆ। ਅਜੇ 27 ਵਰਿਆਂ ਦੇ ਸਨ ਕਿ ਮਾਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਤੇ 2 ਸਾਲ ਬਾਅਦ ਪਿਤਾ ਦਾ ਸਾਇਆ ਵੀ ਸਿਰ ਤੋਂ ਜਾਂਦਾ ਰਿਹਾ। ਆਪ ਬਿਲਕੁਲ ਯਤੀਮੀ ਦੀ ਹਾਲਤ ਵਿਚ ਹੋ ਗਏ ਤਾਂ ਬਾਸਰ ਕੇ ਨਾਨਕਿਆਂ ਦੇ ਘਰ ਜਾ ਕੇ ਪਨਾਹ ਲਈ, ਪਰ ਨਾਨਕੇ ਵੀ ਘਰ ਦੇ ਕੋਈ ਬਹੁਤੇ ਸੌਖੇ ਨਹੀਂ ਸਨ। ਲਿਹਾਜ਼ਾ ਨਾਨੀ ਆਪ ਨੂੰ ਘੂਣੀਆਂ ਉਬਾਲ ਕੇ ਦੇ ਦਿੰਦੀ ਸੀ ਤੇ ਭਾਈ ਜੇਠਾ ਜੀ, ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਬਾਲ ਅਵਸਥਾ ਵਿਚ ਇਸ ਤਰ੍ਹਾਂ ਗਲੀ ਗਲੀਆਂ ਵਿਚ ਘੂਣੀਆਂ ਵੇਚ ਕੇ ਆਪਣੀ ਉਪਜੀਵਿਕਾ ਚਲਾਉਂਦੇ ਸਨ। ਆਪਣੇ ਰਿਜ਼ਕ ਦੀ ਇਸ ਢੰਗ ਨਾਲ ਉਹ ਪਾਲਣਾ ਕਰਦੇ ਸਨ। ਸਹਿਜੇ ਸਹਿਜੇ ਆਪ ਵੱਡੇ ਹੁੰਦੇ ਗਏ, ਗਰੀਬੀ ਤੇ ਸੰਸਾਰ ਦੀਆਂ ਔਕੜਾਂ ਨੇ ਤਰ੍ਹਾਂ ਤਰ੍ਹਾਂ ਦੇ ਸੰਘਰਸ਼ ਤੇ ਆਪ ਨੂੰ ਮਜਬੂਰ ਕੀਤਾ। ਲੇਕਿਨ ਸੰਘਰਸ਼ ਇੱਕ ਤੇ ਬੈਰਾਗੀ ਰੁਚੀ ਨੂੰ ਜਨਮ ਦਿੰਦਾ ਹੈ ਤੇ ਸੰਘਰਸ਼ ਇੱਕ ਗਿਲੇ ਤੇ ਸ਼ਿਕਵਿਆਂ ਦੀ ਬਿਰਤੀ ਨੂੰ ਜਨਮ ਦਿੰਦਾ ਹੈ। ਜਦ ਗਿਲੇ ਤੇ ਸ਼ਿਕਵਿਆਂ ਦਾ ਜਨਮ ਹੋਵੇ ਤਾਂ ਮਨੁੱਖ ਚੋਰ ਯਾਰ ਡਾਕੂ ਬਣ ਜਾਂਦਾ ਹੈ। ਪਰ ਜੇ ਬੈਰਾਗ ਪੈਦਾ ਹੋਵੇ ਕਿ ਜੀਵਨ ਕੁਛ ਵੀ ਨਹੀਂ, ਜਗਤ ਕੁਛ ਵੀ ਨਹੀਂ ਸਿਵਾਏ ਦੁੱਖ ਦੇ, ਤਾਂ ਬੈਰਾਗ ਦਾ ਜਨਮ ਹੁੰਦਾ ਹੈ ਤੇ ਬੈਰਾਗ ਦੇ ਨਾਲ ਤਿਆਗੀ ਬਿਰਤੀਆਂ ਉਜਾਗਰ ਹੁੰਦੀਆਂ ਹਨ ਔਰ ਉਹੀ ਪ੍ਰੇਮ ਤੇ ਬ੍ਰਹਮ ਗਿਆਨ ਉਤਪਤੀ ਦਾ ਕਾਰਨ ਬਣਦੀਆਂ ਹਨ, ਪ੍ਰਭੂ ਮਿਲਾਪ ਦਾ ਕਾਰਨ ਬਣਦੀਆਂ ਨੇ। ਆਪ ਜੀ ਦੇ ਅੰਦਰ ਸਹਿਜੇ ਸਹਿਜੇ ਜੀਵਨ ਦੇ ਸੰਘਰਸ਼ ਨੇ ਬੈਰਾਗ ਪੈਦਾ ਕੀਤਾ, ਬੈਰਾਗ ਨੇ ਆਪ ਨੂੰ ਤਿਆਗੀ ਬਣਾ ਦਿੱਤਾ ਔਰ ਤਿਆਗਮਈ ਅਵਸਥਾ ਦੇ ਵਿੱਚ ਆਪ ਅਜੇ ਗਲੀ ਗਲੀ ਦੇ ਵਿੱਚ ਵਿਚਰ ਰਹੇ ਸਨ ਕਿ ਗੁਰੂ ਅਮਰਦਾਸ ਜੀ ਮਹਾਰਾਜ ਦੀ ਨਿਗਾਹ ਆਪ ਤੇ ਪਈ, ਕਿਉਂਕਿ ਬਾਸਰਕੇ ਤੋਂ ਬਾਅਦ ਜੇਠਾ ਜੀ ਗੋਬਿੰਦਵਾਲ ਸਾਹਿਬ ਵਿੱਚ ਆ ਗਏ ਸਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਨਜ਼ਰਾਂ ਕੀ ਪਈਆਂ? ਆਪ ਗੁਰੂ ਅਮਰਦਾਸ ਜੀ ਮਹਾਰਾਜ ਦੇ ਹੀ ਬਣ ਕੇ ਰਹਿ ਗਏ। ਕਹਾਵਤ ਹੈ, ਇਤਿਹਾਸ ਹੈ ਕਿ ਗੁਰੂ ਅਮਰਦਾਸ ਜੀ ਮਹਾਰਾਜ ਨੇ ਕੁਛ ਇੱਕ ਸਿਆਣਿਆਂ ਨੂੰ ਕਹਿ ਰੱਖਿਆ ਸੀ ਕਿ ਬੱਚੀ ਸਾਡੀ ਸਿਆਣੀ ਹੋ ਗਈ ਹੈ, ਭਾਨੀ ਜੀ ਅਸੀਂ ਇਸ ਲਈ ਵਰਦੀ ਤਲਾਸ਼ ਦੇ ਚਾਹ। ਤੋ ਇੱਕ ਸਿਆਣੇ ਨੇ ਕਿਹਾ, ਮਹਾਰਾਜ ਚੂੰਕਿ ਗੱਲ ਰਸਤੇ ਚ ਹੋਈ, ਉਹ ਸਾਹਮਣੇ ਜੋ ਘੁੰਗਣੀਆਂ ਵੇਚਦਾ ਪਿਆ ਇਸ ਵਰਗਾ ਹੋਵੇ? ਤੋ ਸਤਿਗੁਰ ਕਹਿਣ ਲੱਗੇ, ਇਸ ਵਰਗਾ ਤਾਂ ਫਿਰ ਇਹੀ ਹੈ, ਹੁਣ ਇਹੀ ਠੀਕ ਹੈ। ਤੋ ਆਪ ਨੇ ਭਾਈ ਜੇਠਾ ਜੀ ਨੂੰ ਦਾਮਾਦ ਬਣਾ ਲਿਆ ਔਰ ਗੁਰੂ ਦੀ ਸੰਗਤ, ਸਤਸੰਗੀਆਂ ਦਾ ਇਕੱਠ, ਇਸ ਸਭ ਕੁਛ ਨੇ ਸੇਵਾ ਭਾਵ ਨੂੰ ਜਨਮ ਦਿੱਤਾ, ਪ੍ਰੇਮਾ ਭਗਤੀ ਨੂੰ ਜਨਮ ਦਿੱਤਾ ਔਰ ਹਿਰਦਾ ਪ੍ਰੇਮ ਰੰਗ ਨਾਲ ਰੋਜ਼ ਰੋਜ਼ ਰੰਗੀਣ ਲੱਗ ਪਿਆ। ਦਿਨ ਪ੍ਰਤੀ ਦਿਨ ਅਧਿਆਤਮਕ ਮੰਡਲ ਵਿੱਚ ਉੱਨਤੀ ਹੋਣ ਲੱਗੀ। ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਇੱਕ ਦਿਨ ਗੁਰੂ ਰਾਮਦਾਸ ਜੀ ਮਹਾਰਾਜ ਨੂੰ ਆਖਿਆ, ਭਾਈ ਜੇਠਾ ਜੀ ਨੂੰ, ਬਈ ਤੂੰ ਦਾਤ ਦੇ ਵਿੱਚ ਕੁਛ ਸਾਥੋਂ ਮੰਗਿਆ ਨਹੀਂ, ਜਵਾਈ ਮੰਗ ਕਰਦੇ ਨੇ, ਦਾਮਾਦ ਮੰਗ ਕਰਦੇ ਨੇ, ਤੁਸੀਂ ਤੇ ਕੁਛ ਵੀ ਨਹੀਂ ਮੰਗਿਆ, ਮੰਗੋ। ਤੋ ਆਪ ਦੀ ਬੜੀ ਸੁੰਦਰ ਪੰਕਤੀ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵੋ ਦਾਨ ਮੈਂ ਦਾਜੋ, ਹਰ ਕੱਪੜ ਦੇਵੋ ਹਰ ਸੋਭਾ ਦੇਵੋ, ਜਿਤ ਸਵਰੇ ਮੇਰਾ ਕਾਜੋ। ਹੇ ਮੇਰੇ ਗੁਰਦੇਵ ਪਿਤਾ, ਜੇ ਦੇਣਾ ਹੀ ਹੈ ਤੇ ਹਰੀ ਨਾਮ ਦਾ ਕੱਪੜਾ ਦਿਓ, ਹਰੀ ਨਾਮ ਦੀ ਦੌਲਤ ਦਿਓ, ਹਰੀ ਨਾਮ ਦਾ ਸਾਜੋ ਸਮਾਨ ਦਿਓ, ਤਾਂ ਕਿ ਲੋਕ ਪਰਲੋਕ ਮੇਰਾ ਸੁਹੇਲਾ ਹੋ ਜਾਏ। ਆਪ ਜੀ ਦਾ ਇੱਕ ਹੋਰ ਵੀ ਵਾਕ ਹੈ, ਹਰ ਕੇ ਜਨ ਸਤ ਗੁਰ ਸਤ ਪੁਰਖਾ, ਬਿਨੋ ਕਰੋ ਗੁਰ ਪਾਸ, ਹਮ ਕੀਰੇ ਕਿਰਮ ਸਤਿਗੁਰ ਸਰਨਾਈ, ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ, ਮੋਕੋ ਰਾਮ ਨਾਮ ਪ੍ਰਗਾਸ। ਹੇ ਮੇਰੇ ਮਿੱਤਰ ਗੁਰਦੇਵ ਪਿਤਾ, ਮੇਰੇ ਹਿਰ ਸਿਮਰਨ ਦੀਆਂ ਰੁਚੀਆਂ ਵੀ ਵਧਦੀਆਂ ਗਈਆਂ। ਗੁਰੂ ਅਮਰਦਾਸ ਜੀ ਮਹਾਰਾਜ ਦੇ ਦੋ ਦਾਮਾਦ ਸਨ, ਭਾਈ ਜੇਠਾ ਜੀ ਭਾਈ ਰਾਮਾ ਜੀ, ਤੇ ਦੋਵੇਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਪਾਸ ਰਹਿੰਦੇ ਸਨ। ਸਿਆਂ ਵੀ ਭਾਨੀ ਜੀ ਤੇ ਦਾਨੀ ਜੀ ਵੀ ਸਤਿਗੁਰ ਦੀ ਹਜ਼ੂਰੀ ਚ ਰਹਿ ਕੇ ਸਾਧ ਸੰਗਤ ਦੀ ਤੇ ਆਪ ਜੀ ਦੀ ਸੇਵਾ ਕਰਕੇ ਹੀ ਸਮਾਂ ਬਤੀਤ ਕਰਦੀਆਂ ਸਨ ਤੇ ਜੀਵਨ ਆਪਣਾ ਸਫਲ ਕਰ ਲਈਆਂ ਸਨ। ਇੱਕ ਦਿਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਨੇ ਬੜੀ ਲੰਬੀ ਸੋਚਣੀ ਸੋਚੀ ਕਿ ਸਾਨੂੰ ਕੋਈ ਸਿੰਘਾਸਣ ਚਾਹੀਦਾ ਹੈ ਜਿੱਥੇ ਉਹ ਜੋਤ ਬਿਰਾਜਮਾਨ ਹੋ ਸਕੇ, ਜਿਸ ਨੂੰ ਕਿ ਕਹਿੰਦੇ ਨੇ ਗੁਰੂ ਨਾਨਕ। ਘਰ ਬਦਲਦਾ ਰਿਹਾ, ਸਿੰਘਾਸਣ ਬਦਲਦੇ ਰਹੇ, ਜੋਤ ਉਹੀ ਸੀ, ਸਿੰਘਾਸਣ ਤੇ ਬੈਠਣ ਵਾਲਾ ਉਹੀ ਸੀ, ਸਿੰਘਾਸਣ ਬਦਲਦੇ ਰਹੇ, ਘਰ ਬਦਲਦੇ ਰਹੇ, ਪਰ ਘਰਾਂ ਵਿੱਚ ਰਹਿਣ ਵਾਲਾ ਉਹੀ ਇੱਕ ਸੀ। ਅੱਜ ਗੁਰੂ ਅਮਰਦਾਸ ਜੀ ਮਹਾਰਾਜ ਨੇ ਭਾਈ ਰਾਮੇ ਨੂੰ ਬੁਲਾਇਆ ਤੇ ਆਖਿਆ ایک خوبصورت تھڑا بناؤ، اسی اس دے اُتے بیٹھنا ہے، براجمان ہونا ہے۔ نالے بھائی جیٹھا جی نو بھی کہہ دیتا، بناؤ تسی بھی، اور جس دا تھڑا خوبصورت ہویا، چنگا ہویا، سڈے بیٹھن دے لائق ہویا، اسی پھر اس تے بیٹھاں گے۔ شام تک بھائی جیٹھے جی نے بڑی محنت کی تھی، تے اپنی محنت دے نال بڑا سونا جیا تھڑا بنایا۔ بھائی رامے جی نے بھی بنایا۔ گرو امرداس جی مہاراج ٹہل دے ہوئے بھائی راما جی پاس آئے، تے کہن لگے، تو تھڑا بنایا؟ ہاتھ جوڑ کے کہن لگا، ہاں مہاراج، اے تھڑا ہے، بنا دتا ہے۔ مہاراج کہن لگے، اے تھڑا ساڈے بیٹھن دے لائق نہیں ہے، اینوں ڈھا دے۔ بھائی راما کہن لگا، محنت تے میں بہت کیتی، ڈھنگ نال بنایا ہے، پر پادشاہ پتا نہیں آپ نوں کیوں نہیں پسند آیا، سو آپ دا حکم ہے، تو ہن میں ڈھا دینا۔ اسی طریقے نال گرو امرداس جی مہاراج بھائی جیٹھا جی پاس گئے، تے آکھن لگے، پرکھا، تھڑا تیرا بھی کسے کم دا نہیں، ڈھا دو۔ ہاتھ جوڑ کے بھائی جیٹھا جی کہن لگے، پادشاہ میں بھلن ہار جو ہویا، چھوٹی مت والا جو ہویا، چھوٹی سوچنی جو سی، ہن ہور آپ کرپا کرو، بخشش کرو، میری سوچ میری مت ودے، تاکہ میں آپ جی دے بیٹھن لائے تھڑا بنا سکاں۔ واقعی میں آپ جی دے بیٹھن لائے تھڑا نہیں بنا سکیا، میں ڈھا دینا بادشاہ۔ دوسرے دن صاحب گرو امرداس جی مہاراج پھر بھائی راما جی پاس آئے، تے راما تھڑا بنا کے بیٹھا سی، بڑا خوش سی، بھئی ہن میں قابل دی، تے بڑا سونا ہی تھڑا بنایا ہے، صاحباں نوں پسند آئے گا۔ پر گرو امرداس جی مہاراج نے دیکھ دیا ساری کہہ دیتا، یہ تھڑا نہیں کسے کام دا، اٹھا دا، اے گرا دا۔ بھائی راما جی دے من وچ ایک دم خیال آیا کہ گرو امرداس جی مہاراج وڈیری عمر دے ہو گئے، انہونیاں گلاں کرتے ہیں، پر جد ہن گرو نے، گرو پتا نے، تے جد حکم کیتا ہے تو ڈھا دیں، پر اندر من انکاری ہے، اندر من باغی ہو چکے ہے، نموجڑے جیا من نال کہن لگا، اچھا پادشاہ بنایا تو میں بہت ودیا، بہت ودیا، پتہ نہیں آپ نو کیوں نہیں پسند آ رہا، پر ہن آپ کہیں دے ہو تو میں ڈھا دینا۔ اسی طریقے نال گرو امرداس جی مہاراج بھائی جیٹھا جی پاس ہے، تے کہن لگے، پرکھا، تھڑا تیرا بھی کسے کام دا نہیں۔ ہاتھ جوڑ کے بھائی جیٹھا جی کہیں دے نے، بار بار بخشت ہو موہی، گناہگار اپرادھی کو ہی، ہے پادشاہ میں بار بار بھول کردا، تسی بار بار مینو بخش دیو، میں بار بار غلطی کردا، تسی بار بار نظر انداز کر دیو، ہن مہر ورتانی، بخشش کرنی، میں چنگا بنا سکا، میں اگرا دینا، پادشاہ واقعی یہ آپ دے بیٹھن لائق نہیں۔ اج تیجے دن جد سدگر نرکشن کرن آئے، تے دیکھ دیا سار بھائی رامے نو کہہ دیتا، تھڑا ڈھا دے، نہیں کسے کم دا، تے راما جی کہن لگے، نہیں کسے کم دا تے نہ سہی، نہیں بیٹھنا تے نہ سہی، پر میں ڈھانا نہیں، کسے قیمت تے نہیں ڈھانا، تسی بیٹھو چاہے نہ بیٹھو۔ صاحب گرو امرداس جی مہاراج اگے چلے گئے بھائی جیٹھا جی پاس، اتھے بھی یہی فکرا دہرایا، جیٹھا جی توڑ دے ہوئے تھڑا، یہ ساڈے بیٹھن دے لائق نہیں ہے۔ تا ایک دم بھائی جیٹھا جی کہن لگے، ہاں واقعی مہاراج، یہ آپ جی دے بیٹھن دے لائق کتے ہو سکتا ہے، میں نمانا، میں چھوٹی مت والا، پادشاہ میں اتنا مہان تھڑا کتے بنا سکتا جس تے آپ براجمان ہو سکو، میر کرو، بخشش کرو، میری مت مہان ہوئے تے میں اس ڈھنگ دا بناوا جو آپ نو پسند آوے۔ کئی لے کے جوں ڈھان لگے تا گرو امرداس جی نے گلوکڑی چ لے لیا، آخیا، نہیں جیٹھا جی، تھڑا بن گیا، توں تھڑا بنا دتا، ਅਸੀਂ ਹੁਣ ਇਸੇ ਥੜੇ ਤੇ ਬੈਠਾਂਗੇ। ਭੋਲਿਆ, ਸਾਨੂੰ ਮਿੱਟੀ ਦੇ ਥੜੇ ਥੋੜੀ ਚਾਹੀਦੇ ਸਨ, ਤੇ ਮੈਂ ਤੇ ਹਿਰਦੇ ਦਾ ਥੜਾ ਵੇਖ ਰਿਹਾ ਸੀ, ਤੋ ਥੜਾ ਬਣ ਗਿਆ। ਤੇਰੇ ਹਿਰਦੇ ਦੀ ਬਣਤਰ ਹੁਣ ਇਸ ਢੰਗ ਦੀ ਬਣ ਗਈ ਹੈ, ਆਈਂਦਾ ਤੋ ਦੁਨੀਆ ਦੇਖੇਗੀ ਕਿ ਤੇਰੇ ਹਿਰਦੇ ਦੇ ਸਿੰਘਾਸਣ ਤੇ ਗੁਰੂ ਨਾਨਕ ਦੀ ਜੋ ਬਿਰਾਜਮਾਨ ਹੈ, ਥੜਾ ਬਣ ਗਿਆ, ਸਿੰਘਾਸਣ ਬਣ ਗਿਆ। ਇਸ ਤਰੀਕੇ ਨਾਲ ਆਪ ਨੂੰ ਗੋਬਿੰਦਵਾਲ ਸਾਹਿਬ ਦੇ ਵਿੱਚ ਹੀ ਗੁਰਗੱਦੀ ਨਸੀਬ ਹੋਈ ਤੇ ਆਪ ਨੇ ਉਸਾਰੂ ਕੰਮ ਸ਼ੁਰੂ ਕੀਤੇ। ਗੁਰੂ ਅਮਰਦਾਸ ਜੀ ਮਹਾਰਾਜ ਦੇ ਸੰਕਲਪ ਨੂੰ, ਗੁਰੂ ਅਮਰਦਾਸ ਜੀ ਮਹਾਰਾਜ ਦੇ ਸੁਪਨਿਆਂ ਨੂੰ ਆਪ ਨੇ ਸਾਕਾਰ ਕਰਨਾ ਸ਼ੁਰੂ ਕੀਤਾ, ਜਿਸ ਨੂੰ ਅੱਜ ਅੰਮ੍ਰਿਤਸਰ ਕਹਿੰਦੇ ਨੇ। ਇਸ ਦੀ ਕਲਪਨਾ, ਇਸ ਦਾ ਚਿਤਰਨ, ਇਹਦਾ ਸੁਪਨਾ ਪਹਿਲੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਲਿਆ, ਔਰ ਉਸੇ ਸੁਪਨੇ ਨੂੰ, ਉਸੇ ਫੁਰਨੇ ਨੂੰ, ਉਸੇ ਸੰਕਲਪ ਨੂੰ ਸਾਕਾਰ ਕਰਨ ਲਈ ਅੱਜ ਗੁਰੂ ਰਾਮਦਾਸ ਜੀ ਮਹਾਰਾਜ ਨੇ ਤਿੰਨ ਚਾਰ ਪਿੰਡਾਂ ਦਾ ਇੱਕ ਚੱਕ ਬਣਾ ਕੇ ਵਸਾਣਾ ਸ਼ੁਰੂ ਕੀਤਾ, ਔਰ ਉਸਦਾ ਨਾਂ ਰੱਖਿਆ ਗੁਰੂ ਕਾ ਚੱਕ। ਇੱਥੇ ਹੀ ਆਪ ਨੇ ਅੰਮ੍ਰਿਤ ਸਰੋਵਰ ਦੀ ਖੁਦਾਈ ਆਰੰਭ ਕੀਤੀ, ਜਿੱਥੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਸਭ ਤੋਂ ਪਹਿਲਾਂ ਇੱਕ ਮਹਾਨ ਤੀਰਥ ਦਿੱਤਾ, ਗੁਰੂ ਕੀ ਬਾਹੁਲੀ। ਉੱਥੇ ਗੁਰੂ ਰਾਮਦਾਸ ਜੀ ਮਹਾਰਾਜ ਨੇ ਸਿੱਖ ਜਗਤ ਨੂੰ ਕੇਂਦਰ ਦਿੱਤਾ, ਮਰਕਜ਼ ਦਿੱਤਾ, ਇੱਕ ਬੁਨਿਆਦੀ ਅਸਥਾਨ ਦਿੱਤਾ, ਜਿਸ ਦਾ ਨਾਂ ਹੈ ਸ੍ਰੀ ਹਰਿਮੰਦਰ ਅੰਮ੍ਰਿਤਸਰ। ਗੁਰੂ ਰਾਮਦਾਸ ਜੀ ਮਹਾਰਾਜ ਨੇ ਸਰੋਵਰ ਦੀ ਖੁਦਾਈ ਤੇ ਤਿਆਰੀ ਤੋਂ ਬਾਅਦ ਹਰਿਮੰਦਰ ਦੀ ਉਸਾਰੀ ਦੇ ਸੰਕਲਪ ਨੂੰ ਵੀ ਅਗਾਂਹ ਵਧਾਉਣਾ ਚਾਹਿਆ। ਉਦੋਂ ਤੱਕ ਗੁਰੂ ਕੇ ਚੱਕ ਦਾ ਨਾਂ ਸ੍ਰੀ ਅੰਮ੍ਰਿਤਸਰ ਪੈ ਗਿਆ, ਕਿਉਂਕਿ ਪਾਣੀ ਦੇ ਨਾਲ ਅੱਠੇ ਪੈਰ ਗੁਰਬਾਣੀ ਦਾ ਸੰਬੰਧ ਜੁੜਿਆ ਹੋਇਆ ਸੀ, ਭਜਨੀਕ ਲੋਕਾਂ ਦਾ ਸੰਬੰਧ ਜੁੜਿਆ ਹੋਇਆ ਸੀ, ਤੋ ਪਾਣੀ ਭਜਨ ਕਰਕੇ ਅੰਮ੍ਰਿਤ ਬਣ ਗਿਆ। ਉਂਝ ਵੀ ਪੰਜ ਪਿਆਰੇ ਜਦ ਪੰਜ ਬਾਣੀਆਂ ਪੜ੍ਹਦੇ ਨੇ ਤੇ ਦ੍ਰਿਸ਼ਟੀ ਪਾਣੀ ਦੇ ਚ ਰੱਖਦੇ ਨੇ, ਤੋ ਪਾਣੀ ਅੰਮ੍ਰਿਤ ਬਣਦਾ ਹੈ। ਤੋ ਇਸ ਪਾਣੀ ਦਾ ਅੱਠੇ ਪੈਰ ਗੁਰਬਾਣੀ ਨਾਲ ਸੰਬੰਧ ਜੁੜਿਆ ਹੋਇਆ, ਨਾਮ ਰਸ ਨਾਲ ਸੰਬੰਧ ਜੁੜਿਆ ਹੋਇਆ, ਲਿਹਾਜ਼ਾ ਇਸ ਅਸਥਾਨ ਦਾ ਨਾਂ ਪਿਆ ਸ੍ਰੀ ਅੰਮ੍ਰਿਤਸਰ। ਭੱਟ ਗੁਰੂ ਰਾਮਦਾਸ ਜੀ ਮਹਾਰਾਜ ਦੀ ਉਪਮਾ ਵਿੱਚ ਕਹਿੰਦੇ ਨੇ, ਜਨਕ ਸੋਏ ਜਿਨ ਜਾਣਿਆ ਉਨ ਮਨ ਰਥ ਧਰਿਆ, ਸਤ ਸੰਤੋਖ ਸਮਾਚਰੇ ਅਭਰਾਸਰ ਭਰਿਆ, ਅਕਥ ਕਥਾ ਅਮਰਾਪੁਰੀ ਜਿਸ ਦੇ ਸੋ ਪਾਵੇ, ਇਹ ਜਨਕ ਰਾਜ ਗੁਰੂ ਰਾਮਦਾਸ ਤੁਝ ਹੀ ਬਣ ਆਵੇ। ਹੇ ਗੁਰੂ ਰਾਮਦਾਸ ਜੀ ਮਹਾਰਾਜ, ਤੁਹਾਡਾ ਹਿਰਦਾ ਅੰਮ੍ਰਿਤ ਸਰੋਵਰ ਨਾਲ ਭਰ ਗਿਆ, ਅਮਿਓ ਰਸ ਨਾਲ ਭਰ ਗਿਆ, ਤੁਸੀਂ ਤੇ ਪਰਮ ਆਨੰਦ ਦੇ ਅੱਠੇ ਪੈਰ ਲੀਨ ਰਹਿੰਦੇ ਹੋ। ਭੱਟ ਤਦੀ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੇ ਅੱਗੋਂ ਅਰਦਾਸ ਕਰਦੇ ਨੇ, ਜੋਦੜੀ ਕਰਦੇ ਨੇ, ਹਮ ਔਗੁਣ ਭਰੇ ਇੱਕ ਗੁਣ ਨਾਏ, ਅੰਮ੍ਰਿਤ ਛਾੜ ਵਿਖੇ ਵਿਖਾਈ, ਮਾਇਆ ਮੋ ਭਰਮ ਪੈ ਭੂਲੇ, ਸੁਧਾ ਰਾਸ ਪ੍ਰੀਤ ਲਗਾ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸਰਨਾਈ, ਗੁਰੂ ਰਾਮਦਾਸ ਰਾਖੋ ਸਰਨਾਈ। ਜਿਸ ਢੰਗ ਦਾ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਜਗਤ ਨੂੰ ਦਿੱਤਾ, ਵਾਕਈ ਇਸ ਢੰਗ ਦਾ ਤੀਰਥ ਰੂਹੇ ਜ਼ਮੀਨ ਤੇ ਅੱਜ ਤੱਕ ਨਾ ਬਣਿਆ ਤੇ ਨਾ ਹੀ ਬਣ ਸਕੇਗਾ। ਤਦੀ ਤੇ ਉਸ ਤੀਰਥ ਦੀ ਸ਼ੋਭਾ ਵਿਚ ਇਹ ਬੜੀਆਂ ਕੀਮਤੀਆਂ ਪੰਕਤੀਆਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਅੰਕਿਤ ਨੇ, ਡਿੱਠੇ ਸਭੇ ਥਾਂ ਨਹੀਂ ਤੁਧ ਜੇਹਾ, ਬੱਧੋ ਪੁਰਖ ਬਿਦਾਤੇ ਤਾਂ ਤੂੰ ਸੋਇਆ। ਇਸ ਅਸਥਾਨ ਨੂੰ ਸੰਸਕ੍ਰਿਤ ਤੇ ਬ੍ਰਿਜ ਦੇ ਮਹਾਨ ਕਵੀ ਕਵੀ ਗਵਾਲ ਨੇ ਜਦ ਵੇਖਿਆ, ਪਰਕਰਮਾ ਦੇ ਵਿੱਚ ਦਰਸ਼ਨ ਕੀਤੇ, ਅੰਮ੍ਰਿਤ ਸਰੋਵਰ ਦੇ ਵਿੱਚ ਇਸ਼ਨਾਨ ਕੀਤਾ, ਪਰਕਰਮਾ ਵਿੱਚ ਬੈਠੇ ਭਜਨੀਕ ਰਸਕ ਤੇ ਸਾਧਕ ਅਭਿਆਸੀ ਲੋਕ ਵੇਖੇ, ਸਾਹਿਬਾਂ ਦਾ ਦਰਸ਼ਨ ਕੀਤਾ, ਤਾਂ ਆਪ ਦੇ ਮੁਖਾਰਬਿੰਦ ਤੋਂ ਸ੍ਰੀ ਅੰਮ੍ਰਿਤਸਰ ਲਈ ਜੋ ਉਪਮਾ ਭਰੇ ਸ਼ਬਦ ਨਿਕਲੇ ਨੇ ਉਹ ਇਹ ਨੇ। ਆਪ ਕਹਿੰਦੇ ਨੇ ਰਾਜੇ ਸੁਰ ਈਹਾਂ ਤੋਂ ਈਹਾਂ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਉਹਾਂ ਤੋਂ ਈਹਾਂ ਸੁਧਾ ਸਰ ਦਰਸ ਹੈ। ਸੁਣਿਆ ਬੈਕੁੰਠ ਦੇ ਚ ਅੰਮ੍ਰਿਤ ਦਾ ਕੁੰਭ ਹੈ ਤੇ ਦੇਵਤੇ ਨੇ। ਕਵੀ ਗਵਾਲ ਕਹਿੰਦੇ ਨੇ ਇੱਥੇ ਅੰਮ੍ਰਿਤ ਦਾ ਸਰੋਵਰ ਹੈ ਤੇ ਸਾਧੂਆਂ ਦਾ ਇਕੱਠ ਹੈ, ਅਭਿਆਸੀਆਂ ਦਾ ਇਕੱਠ ਹੈ ਤੇ ਸਾਧੂ ਰਾਜੇ ਨੇ, ਗ੍ਰਸਤੀ ਰਾਜੇ ਨੇ। ਰਾਜੇ ਸੁਰ ਉਹਾਂ ਤੋਂ ਇਹਾਂ ਸਾਧੂ ਸੁਰ ਰਾਜੇ ਸਦਾ ਸੁਧਾ ਹੈ ਉਹਾਂ ਤੋਂ ਇਹਾਂ ਸੁਧਾ ਸਰ ਦਰਸ ਹੈ। ਪਾਨ ਕੀ ਤੇ ਕੀਏ ਵਾਕੇ ਹੋਤ ਅਮਰ ਸੋ ਮਰੂ ਕੇ ਜੀਵਨ ਮੁਕਤ ਯੇ ਸਭ ਕੋ ਪਰਸ। ਬੈਕੁੰਠ ਦੇ ਅੰਮ੍ਰਿਤ ਨੂੰ ਪੀਂਦੇ ਆ ਮਨੁੱਖ ਅਮਰ ਹੋ ਜਾਂਦਾ ਹੈ, ਪਰ ਅੰਮ੍ਰਿਤ ਸਰੋਵਰ ਦਾ ਜਲ ਪੀਂਦੇ ਆ ਮਨੁੱਖ ਜੀਵਨ ਮੁਕਤ ਹੋ ਜਾਂਦਾ ਹੈ, ਮੌਤ ਦੇ ਭੈ ਤੋਂ ਦੂਰ ਹੋ ਜਾਂਦਾ ਹੈ, ਮੈਂ ਮੌਤ ਦੇ ਭੈ ਤੋਂ ਕਿਨਾਰਾ ਕਸ਼ ਹੋ ਜਾਂਦਾ ਹੈ। ਔਰ ਇਹ ਸਾਰਿਆਂ ਲਈ ਉਪਲਬਧ ਹੈ ਜਦਕਿ ਉਹ ਕਿਸੇ ਕਿਸੇ ਨੂੰ। ਗਵਾਲ ਕਵੀ ਯੋਗਨ ਕੋ ਦੁਰਲਭ ਕਹਾ ਹੈ ਵੋ, ਯੋਗੀ ਭੋਗੀ ਦੋਵਨ ਕੋ ਹੋਤ ਇਹਾਂ ਹਰਸ਼ ਹੈ। ਉਹਾਂ ਹਰੀ ਮੰਦਰ ਤੋਂ ਇਹਾਂ ਹਰੀ ਮੰਦਰ, ਯਾ ਤੇ ਗੁਰਪੁਰ ਸੁਰਪੁਰ ਤੇ ਸਰਸ਼ ਹੈ। ਉੱਥੇ ਕੇਵਲ ਹਰੀ ਦਾ ਮੰਦਰ ਹੈ ਬੈਕੁੰਠ ਦੇ ਚ, ਪਰ ਇੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ। ਤੇ ਕਵੀ ਗਵਾਲ ਕਹਿੰਦੇ ਨੇ ਅਗਰ ਮੈਨੂੰ ਕੋਈ ਚੁਣਨ ਵਾਸਤੇ ਕਹੇ ਕਿ ਤੂੰ ਬੈਕੁੰਠ ਨੂੰ ਚੁਣਨਾ ਹੈ ਕਿ ਅੰਮ੍ਰਿਤਸਰ ਨੂੰ ਚੁਣਨਾ ਹੈ, ਤਾਂ ਕਵੀ ਗਵਾਲ ਕਹਿੰਦੇ ਨੇ ਮੈਂ ਤਾਂ ਅੰਮ੍ਰਿਤਸਰ ਨੂੰ ਚੁਣਾਂਗਾ ਜਿੱਥੇ ਹਰੀ ਦਾ ਵੀ ਮੰਦਰ ਹੈ, ਗੁਰੂ ਦਾ ਵੀ ਮੰਦਰ ਹੈ, ਅੰਮ੍ਰਿਤ ਦਾ ਕੁੰਭ ਨਹੀਂ ਅੰਮ੍ਰਿਤ ਦਾ ਸਰੋਵਰ ਹੈ। ਉੱਥੇ ਕੇਵਲ ਦੇਵਤੇ ਨੇ, ਪਰ ਇੱਥੇ ਤੇ ਸਾਧੂ ਵੀ ਨੇ, ਦੇਵਤੇ ਬੈਠੇ ਨੇ, ਅਭਿਆਸੀ ਬੈਠੇ ਨੇ, ਰਸਕ ਪੁਰਸ਼ ਬੈਠੇ ਨੇ। ਤੋ ਸਮਗਰ ਸੰਸਾਰ ਨੂੰ ਇਸ ਤਰ੍ਹਾਂ ਦਾ ਇੱਕ ਮਹਾਨ ਤੀਰਥ ਗੁਰੂ ਰਾਮਦਾਸ ਜੀ ਮਹਾਰਾਜ ਨੇ ਬਖਸ਼ਿਸ਼ ਕੀਤਾ। ਤਾਮੀਰੀ ਰੁਚੀਆਂ ਜੋ ਸਿੱਖ ਜਗਤ ਵਿੱਚ ਪਾਈ ਜਾਂਦੀਆਂ ਨੇ, ਵੀ ਧਰਮਸ਼ਾਲਾ ਬਣਾਉਣੀ ਹੈ, ਸਕੂਲ ਬਣਾਉਣਾ ਹੈ, ਗੁਰਦੁਆਰਾ ਬਣਾਉਣਾ ਹੈ, ਇਹ ਜਿਹੜੀ ਬਿਰਤੀ ਸਿੱਖਾਂ ਦੇ ਅੰਦਰ ਹੈ, ਦਰਅਸਲ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਉਹਨਾਂ ਦੀ ਦਿੱਤੀ ਪ੍ਰੇਰਨਾ ਹੈ। ਔਰ ਉਹਨਾਂ ਦੀ ਇਸ ਉਸਾਰੂ ਰੁਚੀਆਂ ਤੋਂ ਬਾਅਦ ਹਰ ਸਿੱਖ ਦੇ ਅੰਦਰ ਇਹ ਬਿਰਤੀਆਂ ਉਜਾਗਰ ਹੋ ਗਈਆਂ ਕਿ ਧਾਰਮਿਕ ਮੰਦਿਰ ਬਣਾਉਣੇ ਨੇ, ਧਾਰਮਿਕ ਅਸਥਾਨ ਬਣਾਉਣੇ ਨੇ, ਧਰਮਸ਼ਾਲਾ ਬਣਾਉਣੀਆਂ ਨੇ, ਵਿਦਿਆਲੇ ਬਣਾਉਣੇ ਨੇ। ਇਹ ਰੁਚੀ ਅੱਜ ਵੀ ਸਿੱਖ ਜਗਤ ਵਿੱਚ ਬਹੁਤ ਵੱਡੀ ਪ੍ਰਬਲ ਰੂਪ ਵਿੱਚ ਮੌਜੂਦ ਹੈ, ਔਰ ਇਹ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਖਸ਼ਿਸ਼ ਹੈ, ਰਹਿਮਤ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਹਿਰਦਾ ਪਰਮਾਤਮਾ ਦੇ ਪ੍ਰੇਮ ਵਿੱਚ ਕਿਤਨਾ ਭਿੱਜਿਆ ਹੋਇਆ ਹੈ। ਆਪ ਕਹਿੰਦੇ ਨੇ ਮੇਰੇ ਮਨ ਪ੍ਰੇਮ ਲਗੋ ਹਰ ਤੀਰ, ਹਮਰੀ ਬੇਦਨ ਹਰ ਪ੍ਰਭ ਜਾਣੇ ਮੇਰੇ ਮਨ ਅੰਤਰ ਕੀ ਪੀਰ। ਪ੍ਰੇਮ ਤੇ ਬਿਰਹ, ਜਿਸ ਨਾਲ ਪ੍ਰੇਮ ਹੈ ਉਸ ਦਾ ਵਿਛੋੜਾ ਤੇ ਬਹੁਤ ਵੱਡੀ ਪੀੜ ਹੈ। ਮਿਲੇ ਤੋਂ ਬਿਨਾ ਚੈਨ ਮਿਲਣਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਤੇ ਮਹਾਰਾਜ ਕਹਿੰਦੇ ਨੇ ਪ੍ਰੇਮ ਦਾ ਤੀਰ ਲੱਗਿਆ ਹੈ, ਤੇ ਤੀਰ ਦੇ ਲੱਗਦਿਆਂ ਪੀੜਾ ਤੇ ਹੋਵੇਗੀ। ਜਿਸ ਨਾਲ ਪ੍ਰੇਮ ਹੈ ਉਹਦਾ ਮਿਲਾਪ ਨਹੀਂ ਵਿਛੋੜਾ ਹੈ, ਤੂੰ ਹਿਰਦਾ ਤੇ ਤੜਪੇਗਾ, ਹਿਰਦਾ ਤੇ ਬਹਿਬਲ ਹੋਵੇਗਾ। ਗੁਰੂ ਰਾਮਦਾਸ ਜੀ ਮਹਾਰਾਜ ਦੇ ਇਸ ਤਰ੍ਹਾਂ ਦੇ ਅਨੇਕਾਂ ਸ਼ਬਦ ਰੱਬੀ ਇਸ਼ਕ ਨਾਲ ਭਰੇ ਹੋਏ ਨੇ, ਰੱਬੀ ਸਰੂਰ ਨਾਲ ਭਰੇ ਹੋਏ ਨੇ, ਰੱਬੀ ਮਸਤੀ ਨਾਲ ਭਰੇ ਹੋਏ ਨੇ। ਆਪਨੇ ਇੱਕ ਹੋਰ ਥਾਂ ਤੇ ਬੜੇ ਸੁੰਦਰ ਖਿਆਲ ਜਗਤ ਨੂੰ ਦਿੱਤੇ ਨੇ। ਜਦ ਆਪ ਦੇ ਕੋਲ ਚੋਟੀ ਦੇ ਸੰਗੀਤਕਾਰ ਆਏ, ਸਿਤਾਰ ਲੈ ਕੇ, ਮਰਦੰਗ ਲੈ ਕੇ, ਢੋਲਕ ਲੈ ਕੇ, ਹੋਰ ਤਰ੍ਹਾਂ ਤਰ੍ਹਾਂ ਦੇ ਤੰਤੀ ਸਾਜ਼ ਲੈ ਕੇ, ਤੇ ਸਾਹਿਬਾਂ ਨੂੰ ਕਹਿਣ ਲੱਗੇ ਅਸੀਂ ਆਪ ਨੂੰ ਰਾਗ ਨਾਦ ਦੀ ਮਹਿਫਿਲ ਸਜਾ ਕੇ ਆਪ ਨੂੰ ਰਾਗ ਰੰਗ ਸੁਣਾਉਣਾ ਹੈ। ਸੁਣੋ, ਅਸੀਂ ਸੰਗੀਤ ਦੇ ਰਾਹੀਂ, ਰਾਗਾਂ ਦੇ ਰਾਹੀਂ ਪਰਮਾਤਮਾ ਦੇ ਗੀਤ ਗਾਣਾ ਨੇ, ਪਰ ਮਾਨਸਿਕ ਬਿਰਤੀਆਂ ਜੋ ਉਹਨਾਂ ਦੀਆਂ ਸਨ ਉਹਨਾਂ ਨੂੰ ਵੇਖ ਕੇ ਗੁਰੂ ਰਾਮਦਾਸ ਜੀ ਮਹਾਰਾਜ ਕਹਿੰਦੇ ਨੇ ਕਬ ਕੋ ਭਾਲੇ ਘੂੰਗਰ ਤਾਲਾ, ਕਬ ਕੋ ਬਜਾਵੇ ਰਬਾਬ ਮੇਲਤ ਚੁਨਤ ਖਿਨ ਪਲ ਚਸਾ ਲਾਗੇ ਹੋ ਤਬ ਲਗ

ਬਰਦਾਸ਼ਤ ਕਰਨ ਨੂੰ ਤਿਆਰ ਨਹੀਂ। ਸਾਹਿਬ ਰਾਮਦਾਸ ਜੀ ਮਹਾਰਾਜ ਨੇ ਸ੍ਰੀ ਅੰਮ੍ਰਿਤਸਰ ਵਿੱਚ ਯਾਤਰੂਆਂ ਦੇ ਲਈ ਆਰਾਮਗਾਹ ਬਣਾਈ ਔਰ ਆਏ ਹੋਏ ਯਾਤਰੂਆਂ ਦੇ ਲਈ ਲੰਗਰ ਪਾਣੀ ਦਾ ਇੰਤਜ਼ਾਮ ਕੀਤਾ। ਆਏ ਹੋਏ ਯਾਤਰੂ ਰਾਮ ਨਾਲ ਜੁੜ ਸਕਣ, ਅਕਾਲ ਪੁਰਖ ਦੀ ਬੰਦਗੀ ਕਰ ਸਕਣ, ਉਸ ਸੱਚ ਦੀ ਸੂਝ ਤੇ ਸਮਝ ਪੈ ਸਕੇ। ਸਵੇਰੇ ਤੇ ਸ਼ਾਮ ਆਪਣੇ ਸਤਸੰਗ ਦੇ ਪ੍ਰਵਾਹ ਜੋ ਹੈ ਜਾਰੀ ਕੀਤੇ। ਇੰਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਇਹ ਚੌਥੀ ਜੋਤ ਸ੍ਰੀ ਅੰਮ੍ਰਿਤਸਰ ਵਿੱਚ ਜਗਮਗਾਉਂਦੀ ਰਹੀ ਔਰ ਜਗਤ ਨੂੰ ਚਾਨਣਾ ਦਿੰਦੀ ਰਹੀ, ਜਗਤ ਨੂੰ ਪ੍ਰਕਾਸ਼ ਦਿੰਦੀ ਰਹੀ, ਜਗਤ ਨੂੰ ਆਨੰਦ ਦਿੰਦੀ ਰਹੀ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿੱਚ ਆਏ ਆਪ ਦੇ ਆਸਾ ਦੀਵਾਰ ਦੇ ਛੰਦ ਔਰ ਬੇਸ਼ਤਰ ਸ਼ਬਦ ਜਿਨ੍ਹਾਂ ਨੂੰ ਪੜ੍ਹਨ ਤੋਂ ਤੇ ਸਮਝਣ ਤੋਂ ਬਾਅਦ ਪਤਾ ਚੱਲਦਾ ਹੈ ਕਿ ਗੁਰੂ ਰਾਮਦਾਸ ਜੀ ਮਹਾਰਾਜ ਉਸ ਸੱਚ ਦਾ ਕਿਤਨਾ ਵੱਡਾ ਬੋਧ ਰੱਖਦੇ ਨੇ, ਕਿਤਨਾ ਵੱਡਾ ਅਨੁਭਵ ਰੱਖਦੇ ਨੇ, ਕਿਤਨਾ ਵੱਡਾ ਰਸ ਹੈ ਆਪ ਦੇ ਹਿਰਦੇ ਚ ਔਰ ਕਿਤਨੀ ਵੱਡੀ ਗਿਆਨ ਦੀ ਗੰਗਾ ਆਪ ਦੇ ਅੰਤਿਸ਼ਕਰਨ ਦੇ ਜੋ ਹੈ ਵਗ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਇਤਨੇ ਮਹਾਨ ਨੇ ਕਿ ਸੱਤਾ ਬ੍ਰਹਮੰਡਾ ਕਹਿੰਦੇ ਨੇ, ਧਨ ਧਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਨ ਹਾਰੇ ਧਾਰਿਆ। ਕਰਾਮਾਤ ਵਾਕਈ ਪੂਰੀ ਹੋ ਗਈ ਕਿਉਂਕਿ ਸਪੂਰਨ ਪੁਰਖ ਨੇ ਆਪ ਸਾਜਿਆ, ਆਪ ਬਣਾਇਆ, ਆਪ ਸ਼ਿੰਗਾਰਿਆ। ਤੋ ਕੁਦਰਤੀ ਗੱਲ ਹੈ, ਹਰ ਗੱਲ ਪੂਰੀ ਹੋਣੀ ਸੀ ਤੇ ਪੂਰੇ ਕਾ ਕੀਆ ਸਭ ਕਿਛ ਪੂਰਾ, ਘੱਟ ਵੱਧ ਕਿਛ ਨਾ ਹੀ। ਦਰਅਸਲ ਪੂਰਨ ਪੁਰਖ ਦਾ ਜੋ ਕੁਛ ਵੀ ਕੀਤਾ ਹੋਇਆ ਹੁੰਦਾ ਹੈ ਉਹ ਸਭ ਕੁਛ ਮੁਕੰਮਲ ਹੈ, ਸਭ ਕੁਛ ਪੂਰਨ ਹੈ। ਅੰਮ੍ਰਿਤਸਰ ਦੀ ਗਲੀਆਂ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ, ਦਰਬਾਰ ਸਾਹਿਬ ਵਿੱਚ ਗੁਰੂ ਰਾਮਦਾਸ ਜੀ ਮਹਾਰਾਜ ਦੀਆਂ ਲਹਿਰਾਂ ਮੌਜੂਦ ਨੇ। ਸਮੁੱਚੀ ਦੁਨੀਆਂ ਤੋਂ ਯਾਤਰੀ ਜਦ ਦਰਬਾਰ ਸਾਹਿਬ ਆਉਂਦੇ ਨੇ ਤੇ ਮਹਿਸੂਸ ਕਰਦੇ ਨੇ ਇੱਥੇ ਜੋ ਚੈਨ ਤੇ ਸਕੂਨ ਮਿਲਦਾ ਹੈ ਦੁਨੀਆਂ ਦੇ ਕਿਸੇ ਕੋਨੇ ਵਿੱਚ ਨਹੀਂ ਮਿਲਦਾ। ਔਰ ਦੁਨੀਆਂ ਦਾ ਵਾਹਿਦ ਉਹ ਮੰਦਿਰ ਹੈ, ਹਰੀ ਮੰਦਿਰ, ਉਹ ਤੀਰਥ ਹੈ ਜਿੱਥੇ 24 ਘੰਟੇ ਪ੍ਰਭੂ ਦੀ ਮਹਿਮਾ ਜਾਰੀ ਹੈ, ਜਿੱਥੇ 24 ਘੰਟੇ ਕੋਈ ਨਾ ਕੋਈ ਮਨੁੱਖ ਬੰਦਗੀ ਕਰ ਰਿਹਾ ਹੈ, ਭਜਨ ਕੀਰਤਨ ਚੱਲ ਰਿਹਾ ਹੈ। ਤੋ ਅੱਠੇ ਪੈਰ ਬੰਦਗੀ ਦਾ ਪ੍ਰਵਾਹ, ਨਾਮ ਰਸ ਦਾ ਪ੍ਰਵਾਹ ਜਿਸ ਅਸਥਾਨ ਤੇ ਚੱਲ ਰਿਹਾ ਉਹਨੂੰ ਕਹਿੰਦੇ ਨੇ ਗੁਰੂ ਰਾਮਦਾਸਪੁਰ, ਉਹਨੂੰ ਕਹਿੰਦੇ ਨੇ ਗੁਰੂ ਕਾ ਚੱਕ, ਤੇ ਉਸ ਨੂੰ ਕਹਿੰਦੇ ਨੇ ਸ੍ਰੀ ਅੰਮ੍ਰਿਤਸਰ। ਸਾਹਿਬ ਗੁਰੂ ਰਾਮਦਾਸ ਜੀ ਮਹਾਰਾਜ ਦੀ ਮਹਾਨ ਦੇਣ, ਮਹਾਨ ਬਖਸ਼ਿਸ਼, ਜਗਤ ਵਿੱਚ ਬਖਸ਼ਿਸ਼ਾਂ ਵੰਡ ਰਹੀ ਹੈ, ਰਹਿਮਤ ਵੰਡ ਰਹੀ ਹੈ, ਗਿਆਨ ਵੰਡ ਰਹੀ ਹੈ, ਆਨੰਦ ਵੰਡ ਰਹੀ ਹੈ। ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦਾ ਇੱਕ ਮੂਲ ਉਪਦੇਸ਼ ਕਿ ਹਿਰਦੇ ਦੀ ਸ਼ੁੱਧੀ ਤੋਂ ਬਿਨਾਂ ਜਿਤਨੇ ਵੀ ਕਰਮ ਨੇ ਫਿਜ਼ੂਲ ਨੇ। ਦਰਅਸਲ ਸ਼ੁਭ ਕਰਮ ਇੱਕ ਚੰਗਾ ਬੀਜ ਹੈ, ਪਰ ਸ਼ੁੱਧ ਹਿਰਦਾ ਇੱਕ ਚੰਗੀ ਧਰਤੀ ਹੈ। ਤੇ ਚੰਗੇ ਬੀਜ ਨੂੰ ਜਿਤਨੇ ਚਿਰ ਤੱਕ ਚੰਗੀ ਧਰਤੀ ਦੀ ਮਿਲਾਪ ਨਾ ਹੋਵੇ, ਜਿਤਨੇ ਚਿਰ ਤੱਕ ਚੰਗੀ ਧਰਤੀ ਨਾ ਮਿਲ ਸਕੇ, ਉਹ ਚੰਗਾ ਬੀ ਢੰਗ ਨਾਲ ਪ੍ਰਫੁੱਲਤ ਨਹੀਂ ਹੁੰਦਾ, ਵਧਦਾ ਨਹੀਂ, ਫੁੱਲਦਾ ਨਹੀਂ। ਆਪ ਕਹਿੰਦੇ ਨੇ ਮੱਥਾ ਟੇਕਣਾ ਇੱਕ ਚੰਗਾ ਕਰਮ ਹੈ, ਪਰ ਹਿਰਦੇ ਦੀ ਸ਼ੁੱਧੀ ਇੱਕ ਚੰਗੀ ਧਰਤੀ ਹੈ। ਅਗਰ ਚੰਗੀ ਧਰਤੀ ਨਹੀਂ ਤਾਂ ਮੱਥਾ ਟੇਕਣਾ ਫਿਜ਼ੂਲ ਹੈ। ਸੀਸ ਨਿਵਾਈਏ ਕਿਆ ਥੀਏ, ਜਾ ਹਿਰਦੇ ਕੋ ਸੁਧੇ ਜਾਏ। ਗਾ ਰਿਹਾ ਗੀਤ ਪਰਿਪੂਰਨ ਪਰਮਾਤਮਾ ਦੇ, ਹਿਰਦੇ ਦੀ ਸ਼ੁੱਧੀ ਨਹੀਂ ਤਾਂ ਗੁਰੂ ਰਾਮਦਾਸ ਜੀ ਮਹਾਰਾਜ ਦਾ ਕਹਿਣਾ ਕੋਈ ਗਾਵੇ ਰਾਗੀ ਨਾਦੀ ਬੇਦੀ ਬਹੁ ਭਾਂਤ ਕਰ, ਨਹੀਂ ਹਰ ਹਰ ਬੀਜੇ ਰਾਮ ਰਾਜੇ, ਜਿਨ੍ਹਾਂ ਅੰਤਰ ਕਪਟ ਵਿਕਾਰ ਹੈ ਤਿਨਾ ਰੋਏ ਕਿਆ ਕੀਜੇ। ਤੋ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਨੇ ਜ਼ੋਰ ਦਿੱਤਾ, ਇਹ ਬੰਦੇ ਸ਼ੁਭ ਕਰਮਾਂ ਦੇ ਨਾਲ ਨਾਲ ਸ਼ੁੱਧ ਹਿਰਦਾ ਵੀ ਬੜਾ ਲਾਜ਼ਮੀ, ਚੰਗੇ ਬੀਜ ਦੇ ਨਾਲ ਨਾਲ ਚੰਗੀ ਧਰਤੀ ਦਾ ਹੋਣਾ ਬੜਾ ਲਾਜ਼ਮੀ ਹੈ। ਇਹ ਗੁਰੂ ਰਾਮਦਾਸ ਜੀ ਮਹਾਰਾਜ ਦਾ ਮੂਲ ਸੰਦੇਸ਼ ਸੀ, ਮੂਲ ਉਪਦੇਸ਼ ਸੀ, ਔਰ ਆਪ ਇਸੇ ਤਰੀਕੇ ਨਾਲ ਉਪਦੇਸ਼ ਕਰਦੇ ਰਹੇ, ਜਗਤ ਨੂੰ ਪਰਿਪੂਰਨ ਪਰਮਾਤਮਾ ਨਾਲ ਜੋੜਦੇ ਰਹੇ, ਸ਼ੁਭ ਕਰਮ ਤੇ ਸ਼ੁੱਧ ਹਿਰਦੇ ਦਾ ਉਪਦੇਸ਼ ਤੇ ਸੰਦੇਸ਼ ਆਪ ਜੀ ਦੀ ਬਾਣੀ ਵਿੱਚ ਅੱਜ ਵੀ ਮਿਲ ਰਿਹਾ ਹੈ।
समुच

ਇਹ ਜਗਤ ਨੂੰ ਮਿਲ ਰਿਹਾ ਹੈ। ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਅੰਮ੍ਰਿਤਸਰ ਔਰ ਇਹ ਚਾਰੇ ਪੰਜੇ ਸਰੋਵਰ, ਇਹ ਸਾਰੇ ਅਸਥਾਨ, ਸ੍ਰੀ ਅੰਮ੍ਰਿਤਸਰ ਦਾ ਇਹ ਮਹਾਨ ਨਗਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਇੱਕ ਦੇਣ, ਇੱਕ ਬਖਸ਼ਿਸ਼ ਤੇ ਅੰਮ੍ਰਿਤਸਰ ਵਿੱਚ ਪ੍ਰਵੇਸ਼ ਕਰਦਿਆਂ ਹੀ ਰਸਨਾ ਤੋਂ ਨਿਕਲ ਜਾਂਦਾ ਹੈ ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ, ਧੰਨ ਗੁਰੂ ਰਾਮਦਾਸ। ਗੁਰੂ ਅਰਜਨ ਦੇਵ ਜੀ ਮਹਾਰਾਜ, ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਪੰਜਵੀਂ ਜੋਤ ਹਨ। ਔਰ ਇੰਜ ਕਹਿ ਲੋ, ਸਿੱਖ ਜਗਤ ਗੁਰਮਤ ਦਾ ਇਹ ਮੱਧ ਹੁੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ। ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਬਾਣੀ ਦਾ ਬਹੁਤ ਕਹਿੰਦੇ ਨੇ, ਬਾਣੀ ਦਾ ਸਾਗਰ ਕਹਿੰਦੇ ਨੇ। ਆਪ ਜੀ ਦਾ ਜਨਮ ਵਾਕਈ ਅਦੁੱਤੀ ਹੈ, ਮਹਾਨ ਹੈ। ਗੁਰੂ ਰਾਮਦਾਸ ਜੀ ਮਹਾਰਾਜ ਦੇ ਤਿੰਨ ਸਾਹਿਬਜ਼ਾਦੇ ਬਾਬਾ ਪ੍ਰਿਥੀ ਚੰਦ, ਬਾਬਾ ਮਹਾਂਦੇਵ ਤੇ ਸਭ ਤੋਂ ਛੋਟੇ ਆਪ ਗੁਰੂ ਅਰਜਨ ਦੇਵ ਜੀ ਮਹਾਰਾਜ। ਮਾਤਾ ਭਾਨੀ ਜੀ ਹੈ ਔਰ ਇਸ ਤਰੀਕੇ ਨਾਲ ਆਪ ਧਾਰਮਿਕ ਮਾਹੌਲ ਵਿੱਚ ਪਰਵਰਿਸ਼ ਪਾ ਰਹੇ ਹਨ। ਗੁਰੂ ਅਮਰਦਾਸ ਜੀ ਮਹਾਰਾਜ ਦੀ ਗੋਦ ਵਿੱਚ ਅਕਸਰ ਖੇਡਦੇ ਹਨ ਤੇ ਗੁਰੂ ਅਮਰਦਾਸ ਜੀ ਮਹਾਰਾਜ ਦੀ ਅਸੀਸ ਅਕਸਰ ਆਪ ਨੂੰ ਪ੍ਰਾਪਤ ਹੁੰਦੀ ਹੈ। ਇੱਕ ਦਿਨ ਆਪ ਜਦ ਇੱਕ ਸਾਲ ਦੇ ਸਨ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਦੇ ਸਿੰਘਾਸਣ ਤੇ ਚੜ ਰਹੇ ਸਨ, ਉੱਪਰ ਬੈਠਣ ਦੀ ਕੋਸ਼ਿਸ਼ ਕਰ ਰਹੇ ਸਨ। ਗੋਇੰਦਵਾਲ ਦੀ ਇਹ ਗੱਲ ਹੈ ਜੋ ਆਪ ਦਾ ਜਨਮ ਸਥਾਨ ਹੈ। ਤਾਂ ਇਕਦਮ ਭੱਜੇ ਹੋਏ ਮਾਤਾ ਜੀ ਆਏ ਔਰ ਆਪ ਨੂੰ ਪਕੜ ਲਿਆ, ਬਈ ਨਹੀਂ, ਇਹ ਸਤਿਗੁਰਾਂ ਦਾ ਸਿੰਘਾਸਣ ਹੈ, ਇਹ ਸਤਿਗੁਰਦੇਵ ਜੀ ਮਹਾਰਾਜ ਦਾ ਅਸਥਾਨ ਹੈ, ਇਸ ਤੇ ਨਹੀਂ ਬੈਠੀ ਦਾ। ਗੁਰੂ ਅਮਰਦਾਸ ਜੀ ਮਹਾਰਾਜ ਨੇ ਇਕਦਮ ਗਲਵਕੜੀ ਚ ਲੈ ਲਿਆ ਆਪਣੇ ਦੋਹਤੇ ਨੂੰ ਤੇ ਮੁਖਾਰ ਬਿੰਦ ਤੋਂ ਆਖਿਆ, ਇਹ ਦੋਹਤਾ ਬਾਣੀ ਕਾ ਬਹੁਤ। ਸਿੰਘਾਸਣ ਤੇ ਬਿਠਾ ਕੇ ਆਖਿਆ, ਦੋਹਤਾ ਬਾਣੀ ਕਾ ਬਹੁਤ। ਗੁਰੂ ਅਮਰਦਾਸ ਜੀ ਮਹਾਰਾਜ ਦੇ ਇਸ਼ਾਰੇ ਤੋਂ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੋਂਦ ਦਾ ਇਕਦਮ ਪਤਾ ਚੱਲ ਗਿਆ। ਭੱਟ ਕਹਿੰਦੇ ਨੇ, ਹੇ ਗੁਰੂ ਅਰਜਨ ਦੇਵ ਜੀ ਮਹਾਰਾਜ, ਤੈਂ ਜਨਮ ਅਤੇ ਗੁਰਮਤ ਬ੍ਰਹਮ ਪਛਾਣਿਓ, ਤੁਸੀਂ ਜੰਮਦਿਆਂ ਹੀ ਗੁਰਮਤ ਦੇ ਧਾਰਨੀ ਹੋ, ਬ੍ਰਹਮ ਦੇ ਪਹਿਚਾਨਣ ਵਾਲੇ ਹੋ। ਸਾਧਨਾ ਕਰਕੇ ਤੁਸੀਂ ਬ੍ਰਹਮ ਨੂੰ ਨਹੀਂ ਪਹਿਚਾਣਿਆ, ਬਲਕਿ ਜੰਮਦਿਆਂ ਹੀ ਬ੍ਰਹਮ ਦੀ ਪਹਿਚਾਣ ਤੁਹਾਡੇ ਕੋਲ ਹੈ, ਬੋਧ ਤੁਹਾਡੇ ਕੋਲ ਹੈ, ਗੁਰੂ ਦੀ ਮਤ ਤੁਹਾਡੇ ਕੋਲ ਹੈ। ਕਹਿੰਦੇ ਨੇ, ਚਾਰ ਤਰ੍ਹਾਂ ਦੇ ਪੁਰਸ਼ ਧਾਰਮਿਕ ਮੰਡਲ ਵਿੱਚ ਦੇਖੀ ਦੇ ਨੇ। ਇੱਕ ਉਹ ਜਨਮ ਲੈਂਦਾ ਹੈ, ਅੱਖ ਖੋਲਦਾ ਹੈ ਤੇ ਆਪਣੇ ਆਪ ਨੂੰ ਉਹ ਪਰਮਾਤਮਾ ਦੀ ਗੋਦ ਵਿੱਚ ਮਹਿਸੂਸ ਕਰਦਾ ਹੈ। ਇਸ ਤਰ੍ਹਾਂ ਦੇ ਪੁਰਸ਼ ਅਵਤਾਰੀ ਪੁਰਸ਼ ਕਹਿਲਾਂਦੇ ਨੇ, ਉੱਚ ਕੋਟੀ ਦੇ ਪੁਰਸ਼ ਕਹਿਲਾਂਦੇ ਨੇ ਔਰ ਇਹ ਪ੍ਰਥਮ ਸ਼੍ਰੇਣੀ ਦੇ ਪੁਰਸ਼ ਹੁੰਦੇ ਨੇ। ਦੂਸਰੇ ਉਹ ਜੋ ਚੱਲ ਚੱਲ ਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ, ਸਾਧਨਾ ਕਰ ਕਰਕੇ ਪਹੁੰਚੇ ਨੇ ਪਰਮਾਤਮਾ ਦੀ ਗੋਦ ਤੱਕ। ਇਹ ਗੱਲ ਵੱਖਰੀ ਹੈ, ਸਾਧਨਾ ਇੱਕ ਦਿਨ ਦੀ ਕੀਤੀ ਹੈ, ਇੱਕ ਮਹੀਨੇ ਦੀ ਕੀਤੀ ਹੈ, ਜਾਂ ਸਾਧਨਾ ਇੱਕ ਸਾਲ ਦੀ ਹੈ, ਜਾਂ ਇੱਕ ਜਨਮ ਦੀ ਹੈ, ਜਾਂ ਕਈ ਜਨਮਾਂ ਦੀ ਹੈ। ਇਹ ਉਹਨਾਂ ਦੇ ਚੱਲਣ ਦੇ ਉੱਤੇ ਸੀ, ਪਰ ਪਹੁੰਚੇ ਉਹ ਸਾਧਨਾ ਕਰ ਕਰਕੇ ਹੀ ਨੇ। ਇਸ ਸ਼੍ਰੇਣੀ ਦੇ ਜਿਹੜੇ ਮਹਾਂਪੁਰਸ਼ ਆਉਂਦੇ ਨੇ ਉਹਨਾਂ ਨੂੰ ਕਹਿੰਦੇ ਨੇ ਭਗਤ ਸੰਤ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਗੁਰਬਾਣੀ ਦੇ ਨਾਲ ਨਾਲ ਭਗਤਾਂ ਦੀ ਬਾਣੀ ਹੈ। ਭਗਤ ਬਾਣੀ ਤੇ ਗੁਰਬਾਣੀ ਦੇ ਵਿੱਚ ਕੋਈ ਅੰਤਰ ਨਹੀਂ। ਅਗਰ ਅੰਤਰ ਕੋਈ ਕਰਨਾ ਵੀ ਹੋਵੇ ਤਾਂ ਉਹ ਇਤਨਾ ਹੀ ਹੈ ਕਿ ਗੁਰੂ ਉਹ ਹੈ ਜਿਸ ਨੇ ਅੱਖ ਖੋਲੀ ਤੇ ਪਰਮਾਤਮਾ ਦੀ ਗੋਦ ਵਿੱਚ ਸੀ। ਭਗਤ ਉਹ ਹੈ ਜੋ ਚੱਲ ਚੱਲ ਕੇ ਪਹੁੰਚਿਆ ਪਰਮਾਤਮਾ ਦੀ ਗੋਦ ਤੱਕ,
لیکن دوہاں نے گل اس گود دی کیتی ہے، اس پرماتما دی کیتی ہے، اس اکال پرخ دی کیتی ہے۔ تو کبیر تے خود اپنی رچنا دچ قبول کر دینے کہ پورب جنم ہم تمرے سیوک اب تو مٹیا نہ جائی، اے اکال پرخ پچھلے جنم دچ بھی میں تیرا سیوک سی، سادنا کردا رہا پر میری سادنا سفل نہیں ہوئی کیونکہ میں تیری گود تک نہیں پہنچیا، میں تیرے در تک نہیں پہنچ سکیا، جیون دا انت ہو گیا رستے دچ، اور ادکی تو میر کر بخشش کر میں تیری گود تک پہنچا، تیرے در تک پہنچا، تیرے گھر تک پہنچا۔ تو دوسری شرینی دچ اے منکھ آؤندے نے پرم پرکھ جو چل چل کے پرماتما دی گود تک پہنچے رہے۔ تیسرے وہ نے جو دو قدم اگے چلتے ہیں ایک قدم پچھے بھی مڑتے ہیں، انہوں دا چلنا بس ایسا ہے اگے بھی گئے پچھے بھی چلے گئے، دان پن بھی کیتا پر کچھ بے ایمانی بھی کر لی، سچ بھی بول لیا جھوٹ بھی بول لیا، پروپکار بھی کر لیا دراچار بھی کر لیا، اگے بھی ودھے پچھے بھی مڑے، اے تیسری طرح دے سادک نے اور اکثر رستے دے رہ جاندے نے، تے دھارمک دنیا دے اے تیسری کوٹی دے منکھ نے۔ دھارمک دنیا دے چوتھی شرینی دے او منکھ نے جو جیون بھر پوچھ دے تے رہ دے نے پر مارگ تے کدی قدم نہیں رکھ دے، چل دے نہیں، جنہ دا ذکر بھائی گرداس جی انج کر دے نے، پوچھت ہے پتھک تے مارگ نہ دھرے پگ، پریتم کے دیش کیسے باطن سے جائیے۔ صرف پوچھ دے ہی رہن دے نے اور ساری زندگی پوچھ دے ہی بتیت کر چھڑ دے نے، مارگ تے کدی قدم نہیں رکھ دے، کدی پیر نہیں رکھ دے۔ اے چوتھی شرینی دے منک نے۔ پنجویں شرینی دا منک دھارمک دنیا دچ نہیں آؤں، وہ منک ہے جیدی زندگی دچ دھرم کوئی مسئلہ ہی نہیں، وہ پوچھتا بھی نہیں، چلدا تے ہے ہی نہیں، وہ پوچھتا بھی نہیں، وہ دی زندگی دچ اس دا کوئی سوال نہیں ہے، ایشور وہ دی زندگی دی سمسیا نہیں ہے، دھرم وہ دے جیون دی کوئی لوڑ نہیں۔ یہ بالکل بے ہوش ستا ہوا منک ہے، یہ تے کوئی بہت وڈی دکھ دی چوٹ اس نوں لگے تائیں دھرم یہ دی زندگی دا مسئلہ ہو سکے گا، تائیں یہ تھوڑا سچیت ہو کے اس مارگ تے چل سکے گا، ورنہ اے تے اسی طریقے نال بے ہوشی رچ زندگی بتیت کردا ہے، اور دکھ ہر حالت وچ دکھ نہیں، دکھ دی چوٹ اس واسطے ہے کہ بندہ جاگے دکھ دارو سکھ روگ بھیا جان سکھ تام نہ ہوئی، یا کیتیاں دوکھ بھوک صد مار، اے بھی داد تیری داد۔ ایک صوفی فقیر دا کہنا ہے، زخم جب بھی کوئی ذہن و دل پر لگا، زندگی کی طرف ایک دریچہ کھلا، ہم بھی گویا کسی ساز کے تار ہیں، چوٹ کھاتے رہے گنگناتے رہے، چوٹ کھاتے رہے گنگناتے رہے۔ ضرب تو بنا چوٹ تو بنا تے ستار دیاں تاراں بھی نہیں بول دیاں، چوٹ تو بنا تے تبلے دچ آواز بھی نہیں نکل دی۔ بنا دکھ دی چوٹ تو منک دی رسنا دچوں بھی پرماتما دا نام نہیں نکلدا، ایشوری عبادت نہیں آندی۔ تو دکھ ہر حالت دچ پرماتما دی دتی ہوئی کروپی نہیں، او دی بخشش ہے، جگان واسطے اے چوٹ چاہی دی، جگان لئی اے دکھ اے بک چاہی دیئے۔ ایس واسطے جگت گرو بابے گرو نانک دیو جی مہاراج نے دکھ نو ایشور دی کروپی نہیں آکھیا، دات آکھیا، کیتیاں دوکھ بھوک صد مار، اے بھی دات تیری داتا۔ تو گرو ارجن دیو جی مہاراج اوتاری پرش نے اور پرتھم شرینی دی پرش نے، تے جنمت گرمت برہم پچھانے، آپ جمدے ہی برہم دی پہچان کرن والے نے اور گرمت دے دھارنی نے۔
ਆਪ ਜੀ ਦੀ ਦੇਣ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਅੰਮ੍ਰਿਤ ਸਰੋਵਰ ਗੁਰੂ ਰਾਮਦਾਸ ਜੀ ਮਹਾਰਾਜ ਦੀ ਦੇਣ ਹੈ, ਉੱਥੇ ਹਰਿਮੰਦਰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਔਰ ਆਪ ਨੇ ਮਹਾਨ ਤੀਰਥ ਤਰਨ ਤਾਰਨ ਸਾਹਿਬ ਬਣਾਇਆ, ਜੋ ਅੱਜ ਵੀ ਉਹ ਤੀਰਥ ਰੋਗੀਆਂ ਦੇ ਰੋਗ ਖੰਡਣ ਵਿੱਚ ਸਮਰੱਥ ਹੈ। ਖਾਸ ਕਰਕੇ ਜਲਦੀ ਬਿਮਾਰੀਆਂ ਦੇ ਰੋਗੀ, ਕੋੜ ਦੇ ਰੋਗੀ, ਹੋਰ ਇਸ ਤਰ੍ਹਾਂ ਦੇ ਛੋਟੇ ਮੋਟੇ ਜਲਦੀ ਬਿਮਾਰੀਆਂ ਦੇ ਰੋਗੀ ਉੱਥੇ ਜਾ ਕੇ ਜਦ ਸੁਖਮਨੀ ਸਾਹਿਬ ਦਾ ਪਾਠ ਕਰਦੇ ਨੇ, ਸਰੋਵਰ ਦਾ ਇਸ਼ਨਾਨ ਕਰਦੇ ਨੇ ਭਾਵਨਾ ਨਾਲ, ਤੋ ਦੇਖਣ ਵਿੱਚ ਆਇਆ ਇਹ ਬਿਮਾਰੀ ਅੱਜ ਵੀ ਉਹਨਾਂ ਦੀ ਦੂਰ ਹੁੰਦੀ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀਆਂ ਬਖਸ਼ਿਸ਼ਾਂ ਅੱਜ ਵੀ ਉੱਥੇ ਪੂਰਨ ਰੂਪ ਵਿੱਚ ਛਾਈਆਂ ਹੋਈਆਂ ਨੇ। ਆਪ ਜੀ ਨੇ ਕਰਤਾਰਪੁਰ ਸਾਹਿਬ ਵਸਾਇਆ ਔਰ ਇੱਥੇ ਵੀ ਸਤਸੰਗ ਦਾ ਮਹਾਨ ਪ੍ਰਵਾਹ ਚਲਾਇਆ। ਤਾਮੀਰੀ ਰੁਚੀਆਂ ਦੇ ਆਪ ਮਾਲਕ, ਲੇਕਿਨ ਆਪ ਮਹਾਨ ਕਲਾਕਾਰ ਨੇ। ਸੰਗੀਤ ਤੇ ਕਵਿਤਾ ਆਪ ਦੇ ਰੋਮ ਰੋਮ ਦੇ ਸਮਾਈ ਹੋਈ ਹੈ। ਕੀਰਤਨ ਦੇ ਆਪ ਇਤਨੇ ਆਸ਼ਕ, ਇਤਨੇ ਰਸਕ ਕਿ ਕੀਰਤਨ ਤੋਂ ਬਿਨਾਂ ਰਹਿ ਹੀ ਨਹੀਂ ਸਕਦੇ ਸਨ। ਇੱਕ ਦਫ਼ਾ ਸੱਤੇ ਤੇ ਬ੍ਰਹਮੰਡ ਨੇ ਜਦ ਕੀਰਤਨ ਕਰਨ ਤੋਂ ਇਨਕਾਰ ਕੀਤਾ ਹੈ, ਤੋ ਆਪ ਖੁਦ ਹੀ ਸਰੰਦਾ ਲੈ ਕੇ ਕੀਰਤਨ ਕਰਨ ਲੱਗੇ ਔਰ ਝੂਮ ਝੂਮ ਕੇ ਮਸਤੀ ਵਿੱਚ ਕੀਰਤਨ ਕਰਨ ਲੱਗੇ। ਇਸ ਤੋਂ ਇੱਕ ਗੱਲ ਸਪਸ਼ਟ ਹੋਈ, ਜਿੱਥੇ ਆਪ ਮਹਾਨ ਬਾਣੀ ਦੇ ਬਹੁਤ ਨੇ, ਉੱਥੇ ਆਪ ਮਹਾਨ ਸੰਗੀਤਕਾਰ ਨੇ। ਔਰ ਇਹ ਹਕੀਕਤ ਹੈ ਕਿ ਜਦ ਕੋਈ ਹਿਰਦਾ ਪਰਿਪੂਰਨ ਪਰਮਾਤਮਾ ਨਾਲ ਜੁੜਿਆ ਹੋਇਆ ਹੋਵੇ, ਉਹਦੇ ਅੰਦਰੋਂ ਰਾਗ ਨਿਕਲੇਗਾ। ਅੱਜ ਵੀ ਅਸੀਂ ਦੇਖਦੇ ਹਾਂ ਕਿ ਦੁੱਖ ਵਿੱਚ ਬੰਦਾ ਰੋਂਦਾ ਹੈ, ਖੁਸ਼ੀ ਵਿੱਚ ਬੰਦਾ ਗਾਉਂਦਾ ਹੈ। ਖੁਸ਼ੀ ਵਿੱਚ ਗਾਉਣਾ ਨਿਕਲਦਾ ਹੈ, ਦੁੱਖ ਵਿੱਚ ਰੋਣਾ ਨਿਕਲਦਾ ਹੈ। ਤੇ ਜਿਸ ਦਿਨ ਬੰਦੇ ਨੂੰ ਪਰਮ ਖੁਸ਼ੀ ਮਿਲਦੀ ਹੈ ਤੇ ਪਰਮ ਖੁਸ਼ੀ ਮਿਲਦੀ ਹੈ ਪਰਮ ਪੁਰਖ ਦੀ ਪ੍ਰਾਪਤੀ ਦੇ ਨਾਲ, ਤੇ ਪਰਮ ਪੁਰਖ ਹੈ ਪਰਮਾਤਮਾ, ਉਹ ਖੁਸ਼ੀ ਵੀ ਪਰਮ ਹੈ, ਮਹਾਨ ਹੈ। ਇਤਨੀ ਵੱਡੀ ਖੁਸ਼ੀ ਕਿ ਅੰਦਰੋਂ ਸੰਗੀਤ ਦੇ ਫੁਆਰੇ ਛੁੱਟ ਪੈਂਦੇ ਨੇ, ਸੰਗੀਤ ਦੀ ਝਰਨਾਟ ਅੰਦਰੋਂ ਛੁੱਟ ਪੈਂਦੀ ਹੈ। ਸੰਸਾਰ ਦਾ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸੰਗੀਤ ਤੇ ਸਾਜ਼ਾਂ ਦੇ ਜਨਮਦਾਤੇ ਸੰਤ ਲੋਕ ਨੇ, ਮਹਾਂਪੁਰਸ਼ ਨੇ। ਮੁਰਲੀ ਦੀ ਦੇਣ ਸ੍ਰੀ ਕ੍ਰਿਸ਼ਨ ਦੀ ਹੈ। ਇੱਕ ਤਾਰਾ ਨਾਰਦ ਨੇ ਜਗਤ ਨੂੰ ਭੇਟ ਕੀਤਾ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਰਬਾਬ ਸੂਫੀ ਫਕੀਰਾਂ ਦਾ ਬਖਸ਼ਿਸ਼ ਕੀਤਾ ਹੋਇਆ, ਔਰ ਇਹ ਸਾਜ਼ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਬਹੁਤ ਪਿਆਰਾ ਸੀ, ਅਤਿਅੰਤ ਪਿਆਰਾ ਸੀ। ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ। ਤੋ ਗੱਲ ਇੱਕ ਸਪਸ਼ਟ ਹੋਈ ਕਿ ਜਦ ਬੰਦਾ ਦੁੱਖ ਦੇ ਚ ਹੋਵੇ ਤੇ ਰੋਣਾ ਨਿਕਲਦਾ ਹੈ, ਜਦ ਬੰਦਾ ਪਰਮ ਆਨੰਦ ਦੇ ਚ ਹੋਵੇ ਤੋ ਗਾਉਣਾ ਨਿਕਲਦਾ ਹੈ, ਸੰਗੀਤ ਨਿਕਲਦਾ ਹੈ, ਗੀਤ ਨਿਕਲਦਾ ਹੈ। ਇਹੀ ਕਾਰਨ ਹੈ ਕਿ ਜਿਨ੍ਹਾਂ ਭਗਤਾਂ ਨੂੰ ਪਰਮ ਆਨੰਦ ਦੀ ਪ੍ਰਾਪਤੀ ਹੋਈ, ਪਰਮ ਆਨੰਦ ਉਹਨਾਂ ਦੇ ਅੰਦਰੋਂ ਗੀਤ ਤੇ ਸੰਗੀਤ ਦੇ ਰਾਹੀਂ ਪ੍ਰਗਟ ਹੋਇਆ। ਦੁਨੀਆਂ ਭਰ ਦੇ ਭਗਤਾਂ ਨੇ ਪਰਮਾਤਮਾ ਦੀ ਗੱਲ ਗੀਤ ਦੇ ਚ ਆਖੀਏ, ਸੰਗੀਤ ਦੇ ਚ ਆਖੀਏ, ਚਾਹੇ ਉਹ ਕਬੀਰ ਨੇ, ਚਾਹੇ ਉਹ ਰਵਿਦਾਸ ਨੇ, ਚਾਹੇ ਉਹ ਬੈਣੀ ਨੇ, ਚਾਹੇ ਉਹ ਤ੍ਰਿਲੋਚਨ ਨੇ, ਤੇ ਚਾਹੇ ਜਗਤ ਪ੍ਰਸਿੱਧ ਭਗਤਣੀ ਮੀਰਾ ਹੈ, ਉਹ ਜਦ ਵੀ ਪਰਮਾਤਮਾ ਦੀ ਗੱਲ ਕਰਦੀ ਹੈ ਗੀਤ ਦੇ ਚ ਕਰਦੀ ਹੈ, ਸੰਗੀਤ ਵਿੱਚ ਕਰਦੀ ਹੈ। ਗੁਰੂ ਨਾਨਕ ਦੇਵ ਜੀ ਮਹਾਰਾਜ ਜਿੱਥੇ ਵੀ ਪ੍ਰਭੂ ਦੀ ਗੱਲ ਬੋਲਦੇ ਨੇ ਗੀਤ ਵਿੱਚ ਬੋਲਦੇ ਨੇ, ਸੰਗੀਤ ਵਿੱਚ ਬੋਲਦੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਕਾਲ ਪੁਰਖ ਦੀ ਗੱਲ ਕਰਦੇ ਨੇ ਗੀਤ ਵਿੱਚ ਕਰਦੇ ਨੇ, ਸੰਗੀਤ ਵਿੱਚ ਕਰਦੇ ਨੇ। ਇਹ ਬਹੁਤ ਵੱਡੀ ਕਲਾ ਹੈ ਗੀਤ ਔਰ ਸੰਗੀਤ। ਤੋ ਜਦ ਵੀ ਪਰਿਪੂਰਨ ਪਰਮਾਤਮਾ ਦੀ ਪ੍ਰਾਪਤੀ ਆਉਂਦੀ ਹੈ, ਉਹ ਹਿਰਦੇ ਦੀ ਸੇਜਾ ਤੇ ਬਿਰਾਜਮਾਨ ਆਉਂਦਾ ਹੈ, ਫਿਰ ਭਗਤਾਂ ਦੀ ਰਸਨਾ ਤੋਂ ਗੀਤ ਸੰਗੀਤ ਦੇ ਰਾਹੀਂ ਪ੍ਰਗਟ ਹੁੰਦਾ ਹੈ, ਤੇ ਜਗਤ ਨੂੰ ਉਸ ਪਰਮਾਤਮਾ ਦਾ ਜੋ ਬੋਧ ਮਿਲਦਾ ਹੈ ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਔਰ ਇਹ ਗੀਤ ਤੇ ਸੰਗੀਤ ਪਰਮਾਤਮਾ ਦੀ ਪ੍ਰਾਪਤੀ ਦਾ ਵੀ ਸਾਧਨ ਬਣਦੇ ਨੇ, ਜੈਸੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਨਾਨਕ ਭਉ ਜਲ ਪਾਰ ਭਰੇ ਜੋ ਗਾਵੇ ਪ੍ਰਭ ਕੇ ਗੀਤ। ਭਉ ਸਾਗਰ ਤੋਂ ਤੇ ਉਹੀ ਪਾਰ ਹੋਵੇਗਾ ਜੋ ਗੀਤ ਗਾਵੇ। ਔਰ ਗੀਤ ਗਾਉਂਦਿਆਂ ਗਾਉਂਦਿਆਂ ਮਨੁੱਖ ਉਸ ਵਿਸਮਾਦ ਮੰਡਲ ਵਿੱਚ ਛਾ ਜਾਂਦਾ ਹੈ ਜਦ ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ ਹੈ।
ਅੰਦਰੋਂ ਹੀ ਸੰਗੀਤ ਫੁੱਟਣ ਲੱਗ ਪੈਂਦਾ, ਅੰਦਰੋਂ ਹੀ ਗੀਤ ਦਾ ਸਾਗਰ ਉਮੜ ਪੈਂਦਾ। ਤੋ ਮੁਖਤਸਰ ਅਰਜ਼ ਇਹ ਕਿ ਜਦ ਵੀ ਪਰਿਪੂਰਨ ਪ੍ਰਮਾਤਮਾ ਦੀ ਪ੍ਰਾਪਤੀ ਹੋਵੇਗੀ, ਪ੍ਰਮਾਤਮਾ ਗੀਤ ਤੇ ਸੰਗੀਤ ਦੇ ਰਾਹੀਂ ਬਾਹਰ ਪ੍ਰਗਟ ਹੋਵੇਗਾ। ਦੁਨੀਆਂ ਭਰ ਦੇ ਕੀਮਤੀ ਸਾਜ਼ ਔਰ ਖਾਸ ਕਰਕੇ ਸਾਡੇ ਮੁਲਕ ਦੇ ਸਾਜ਼ ਇਹ ਭਗਤਾਂ ਦੀ ਦੇਣ ਨੇ। ਬੀਣਾ ਸੁਰਸਤੀ ਦੀ ਦੇਣ ਹੈ, ਇੱਕ ਤਾਰਾ ਨਾਰਦ ਦੀ ਦੇਣ ਹੈ, ਡਮਰੂ ਸ਼ੰਕਰ ਦੀ ਦੇਣ ਹੈ, ਮੁਰਲੀ ਸ੍ਰੀ ਕ੍ਰਿਸ਼ਨ ਦੀ ਦੇਣ ਹੈ, ਸਰੰਦਾ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦੇਣ ਹੈ, ਢੋਲਕ ਇਹ ਭਗਤਾਂ ਦੀ ਦੇਣ ਹੈ, ਖੜਤਾਲਾਂ ਇਹ ਭਗਤਾਂ ਦੀ ਦੇਣ ਹੈ। ਦਰਅਸਲ ਪਰਮਾਤਮਾ ਦੀ ਝਰਨਾਟ ਜਦ ਅੰਦਰ ਵੱਜਦੀ ਹੈ ਤੇ ਉਸ ਝਰਨਾਟ ਨੂੰ, ਉਸ ਅਨਹਦ ਧੁਨੀ ਨੂੰ ਭਗਤ ਜਨ ਬਾਹਰ ਪ੍ਰਗਟ ਕਰਨਾ ਚਾਹੁੰਦੇ ਨੇ, ਤੋ ਉਹ ਬਾਹਰ ਫਿਰ ਉਸ ਤਰ੍ਹਾਂ ਦੀ ਆਵਾਜ਼ ਲੱਭਦੇ ਨੇ ਜਿਹੜੀ ਕਿ ਉਹ ਅੰਦਰ ਸੁਣਦੇ ਨੇ। ਭਗਤ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਅਣਮੜੀਆ ਮੰਦਲ ਬਾਜੇ ਬਿਨ ਸਾਵਨ ਘਨਹਰ ਗਾਜੇ, ਬਾਦਲ ਬਿਨ ਬਰਖਾ ਹੋਈ ਜੋ ਤਤ ਵਿਚਾਰੇ ਕੋਈ। ਨਾਮਦੇਵ ਜੀ ਮਹਾਰਾਜ ਦਾ ਕਹਿਣਾ ਕਿ ਮੇਰੇ ਅੰਦਰ ਇੱਕ ਢੋਲ ਵੱਜ ਰਿਹਾ ਪਰ ਉਹ ਚਮੜੇ ਦਾ ਮੜਿਆ ਹੋਇਆ ਨਹੀਂ ਹੈ। ਇਸੇ ਤਰੀਕੇ ਨਾਲ ਮੀਰਾਂ ਕਹਿੰਦੀ ਸੀ, ਮੇਰੇ ਅੰਦਰ ਇੱਕ ਧੁਨ ਵੱਜ ਰਹੀ ਹੈ, ਉਹਨੂੰ ਮੈਂ ਬਾਹਰ ਪ੍ਰਗਟ ਕਰਨਾ ਹੈ। ਤੋ ਇੱਕ ਤਾਰਾ ਵਜਾ ਕੇ ਉਹਨੇ ਪ੍ਰਗਟ ਕਰ ਦਿੱਤਾ, ਢੋਲਕ ਵਜਾ ਕੇ ਨਾਮਦੇਵ ਨੇ ਅੰਦਰ ਦੀ ਧੁਨ ਨੂੰ ਬਾਹਰ ਪ੍ਰਗਟ ਕਰ ਦਿੱਤਾ, ਡਮਰੂ ਵਜਾ ਕੇ ਅੰਦਰ ਦੇ ਅਨਹਦ ਨਾਦ ਨੂੰ ਸ਼ੰਕਰ ਨੇ ਬਾਹਰ ਪ੍ਰਗਟ ਕਰ ਦਿੱਤਾ, ਔਰ ਰਬਾਬ ਦੀ ਝਰਨਾਟ ਦੇ ਨਾਲ ਅਨਹਦ ਬਾਣੀ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗਾ ਗਾ ਕੇ ਬਾਹਰ ਪ੍ਰਗਟ ਕੀਤਾ। ਸਰੰਦੇ ਦੀ ਧੁਨ ਦੇ ਨਾਲ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਅੰਦਰ ਦੇ ਗੀਤ ਨੂੰ, ਅੰਦਰ ਦੇ ਸੰਗੀਤ ਨੂੰ ਬਾਹਰ ਜੋ ਹੈ ਪ੍ਰਗਟ ਕੀਤਾ। ਤੋ ਗੱਲ ਸਪਸ਼ਟ ਹੈ, ਬਹੁਤੇ ਦੁੱਖ ਦੇ ਵਿੱਚ ਬੰਦਾ ਰੋਂਦਾ ਹੈ, ਪਰਮ ਆਨੰਦ ਦੇ ਵਿੱਚ ਮਨੁੱਖ ਗਾਉਂਦਾ ਹੈ। ਗੀਤ ਦਾ ਸੰਗੀਤ ਦਾ ਸੰਬੰਧ ਖੁਸ਼ੀ ਦੇ ਵਿੱਚ ਹੈ। ਅੱਜ ਵੀ ਜਿਸ ਘਰ ਦੇ ਵਿੱਚ ਕੋਈ ਮੰਗਲ ਹੋਵੇ, ਕੋਈ ਖੁਸ਼ੀ ਹੋਵੇ, ਉੱਥੇ ਫਿਰ ਗੀਤ ਸੰਗੀਤ ਦੀਆਂ ਧੁਨਾਂ ਛਿੜਦੀਆਂ ਨੇ। ਜੈਸੇ ਬਰਾਤ ਹੈ ਤੋ ਬਰਾਤ ਤੇ ਸੰਗੀਤ ਨਾਲ ਸ਼ੋਭਾ ਪਾਉਂਦੀ ਹੈ, ਬੈਂਡ ਵਾਜੇ, ਢੋਲਕ, ਮਰਦੰਗ ਇਤਿਆਦਿ। ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਸੰਗੀਤ ਹੋਵੇਗਾ, ਖੁਸ਼ੀ ਜਿੱਥੇ ਵੀ ਹੋਵੇਗੀ ਉੱਥੇ ਗੀਤ ਹੋਵੇਗਾ। ਤੋ ਗੀਤ ਪਰਮਾਤਮਾ ਹੈ, ਸੰਗੀਤ ਪਰਮਾਤਮਾ ਹੈ, ਔਰ ਗੁਰੂ ਅਰਜਨ ਦੇਵ ਜੀ ਮਹਾਰਾਜ ਗੀਤ ਤੇ ਸੰਗੀਤ ਦੇ ਮੁਜੱਸਮੇ ਨੇ। ਆਪ ਦੇ ਰੋਮ ਰੋਮ ਵਿੱਚ ਸੰਗੀਤ ਹੈ, ਆਪ ਦੇ ਰੋਮ ਰੋਮ ਵਿੱਚ ਪਰਮਾਤਮਾ ਦੇ ਗੀਤ ਨੇ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਕੋਮਲ ਹਿਰਦੇ ਦੇ ਮਾਲਕ, ਪਰ ਇਸ ਤਰ੍ਹਾਂ ਦੇ ਜਿਹੜੇ ਪੁਰਸ਼ ਹੁੰਦੇ ਨੇ ਸਤਵਾਦੀ, ਇਹ ਪਰੰਪਰਾਵਾਦੀ ਨਹੀਂ ਹੁੰਦੇ, ਤੋ ਅਕਸਰ ਇਹਨਾਂ ਦਾ ਸਤਾਧਾਰੀਆਂ ਨਾਲ ਘੋਲ ਹੋ ਜਾਂਦਾ ਹੈ, ਟਕਰਾਓ ਹੋ ਜਾਂਦਾ ਹੈ। ਵਕਤ ਦੀ ਹਕੂਮਤ, ਵਕਤ ਦੇ ਹੋਰ ਸਮਾਜ ਦੇ ਮੁਖੀ, ਧਰਮ ਦੇ ਮੁਖੀ ਗੁਰੂ ਅਰਜਨ ਦੇਵ ਜੀ ਮਹਾਰਾਜ ਨਾਲ ਟਕਰਾਏ। ਟਕਰਾਏ ਕਿਉਂ? ਕਿ ਪਰਮ ਪੁਰਖ ਪਰੰਪਰਾਵਾਦੀ ਨਹੀਂ ਹੁੰਦਾ, ਸਤਵਾਦੀ ਹੁੰਦਾ ਹੈ, ਤੇ ਸਤ ਤੇ ਪਰੰਪਰਾ ਵਿੱਚ ਬੜਾ ਅੰਤਰ ਹੈ। ਪਰੰਪਰਾ ਤੇ ਲਕੀਰ ਦਾ ਫਕੀਰ, ਮੱਖੀ ਤੇ ਮੱਖੀ ਮਾਰਨਾ, ਪਰ ਸਤਵਾਦੀ ਤੇ ਉਹ ਦੇਖਦਾ ਹੈ ਕਿ ਸੱਚਾਈ ਕੀ ਹੈ, ਸੱਚ ਕੀ ਹੈ। ਤੋ ਅਕਸਰ ਐਸਾ ਹੁੰਦਾ ਹੈ ਕਿ ਸਤਾਧਾਰੀਆਂ ਦਾ ਤੇ ਸਤਵਾਦੀਆਂ ਦਾ ਘੋਲ ਹੋ ਜਾਂਦਾ ਹੈ। ਉਡੀਕ ਹੈ ਉਸ ਦਿਨ ਦੀ ਜਿਸ ਦਿਨ ਸਤਾ ਤੇ ਸਤਾਧਾਰੀ ਦੇ ਵਿੱਚ, ਸਤ ਤੇ ਸਤਾਧਾਰੀ ਦੇ ਵਿੱਚ ਘੋਲ ਨਾ ਹੋਵੇ, ਇੱਕ ਮਿਕ ਹੋਵੇ। ਤੇ ਇਹ ਤਾਂ ਹੀ ਹੋ ਸਕੇਗਾ ਕਿ ਸਤਵਾਦੀ ਸਤਾਧਾਰੀ ਹੋਵੇ ਤੇ ਸਤਾਧਾਰੀ ਸਤਵਾਦੀ ਹੋਵੇ, ਤਾਂ ਹੀ ਜਗਤ ਵਿੱਚ ਕਲਿਆਣ ਮੰਗਲਾ ਚਰਨ ਦੀਆਂ ਧੁਨਾਂ ਗੂੰਜਣਗੀਆਂ, ਨਹੀਂ ਤੇ ਜਗਤ ਅਨਰਥ ਤੇ ਨਰਕ ਦਾ ਰੂਪ ਬਣਿਆ ਰਹੇਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਨਾਲ ਮਸੰਦਾਂ ਤੇ ਸ਼ਰੀਕਾਂ ਨੇ ਵੀ ਬਹੁਤ ਭੈੜਾ ਵਤੀਰਾ ਕੀਤਾ, ਔਰ ਖਾਸ ਕਰਕੇ ਆਪ ਦੇ ਵੱਡੇ ਭਰਾ ਨੇ। ਚਾਰੋਂ ਪਾਸੇ ਮਸੰਦਾਂ ਦੀ ਡਿਊਟੀ ਲਾ ਦਿੱਤੀ। ਕੋਈ ਵੀ ਸਿੱਖ, ਕੋਈ ਵੀ ਸ਼ਰਧਾਲੂ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪਹੁੰਚਣ ਨਾ ਪਾਵੇ। ਐਸਾ ਹੋਇਆ, ਤਿੰਨ ਦਿਨ ਲੰਗਰ ਵੀ ਮਸਤਾਨਾ ਰਿਹਾ, ਔਰ ਹਾਲਤ ਐਸੀ ਹੋ ਗਈ ਕਿ ਜਗਤ ਮਾਤਾ ਗੰਗਾ ਜੀ ਆਪ ਜੀ ਦੀ ਸੁਪਤ ਨੇ, ਉਹਨਾਂ ਨੇ ਸਾਰਾ ਘਰ ਟੋਲਿਆ। ਬੜੀ ਮੁਸ਼ਕਿਲ ਦੇ ਨਾਲ ਇੱਕ ਮਿੱਟੀ ਦੇ ਭਾਂਡੇ ਦੇ ਵਿੱਚ ਥੋੜਾ ਜਿਹਾ ਬੇਸਨ ਪਿਆ ਸੀ, ਉਹਦੇ ਦੋ ਪ੍ਰਸ਼ਾਦੇ ਬਣਾ ਕੇ
ਸਤਿਗੁਰਾਂ ਦੇ ਅੱਗੇ ਰੱਖੇ। ਕਿਉਂਕਿ ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ ਸੀ, ਧਨ ਲੁੱਟ ਕੇ ਲੈ ਗਿਆ, ਚਰਪਾਈਆਂ ਲੁੱਟ ਕੇ ਲੈ ਗਿਆ, ਭਾਂਡੇ ਲੁੱਟ ਕੇ ਲੈ ਗਿਆ, ਘਰ ਵਿੱਚ ਕੁਛ ਵੀ ਨਹੀਂ ਸੀ। ਦੋ ਰੁੱਖੇ ਮਿਸੇ ਪ੍ਰਸ਼ਾਦੇ ਜਦ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਅੱਗੋਂ ਰੱਖੇ ਤਾਂ ਆ ਜ਼ਾਰੋ ਜ਼ਾਰ ਰੋ ਪਈਆਂ। ਧੀਰਜ, ਦਿਆਲੂ ਤੇ ਬ੍ਰਹਮ ਗਿਆਨ ਦੇ ਮੁਜੱਸਮੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਆਪਣੀ ਪਤਨੀ ਨੂੰ ਸੰਬੋਧਨ ਕਰਦੇ ਆਇਆ ਇਹ ਕੀਮਤੀ ਪੰਕਤੀਆਂ ਉਚਾਰਨ ਕੀਤੀਆਂ ਜੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਾਨੜਾ ਰਾਗ ਵਿੱਚ ਦਰਜ ਨੇ। ਰੂਖੋ ਭੋਜਨ ਭੂਮ ਸੈਨ ਸਖੀ ਪ੍ਰੇਸੰਗ ਸੁਖ ਬਿਹਾਤ, ਕੀ ਹੋਇਆ ਐ ਸਖੀ, ਭੋਜਨ ਰੁੱਖਾ ਹੈ, ਅੰਨ ਨਹੀਂ ਹੈ, ਧਨ ਨਹੀਂ ਹੈ, ਪਰ ਤੂੰ ਫਿਕਰ ਨਾ ਕਰ। ਪ੍ਰਿਥੀ ਚੰਦ ਅੰਨ ਲੁੱਟ ਕੇ ਲੈ ਗਿਆ, ਧਨ ਲੁੱਟ ਕੇ ਲੈ ਗਿਆ, ਵਸਤਰ ਲੁੱਟ ਕੇ ਲੈ ਗਿਆ, ਸਾਜ਼ੋ ਸਮਾਨ ਲੁੱਟ ਕੇ ਲੈ ਗਿਆ, ਪਰ ਇਨ੍ਹਾਂ ਸਾਰੀਆਂ ਦਾਤਾਂ ਨੂੰ ਦੇਣ ਵਾਲਾ ਜਿਹੜਾ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ, ਉਸ ਨੂੰ ਤੇ ਲੁੱਟ ਕੇ ਨਹੀਂ ਲੈ ਗਿਆ, ਉਹ ਤੇ ਮੇਰੇ ਕੋਲ, ਉਹ ਤੇ ਮੇਰੇ ਅੰਦਰ ਬਿਰਾਜਮਾਨ। ਇਤਨੇ ਧੀਰਜਵਾਨ, ਖਿਮਾ ਦੀ ਮੂਰਤੀ, ਨਿਰਮਾਣਤਾ ਦੇ ਮੁਜੱਸਮੇ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਪ੍ਰੀਤ ਆਪ ਦੇ ਰੋਮ ਰੋਮ ਦੇ ਛਾਈ ਹੋਈ ਹੈ, ਰੱਬੀ ਪਿਆਰ ਆਪ ਦੇ ਅੰਗ ਅੰਗ ਦੇ ਸਮਾਇਆ ਹੋਇਆ। ਆਪ ਤੇ ਕਹਿੰਦੇ ਨੇ ਇੱਕ ਘੜੀ ਨਾ ਮਿਲਤੇ ਤਾਂ ਕਲ ਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਇਹ ਅਕਾਲ ਪੁਰਖ, ਇਹ ਤਿੱਕ ਪਰੰਪਰਾ ਹੈ, ਕਥਨੀ ਹੈ ਕਿ ਸਤਯੁਗ ਤੋਂ ਬਾਅਦ ਤ੍ਰੇਤਾ ਆਇਆ, ਤ੍ਰੇਤੇ ਤੋਂ ਬਾਅਦ ਦੁਆਪੁਰ ਆਇਆ, ਦੁਆਪੁਰ ਤੋਂ ਬਾਅਦ ਕਲਯੁਗ ਆਇਆ। ਅਸਲੀਅਤ ਇਹ ਹੈ, ਐ ਪ੍ਰਭੂ ਜਿਸ ਘੜੀ ਤੋਂ ਨਹੀਂ ਮਿਲਦਾ ਬਸ ਉਸੇ ਵਕਤ ਕਲਯੁਗ ਹੈ। ਜਦ ਤੇਰਾ ਮਿਲਾਪ ਹੈ ਤਾਂ ਸਤਯੁਗ ਹੈ, ਔਰ ਤੇਰਾ ਵਿਛੋੜਾ ਹੈ ਤਾਂ ਕਲਯੁਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ। ਪਿਆਰ ਆਪ ਦੇ ਰੋਮ ਰੋਮ ਦੇ ਸਮਾਇਆ। ਸਭ ਤੋਂ ਮਹਾਨ ਦੇਣ ਜੋ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸਿੱਖ ਜਗਤ ਲਈ ਹੈ ਉਹ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬੀੜ ਦੀ ਬੰਦਿਸ਼। ਆਪ ਨੇ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਅੰਗਦ ਦੇਵ ਜੀ ਮਹਾਰਾਜ, ਗੁਰੂ ਅਮਰਦਾਸ ਜੀ ਮਹਾਰਾਜ ਤੇ ਗੁਰੂ ਰਾਮਦਾਸ ਜੀ ਮਹਾਰਾਜ ਦੀ ਬਾਣੀ ਸੰਗ੍ਰਹਿ ਕੀਤੀ, ਇਕੱਤਰ ਕੀਤੀਆਂ, ਪੋਥੀਆਂ ਇਕੱਤਰ ਕੀਤੀਆਂ ਤੇ ਫਿਰ ਆਪਣੀ ਬਾਣੀ। ਇਹ ਬੀੜ ਆਪ ਨੇ ਬਣਾਈ ਰਾਮਸਰ ਦੇ ਵਿੱਚ, ਸ੍ਰੀ ਅੰਮ੍ਰਿਤਸਰ ਦੇ ਵਿੱਚ, ਰਾਮਸਰ ਦੇ ਤੱਟ ਤੇ ਬੈਠ ਕੇ ਆਪ ਨੇ ਇਹ ਬੀੜ ਤਿਆਰ ਕਰਵਾਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ, ਤੇ ਫਿਰ ਹਰਿਮੰਦਰ ਸਾਹਿਬ ਵਿੱਚ ਆਪ ਨੇ ਪ੍ਰਕਾਸ਼ ਕਰਵਾਇਆ। ਬੀੜ ਤਿਆਰ ਕਰਾਉਣ ਲੱਗਿਆਂ ਇਸ ਗੱਲ ਦਾ ਖਾਸ ਧਿਆਨ ਰੱਖਿਆ ਗਿਆ ਕਿ ਉਹਨਾਂ ਉਹਨਾਂ ਭਗਤਾਂ ਦੀ ਬਾਣੀ ਨੂੰ ਹੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚਾੜਨਾ ਹੈ ਜੋ ਸਿੱਖੀ ਆਸ਼ੇ ਦੇ ਅਨੁਕੂਲ ਹਨ, ਸੱਚ ਦੇ ਅਨੁਕੂਲ ਹਨ, ਯਥਾਰਥ ਦੇ ਅਨੁਕੂਲ ਹਨ। ਭਗਤ ਛੱਜੂ ਜੀ ਜਦ ਆਏ ਤੇ ਉਹਨਾਂ ਨੇ ਆਪਣਾ ਕਲਾਮ ਪੇਸ਼ ਕੀਤਾ ਤੇ ਕਹਿਣ ਲੱਗੇ, ਕਾਗਜ਼ ਸੰਧੀ ਪੋਤਰੀ ਤੋ ਵੀ ਤ੍ਰਿਏ ਨਾ ਨਿਹਾਰ, ਯਹੀ ਮਾਰ ਲੈ ਜਾਵਈ ਯਥਾ ਬਿਲੋਚਨ ਧਾਰ। ਇਸਤਰੀ ਅਗਰ ਕਾਗਜ਼ ਦੀ ਵੀ ਬਣੀ ਹੋਵੇ ਤਾਂ ਨਹੀਂ ਵੇਖਣਾ ਚਾਹੀਦਾ, ਮਨ ਚੰਚਲ ਹੋ ਜਾਂਦਾ। ਤੋ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਛੱਜੂ ਆਪਣੀ ਮਾਂ ਨੂੰ ਵੇਖਦਾ ਹੈ ਕਿ ਨਹੀਂ, ਆਪਣੇ ਭੈਣ ਦੇ ਦਰਸ਼ਨ ਕਰਦਾ ਹੈ ਜਾਂ ਨਹੀਂ, ਭੈਣ ਨੂੰ ਵੇਖ ਕੇ ਮਨ ਮੈਲਾ ਹੁੰਦਾ ਹੈ? ਛੱਜੂ ਜੀ ਕਹਿਣ ਲੱਗੇ, ਨਹੀਂ। ਮਾਂ ਨੂੰ ਵੇਖ ਕੇ ਕਦੀ ਮਨ ਮੈਲਾ ਹੋਇਆ? ਨਹੀਂ ਮਹਾਰਾਜ, ਕਦੀ ਨਹੀਂ ਮੈਲਾ ਹੋਇਆ। ਤੋ ਜਗਤ ਦੇ ਤਮਾਮ ਇਸਤਰੀਆਂ ਨੂੰ ਮਾਂ ਸਮਝ ਲੇ, ਭੈਣ ਸਮਝ ਲੇ, ਮਨ ਮੈਲਾ ਨਹੀਂ ਹੋਏਗਾ, ਮਨ ਨਿਰਮਲ ਹੋਵੇਗਾ। ਕਾਨਾ ਜੀ ਕਹਿਣ ਲੱਗੇ, ਮੈਂ ਉਹੀ ਰੇ, ਮੈਂ ਉਹੀ ਰੇ, ਇਕਦਮ ਰੋ ਗਿਆ। ਸਤਿਗੁਰੂ ਕਹਿਣ ਲੱਗੇ, ਅਸੀਂ ਮੈਂ ਦੇ ਚਲੀਨ ਨਹੀਂ ਹੋਣਾ, ਅਸੀਂ ਤੂੰ ਦੇ ਚਲੀਨ ਹੋਣਾ, ਤੇਰੇ ਬਚਨ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਰਹੇ। ਫਿਰ ਜਮਾਲ ਹੁਸੈਨ ਬੋਲੇ, ਚੁੱਪ ਵੇ ਅੜਿਆ ਚੁੱਪ, ਬੋਲਣ ਦੀ ਨਹੀਂ ਜਾ ਵੇ ਅੜਿਆ ਚੁੱਪ ਵੇ ਅੜਿਆ ਚੁੱਪ। ਸਤਿਗੁਰੂ ਕਹਿਣ ਲੱਗੇ, ਨਹੀਂ, ਤੇਰੇ ਬੋਲ ਵੀ ਗੁਰੂ ਆਸ਼ੇ ਅਨੁਸਾਰ ਨਹੀਂ ਨੇ, ਅਸੀਂ ਤੇ
اس ڈھنگ دے بچنا نو ہی تھان دے سکدے ہاں، جب لگ دنیا رہیے نانک کچھ سنیے کچھ کہیے۔ جگت دے جتنے دن تک جیونا ہے کچھ کہنا ہے کچھ سننا ہے، اسی لئی اکال پرکھ نے کن بنائے نے، رسنا بنائیے۔ اے نہیں کہ خاموش ہو جانا ہے چپ ہو جانا ہے، نہیں، بولنا ہے۔ بول کے ہی جگت نال سمبند جڑتا ہے، تے بول کے ہی پرماتما نال سمبند جڑتا ہے۔ ٹھیک ڈھنگ نال بول سکیے، اس واسطے جگت تو کچھ سنتے بھی رہنا ہے، ٹھیک سنتے بھی رہنا ہے، تاکہ جگت دی ہوند دا اور او دی اصلیت دا پتا چلے۔ تو آپ نے بڑی ساودھانی دے نال بھگتاں دی بانی اکتر کی تھی، اور انہاں بھگتاں دی جو گرو تے سچ دے آشے انسار سی، اس ڈھنگ نال آپ نے بانی دا بوہت، بانی دا جہاز تیار کرایا اور ہریمندر صاحب دے پرکاش کرا کے تابعہ دے بٹھایا بھائی بڈھا جی نے۔ آپ نے اس دن جو سکھاں پرتی اپدیش کیتا ہوئے کہ ستگر کے سریر ہیں جو سب تھان سمے سب ناندر سہ ہیں، گرنتھ ردا گر کو ایہو جانو اتم ہیں سب کال رہے ہیں۔ میرے سروپ تے یہاں تے ہے دھیرگ صاحب جان ادائب کہ ہوں، پوجو چندن کو کیسر کو گھس دھوپ دلخائے کے پھول چڑے ہوں۔ صاحب کہنے میرے سروپ تو وڈا کر کے جاننا کیوں، میں اج ہاں کل نہیں پر اے جگو جگ اٹل نے، میں ایک تھاں تے ہاں ساری تھاں تے نہیں پر شبد دا پرکاش ساری تھاواں تے، گرو میرے سنگ صدا ہے نالے، اے شبد انگ سنگ ہوئے گا، شبد گرو ہر وقت ہر تھاں تے انگ سنگ ہوئے گا، سرو کال ہوئے گا، سرو ٹھور ہوئے گا۔ اس واسطے میرے سروپ تو وڈا کر کے جاننا، مہان کر کے جاننا، نرمانتا دے پنج نے پہلے پرکاش دے سمے اپنا مستک گرو گرنتھ صاحب جی مہاراج دے اگوں جھکایا، اور سکھ جگت نو یہی پریرنا کی تھی کہ میرے سروپ تے یہاں تے ہے دیرگ صاحب جان ادائب کہ ہوں، بانی گرو گرو ہے بانی وچ بانی امرت سارے۔ آپ دی شخصیت بارے، آپ دی مہانتا بارے بھٹ انج کہندے نے، او بھٹ جو ساری زندگی سنت دی پورن گرو دی ٹول دچ رہے پر نہ ملے آ کے دے۔ آپ سوئم کہندے نے رہوں سنت ہوں ٹول ساد بیو تیرے ڈٹھے، سنیاسی تپسوی مکھوں اے پنڈت مٹھے، برس ایک ہوں پھروں کنوینوں پرچو لائو، کہتے کہتے سنو رہت کو خوشی نہ آئو۔ پٹ کہندے ہر تھاں تے کتھنی سی رہنی نہیں سی، کہنی سی رہنی نہیں سی، پر اج اس طرح دے پرش دے درشن ہوئے نے جو رہنی دا مجسمہ ہے تے کہنی دا سردار ہے، کہنی دا سرمور ہے، کتھنی دا سوربیر ہے اور کرنی دا مہابلی ہے، اس تے اج درشن ہوئے نے۔ تدی تے بھٹ گرو ارجن دیو جی مہاراج بارے کہندے نے، جب لو نہیں بھاگ لے لارو دے تب لو بھرم تے پھر تے بو دھایو، کل گھور سمندر میں بوڑت تھے کب ہوں مٹھے نہیں رے پچھتایو، تت بچار یہ متھرا جگتارن کو اوتار بنایو، جپیو جن ارجن دیو گرو پھر سنکٹ جوں گرب نے آیو۔ وقت دی حکومت نے، وقت دی ستا نے جیڑ ستی چوتھ نو لاہور دچ آپ نو ترہ ترہ دے تسیے دے کے شہید کیتا، تتی توی تے بٹھایا، ابل دی دیگ دچ ابالیا، گرم گرم ریتا سیس دچ پایا۔ قصور اتنا ہی سی کہ آپ ستوادی سن، پرمپراوادی نہیں سن، سائیں میاں میر جو آپ دے انن بھگت سن، جد آپ دی اے دشا ویکھی کہ آپ دے سیس تے گرم گرم ریتا پایا جا رہا ہے، آپ نو تتی توی تے بٹھایا ہویا ہے، تاں دکھ تو کے رو اٹھے۔ گردیو نے اس وقت جڑے بچن اچارن کیتے بقول ایک شاعر، سن کے ہا ستگر نے میاں چھوڑو پریتی چام سے، کیا ہوا تن تپ گیا من سانت ہے ہری نام سے۔ آپ دے ہی بچن نے چندن چندن سرد رت مول نہ مٹائی گھام، سیتل تھی وے نان کا جپندڑو ہری نام۔ بار دی گرمی اور بار دی ٹھنڈ اتے بار ہی رہندی ہے،
ਪਰ ਅੰਦਰ ਦੀ ਸੀਤਲਤਾ ਤੇ ਹਰੀ ਨਾਮ ਨਾਲ ਮਿਲਦੀ ਏ ਔਰ ਅੰਦਰ ਦੀ ਤਮਾਮ ਗਰਮੀ ਹਰੀ ਨਾਮ ਦੇ ਨਾਲ ਦੂਰ ਹੁੰਦੀ ਏ ਪ੍ਰਭੂ ਸਿਮਰਨ ਦੇ ਨਾਲ ਦੂਰ ਹੁੰਦੀ ਏ ਤੋ ਸਿਮਰਨ ਦਾ ਹੀ ਸਾਗਰ ਗਿਆਨ ਦਾ ਸਾਗਰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਇਹ ਮਹਾਨ ਦੇਣ ਜਗਤ ਨੂੰ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਹੈ। ਗਲ ਭੰਜਨ ਗੁਰਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਬਾਰੇ ਭਾਈ ਗੁਰਦਾਸ ਜੀ ਦੇ ਲਿਖਤ ਇਹ ਸ਼ਬਦ ਦਲ ਭੰਜਨ ਗੁਰੂ ਸੂਰਮਾ ਵੜ ਯੋਦਾ ਬਹੁ ਪਰਉਪਕਾਰੀ। ਪਰਉਪਕਾਰ ਦੀ ਮੂਰਤੀ ਮਹਾਬਲੀ ਯੋਧੇ ਤੇ ਸੂਰਮੇ ਸਰੀਰ ਕਰਕੇ ਤੇ ਆਪ ਰਿਸ਼ਟ ਪੁਸ਼ਟ ਸਨ, ਆਤਮਾ ਕਰਕੇ ਮਹਾਬਲੀ ਨੇ ਸੂਰਮੇ ਨੇ। ਆਪ ਜੀ ਦਾ ਜਨਮ ਵਡਾਲੀ ਵਿੱਚ ਹੋਇਆ ਮਾਤਾ ਗੰਗਾ ਜੀ ਦੀ ਕੁੱਖੋਂ। ਆਪ ਜੀ ਦੇ ਪਿਤਾ ਬਾਣੀ ਦੇ ਬੋਹਤ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਆਪ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਇਕਲੌਤੀ ਔਲਾਦ ਸਨ। ਸਹਿਜੇ ਸਹਿਜੇ ਆਪ ਜੀ ਦੇ ਵੱਡਪਣੇ ਦੇ ਨਾਲ, ਸਰੀਰ ਦੇ ਵਧਣ ਦੇ ਨਾਲ, ਉਮਰ ਦੇ ਵਧਣ ਦੇ ਨਾਲ ਅਧਿਆਤਮ ਮੰਡਲ ਦਾ ਵੀ ਵਿਕਾਸ ਚੱਲਦਾ ਰਿਹਾ ਚੱਲਦਾ ਰਿਹਾ। ਜੇਠ ਦੀ ਚੌਥ ਨੂੰ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ, ਜੋਤੀ ਜੋਤ ਸਮਾਣ ਤੋਂ ਬਾਅਦ ਆਪ ਨੇ ਛੇਵੀਂ ਜੋਤ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜਗਮਗਾ ਕੇ ਕਾਰਜ ਆਰੰਭ ਕਰ ਦਿੱਤਾ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ ਜਿਹੜੇ ਸ਼ਬਦ ਨਿਸ਼ਚਿਤ ਹੋਏ ਨੇ, ਆਪ ਨੂੰ ਆਖਿਆ ਗਿਆ ਮੀਰੀ ਪੀਰੀ ਦੇ ਮਾਲਕ। ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਗੁਰੂ ਅਰਜਨ ਦੇਵ ਜੀ ਮਹਾਰਾਜ ਤੱਕ ਪੀਰੀ ਦਾ ਸਿਲਸਿਲਾ ਚੱਲਦਾ ਰਿਹਾ, ਦਰਵੇਸ਼ੀ ਦੀ ਗੱਲ ਚੱਲਦੀ ਰਹੀ, ਸੰਤ ਸਰੂਪ ਦਾ ਪ੍ਰਚਾਰ ਹੁੰਦਾ ਰਿਹਾ। ਲੇਕਿਨ ਅੱਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਗੁਰਗੱਦੀ ਨਸ਼ੀਨ ਹੋਣ ਦੇ ਨਾਲ ਅਜੀਬੋ ਗਰੀਬ ਘਟਨਾ ਘਟੀ ਕਿ ਪੀਰੀ ਦੇ ਨਾਲ ਮੀਰੀ ਨੂੰ ਜੋੜ ਦਿੱਤਾ ਗਿਆ, ਮੀਰੀ ਦੇ ਨਾਲ ਪੀਰੀ ਨੂੰ ਜੋੜ ਦਿੱਤਾ ਗਿਆ। ਲਿਹਾਜ਼ਾ ਆਪ ਨੂੰ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਖਿਆ ਜਾਣ ਲੱਗਾ। ਲੰਬੀ ਸੋਚਣੀ ਤੋਂ ਬਾਅਦ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਐਸਾ ਕੀਤਾ, ਆਪ ਨੂੰ ਦਿਖਾਈ ਦਿੱਤਾ ਕਿ ਜਿਨ੍ਹਾਂ ਕੋਲ ਸੱਤ ਹੁੰਦਾ ਹੈ ਉਹਨਾਂ ਕੋਲ ਸਤਾ ਨਹੀਂ ਆਉਂਦੀ, ਔਰ ਜਿਨ੍ਹਾਂ ਕੋਲ ਸਤਾ ਆਉਂਦੀ ਹੈ ਉਹਨਾਂ ਕੋਲ ਸੱਤ ਨਹੀਂ ਆਉਂਦਾ। ਜਿਨ੍ਹਾਂ ਕੋਲ ਸੱਤ ਹੈ ਉਹ ਸੰਤ ਨੇ, ਦਰਵੇਸ਼ ਨੇ, ਫਕੀਰ ਨੇ। ਇਹਦੇ ਨਾਲ ਅੰਦਰੂਨੀ ਸਮੱਸਿਆਵਾਂ ਦਾ ਤੇ ਸਮਾਧਾਨ ਹੋ ਜਾਂਦਾ ਹੈ। ਚੈਨ ਕਿਵੇਂ ਮਿਲੇ, ਸਕੂਨ ਕਿਵੇਂ ਮਿਲੇ, ਆਨੰਦ ਕਿਵੇਂ ਮਿਲੇ, ਪਰਮਾਤਮਾ ਕਿਵੇਂ ਮਿਲੇ, ਇਤਿਆਦਿਕ ਇਹ ਜਿਹੜੀਆਂ ਸਮੱਸਿਆਵਾਂ ਨੇ ਇਹਨਾਂ ਦਾ ਸਮਾਧਾਨ ਤੇ ਹੋ ਜਾਂਦਾ ਹੈ। ਪਰ ਕੁਝ ਸਮੱਸਿਆਵਾਂ ਮਨੁੱਖ ਦੀਆਂ ਬਾਹਰ ਨੇ, ਆਰਥਿਕ ਸਮੱਸਿਆਵਾਂ, ਸਮਾਜਿਕ ਸਮੱਸਿਆਵਾਂ, ਰਾਜਨੀਤਿਕ ਸਮੱਸਿਆਵਾਂ, ਇਹਨਾਂ ਨੂੰ ਕੌਣ ਹੱਲ ਕਰੇ? ਅਗਰ ਬਾਹਰ ਦਾ ਜੀਵਨ ਨਰਕ ਬਣਿਆ ਆਇਆ ਤਾਂ ਅੰਦਰ ਦਾ ਸਵਰਗ ਵੀ ਖਤਰੇ ਚ ਪੈ ਜਾਂਦਾ ਹੈ। ਅੰਦਰ ਨਰਕ ਹੈ ਤੇ ਬਾਹਰ ਸਵਰਗ ਹੈ, ਇਹ ਵੀ ਬੇਮੈਨੀ ਹੋ ਜਾਂਦਾ ਹੈ। ਸਵਰਗ ਵਿੱਚ ਕੀ ਹੈ? ਇੰਦਰੀਆਂ ਦਾ ਰਸ, ਧਨ ਸੰਪਦਾ ਦੀ ਬਹੁਤਾਤ, ਸਾਰੀ ਲੋੜਾਂ ਦੀ ਪੂਰਤੀ, ਹਰ ਕਾਮਨਾ ਦੀ ਪੂਰਤੀ ਹੋ ਜਾਣੀ, ਇਹ ਤੇ ਸਵਰਗ ਹੈ। ਲੇਕਿਨ ਜੇ ਮਨ ਦਾ ਚੈਨ ਨਹੀਂ, ਮਨ ਦਾ ਸਕੂਨ ਨਹੀਂ, ਆਨੰਦ ਨਹੀਂ, ਤਾਂ ਫਿਰ ਅੰਦਰ ਤੇ ਨਰਕ ਬਣਿਆ ਹੈ। ਅੰਦਰ ਦਾ ਸਵਰਗ ਪੀਰੀ ਨਾਲ ਬਣੇਗਾ, ਬਾਹਰ ਦਾ ਸਵਰਗ ਮੀਰੀ ਨਾਲ ਬਣੇਗਾ। ਅੰਦਰ ਦੀ ਦੁਨੀਆ ਸਵਰੇਗੀ ਜਦ ਕੋਈ ਸੰਤ ਹੋਵੇਗਾ, ਔਰ ਬਾਹਰੋਂ ਉਹੀ ਸੰਪੰਨ ਹੋ ਸਕੇਗਾ ਜਿਹਦੇ ਕੋਲ ਸਤਾ ਹੈ, ਜਿਹਦੇ ਕੋਲ ਤਾਕਤ ਹੈ। ਕਮਜ਼ੋਰ ਵਾਸਤੇ ਬਾਹਰ ਦੀ ਦੁਨੀਆ ਵਿੱਚ ਕੋਈ ਥਾਂ ਨਹੀਂ, ਕੋਈ ਟਿਕਾਣਾ ਨਹੀਂ।
کمزور نو دب کے رہنا پائے گا یا مٹ جانا پائے گا. سنسار دا اتہاس اس گل دا ثبوت ہے کہ جڑی قوم کمزور رہی ہے مٹ گئی ہے یا دب کے رہی ہے, تو دب کے رہنا بھی کسی حد تک مٹ جانا ہے, برباد ہو جانا ہے. گرو ہرگوبند صاحب جی مہاراج نے شستر دھارن کر لائے, آپ نو میری پیری دا مالک آخیا جان لگا. چاروں پاسے چیمے گوئیاں شروع ہوئیاں کہ سنت نے تلوار دھارن کر لی ہے, سنت نے دھنش بان دھارن کر لیا ہے, سنت نے مالا دی گل چھڑ کے بندوق تے توپاں دی گل آرم کر دیتی. ایک دن آپ گجرات دے نیڑے لنگے جا رہے سن, محل آپ جی دے نال سن, پروار آپ جی دے نال سی, لاؤ لشکر پورے دا پورا آپ جی دے نال سی, تا ایک فقیر نے آپ تے ترک کھڑی کر دیتی. اور ترک اے سی, دولت کی تے فقیر کی, استری کی تے فقیر کی, اور پتران دی ہوند کی تے سنت ہونا کی. پھر نالے اے آکیا ہندو کی تے فقیر کی. جاپدا ہے اے سوال کسے مسلم فقیر دا سی, ہندو کی تے فقیر کی. گرو ہرگوبند صاحب جی مہاراج نے اتر دیتا, دولت گزران, پتر نشان, استری امام, فقیر نہ ہندو نہ مسلمان. فقیر انہ بندشاں تو اچا ہوندا ہے, فقیر اس قید تو اچا ہوندا ہے. گرو گرنتھ صاحب جی مہاراج دے بڑے سندر بول, نہ ہم ہندو نہ مسلمان, اللہ رام کے پنڈ پران. اسی اللہ دے گیت گان والے ہاں, اسی رام دے گیت گان والے ہاں, اسی رام دی دھن دے چلین ہون والے ہاں, اللہ تو نچھاور ہون والے ہاں, پر اسی ہندو تے مسلم نہیں. کیونکہ اے ایک دیواراں نے تے منک دی سوتنترتا ساری دی ساری بھنگ ہو جاندی ہے. صاحب شری گرو ہرگوبند صاحب جی مہاراج نے کہہ دیتا, جیسے سورج ساریاں دے گھراں چاننا کردا ہے بنا وتکرے تو, بنا انترے تو. سورج اے نہیں دیکھدا کہ میں ہندو دے گھر چاننا کرنا ہے, مسلم دے گھر نہیں, مسلم دے گھر چاننا کرنا ہے, عیسائی دے گھر نہیں, عیسائی دے گھر چاننا کرنا ہے, سکھ دے گھر نہیں. جیسے سورج سارے جگت دا سانجا ہے, پرماتما تے پرماتما دے سنت سانجے ہوندے نے, سارے جگت دے وہ ایک ہوندے نے. تو میری پیری دے مالک نے اس گل تے زور دیتا, اے سکھو ہن تھانوں باہر دی دنیا دی وی فکر کرنی پے گی, کیونکہ منک کچھ باہر ہے کچھ اندر ہے. سڈے شریر دے اندر دا پانی باہر دے پانی نال جڑیا ہوا ہے, سڈے شریر دے اندر دی اگن باہر دی اگن نال جڑی ہوئی ہے, سڈے شریر دے اندر دی پون تے مٹی باہر دی مٹی تے پون نال جڑی ہوئی ہے. اگر باہر دی پون نال سمبند ٹوٹ جائے تو اندر دی بھی نہیں رہے گی, اگر باہر دے پانی نال سمبند ٹوٹ جائے تو شریر دے اندر دا پانی بھی نہیں رہے گا, باہر دی اگنی نال سمبند ٹوٹ جائے تو شریر دے اندر دی اگن بھی رہے نہیں رہے گی. اندر تے باہروں اسی جڑے ہوئے ہاں ایک مک. تو اے جو ایک مک ہاں, اندروں باہروں ایک, تو حفاظت اندر دی بھی کرنی ہے, حفاظت باہر دی بھی کرنی ہے. اسے نوں لوک تے پرلوک کیا ہے, اندر نوں سوارنا پرلوک سوارنا ہے, باہر نوں سوارنا لوک سوارنا ہے. لوک سوردا ہے دھن نال ستا نال, پرلوک سوردا ہے دھرم نال پربھو کیرتی نال. اور دوویں لوک سکھ نے سہیلے کرنے نے, دو لوک سکھ نے سوارنے نے, پرلوک بھی سوارنا ہے لوک بھی سوارنا ہے. صاحب گرو ہرگوبند صاحب جی مہاراج نے نعرہ لایا, اگر باہر دی دنیا نہیں سواری تو اندر دی دنیا بھی کوئی سوری ہوئی نہیں رہن دے گا. سڈا دیش سادھو سنتاں دا دیش, اور اس گل دی فکر سی کہ صرف پرلوک سوارنا ہے, لوگ دی کوئی چنتا ہی نہیں, لوگ دا سانو کوئی فکر نہیں. اس نعرے دا انجام اے ہویا
کہ 2000 سال تک ساڈا دیش غلام رہا. اتھے ایرانی آئے، افغانی آئے، ڈچ آئے، منگول آئے، عربین آئے، فرینچ آئے، انگریز آئے، سارے نے اس دیش نو غلام رکھیا. سچ تے یہ ہے کہ غلامہ نے بھی غلام بنا کے رکھیا. کیوں؟ اتھے پرلوک سوارن دی گل سی، لوک سوارن دی گل نہیں سی. دنیا اس طریقے نال دو حصیاں چ ونڈی ہوئی ہے. ایک دا نعرہ تے اے ہے کہ میں پرلوک دی خاطر لوک نو چھڈنا، میرا لوک نال کوئی مطلب نہیں. تے ایک او ہے جڑا کہندا اے جگ مٹھا اگلا کن ڈٹھا، اسی تے صرف لوک سوارنا ہے، پرلوک دی کی چنتا کرنی، پرلوک ہے ہی. کدی کدائیں کوئی روح زمین تے ایسا پرم پرکھ آؤندا ہے جو کہہ دیندا ہے اے بندے ایک لوک دے سوارن دے نال جیون نہیں چل سکے گا. دو پیراں نال شریر چلدا ہے، ایک پیر نال پہاڑاں تے چڑھنا بہت کٹھن ہے. ایک بانہ ٹوٹ جائے، ایک اکھ چلی جائے، ایک کن چلا جائے تو شریر ادھا رہ جاندا ہے، ادھا گیان منک تو چھین ہو جاندا ہے، جیون دا ادھا رس ماریا جاندا ہے. تو سمپورن زندگی یہی ہے، لوک سوارنا ہے، پرلوک سوارنا ہے. جویں پرلوک سوارے کوئی تے پرلوک دی دولت لٹن والے بہت نے، کوئی کھما شانتی سیل سنجم پرم آنند جب تپ کے کر کے کٹھا کرے تو کام لٹ کے لے جا سکتا ہے، کرودھ لٹ کے لے جا سکتا ہے، موہ لٹ کے لے جا سکتا ہے، اور اہنکار لٹ کے لے سکتا ہے، لے جا سکتا ہے. انہاں تو بچانا ہے اس اندر دی دولت نو. بھگت کبیر کہنے نے اس تن من مدھے مدن چور جن گیان رتن ہر لین مور. اتے کام چور ہے، لوبھ چور ہے، میرا سارا جب تب کیتا ہویا چورا کے لے گیا، نسا کے لے گیا، مینوں خالی کر گیا. جویں اندر دی دولت نو لٹن والے بہتے نے، باہر دی عصمت دولت تے سنسکرتی نو لٹن والے بھی بہت نے. اس واسطے منک نو باہروں ستاداری بننا چاہیدا ہے، اندروں ستوادی بننا چاہیدا ہے. ست اندر دی طاقت ہے، ستا باہر دی طاقت ہے. جس پہلو تو بھی منک کمزور ہوئے گا زندگی ادھوری ہو جائے گی، تے اپورنتا جڑی ہے اے دکھ تے سنتاپ نو جنم دے وے گی. صاحب گرو ہرگوبند صاحب جی مہاراج نے جد اس ڈھنگ دا نعرہ لایا تو قدرتی گل ہے ستا دھاریاں اکھیائی ہونی سی، لہذا آپ نو گوالیر دے قلعے وچ قید کر دیتا گیا. قصور آپ دا کی؟ قصور اتنا ہی کہ آپ شستر دھاری ہو گئے، سینا رکھن لگ پئے، گھوڑا سوار رکھن لگ پئے، اور سکھ نو انہاں نے سنت دے نال نال سپاہی بنا دیتا. اے گل ناگوار گزری، ستاداریاں نو آپ نو گوالیر دے کے دے بند کر دیتا گیا. چاروں پاسے ہوندی بغاوت دیکھ کے تے گرو درشنا دی شردھا سکھاں دے اندر امڈی ہوئی ویکھ کے جہانگیر نو جھکنا پیا، رہائی دا حکم صادر کیتا. تاں گرو ہرگوبند صاحب جی مہاراج نے کہہ دیتا، اسی تاں جیل تو باہر آنا ہے، قلعے تو باہر آنا ہے، ساڈے نال اے جو تسی 52 راجے قید کر رکھے نے اے وی رہا کرنے پین گے. راجستان دے راجواڑے، مدھے بھارت دے راجواڑیاں دے تمام راجے چھوٹے چھوٹے جاگیردار گوالیئر دے قلعے وچ بند سن، اور اے ٹوٹل کل 52 سن. گرو ہرگوبند صاحب جی مہاراج نے جد انہاں دی دین دشا دیکھی تے آپ نو بڑا ترس آیا. اے تے ٹھیک ہے کہ جس دن جیل وچ گرو ہرگوبند صاحب جی مہاراج گئے، اندر کتھا کیرتن دے پرواہ چل پئے، راجیاں نو سکون ملیا، قیدیاں نو آنند ملیا، قیدیاں نو کچھ جیون ملیا. پر جد اے حکم نامہ اج آیا کہ گرو ہرگوبند صاحب جی مہاراج نو آزاد کیتا جان لگا ہے، تا 52 دے 52 راجے دکھے ہو گئے، پیڑت ہو گئے، رون لگ پئے، آکھن لگے پادشاہ تھوڑا صدقہ
ਇੱਥੇ ਸ਼ਾਂਤੀ ਬਣੀ ਹੋਈ ਸੀ, ਮਨ ਨੂੰ ਕੁਝ ਰਸ ਮਿਲ ਰਿਹਾ ਸੀ ਤੇ ਆਪ ਦਾ ਵਿਛੋੜਾ ਕਿਸ ਤਰ੍ਹਾਂ ਸਾਰੀਏ ਤੇ ਆਪ ਜਾ ਰਹੇ ਹੋ। ਦਿਆਲੂ ਸਤਿਗੁਰ ਨੇ ਕਿਹਾ, ਨਹੀਂ ਅਸੀਂ ਤਾਂ ਕਿਲੇ ਤੋਂ ਬਾਹਰ ਨਿਕਲਾਂਗੇ ਜੇ ਤੁਸੀਂ ਵੀ ਨਿਕਲ ਸਕੇ। ਤੋ ਇਕਦਮ ਸਤਿਗੁਰ ਨੇ ਕਹਿ ਦਿੱਤਾ, ਅਸੀਂ ਰਿਹਾ ਨਹੀਂ ਹੋਣਾ, ਸਾਡੇ ਨਾਲ ਇੰਨਾ 52 ਰਾਜਿਆਂ ਨੂੰ ਵੀ ਆਜ਼ਾਦ ਕਰਨਾ ਪਏਗਾ। ਕਹਿੰਦੇ ਨੇ ਜਹਾਂਗੀਰ ਨੇ ਇਹ ਹੁਕਮ ਕੀਤਾ ਕਿ ਜੋ ਜੋ ਆਪ ਦਾ ਦਾਮਨ ਪਕੜ ਲਏਗਾ ਉਹ ਬਾਹਰ ਆ ਸਕੇਗਾ। ਤੋ 52 ਕਲੀਆਂ ਵਾਲਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਚੋਲਾ ਸਿਲਵਾਇਆ ਤੇ ਉਹ ਚੋਲਾ ਪਹਿਨਿਆ, ਇੱਕ ਇੱਕ ਕਲੀ ਇੱਕ ਇੱਕ ਰਾਜੇ ਨੇ ਪਕੜ ਲਈ। ਇਸ ਢੰਗ ਨਾਲ 52 ਰਾਜੇ ਆਪ ਦੇ ਨਾਲ ਗਵਾਲੀਅਰ ਦੇ ਕਿਲੇ ਤੋਂ ਆਜ਼ਾਦ ਹੋਏ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਸ਼ਰਧਾਲੂ ਸਿੱਖ ਨੂੰ ਕਿਸ ਢੰਗ ਨਾਲ ਗਲਵਕੜੀ ਚ ਲੈਂਦੇ ਨੇ, ਇਹ ਵਾਕਿਆ ਆਗਰਾ ਦਾ। ਜਦ ਜਹਾਂਗੀਰ ਆਪ ਨੂੰ ਆਗਰੇ ਲਿਆਇਆ ਤੇ ਮਹਿਲਾਂ ਵਿੱਚ ਨਿਵਾਸ ਕਰਨ ਲੱਗਾ, ਸਤਿਗੁਰ ਕਹਿਣ ਲੱਗੇ, ਨਹੀਂ ਅਸੀਂ ਜਮਨਾ ਦੇ ਤੱਟ ਦੇ ਉੱਤੇ ਖੈਮਾ ਬਣਾ ਕੇ ਉਹਦੇ ਚ ਰਵਾਂਗੇ। ਜਹਾਂਗੀਰ ਨੇ ਆਪਣਾ ਖੈਮਾ ਵੀ ਉੱਥੇ ਹੀ ਗੱਡ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਕਹਿਣ ਲੱਗੇ, ਤੁਹਾਡੀ ਹੋਂਦ ਦੇ ਨਾਲ ਸਿੱਖਾਂ ਦੀ ਆਵਾਜਾਈ ਚ ਫਰਕ ਪੈਗਾ, ਕਿਉਂਕਿ ਚਾਰੋਂ ਪਾਸੇ ਪਹਿਰੇਦਾਰ ਤੇ ਹਰ ਬੰਦੇ ਨੂੰ ਆਉਣ ਨਹੀਂ ਦੇਣਗੇ, ਲਿਹਾਜ਼ਾ ਸਾਡੇ ਤੱਕ ਸੰਗਤਾਂ ਪਹੁੰਚ ਨਹੀਂ ਸਕਣਗੀਆਂ, ਤੁਸੀਂ ਵੀ ਖੈਮਾ ਇੱਥੇ ਲਾ ਦਿੱਤਾ। ਤੋ ਜਹਾਂਗੀਰ ਕਹਿਣ ਲੱਗਾ, ਨਹੀਂ ਪਾਤਸ਼ਾਹ, ਮੈਂ ਪਹਿਰਾ ਖਤਮ ਕਰ ਦਿੰਦਾ, ਜਿਤਨੇ ਚਿਰ ਤੱਕ ਆਪ ਇੱਥੇ ਹੋ ਕੋਈ ਪਹਿਰਾ ਨਹੀਂ ਰਹੇਗਾ, ਲੋਕੀ ਖੁੱਲੇ ਆਣ ਤੇ ਖੁੱਲੇ ਜਾਣ। ਇੱਕ ਘਾਈਆ ਸਿੰਘ ਜੋ ਦਿਨ ਭਰ ਘਾਸ ਖੋਦ ਕੇ ਬੜੀ ਮੁਸ਼ਕਿਲ ਨਾਲ ਆਪਣੀ ਉਪਜੀਵਿਕਾ ਚਲਾਉਂਦਾ ਸੀ, ਉਹ ਜਦ ਕੰਨਾਂ ਦੇ ਨਾਲ ਸੌ ਸੁਣਦਾ ਹੈ ਕਿ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਆਗਰੇ ਵਿੱਚ ਆਏ ਨੇ, ਛੇਤੀ ਛੇਤੀ ਘਾਸ ਦੀ ਪੰਡ ਦੋ ਕਸੀਰਿਆਂ ਦੀ ਵੇਚ ਪੱਲੇ ਨਾਲ ਬੰਨ ਬੰਨ ਇਕਦਮ ਦਰਸ਼ਨਾਂ ਨੂੰ ਦੌੜਿਆ। ਸ਼ਾਮ ਹੋ ਚੁੱਕੀ ਸੀ। ਖੈਮੇ ਦੇ ਅੰਦਰ ਜੋ ਪਹਿਲਾ ਖੈਮਾ ਸੀ ਉਹ ਜਹਾਂਗੀਰ ਦਾ ਸੀ ਤੇ ਅੰਦਰ ਉਹ ਪਲੰਗ ਤੇ ਲੇਟਿਆ ਹੋਇਆ ਮੁਗਲ ਸ਼ਹਿਨਸ਼ਾਹ ਦਾੜੀਆਂ ਰੱਖਦੇ ਸਨ, ਦਸਤਾਰ ਸਜਾਉਂਦੇ ਸਨ ਤੇ ਜਹਾਂਗੀਰ ਮੋਤੀਆਂ ਤੇ ਹੋਰ ਤਰ੍ਹਾਂ ਤਰ੍ਹਾਂ ਦੇ ਆਭੂਸ਼ਣਾਂ ਨਾਲ ਆਪਣੇ ਆਪ ਨੂੰ ਸਜਾਇਆ ਹੋਇਆ ਸੀ, ਮੁਗਲ ਸ਼ਹਿਨਸ਼ਾਹ ਸਜਾ ਕੇ ਰੱਖਦੇ ਸਨ। ਤੋ ਸਿੱਖ ਇਕਦਮ ਖੈਮੇ ਦੇ ਅੰਦਰ ਚਲਾ ਗਿਆ, ਜਹਾਂਗੀਰ ਨੂੰ ਵੇਖ ਕੇ ਹੀ ਮੱਥਾ ਟੇਕਿਆ ਔਰ ਦੋ ਕਸੀਰੇ ਅੱਗੇ ਰੱਖ ਦਿੱਤੇ, ਹੱਥ ਜੋੜ ਕੇ ਕਹਿੰਦਾ ਹੈ, ਐ ਦੀਨ ਦੁਨੀਆਂ ਦੇ ਮਾਲਕ, ਮੈਨੂੰ ਵੀ ਨਾਮ ਦਾ ਰਸ ਦੇ, ਮੇਰਾ ਪਰਲੋਕ ਸੁਹੇਲਾ ਕਰ। ਇਤਨੇ ਬੋਲ ਸਿੱਖ ਦੇ ਮੂੰਹੋਂ ਨਿਕਲੇ ਤੇ ਜਹਾਂਗੀਰ ਕਹਿਣ ਲੱਗਾ, ਅਸੀਂ ਦੁਨੀਆਂ ਦੇ ਮਾਲਕ ਹਾਂ ਦੀਨ ਦੇ ਨਹੀਂ, ਅਸੀਂ ਇਸ ਜਹਾਨ ਦੇ ਮਾਲਕ ਹਾਂ ਉਸ ਦੇ ਨਹੀਂ, ਇਹ ਜੋ ਰਸ ਤੇ ਆਨੰਦ ਹੈ ਇਹ ਅਸੀਂ ਨਹੀਂ ਦੇ ਸਕਦੇ, ਮੈਂ ਜਹਾਂਗੀਰ ਹਾਂ, ਤੈਨੂੰ ਜੋ ਪਰਲੋਕ ਦਾ ਰਸ ਚਾਹੀਦਾ ਹੈ ਉਸਦਾ ਖੈਮਾ ਅੱਗੇ ਹੈ, ਦੀਨ ਤੇ ਦੁਨੀਆਂ ਦਾ ਜੋ ਮਾਲਕ ਹੈ ਉਹਦਾ ਤੰਬੂ ਅੱਗੇ ਹੈ, ਤੂੰ ਅੱਗੇ ਚਲਾ ਜਾ। ਸਿੱਖ ਨੇ ਇਕਦਮ ਦੋ ਕਸੀਰੇ ਚੁੱਕ ਲਏ ਤੇ ਜਹਾਂਗੀਰ ਕਹਿੰਦਾ, ਇਹ ਤੇ ਤੂੰ ਭੇਟ ਕਰ ਚੁੱਕਿਆ, ਆਖਿਰ ਮੈਂ ਵੀ ਸ਼ਹਿਨਸ਼ਾਹ ਤੇ ਮੇਰੀ ਵਕਤ ਦੋ ਕਸੀਰਿਆਂ ਵਰਗੀ ਵੀ ਨਹੀਂ ਜਿਹੜੇ ਤੂੰ ਭੇਟ ਕੀਤੇ ਨੇ ਤੇ ਚੁੱਕ ਰਿਹਾ, ਆਖਿਰ ਲੋਕੀ ਰਾਜਿਆਂ ਨੂੰ ਵੀ ਨਜ਼ਰਾਨੇ ਭੇਟ ਕਰਦੇ ਨੇ। ਸਿੱਖ ਕਹਿਣ ਲੱਗਾ, ਨਹੀਂ ਇਹ ਦੋ ਕਸੀਰੇ, ਇਹਨਾਂ ਵਿੱਚ ਮੇਰੀ ਸ਼ਰਧਾ ਹੈ, ਇਹਨਾਂ ਵਿੱਚ ਮੇਰੀ ਭਾਵਨਾ ਹੈ ਤੇ ਮੈਂ ਇਹ ਗੁਰੂ ਨੂੰ ਹੀ ਅਰਪਣ ਕਰ ਸਕਦਾ, ਤੈਨੂੰ ਨਹੀਂ। ਜਹਾਂਗੀਰ ਨੇ ਸੋਨੇ ਦੇ ਮੋਰਾਂ ਦੀ ਥੈਲੀ ਸਿੱਖ ਦੇ ਅੱਗੋਂ ਰੱਖੀ, ਆਖਿਆ, ਲੈ ਇਹ ਚੁੱਕ ਲੈ, ਇਹ ਆਪਣੇ ਗੁਰੂ ਨੂੰ ਭੇਟ ਕਰੀ। ਤੇ ਸਿੱਖ ਕਹਿੰਦਾ, ਨਹੀਂ ਬਾਦਸ਼ਾਹ ਸਲਾਮਤ, ਇਹ ਦੋ ਕਸੀਰੇ ਮੈਂ ਦਿਨ ਭਰ ਆਪਣਾ ਪਸੀਨਾ ਵਗਾਇਆ, ਮਿਹਨਤ ਕੀਤੀ ਹੈ, ਖੂਨ ਪਸੀਨਾ ਇੱਕ ਕਰਕੇ ਘਾਸ ਖੋਦਿਆ ਵੇਚਿਆ, ਉਸ ਤੋਂ ਇਹ ਮੈਨੂੰ ਪ੍ਰਾਪਤ ਹੋਏ ਨੇ, ਇਹ ਪਵਿੱਤਰ ਨੇ, ਇਹ ਪਾਵਨ ਨੇ, ਇਹ ਦੋ ਕਸੀਰੇ ਪਵਿੱਤਰਤਾ ਦੀ ਮੂਰਤੀ ਨੇ, ਪਤਾ ਨਹੀਂ ਤੇਰਾ ਧਨ ਕਿਸ ਤਰ੍ਹਾਂ ਦੇ ਨਾਲ ਆਇਆ ਹੈ।
لہذا پتہ نہیں گرو دی پرسنتا ہونی ہے کہ نہیں، میں یہ تھیلیاں نہیں چک سکتا، میں دو کسیرے لینے نے، ایک دم چک لے۔ جہانگیر دے خیمے تو جیسے سکھ باہر نکلے، اپنے خیمے تو گرو ہرگوبند صاحب جی مہاراج باہر نکلے، دو قدم اے سکھ چلے آئے، بھجے ہویا گرو ہرگوبند صاحب جی مہاراج سکھ نو گلوکڑی چ لے لیا، آخیا دھن سکھے دھن سکھے۔ کوملتا دے مجسمے گرو ہرگوبند صاحب جی مہاراج نے اتھا پیار کیتا، اور گلوکڑی دے چلاندے آئیں بسماد منڈل دے چھا گیا او سکھ جو شردا دی مورتی سی، اتھا شردا گرو ہرگوبند صاحب جی مہاراج دے چلکدا سی۔ گرو ہرگوبند صاحب جی مہاراج کتنے غریب نواز نے، دین رکشک نے، آپ ایک دن سری نگر بارہ مولا دے نیڑے شکار کھیڈ کے واپس آ رہے سن اپنے ٹکانے، تاں کی دیکھدے نے گندگی دے ڈھیر دے اُتے ایک معصوم منکھی بچہ پیا سی، کسے نے سٹ دیتا سی۔ بچے دے رون تے چیخن دی آواز گرو ہرگوبند صاحب جی مہاراج دے کناں وچ پئی۔ ستگر کہن لگے کہ کون منکھی بچہ گندگی دے ڈھیر تے رو رہے، کس نے سٹیا؟ سکھ بھجے ہوئے گئے، کہن لگے ہاں مہاراج منکھی بچہ ہے، پتہ نہیں کسے نے سٹیا۔ ستگر کہن لگے کسے نے سٹیا چک لیا، تو سکھ کہن لگے مہاراج یہ تے گندا بڑا ہے، کروپ بڑا ہے، بہت کو بڑا چہرہ اس کا، بہت ہی کروپ ہے مہاراج اور بہت ہی گندا ہے۔ ستگر کہن لگے کوئی نہیں، کوہترا نہیں، یہ گندا نہیں، یہ ستھرا ہوے گا، چک لیا۔ اس دا نام ستھرا شاہ پیا، انو پالیا گرو ہرگوبند صاحب جی مہاراج نے، تخمے تاثیر کر کے مزاقی سبھادا سی، پر گرو ہرگوبند صاحب جی مہاراج دی بخشش دا صدقہ برہم گیانی ہویا، بھگت ہویا، مہان تپیشور ہویا، مہان جپیشور ہویا، اور ہاس رس دے نال لوگاں نو برہم گیان دی سیدھ دے جاندا سی۔ صاحب گرو ہرگوبند صاحب جی مہاراج وی اس دے نال اتھا پیار کردے سن، اتینت ستکار کردے سن۔ گرو ہرگوبند صاحب جی مہاراج نے اس دیش دے ست تے ستا دی کٹھی شمع روشن کیتی، اور آکھیا ستا تو بنا ست نہیں چل سکے گا، اور ست تو بنا ستا بے ہودی ہے۔ ڈاکٹر محمد اقبال دے بڑے قیمتی بول، آپ کہندے نے جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ دین نو اگر سیاست تو کٹ دو تو سیاست بن جاندی ہے چنگیز خان، ہلاکو، ہٹلر، موسولینی۔ ظلم دا اکھاڑا بن کے رہ جاندی ہے سیاست اگر اس دے چوں دھرم نو کٹ دئیے، دین نو کٹ دئیے۔ جلال پادشاہی ہو یا جمہوری تماشا ہو، جدا ہو دین سیاست سے تو رہ جاتی ہے چنگیزی۔ سیاست باہر دی ستا، دھرم اندر دی ستا، انہاں دوہاں نو یکجا کرنا ہے۔ ساڈے دیش وچ اگر رام دی پوجا ہوئی ہے تو صرف اس کر کے نہیں کہ وہ راجہ سن، وہ سنت پہلے سن، راجہ بعد دے سن۔ سری کرشن دا سنمان ہویا اس دیش دے تو اس کر کے نہیں کہ وہ دوارکا دے راجہ سن، نہیں، دوارکا دے راجہ بعد دے بنے نے، مہا یوگی وہ پہلے نے، تپیشور وہ پہلے نے، سنت وہ پہلے نے۔ تو سنت اگر راجہ بنے تو جگت سورگ بن جاتا ہے۔ سنت دا مطلب جو سچ دے جی رہے، اگر وہ راجہ بنے تو باہر دی ساری کریا دے مور سچ دی ہوے گی۔ گرو نانک دیو جی مہاراج کہندے موجودہ دور تے ایسا ہے کل جگ رتھ اگن کا کوڑ اگے رتھ وا، یہ ترشنا دا رتھ ہے اور انو جھوٹ چلا رہے ہیں۔ مہاپرشاں دی کوشش ہوندی ہے کہ زندگی سچ دے آسرے تے چلے، جیون دے ہر ویوہار دے اتے مور سچ دی ہوئے،
ਤੇ ਜਦ ਜ਼ਿੰਦਗੀ ਦੇ ਹਰ ਵਿਵਹਾਰ ਦੇ ਉੱਤੇ, ਹਰ ਵਿਚਾਰ ਦੇ ਉੱਤੇ, ਹਰ ਕਿਰਦਾਰ ਦੇ ਉੱਤੇ ਮੋਹਰ ਸੱਚਦੀ ਹੋ ਜਾਂਦੀ ਹੈ ਤਾਂ ਉਸ ਸਮੇਂ ਨੂੰ ਆਖਿਆ ਜਾਂਦਾ ਸਤਯੁਗ। ਹੁਣ ਤੇ ਸਤਯੁਗ ਹੈ, ਹੁਣ ਤੇ ਕੋਈ ਝੂਠ ਨਹੀਂ, ਹੁਣ ਤੇ ਸੱਤ ਹੀ ਸੱਤ ਹੈ। ਹੁਣ ਤੇ ਹਰ ਮਨੁੱਖ ਸੱਤ ਬੋਲਦਾ ਹੈ, ਸੱਤ ਸੁਣਦਾ ਹੈ, ਸੱਤ ਸੋਚਦਾ ਹੈ,

ਕਹਿੰਦੇ ਸਨ ਸੰਤ ਕੋਲ ਕੇਵਲ ਮਾਲਾ ਹੀ ਚਾਹੀਦੀ ਹੈ, ਤਲਵਾਰ ਕਿਉਂ? ਸੰਤ ਸਾਦੇ ਸੁਭਾਅ ਦਾ ਹੋਵੇ, ਉਹਨੇ ਮੋਤੀਆਂ ਦੀ ਮਾਲਾ ਕਿਉਂ ਪਹਿਨ ਲਈ? ਉਹ ਘੋੜਾ ਸਵਾਰੀ ਕਿਉਂ ਕਰਨ ਲੱਗ ਪਿਆ? ਤੋ ਚਾਰੋਂ ਪਾਸੇ ਸ਼ਰੀਕ ਤੇ ਸਤਾਧਾਰੀਆਂ ਦੀ ਵਿਰੋਧਤਾ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੂੰ ਸਾਹਮਣਾ ਕਰਨਾ ਪਿਆ। ਸਤਿਗੁਰ ਨੇ ਚਾਰ ਜੰਗਾਂ ਵੀ ਲੜੀਆਂ ਔਰ ਚਾਰਹੀ ਜੰਗਾਂ ਦੇ ਵਿੱਚ ਆਪ ਨੂੰ ਬਕਾਇਦਾ ਜਿੱਤ ਪ੍ਰਾਪਤ ਹੋਈ। ਭਾਰਤ ਵਾਸੀਆਂ ਦਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਇਸ ਢੰਗ ਦੇ ਨਾਲ ਹੌਸਲਾ ਵਧਾਉਂਦੇ ਗਏ ਔਰ ਆਖਦੇ ਗਏ ਕਿ ਅਗਰ ਰਾਜ ਸਤਾ ਨਹੀਂ ਤੋ ਧਰਮ ਨਹੀਂ ਚਲੇਗਾ, ਅਗਰ ਧਰਮ ਨਹੀਂ ਤੇ ਮਨੁੱਖ ਸ਼ੈਤਾਨ ਹੋ ਜਾਏਗਾ, ਮਨੁੱਖ ਹੈਵਾਨ ਹੋ ਜਾਏਗਾ। ਆਪ ਦੇ ਵਿਚਾਰਾਂ ਦਾ, ਆਪ ਦੇ ਖਿਆਲਾਂ ਦਾ ਬਹੁ ਪੱਖੀ ਅਸਰ ਹੋਇਆ ਔਰ ਲੋਕੀ ਧੜਾਧੜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖਿਆ ਤੇ ਦੀਕਸ਼ਾ ਨੂੰ ਮੰਨ ਸੰਤ ਸਿਪਾਹੀ ਬਣਨ ਲੱਗ ਪਏ, ਸ਼ਸਤਰਧਾਰੀ ਬਣਨ ਲੱਗ ਪਏ। ਸਤਿਗੁਰ ਨੇ ਆਗਿਆ ਕੀਤੀ, ਹੁਣ ਆਈਂਦਾ ਤੋਂ ਮੈਨੂੰ ਸ਼ਸਤਰ ਆ ਕੇ ਭੇਟ ਕਰੋ, ਘੋੜੇ ਆ ਕੇ ਭੇਟ ਕਰੋ, ਤਾਂ ਕਿ ਹਰ ਮਨੁੱਖ ਮਜ਼ਬੂਤ ਹੋ ਕੇ ਜੀ ਸਕੇ। ਤੂੰ ਇਤਨਾ ਕਮਜ਼ੋਰ ਵੀ ਨਾ ਹੋ ਕਿ ਜਣੇ ਖਣੇ ਦੀ ਪੱਗ ਲਾ ਛੱਡੇ, ਜਣਾ ਖਣਾ ਤੇਰੀ ਪੱਗ ਲਾ ਛੱਡੇ। ਪਰ ਤੂੰ ਇਤਨਾ ਜ਼ਾਲਮ ਵੀ ਨਾ ਹੋ ਕਿ ਹਰ ਇੱਕ ਦੀ ਤੂੰ ਪੱਗ ਲਾ, ਇਤਨਾ ਠੰਡਾ ਨਾ ਹੋ ਕਿ ਤੈਨੂੰ ਕੋਈ ਪੈਰਾਂ ਥੱਲੇ ਕੁਚਲ ਦੇਵੇ। ਪਰ ਤੂੰ ਇਤਨਾ ਗਰਮ ਵੀ ਨਾ ਹੋ ਕਿ ਆਪਣੇ ਪੈਰਾਂ ਥੱਲੇ ਤੂੰ ਹਰ ਇੱਕ ਨੂੰ ਕੁਚਲੀ ਜਾਵੇਂ, ਨਹੀਂ, ਖੁਦ ਜੀ ਤੇ ਦੂਜੇ ਨੂੰ ਜੀਣ ਦਾ ਹੱਕ ਦੇ, ਖੁਦ ਜ਼ਿੰਦਾ ਰਹਿ ਤੇ ਦੂਜਿਆਂ ਦੀ ਜ਼ਿੰਦਗੀ ਦੇ ਵਿੱਚ ਮੁਸਰਰਤ ਦਾ ਬਾਇਸ ਬਣ, ਖੁਸ਼ੀਆਂ ਦਾ ਬਾਇਸ ਬਣ। ਇਰਾਨ ਦੇ ਇੱਕ ਸੂਫੀ ਫਕੀਰ ਦਾ ਕਹਿਣਾ ਹੈ ਕਿ ਇਹ ਬੰਦੇ ਰਸਤੇ ਦੇ ਵਿੱਚ ਇੰਜ ਚੱਲ ਕਿ ਤੈਨੂੰ ਕੋਈ ਸਲਾਮ ਕਰਨ ਤੇ ਮਜਬੂਰ ਨਾ ਹੋਵੇ। ਅਜ਼ ਰਾਹ ਚੁਨਾਰ ਕਿ ਸਲਾਮਤ ਨਾ ਕੁਨਦ, ਬਾ ਖਲਕ ਚੁਨਾ ਜੀ ਕਿ ਕਿਆਮਤ ਨਾ ਕੁਨਦ। ਖਲਕਤ ਦੇ ਵਿੱਚ ਇਸ ਢੰਗ ਨਾਲ ਰਹਿ ਕਿ ਤੇਰੇ ਰਹਿਣ ਦੇ ਨਾਲ ਕਿਆਮਤ ਨਾ ਹੋਵੇ, ਤੇਰੇ ਰਹਿਣ ਦੇ ਨਾਲ ਪਰਲੇ ਨਾ ਹੋਵੇ। ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਨਮ ਵਡਾਲੀ ਦੇ ਵਿੱਚ ਹੋਇਆ। ਆਪ ਜੋਤੀ ਜੋਤ ਸਮਾਏ ਸ੍ਰੀ ਕੀਰਤਪੁਰ ਦੇ ਵਿੱਚ, ਕੀਰਤੀ ਕਰਦਿਆਂ ਕਰਦਿਆਂ ਕੀਰਤੀ ਦੇ ਆਪ ਮੁਜੱਸਮਾ ਹੋਏ ਤੇ ਜਿੱਥੇ ਆਪ ਸਮਾਏ ਉਸ ਥਾਂ ਦਾ ਨਾਂ ਹੋਇਆ ਕੀਰਤਪੁਰ। ਸਿੱਖ ਜਗਤ ਦਾ ਇਹ ਮਹਾਨ ਤੀਰਥ ਹੈ। ਦਰਸ਼ਨ ਕਰਨ ਵਾਲੇ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਉਸ ਦੇਹੁਰੇ ਤੋਂ ਮਹਾਨ ਪ੍ਰੇਰਣਾ ਲੈਂਦੇ ਨੇ ਔਰ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੀ ਸਿੱਖ ਜਗਤ ਨੂੰ ਇਹ ਦੇਣ ਕਿ ਸੰਤ ਨੇ ਸਿਪਾਹੀ ਬਣਨਾ ਹੈ, ਸਿਪਾਹੀ ਨੇ ਸੰਤ ਬਣਨਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸ਼ਹਾਦਤ ਤੋਂ ਬਾਅਦ ਇਹ ਵੀਰ ਰਸ, ਇਹ ਕ੍ਰਾਂਤੀ ਦੀ ਸ਼ਮਾ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਜਲਾਈ। ਗੁਰੂ ਹਰਿ ਰਾਏ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਸੱਤਵੀਂ ਜੋਤ ਹਨ। ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਹਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੰਜ ਸਪੁੱਤਰ ਸਨ, ਜਿਨ੍ਹਾਂ ਵਿੱਚੋਂ ਸਭ ਤੋਂ ਵੱਡੇ ਬਾਬਾ ਗੁਰਦਿੱਤਾ ਜੀ, ਬਾਬਾ ਅਣੀ ਰਾਏ ਜੀ, ਬਾਬਾ ਅਟਲ ਜੀ, ਬਾਬਾ ਸੂਰਜਮੱਲ ਤੇ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ। ਆਪ ਦੀ ਇੱਕ ਬੱਚੀ ਵੀ ਸੀ ਜਿਸ ਦਾ ਨਾਂ ਬੀਬੀ ਵੀਰੋ ਕਰਕੇ ਸੀ। ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਕੁਝ ਪਰਿਸਥਿਤੀਆਂ ਨੂੰ ਮੁੱਖ ਰੱਖ ਕੇ ਤੇ ਆਪਣੇ ਚੋਣ ਦੇ ਨਜ਼ਰੀਏ ਨੂੰ ਮੁੱਖ ਰੱਖ ਕੇ ਗੱਦੀ ਪੋਤਰੇ ਨੂੰ ਬਖਸ਼ਿਸ਼ ਕੀਤੀ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਪੋਤਰੇ ਨੇ ਤੇ ਸਿੱਖ ਜਗਤ ਵਿੱਚ ਇਹ ਅਦੁੱਤੀ ਘਟਨਾ ਅਗਾਂਹ ਚੱਲ ਕੇ ਘਟੀ ਕਿ ਗੁਰੂ ਹਰਿ ਕ੍ਰਿਸ਼ਨ ਜੀ ਮਹਾਰਾਜ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਪਣੇ ਦਾਦੇ ਨੂੰ ਗੱਦੀ ਦਿੱਤੀ। ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ, ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਗੁਰੂ ਹਰਿ ਰਾਏ ਸਾਹਿਬ ਜੀ ਮਹਾਰਾਜ ਸ਼ਾਂਤੀ ਦੀ ਮੂਰਤੀ, ਸ਼ਾਂਤੀ ਦੇ ਮੁਜੱਸਮੇ ਸਨ। ਇਤਿਹਾਸ ਦੇ ਵਿੱਚ ਇੱਕ ਬੜੀ ਸੁੰਦਰ ਗਾਥਾ ਹੈ। ਬਗੀਚੇ ਵਿੱਚ ਆਪ ਟਹਿਲ ਰਹੇ ਸਨ ਕਿ ਆਪ ਦਾ ਜਾਮਾ ਝੋਲਾ ਹਵਾ ਨਾਲ ਉੱਡਿਆ ਤੇ ਉਸ ਉਡਾਰੀ ਦੇ ਨਾਲ

ਇੱਕ ਫੁੱਲ ਟੁੱਟ ਗਿਆ। ਚੋਲੇ ਦੇ ਸਪਰਸ਼ ਦੇ ਨਾਲ ਇੱਕ ਖਿੜਿਆ ਹੋਇਆ ਫੁੱਲ ਜ਼ਮੀਨ ਤੇ ਗਿਰਿਆ। ਗੁਰੂ ਹਰ ਰਾਏ ਸਾਹਿਬ ਦੇ ਕਦਮ ਰੁਕ ਗਏ, ਭਾਵੇਂ ਆਪ ਬਾਲ ਰੂਪ ਦੇ ਸਨ, ਉੱਥੇ ਹੀ ਖੜੇ ਹੋ ਗਏ, ਸੋਚੀ ਪੈ ਗਏ। ਇਤਨੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਟਹਿਲਦੇ ਹੋਏ ਆਏ ਤੇ ਪੁੱਛਣ ਲੱਗੇ, ਬੇਟਾ ਕਿਸ ਸੋਚ ਦੇ ਵਿੱਚ, ਕਿਸ ਦਲੀਲ ਦੇ ਵਿੱਚ ਪਏ ਹੋ? ਤਾਂ ਗੁਰੂ ਹਰ ਰਾਜ ਸਾਹਿਬ ਕਹਿਣ ਲੱਗੇ, ਗੁਰਦੇਵ ਪਿਤਾ, ਮੇਰੇ ਚੋਲੇ ਦੇ ਸਪਰਸ਼ ਨਾਲ ਇਹ ਫੁੱਲ ਟੁੱਟ ਗਿਆ। ਹੁਣੇ ਖਿੜਿਆ ਹੋਇਆ ਸੀ, ਡਾਲੀ ਨਾਲ ਲੱਗਿਆ ਹੋਇਆ ਸੀ, ਝੂਮ ਰਿਹਾ ਸੀ, ਡਿੱਗਿਆ, ਇਹਦਾ ਝੂਮਣਾ ਬੰਦ ਹੋ ਗਿਆ, ਮੈਨੂੰ ਦੁੱਖ। ਇਸ ਤੋਂ ਹੀ ਪਤਾ ਚੱਲਦਾ ਹੈ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਦਾ ਹਿਰਦਾ ਕਿੰਨਾ ਕੋਮਲ ਹੈ, ਕਿਤਨਾ ਅਤਿਅੰਤ ਕੋਮਲ ਹੈ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਨੇ ਇਕਦਮ ਫਰਮਾਨ ਕੀਤਾ, ਬੇਟੇ ਜੇ ਵੱਡਾ ਚੋਲਾ ਪੈਣੀ ਦਾ ਤਾਂ ਉਸ ਨੂੰ ਸੰਭਾਲ ਕੇ ਰੱਖੀਦਾ। ਇਸ਼ਾਰਾ ਰਮਜ਼ ਬਹੁਤ ਵੱਡੀ ਕਰ ਗਏ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਔਰ ਇਸ਼ਾਰਿਆਂ ਚ ਕਹਿ ਗਏ, ਤੁਸੀਂ ਚੋਲਾ ਹੁਣ ਅਗਾਂਹ ਚੱਲ ਕੇ ਵੱਡਾ ਹੀ ਧਾਰਨ ਕਰਨਾ ਹੈ, ਜ਼ਿੰਮੇਵਾਰੀ ਬਹੁਤ ਵੱਡੀ ਸੰਭਾਲਣੀ ਹੈ। ਸਮਾਂ ਪਾ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਗੱਦੀ ਦੇ ਆਪ ਵਾਰਸ ਬਣੇ। 2200 ਅਸਵਾਰ ਆਪ ਆਪਣੇ ਨਾਲ ਰੱਖਦੇ ਸਨ, ਲੇਕਿਨ ਜੰਗ ਆਪ ਨੇ ਕਿਧਰੇ ਵੀ ਨਹੀਂ ਲੜੀ। ਇਹ ਸਿਰਫ ਆਪ ਜੀ ਦੀ ਸੁਰੱਖਿਆ ਔਰ ਜਗਤ ਨੂੰ ਇਹ ਦੱਸਣਾ ਸੀ ਕਿ ਜ਼ਿੰਦਗੀ ਦੇ ਕੁਛ ਮਸਲੇ ਐਸੇ ਨੇ ਜੋ ਬੈਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ, ਕੁਛ ਮਸਲੇ ਐਸੇ ਨੇ ਜੋ ਅੰਦਰੂਨੀ ਸ਼ਕਤੀ ਨਾਲ ਹੱਲ ਹੁੰਦੇ ਨੇ। ਸਬਰ, ਸਿਦਕ, ਵਿਚਾਰ, ਗਿਆਨ ਦੀ ਮੂਰਤੀ ਗੁਰੂ ਹਰ ਰਾਜ ਸਾਹਿਬ ਜੀ ਮਹਾਰਾਜ ਦੇ ਅੱਗੋਂ ਇੱਕ ਦਫਾ ਸਿੱਖਾਂ ਨੇ ਬੇਨਤੀ ਕੀਤੀ, ਪਾਤਸ਼ਾਹ ਪਾਠ ਕਰੇ ਹਮ ਨਿਤ ਗੁਰਬਾਣੀ, ਅਰਥ ਪਰਮਾਰਥ ਕਿਛੂ ਨ ਜਾਣੀ, ਜੋ ਮਾਰਗ ਗੁਰ ਸ਼ਬਦ ਬਤਾਏ ਸੋ ਹਮ ਤੇ ਨਹੀਂ ਜਾਤ ਕਮਾਏ। ਪਾਤਸ਼ਾਹ, ਬਾਣੀ ਦਾ ਪਾਠ ਤੇ ਅਸੀਂ ਦਿਨ ਰਾਤ ਕਰਦੇ ਹਾਂ, ਪਰ ਸੂਝ ਨਹੀਂ, ਸਮਝ ਨਹੀਂ, ਅਰਥਾਂ ਦਾ ਬੋਧ ਨਹੀਂ। ਤੇ ਜੇ ਕਿਸੇ ਕਿਸੇ ਥਾਂ ਅਰਥ ਦਾ ਕੁਝ ਬੋਧ ਵੀ ਹੈ ਤਾਂ ਬਾਣੀ ਹਿਰਦੇ ਚ ਨਹੀਂ ਵਸੀ, ਅੰਦਰ ਨਹੀਂ ਟਿਕੀ। ਤੂੰ ਜਦ ਹਿਰਦੇ ਚ ਬਾਣੀ ਵਸੀ ਨਹੀਂ ਤੇ ਬਾਣੀ ਦੀ ਸਾਡੇ ਕੋਲ ਵਿਚਾਰ ਨਹੀਂ, ਤੇ ਪਾਤਸ਼ਾਹ ਇਸ ਤਰ੍ਹਾਂ ਦੇ ਪਾਠ ਦਾ ਵੀ ਕੁਝ ਲਾਭ ਹੈ? ਇਤਿਹਾਸਕਾਰ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਸੈਰ ਕਰਦੇ ਹੋਇਆ ਆਪ ਜੀ ਦੇ ਨਾਲ ਸਿੱਖਾਂ ਨੇ ਇਹ ਪ੍ਰਸ਼ਨ ਕੀਤਾ। ਆਪ ਦਾ ਪੈਰ ਇੱਕ ਮਿੱਟੀ ਦੀ ਠੀਕਰੀ ਨੂੰ ਵੱਜਿਆ। ਇਹ ਠੀਕਰੀ ਇੱਕ ਐਸੀ ਡੋਲੀ ਘੜੀ ਦੀ ਸੀ ਜਿਹਦੇ ਚ ਘਿਓ ਪਾ ਕੇ ਰੱਖਿਆ ਗਿਆ ਸੀ ਕਾਫੀ ਚਿਰ ਤੱਕ, ਕਾਫੀ ਸਮੇਂ ਤੱਕ। ਟੁੱਟ ਗਈ, ਭੱਜ ਗਈ, ਅਗਲੇ ਨੇ ਸੁੱਟ ਦਿੱਤੀ, ਲੇਕਿਨ ਉਸ ਠੀਕਰੀ ਦੇ ਚਿਕਨਾਈ ਸੀ। ਮਹਾਰਾਜ ਕਹਿਣ ਲੱਗੇ, ਰਹੀ ਚਿਕਨਤਾ ਠੀਕਰ ਮਾਹੀ, ਤਿਉ ਬਾਣੀ ਰਹੇ ਮਨ ਮਾਹੀ। ਇਹ ਠੀਕ ਹੈ ਕਿ ਹੁਣ ਘਿਓ ਨਹੀਂ, ਪਰ ਘਿਓ ਦੀ ਚਿਕਨਾਈ ਅਜੇ ਵੀ ਉਸ ਠੀਕਰੀ ਦੇ ਨਾਲ ਹੈ। ਇਹ ਠੀਕ ਹੈ, ਹਿਰਦੇ ਚ ਬਾਣੀ ਤੇ ਨਹੀਂ ਟਿਕੀ, ਪਰ ਬਾਣੀ ਆਪਣੀ ਚਿਕਨਾਈ ਦੇ ਜਾਏਗੀ। ਕਮ ਸੇ ਕਮ ਜਿਤਨੀ ਦੇਰ ਤੱਕ ਮਨੁੱਖ ਪਾਠ ਕਰੇਗਾ, ਇਤਨਾ ਬੋਧ ਤੇ ਜ਼ਰੂਰ ਹੋਵੇਗਾ ਕਿ ਮੈਂ ਪਾਠ ਕਰ ਰਿਹਾ। ਉਤਨੀ ਦੇਰ ਤੇ ਰਸਨਾ ਗਲਤ ਬਿਆਨੀ ਨਹੀਂ ਕਰੇਗੀ। ਚਲੋ ਬਾਣੀ ਨਹੀਂ ਰਹੀ, ਬਾਣੀ ਦੀ ਚਿਕਨਾਈ ਤੇ ਰਹਿ ਜਾਏਗੀ। ਇਸ ਵਾਸਤੇ ਅਗਰ ਅਰਥ ਨਹੀਂ ਵੀ ਆਉਂਦੇ, ਅੰਦਰ ਨਹੀਂ ਵੀ ਟਿਕੀ, ਮਨ ਨਹੀਂ ਵੀ ਜੁੜਿਆ, ਤਾਂ ਵੀ ਬਾਣੀ ਦਾ ਪਾਠ ਲਾਭਕਾਰੀ ਹੈ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਦਾ ਇਹ ਸੰਦੇਸ਼, ਇਹ ਉਪਦੇਸ਼। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਆਪਣੇ ਉਪਦੇਸ਼ਾਂ ਰਾਹੀਂ ਸਿੱਖ ਜਗਤ ਨੂੰ ਬਾਰ ਬਾਰ ਇਹ ਸਮਝਾਇਆ ਕਿ ਕਦੀ ਪ੍ਰਦਰਸ਼ਨੀ ਨਾ ਕਰਨਾ, ਨੁਮਾਇਸ਼ ਨਹੀਂ ਕਰਨੀ। ਜਿਤਨਾ ਗੁਣ, ਜਿਤਨੀ ਸਮਰੱਥਾ ਤੁਹਾਡੇ ਕੋਲ ਹੈ, ਉਤਨਾ ਹੀ ਪ੍ਰਗਟ ਕਰਨ ਦੀ ਕੋਸ਼ਿਸ਼ ਕਰਨੀ। ਜੋ ਤੁਸੀਂ ਨਹੀਂ ਹੋ ਉਹ ਨਾ ਪ੍ਰਗਟ ਕਰਨਾ, ਜੋ ਤੁਸੀਂ ਹੋ ਉਸ ਨੂੰ ਛੁਪਾਉਣ ਦੀ ਕੋਸ਼ਿਸ਼ ਵੀ ਨਾ ਕਰਨਾ। ਕਿਸੇ ਹੱਦ ਤੱਕ ਮਨੁੱਖ ਦੀ ਅੱਧੀ ਸ਼ਕਤੀ ਜੋ ਕੁਛ ਹੈ ਉਸ ਨੂੰ ਛੁਪਾਉਣ ਵਿੱਚ ਖਰਚ ਹੋ ਜਾਂਦੀ ਹੈ, ਤੇ ਅੱਧੀ ਸ਼ਕਤੀ ਜੋ ਕੁਛ ਇਹ ਨਹੀਂ ਹੈ
ਉਹਨੂੰ ਪ੍ਰਗਟ ਕਰਨ ਵਿੱਚ ਖਰਚ ਹੋ ਜਾਂਦੀ ਹੈ। ਇਸ ਤਰ੍ਹਾਂ ਸਾਰਾ ਜੀਵਨ ਵਿਅਰਥ ਚਲਾ ਜਾਂਦਾ ਹੈ, ਅਕਾਰਥ ਚਲਾ ਜਾਂਦਾ ਹੈ। ਸ੍ਰੀ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੀਆਂ ਦੋ ਸੰਤਾਨਾਂ ਸਨ, ਦੋ ਬੱਚੇ, ਬਾਬਾ ਰਾਮ ਰਾਏ ਤੇ ਸ੍ਰੀ ਗੁਰੂ ਹਰਿਕ੍ਰਿਸ਼ਨ। ਗੁਰੂ ਹਰਰਾਏ ਸਾਹਿਬ ਜੀ ਨੇ ਪ੍ਰਣ ਕੀਤਾ ਹੋਇਆ ਸੀ ਕਿ ਨੈ ਮਲੇਛ ਕੋ ਦਰਸ਼ਨ ਦੇ ਹੈ, ਅਸੀਂ ਆਪਣਾ ਪਾਵਨ ਦਰਸ਼ਨ ਮਲੇਛ ਨੂੰ ਨਹੀਂ ਦੇਣਾ। ਖਾਸ ਕਰਕੇ ਉਸ ਨੂੰ ਜੋ ਗੁਰੂ ਘਰ ਦਾ ਅਤਿਅੰਤ ਘਾਤਕ ਹੈ, ਘਾਤਕ ਹੈ। ਆਖਿਰ ਵਕਤ ਦੇ ਸਤਾਧਾਰੀਆਂ ਨੇ ਆਪ ਜੀ ਦੇ ਨਾਲ 2200 ਅਸਵਾਰਾਂ ਨੂੰ ਵੇਖ ਕੇ ਆਪਣੇ ਲਈ ਖਤਰਾ ਸਮਝਿਆ। ਇਹ ਗੱਲ ਵੱਖਰੀ ਹੈ ਕਿ ਕੋਮਲ ਹਿਰਦੇ ਦੇ ਮਾਲਕ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਉਹਨਾਂ ਨਾਲ ਕੋਈ ਵੈਰ ਨਹੀਂ ਰੱਖਦੇ ਸਨ। ਕਹਿੰਦੇ ਨੇ ਇੱਕ ਦਫਾ ਸ਼ਾਹਜਹਾਂ ਦੇ ਲੜਕੇ ਦਾਰਾ ਨੂੰ, ਜੋ ਬਾਅਦ ਵਿੱਚ ਬੜਾ ਖੁਦਾ ਤਰਸ ਹੋਇਆ, ਉਸ ਨੂੰ ਕੁਛ ਪੇਟ ਦੇ ਇਸ ਢੰਗ ਦੇ ਭਿਆਨਕ ਰੋਗ ਹੋਏ ਤੇ ਵੈਦਾਂ ਨੇ ਆਖਿਆ ਕਿ ਇਤਨੀ ਇਤਨੀ ਮਿਕਦਾਰ ਦੀ ਹਰੜ ਤੇ ਲੌਂਗ ਹੋਵੇ, ਇਤਨੇ ਵਜ਼ਨ ਦੀ, ਤੇ ਉਸ ਦੀ ਔਸ਼ਧੀ ਬਣਾ ਕੇ ਰੋਗ ਦੂਰ ਕੀਤਾ ਜਾ ਸਕਦਾ ਹੈ। ਉਸ ਵਕਤ ਇਹ ਚੀਜ਼ਾਂ ਕੇਵਲ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਦੇ ਤੋਸ਼ੇਖਾਨੇ 'ਚ ਸਨ, ਤਾਂ ਆਪ ਨੇ ਫੌਰਨ ਭਿਜਵਾ ਦਿੱਤੀਆਂ। ਕੋਮਲ ਹਿਰਦੇ ਦੇ ਮਾਲਕ ਨੇ ਆਪਣੇ ਹਿਰਦੇ ਵਿੱਚ ਕੋਈ ਵੈਰ ਭਾਵ ਨਹੀਂ ਰੱਖਿਆ। ਸਾਹਿਬ ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਇਸੇ ਤਰੀਕੇ ਨਾਲ ਗੁਰਬਾਣੀ ਦਾ ਉਪਦੇਸ਼ ਦਿੰਦੇ ਹੋਏ ਜਗਤ ਦਾ ਕਲਿਆਣ ਕਰਦੇ ਰਹੇ, ਤਾਂ ਗੁਰੂ ਘਰ ਦੀ ਪਰੰਪਰਾ ਅਨੁਸਾਰ ਗੁਰਗੱਦੀ ਦੀ ਚੋਣ ਵਿੱਚ ਆਪਨੇ ਵੀ ਉਹੀ ਕੁਛ ਕੀਤਾ ਜੋ ਗੁਰੂ ਰਾਮਦਾਸ ਜੀ ਮਹਾਰਾਜ ਨੇ ਕੀਤਾ ਸੀ। ਵੱਡੇ ਪੁੱਤਰਾਂ ਨੂੰ ਛੱਡ ਕੇ ਛੋਟੇ ਬੱਚੇ ਗੁਰੂ ਅਰਜਨ ਦੇਵ ਜੀ ਮਹਾਰਾਜ ਨੂੰ ਆਪਨੇ ਗੱਦੀ ਦਿੱਤੀ। ਗੁਰੂ ਹਰਰਾਏ ਸਾਹਿਬ ਜੀ ਮਹਾਰਾਜ ਨੇ ਵੀ ਐਸਾ ਕੀਤਾ, ਵੱਡੇ ਸਾਹਿਬਜ਼ਾਦੇ ਰਾਮ ਰਾਏ ਨੂੰ ਛੱਡ ਕੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ, ਜੋ ਉਸ ਵਕਤ ਕੇਵਲ 5.5 ਵਰਿਆਂ ਦੇ ਸਨ, ਗੱਦੀ ਤੇ ਬਿਠਾਇਆ। 5.5 ਵਰੇ ਦੇ ਬਾਲਕ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਜਦ ਗੱਦੀ ਸੰਭਾਲੀ, ਗੁਰੂ ਨਾਨਕ ਦੀ ਵਿਰਾਸਤ ਦੇ ਮਾਲਕ ਬਣੇ, ਤਾਂ ਚਾਰੋਂ ਪਾਸੇ ਚੇਵੇਂ ਗੋਈਆਂ ਵੀ ਹੋਈਆਂ। ਹੈ 5.5 ਸਾਲ ਦਾ ਬੱਚਾ ਔਰ ਗੁਰੂ ਚਾਣਕ ਤੇ ਇਸ ਤਰ੍ਹਾਂ ਦੇ ਹੋਰ ਆਲਮਾਂ ਦੇ ਕਥਨ ਅਨੁਸਾਰ ਮਨੁੱਖ ਦੇ ਅੰਦਰ ਸੰਜੀਦਗੀ, ਦੂਰ ਦ੍ਰਿਸ਼ਟੀ ਕੋਈ 35 ਸਾਲ ਤੋਂ ਬਾਅਦ ਸ਼ੁਰੂ ਹੁੰਦੀ ਹੈ। ਪ੍ਰੌੜਤਾ, ਬਾਲਗ ਹੋਣਾ, ਹਰ ਪਹਿਲੂ ਦੀ ਸੂਝ ਸਮਝ ਜਿਹੜੀ ਹੈ, ਇਹ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਚਾਣਕ ਦਾ ਐਸਾ ਕਹਿਣਾ ਹੈ, ਕਿਸੇ ਨੂੰ ਰਾਜ ਤਿਲਕ ਦੇ ਕੇ ਰਾਜ ਗੱਦੀ ਤੇ ਬਿਠਾਉਣਾ, ਸਮਾਜ ਸੁਧਾਰਕ ਬਣਾਉਣਾ ਹੈ ਜਾਂ ਧਾਰਮਿਕ ਮੁਖੀ ਬਣਾਉਣਾ ਹੈ, ਤਾਂ ਉਸ ਦੀ ਉਮਰ 35 ਸਾਲ ਤੋਂ ਥੱਲੇ ਨਹੀਂ ਹੋਣੀ ਚਾਹੀਦੀ। ਇਸ ਅਸੂਲ ਨੂੰ ਬੜੇ ਕਰੜੇ ਢੰਗ ਨਾਲ ਭਾਰਤ ਵਾਸੀ ਮੰਨਦੇ ਆਏ, ਸਿਆਣੇ ਲੋਕ ਮੰਨਦੇ ਆਏ ਵੀ ਜਿਸ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦੇਣੀ ਹੈ, ਕਮ ਸੇ ਕਮ ਉਸ ਦੇ ਸੰਜੀਦਗੀ, ਦੂਰ ਦ੍ਰਿਸ਼ਟੀ ਹੋਣੀ ਚਾਹੀਦੀ ਹੈ। ਇਹ ਸਭ ਕੁਛ ਜੀਵਨ ਭਰ ਦੀਆਂ ਠੋਕਰਾਂ ਖਾ ਕੇ 35 ਸਾਲ ਤੋਂ ਬਾਅਦ ਆਰੰਭ ਹੁੰਦੀ ਹੈ। ਲੇਕਿਨ ਇਸ ਵਿਚਾਰ ਦੇ ਨਾਲ ਜਗਤ ਦੇ ਅਧਿਆਤਮੀ ਪੁਰਸ਼, ਬਹੁਤ ਸਾਰੇ ਆਲਮ, ਭਗਤ ਜਨ ਸਹਿਮਤ ਨਹੀਂ ਹਨ ਕਿ ਬਜ਼ੁਰਗੀ, ਦੂਰ ਦ੍ਰਿਸ਼ਟੀ, ਅਕਲਮੰਦੀ 35 ਸਾਲ ਤੋਂ ਸ਼ੁਰੂ ਹੁੰਦੀ ਹੈ। ਇੱਥੇ ਸਾਲਾਂ ਦਾ ਤਕਾਜ਼ਾ ਨਹੀਂ ਹੈ। ਈਰਾਨ ਦੇ ਪ੍ਰਸਿੱਧ ਸੰਤ ਸ਼ੇਖ ਸਾਦੀ ਸਾਹਿਬ ਦਾ ਕਹਿਣਾ ਹੈ, ਬਜ਼ੁਰਗੀ ਬਾ ਅਕਲ ਅਸਤ, ਨਖੇ ਬਾ ਸਾਲ, ਤਵੰਗਰੀ ਬਾ ਦਿਲ ਅਸਤ, ਨਖੇ ਬਾ ਮਾਲ। ਬਜ਼ੁਰਗੀ ਅਕਲ ਤੋਂ ਸ਼ੁਰੂ ਹੁੰਦੀ ਹੈ, ਨਖੇ ਸਾਲਾਂ ਤੋਂ। ਸਾਲਾਂ ਨਾਲ ਅਕਲ ਨੂੰ ਨਾਪਣਾ ਬਹੁਤ ਔਖੀ ਗੱਲ ਹੈ। ਹੋ ਸਕਦਾ ਹੈ ਉਮਰ ਸਾਲਾਂ ਕਰਕੇ 10 ਸਾਲ ਦੀ ਹੋਵੇ, ਪਰ ਬੌਧਕ ਉਮਰ 100 ਸਾਲ ਦੀ ਹੋਵੇ। ਐਸਾ ਵੀ ਹੋ ਸਕਦਾ ਹੈ ਸਰੀਰਕ ਉਮਰ 100 ਸਾਲ ਦੀ ਹੋਵੇ ਤੇ ਬੌਧਕ ਉਮਰ ਸਿਰਫ 5 ਵਰਿਆਂ ਦੀ ਹੋਵੇ।
10 ਸਾਲ ਦੀ ਹੋਵੇ ਔਰ ਅਸੀਂ ਅਕਸਰ ਦੇਖਦੇ ਹਾਂ ਕਈ ਦਫਾ ਛੋਟੇ ਮਾਸੂਮ ਬੱਚੇ ਬਜ਼ੁਰਗਾਂ ਵਾਲੀ ਗੱਲ ਕਰਦੇ ਨੇ ਕਈ ਦਫਾ ਬਹੁਤ ਵੱਡੇ ਵੱਡੇ ਬੁੱਢੇ ਬਿਲਕੁਲ ਬੱਚਿਆਂ ਦੀ ਗੱਲ ਕਰਦੇ ਨੇ ਪਹਿਚਾਣ ਕਿਸ ਤਰ੍ਹਾਂ ਹੋਵੇਗੀ ਕਿ ਇਸ ਬੰਦੇ ਕੋਲ ਬਾਲ ਬੁੱਧ ਹੈ ਬੌਧਕ ਤੌਰ ਤੇ ਇਹ ਉੱਨਤ ਨਹੀਂ ਹੋ ਸਕਿਆ ਬਚਪਨਾ ਬਣਿਆ ਹੋਇਆ ਸਰੀਰ ਨੂੰ ਵੇਖਾਂਗੇ ਤੇ ਸਰੀਰ ਦੀ ਬਣਾਵਟ ਤੋਂ ਇਕਦਮ ਅੰਦਾਜ਼ਾ ਲੱਗ ਜਾਂਦਾ ਇਹ ਬੱਚਾ ਹੈ ਜਵਾਨ ਹੈ ਇਹ ਬੁੱਢਾ ਹੈ ਪਰ ਇਹ ਕਿਸ ਤਰ੍ਹਾਂ ਅੰਦਾਜ਼ਾ ਲੱਗੇ ਇਹ ਬੌਧਕ ਤੌਰ ਤੇ ਬਜ਼ੁਰਗ ਹੈ ਜਵਾਨ ਹੈ ਤੇ ਬੱਚਾ ਹੈ ਪਹਿਚਾਣ ਹੋ ਸਕਦੀ ਹੈ ਬੱਚੇ ਦੀਆਂ ਰੁਚੀਆਂ ਵਿੱਚ ਖੇਡ ਪ੍ਰਧਾਨ ਹੈ ਉਹ ਖੇਡਣਾ ਚਾਹੁੰਦਾ ਹੈ ਤੇ ਖੇਡਣ ਲਈ ਉਹਨੂੰ ਚਾਹੀਦੇ ਨੇ ਖਿਡੌਣੇ ਜਦ ਘਰ ਵਿੱਚ ਕੋਈ ਵੀ ਖਿਡੌਣਾ ਨਾ ਹੋਵੇ ਤੇ ਬੱਚਾ ਮਾਂ ਨੂੰ ਕਹਿ ਦਿੰਦਾ ਔਰ ਪਿਓ ਨੂੰ ਕਹਿ ਦਿੰਦਾ ਤੂੰ ਘੋੜਾ ਬਣ ਮੈਂ ਤੇਰੀ ਪਿੱਠ ਤੇ ਬੈਠਣਾ ਤੂੰ ਜੋ ਮਾਂ ਨੂੰ ਖਿਡੌਣਾ ਬਣਾ ਸਕਦਾ ਪਿਤਾ ਨੂੰ ਖਿਡੌਣਾ ਬਣਾ ਸਕਦਾ ਉਸ ਬੱਚੇ ਦੀ ਦ੍ਰਿਸ਼ਟੀ ਚ ਗੁਰੂ ਵੀ ਖਿਡਾਉਣਾ ਹੈ ਪਰਮਾਤਮਾ ਵੀ ਖਿਡਾਉਣਾ ਹੈ ਭਗਤ ਕਬੀਰ ਨੇ ਜ਼ਿਕਰ ਕੀਤਾ ਹੈ ਮਾਥੇ ਤਿਲਕ ਹੱਥ ਮਾਲਾ ਬਾਨਾ ਲੋਗਨ ਰਾਮ ਖਿਲਾਉਣਾ ਜਾਣਾ ਜਿਹਦੀ ਦ੍ਰਿਸ਼ਟੀ ਵਿੱਚ ਰਾਮ ਖਿਡਾਉਣਾ ਹੈ ਸਪਸ਼ਟ ਹੈ ਕਿ ਧਾਰਮਿਕ ਬੁੱਧੀ ਜਿਹੜੀ ਉਸਦੇ ਕੋਲ ਹੈ ਉਹ ਬੱਚਿਆਂ ਵਾਲੀ ਹੈ ਬੌਧਕ ਤੌਰ ਤੇ ਉੱਨਤ ਨਹੀਂ ਹੋ ਸਕਿਆ ਤੇ ਅਜੋਕੀ ਸਿਆਣਿਆਂ ਨੇ ਮਨੋਵਿਗਿਆਨੀਆਂ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ ਕਿ ਬੌਧਕ ਉਮਰ ਦਾ ਸਰੀਰਕ ਉਮਰ ਨਾਲ ਕੋਈ ਤਲੁਕ ਨਹੀਂ ਸਰੀਰ ਦੇ ਵਿਕਾਸ ਦੇ ਨਾਲ ਨਾਲ ਬੌਧਕ ਵੀ ਵਿਕਾਸ ਹੋਇਆ ਹੈ ਇਹ ਲਾਜ਼ਮੀ ਨਹੀਂ ਇਹ ਜ਼ਰੂਰੀ ਨਹੀਂ ਰਿਸ਼ਟ ਪੁਸ਼ਟ ਖਿਜ਼ਾ ਖਾ ਕੇ ਚੰਗੇ ਭੋਜਨ ਪਦਾਰਥ ਛਕ ਕੇ ਤੇ ਉਹਨੂੰ ਪਚਾ ਕੇ ਮਨੁੱਖ ਦਾ ਸਰੀਰ ਰਿਸ਼ਟ ਪੁਸ਼ਟ ਹੁੰਦਾ ਹੈ ਜਵਾਨ ਹੁੰਦਾ ਹੈ ਬਲਵਾਨ ਹੁੰਦਾ ਹੈ ਇਸ ਤਰ੍ਹਾਂ ਧਾਰਮਿਕ ਗ੍ਰੰਥਾਂ ਦਾ ਪਾਠ ਪਠਨ ਤੇ ਵਿਚਾਰਨ ਦੇ ਨਾਲ ਮਨੁੱਖ ਦਾ ਅਧਿਆਤਮਿਕ ਬੋਧ ਵਧਦਾ ਹੈ ਜੈਸੇ ਕਿ ਭਗਤ ਕਬੀਰ ਜੀ ਕਹਿੰਦੇ ਨੇ ਤੁਰਕ ਤਰੀਕ ਖਜਾਨੀਏ ਹਿੰਦੂ ਵੇਦ ਪੁਰਾਣ ਮਨ ਸਮਝਾਵਨ ਕਾਰਨੇ ਕਛੁ ਇਕ ਪੜੀਏ ਗਿਆਨ ਮਨ ਨੂੰ ਉੱਨਤ ਕਰਨ ਲਈ ਬੌਧਕ ਤੌਰ ਤੇ ਉੱਨਤ ਹੋਣ ਲਈ ਕੁਛ ਨਾ ਕੁਛ ਗਿਆਨ ਪੜ੍ਹਨਾ ਚਾਹੀਦਾ ਵਿਚਾਰਨਾ ਚਾਹੀਦਾ ਇਹ ਦਰਅਸਲ ਮਿਹਨਤ ਵੱਖ ਹੈ ਸਰੀਰਕ ਮਿਹਨਤ ਵੱਖ ਹੈ ਦਿਮਾਗੀ ਮਿਹਨਤ ਵੱਖ ਹੈ ਸਰੀਰ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ ਬੁੱਧੀ ਨੂੰ ਉੱਨਤ ਕਰਨ ਦੇ ਸਾਧਨ ਵੱਖ ਨੇ ਤੋ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਉਮਰ ਕਰਕੇ ਤੇ ਭਾਵੇਂ 5.5 ਵਰਿਆਂ ਦੇ ਨੇ ਔਰ 7.5 ਸਾਲ ਦੇ ਹੁੰਦੇ ਹੁੰਦੇ ਆਪ ਜਗਤ ਤੋਂ ਰੁਖਸਤ ਵੀ ਹੋ ਗਏ ਕੇਵਲ 2 ਸਾਲ ਆਪ ਗੁਰੂ ਗੱਦੀ ਤੇ ਬਿਰਾਜਮਾਨ ਹੋਏ ਲੇਕਿਨ ਸੰਸਾਰ ਵਿੱਚ ਇੱਕ ਅਮਿੱਟ ਛਾਪ ਛੱਡ ਗਏ ਕਿ ਉਮਰ ਦਾ ਤਕਾਜ਼ਾ ਨਹੀਂ ਸਾਲਾਂ ਦੀ ਗੱਲ ਨਹੀਂ ਗੱਲ ਬੁੱਧੀ ਦੀ ਹੈ ਗੱਲ ਅਕਲ ਦੀ ਹੈ ਗੱਲ ਅਧਿਆਤਮਿਕ ਉੱਨਤੀ ਦੀ ਹੈ ਸੰਸਾਰ ਦੇ ਇਤਿਹਾਸ ਨੂੰ ਪੜ੍ਹੀਏ ਤਾਂ ਪਤਾ ਚੱਲਦਾ ਕੁਛ ਬਜ਼ੁਰਗਾਂ ਨੇ ਬਿਲਕੁਲ ਬੱਚਿਆਂ ਵਾਲੀ ਗੱਲ ਕੀਤੀ ਹੈ ਔਰ ਕੁਛ ਬੱਚਿਆਂ ਨੇ ਬਜ਼ੁਰਗਾਂ ਵਾਲੀ ਗੱਲ ਕੀਤੀ ਹੈ ਸੰਸਾਰ ਦੇ ਇਤਿਹਾਸ ਵਿੱਚ ਬੱਚੇ ਭਗਤ ਹੋਏ ਨੇ ਬੱਚੇ ਬ੍ਰਹਮ ਗਿਆਨੀ ਹੋਏ ਨੇ ਬੱਚੇ ਸ਼ਹੀਦ ਹੋਏ ਨੇ ਔਰ ਜੋ ਕਮੀ ਰਹਿ ਗਈ ਸੀ ਉਹਨੂੰ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੇ ਪੂਰਾ ਕੀਤਾ ਬੱਚੇ ਗੁਰੂ ਵੀ ਹੋ ਸਕਦੇ ਨੇ ਧਰੂ ਤੇ ਪ੍ਰਹਿਲਾਦ ਜਿਨ੍ਹਾਂ ਦੀ ਉਮਰ 5-6 ਸਾਲ ਦੀ ਹੈ ਤੇ 5-6 ਸਾਲ ਦੀ ਉਮਰ ਦੇ ਚ ਹੀ ਇਹ ਦੋਵੇਂ ਬ੍ਰਹਮ ਗਿਆਨੀ ਹੋ ਗਏ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋਂ ਪੁੱਛੀ ਕਿ ਨਾਮ ਕਿਵੇਂ ਜਪਣਾ ਤੋ ਮਹਾਰਾਜ ਦੀ ਬਾਣੀ ਕਹਿੰਦੀ ਏ ਰਾਮ ਜਪੋ ਜੀ ਐਸੇ ਐਸੇ ਧਰੂ ਪ੍ਰਹਿਲਾਦ ਜਪਿਓ ਹਰੀ ਜੈਸੇ ਐ ਬੰਦੇ ਐ 80 ਸਾਲ ਦੇ ਬੁੱਢੇ ਐ 60 ਸਾਲ ਦੇ ਬਜ਼ੁਰਗ ਬੰਦੇ ਪਰਮਾਤਮਾ ਦਾ ਨਾਮ ਇੰਜ ਜਪ ਜਿਵੇਂ 5 ਸਾਲ ਦੇ ਧਰੂ ਨੇ ਜਪਿਆ 5 ਸਾਲ ਦੇ ਪ੍ਰਹਿਲਾਦ ਨੇ ਜਪਿਆ 5 ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ
तो संसार दे इतिहास विच कुछ बच्चे ऐसे होए ने जो पूर्ण भगत सन, ब्रह्म ज्ञानी सन। कुछ ऐसे सिख होए ने उम्र करके ते बच्चे सन पर अकल करके बुजुर्ग सन। गुरु नानक देव जी महाराज नू मासूम बालक ने, सत अठ वरियां दे बालक ने मिस्से प्रसादे ते लस्सी दा लोटा पेश कीता। आख्या, बाबा जी आप पान करो, छक लो, मैं बड़ी श्रद्धा दे नाल ले आया। गुरु नानक देव जी महाराज ने बच्चे दी श्रद्धा वेखी, बोलन दा लहजा वेख्या, पेश करन दा अंदाज वेख्या, ता आपने एकदम दो मिस्से प्रसादे ले ले, लस्सी दा लोटा ले लिया, बड़े प्रेम नाल छकिया ते भांडे वापस करदे होया सतगुरु कहण लगे, बालक असी त्रिपत हो गए, लै तू अपने भांडे लै जा। ਇਹ ਮਾਸੂਮ ਬਾਲਕ ਹੱਥ ਜੋੜ ਕੇ ਕਹਿੰਦਾ ਹੈ, ਗੁਰੂ ਬਾਬਾ ਭੋਜਨ ਛਕਣ ਦੇ ਨਾਲ ਸਰੀਰ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਤ੍ਰਿਪਤ ਹੁੰਦਾ ਹੈ, ਮਨ ਕਿਵੇਂ ਰਜਦਾ ਹੈ, ਦੰਗ ਰਹਿ ਗਏ। ਇਸ ਪ੍ਰਸ਼ਨ ਨੂੰ ਸੁਣ ਕੇ ਗੁਰੂ ਨਾਨਕ ਦੇਵ ਜੀ ਮਹਾਰਾਜ, ਵੀ ਉਮਰ ਤੇ ਕੁਛ ਵੀ ਨਹੀਂ, ਸਿਰ ਤੇ ਹੱਥ ਰੱਖਿਆ ਤੇ ਉਸ ਬੱਚੇ ਨੂੰ ਆਖਿਆ, ਬੱਚਿਆ ਉਮਰ ਤੇ ਤੇਰੀ ਕੁਛ ਵੀ ਨਹੀਂ, पर गल्लां बुढ़ियां ली करदा, विचारां बुढ़ियां ली पुछदा। इस बालक दा नाम पै गया बाबा बुढ़ा। ये छें पातशाहियां तक रहा। इसने पंज पातशाहियां नूं अपने हत्थी तिलक दिता। तो इत्थे सालां दी गल नहीं, उम्र दी गल नहीं, इत्थे बुद्धि दी गल है, अकल दी गल है। संसार दे इतिहास दे कुछ बच्चे ऐसे भी होए ने जो पूर्ण शहीद ने। हजरत अली दे दो मासूम बच्चे हसन ते हुसैन। गुरु गोबिंद सिंह जी महाराज दे चार मासूम लाडले दो मैदान जंग चमकौर साहब शहीद होए, दो सरहंद दी नीयां दे चण दिते गए। लाहौर दे चिक मासूम बच्चा सहिधारी घराने दा, गुरसिख घराने दा हकीकत रहा है, शहीद हो गया। तो इतिहास पढ़न तो पता चलता है बच्चे शहीद होए ने, बच्चे भगत होए ने, बच्चे ब्रह्म ज्ञानी होए ने, बच्चे गुरु के सिख होए ने। ते रहिंदी जो कमी सी उसनु गुरु हरकृष्ण जी महाराज ने पूरा कर दिता, क्योंकि बच्चा अजे तक गुरु नहीं होया सी। साहिब गुरु हरकृष्ण जी महाराज गद्दी ते विराजमान होके इस खला नूं भी आपने पूरा कर दिता, इस कमी नूं भी आपने मुकम्मल कर दिता, संपूर्ण कर दिता। उम्र दी गल नहीं, अकल दी गल है। 80 साल दा बुढ़ा हरनाकश प्रहलाद नूं कहिंदा है, ऐ मेरे बच्चे तैनूं इह जपना पएगा, जल हरनाकश थल हरनाकश, जल हर नाकश थल हर नाकश। पर पंज वरियां दा प्रहलाद कहिंदा, बापू की बच्चियां वाली गल करदे हो, जल है राम थल है राम, जल है राम थल है राम। तो पंज साल दा बच्चा बुजुर्गां वाली गल कर रहा है, 80 साल दा बुढ़ा बिल्कुल बच्चियां वाली गल कर रहा है। कहिंदे ने श्री गुरु हरकृष्ण जी महाराज ने जद गमन कीता दिल्ली दा, आप रस्ते दे पंजोकरा ठहरे कालका दे कोल, ता इत्थों दे एक पांदे ने बहुत वड्डी तरक खड़ी कर दित्ती, बई द्वापुर युग दे च होए ने श्री कृष्ण जिन्हां ने गीता उचारण कीती, ते आप दा नाम है श्री गुरु हरि कृष्ण, बहुत लंबा नाम। तुसी गीता दे अर्थ ही करके दस दो ते असी मन लवांगे तुसी अवतारी पुरुष हो। महाराज मौज दे च बैठे सन, सामने गुंगा बैठा सी, गुंगे दे सिर ते छड़ी रखी ते आखिया, तू गीता दा पाठ भी करी जा नाले अर्थ भी करी जा। जद उस गुंगे ने अर्थ कीते ते पाठ कीता
ਬ੍ਰਾਹਮਣ ਕਦਮਾਂ ਤੇ ਆ ਕੇ ਡਿੱਗਿਆ ਔਰ ਆਖਣ ਲੱਗਾ, ਮਹਾਰਾਜ ਭੁੱਲ ਹੋ ਗਈ, ਸ਼ਮਾ ਕਰਨੀ। ਮੈਂ ਆਪ ਜੀ ਦੀ ਉਮਰ ਨੂੰ ਵੇਖ ਕੇ ਇਸ ਤਰ੍ਹਾਂ ਦੀ ਤਰਕ ਖੜੀ ਕਰ ਬੈਠਾ। ਮੈਨੂੰ ਨਹੀਂ ਪਤਾ ਸੀ ਕਿ ਆਪ ਦੀ ਬੌਧਕ ਉਮਰ ਬਹੁਤ ਮਹਾਨ ਹੈ, ਬਹੁਤ ਮਹਾਨ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦਾ ਜਨਮ ਕੀਰਤਪੁਰ ਸਾਹਿਬ ਦੇ ਚ ਹੋਇਆ। ਆਪ ਜੋਤੀ ਜੋਤ ਦਿੱਲੀ ਦੇ ਸਮਾਏ। ਆਪ ਜਿੱਥੇ ਸਮਾਏ ਉਹਨਾਂ ਦੀ ਯਾਦ ਵਿੱਚ ਦੇਹੁਰਾ ਬਣਿਆ ਹੋਇਆ ਹੈ, ਜਿਹਨੂੰ ਗੁਰਦੁਆਰਾ ਬਾਲਾ ਸਾਹਿਬ ਕਰਕੇ ਕਹਿੰਦੇ ਨੇ। ਦਿੱਲੀ ਵਿੱਚ ਆ ਕੇ ਰਾਜਾ ਜੈ ਸਿੰਘ ਦੇ ਬੰਗਲੇ ਵਿੱਚ ਆਪ ਨੇ ਨਿਵਾਸ ਕੀਤਾ ਔਰ ਪੂਰਨ ਤੌਰ ਤੇ ਇੱਥੇ ਸਿੱਖ ਜਗਤ ਨੂੰ ਉਪਦੇਸ਼ ਤੇ ਸੰਦੇਸ਼ ਦਿੰਦੇ ਰਹੇ ਔਰ ਰਾਜੇ ਤੇ ਰਾਣੀਆਂ ਨੂੰ ਵੀ ਬ੍ਰਹਮ ਗਿਆਨ ਦੀ ਬਖਸ਼ਿਸ਼ ਕੀਤੀ, ਅਕਾਲ ਪੁਰਖ ਦੇ ਨਾਲ ਜੋੜਿਆ। ਉਸ ਸਥਾਨ ਦਾ ਨਾਂ ਹੈ ਅੱਜ ਕੱਲ ਗੁਰਦੁਆਰਾ ਬੰਗਲਾ ਸਾਹਿਬ। ਸਾਹਿਬ ਦੇ ਰਹਿਣ ਦੇ ਨਾਲ, ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਰਹਿਣ ਦੇ ਨਾਲ ਬੰਗਲਾ ਵੀ ਸਾਹਿਬ ਹੋ ਗਿਆ, ਬੰਗਲਾ ਵੀ ਪੂਜਨੀਕ ਹੋ ਗਿਆ, ਬੰਗਲਾ ਵੀ ਮਹਾਨ ਹੋ ਗਿਆ। ਇਸ ਤਰ੍ਹਾਂ ਦੀ ਬਖਸ਼ਿਸ਼ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਕਰਦੇ ਹੋਏ ਜੋਤੀ ਜੋਤ ਦਿੱਲੀ ਦੇ ਜੀ ਸਮਾ ਗਏ। ਆਪ ਕੇਵਲ ਦੋ ਵਰੇ ਹੀ ਰਹੇ ਗੁਰਗੱਦੀ ਤੇ ਔਰ ਜਲਦੀ ਰੁਖਸਤ ਹੋਣ ਦਾ ਮੈਨੂੰ ਜੋ ਕਾਰਨ ਦਿਖਾਈ ਦਿੰਦਾ ਉਹ ਇਹ ਕਿ ਆਪ ਅਗਰ ਵਡੇਰੀ ਉਮਰ ਵਿਚ ਰੁਖਸਤ ਹੁੰਦੇ ਤਾਂ ਗੁਰਿਆਈ ਦਾ ਬਚਪਨਾ ਨਹੀਂ ਰਹਿਣਾ ਸੀ। ਦਰਅਸਲ ਇੱਥੇ ਤੇ ਜਗਤ ਨੂੰ ਇਹ ਦੱਸਣਾ ਹੈ, ਉਮਰ ਦੀ ਗੱਲ ਨਹੀਂ, ਇੱਥੇ 84 ਵਰਿਆਂ ਦੇ ਬਿਰਧ ਬਾਬਾ ਗੁਰੂ ਅਮਰਦਾਸ ਜੀ ਮਹਾਰਾਜ ਗੁਰੂ ਹੋ ਸਕਦੇ ਨੇ ਔਰ ਇੱਥੇ 5.5 ਵਰਿਆਂ ਦੇ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਗੁਰੂ ਹੋ ਸਕਦੇ ਨੇ। ਉਮਰ ਦੀ ਗੱਲ ਨਹੀਂ, ਅਕਲ ਦੀ ਗੱਲ ਹੈ। ਉਮਰ ਦਾ ਤਕਾਜ਼ਾ ਬੇਹੂਦਾ ਹੈ। ਬਜ਼ੁਰਗੀ ਬਾ ਅਕਲ ਅਸਤ ਨਕੇ ਬਾ ਸਾਲ, ਤਵੰਗਰੀ ਬਾ ਦਿਲ ਅਸਤ ਨਕੇ ਬਾ ਮਾਲ। ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਨੂੰ ਕਦਮ ਕਦਮ ਦਿੱਤੇ ਬਾਬਾ ਰਾਮ ਰਾਏ ਦੀ ਵਿਰੋਧਤਾ ਦਾ ਸਾਹਮਣਾ ਕਰਨਾ ਪਿਆ। ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਬਾਬਾ ਰਾਮ ਰਾਏ ਨੂੰ, ਜੋ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਵੱਡੇ ਭਰਾਤਾ ਨੇ, ਆਗਿਆ ਕੀਤੀ ਸੀ ਵੀ ਤੁਸੀਂ ਔਰੰਗਜ਼ੇਬ ਦੇ ਦਰਬਾਰ ਦੇ ਜਾਣ ਲੱਗੇ ਹੋ ਪਰ ਕਰਾਮਾਤਾਂ ਨਹੀਂ ਦਿਖਾਣੀਆਂ, ਕੋਈ ਕਰਾਮਾਤ ਤੁਸੀਂ ਨਹੀਂ ਦਿਖਾਣੀ। ਸਹਿਜੇ ਜੋ ਪਰਿਪੂਰਨ ਪਰਮਾਤਮਾ ਤੁਹਾਡੇ ਕੰਠ ਤੋਂ ਨਿਕਾਲੇ ਬਚਨ, ਉਹੀ ਦੱਸਣੇ, ਉਹੀ ਕਹਿਣੇ ਨੇ। ਤੁਸੀਂ ਗੁਰੂ ਨਾਨਕ ਦਾ ਸੰਦੇਸ਼ ਤੇ ਉਪਦੇਸ਼ ਦਿਖਾਣਾ ਹੈ, ਨਾ ਕਿ ਕਰਾਮਾਤ ਦਿਖਾਣੀ ਹੈ। ਲੇਕਿਨ ਸ਼ਾਹੀ ਰੋਬ ਦੇ ਥੱਲੇ ਰਾਮ ਰਾਏ ਆ ਗਏ, ਬਾਣੀ ਦੇ ਅਰਥ ਵੀ ਉਲਟ ਕਰ ਦਿੱਤੇ ਤੇ 72 ਯਕੇ ਬਾਦੀਗਰੇ ਕਰਾਮਾਤਾਂ ਵੀ ਦਿਖਾਈਆਂ। ਸਾਹਿਬ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੇ ਕਹਿ ਦਿੱਤਾ, ਅਸੀਂ ਮੂੰਹ ਨਹੀਂ ਲਾਣਾ। ਜਦ ਰਾਮ ਰਾਏ ਗਿਆ ਤਾਂ ਸਤਿਗੁਰੂ ਨੇ ਬੂਹੇ ਬੰਦ ਕਰ ਦਿੱਤੇ, ਮੂੰਹ ਨਹੀਂ ਲਾਣਾ। ਤੋ ਰਾਮ ਰਾਏ ਨੂੰ ਦਿਸ ਪਈ ਗੱਲ ਕਿ ਗੱਦੀ ਦਾ ਵਾਰਸ ਮੇਰਾ ਛੋਟਾ ਭਰਾ ਬਣੇਗਾ ਔਰ ਉਹ ਹਕੀਕਤ ਹੋਈ। ਤੋ ਵਿਰੋਧਤਾ ਇਸਨੇ ਚਾਰੋਂ ਪਾਸੇ ਖੜੀ ਕੀਤੀ, ਲੇਕਿਨ ਕੂੜ ਨਿਖੁੱਟੇ ਨਾਨਕਾ ਓੜਕ ਸੱਚ ਰਹੀ। ਗੁਰੂ ਨਾਨਕ ਦੀ ਮਹਾਨ ਬਖਸ਼ਿਸ਼ ਤੇ ਗੁਰੂ ਨਾਨਕ ਦੀ 8ਵੀਂ ਗੱਦੀ ਦੇ ਵਾਰਸ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਗਤ ਤੇ ਬਖਸ਼ਿਸ਼ਾਂ ਕਰਦੇ ਰਹੇ। ਅੰਤਿਮ ਸਮੇਂ ਆਪ ਜੀ ਦੀ ਰਸਨਾ ਤੋਂ ਕੇਵਲ ਇਹੀ ਬੋਲ ਨਿਕਲੇ, ਬਾਬਾ ਬਕਾ ਲੇ, ਬਾਬਾ ਬਕਾ ਲੇ। ਭਾਵ ਹੁਣ 9ਵੇਂ ਗੁਰੂ ਨਾਨਕ ਦੀ ਜੋਤ ਬਕਾਲੇ ਦੇ ਚ, 9ਵੇਂ ਪਾਤਸ਼ਾਹ ਦੀ ਜੋਤ ਬਕਾਲੇ ਦੇ ਚ। ਦਿੱਲੀ ਤੇ ਬਕਾਲੇ ਦੇ ਚ ਕਾਫੀ ਦੂਰੀ ਸੀ, ਲਿਹਾਜ਼ਾ ਆਪ ਨੇ ਬਚਨਾਂ ਦੇ ਰਾਹੀਂ ਸ਼ਬਦਾਂ ਦੇ ਰਾਹੀਂ ਗੁਰਗੱਦੀ ਦੇ ਦਿੱਤੀ ਔਰ ਸਿੱਖ ਜਗਤ ਨੂੰ ਕਹਿ ਦਿੱਤਾ, ਬਾਬੇ ਦੀ ਤਲਾਸ਼, ਬਾਬੇ ਦੇ ਦਰਸ਼ਨ ਬਕਾਲੇ ਵਿੱਚ ਕਰਨਾ। ਬਕਾਲੇ ਵਿੱਚ ਹੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਦੇ ਦਰਸ਼ਨ ਹੋਣਗੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੀ 9ਵੀਂ ਜੋਤ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ, ਆਪ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਸਾਹਿਬਜ਼ਾਦੇ ਸਨ ਔਰ
ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਦਾਦਾ ਜੀ। ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਜਿੱਥੇ ਸ਼ਾਂਤੀ ਸਬਰ ਤੇ ਗਿਆਨ ਜਗਤ ਨੂੰ ਵੰਡਦੇ ਰਹੇ, ਉੱਥੇ ਨਾਵੀਂ ਗੱਦੀ ਦਾ ਜ਼ਿਕਰ ਵੀ ਸਿੱਖ ਜਗਤ ਨੂੰ ਦੇ ਗਏ ਬਾਬਾ ਬਕਾਲੇ। ਬਾਬਾ ਗੁਰਦਿੱਤਾ ਜੀ ਦੇ ਸਪੁੱਤਰ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਸਪੁੱਤਰ ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸਕੇ ਭਰਾ ਪੰਜ ਸਾਹਿਬਜ਼ਾਦੇ ਸਨ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਇਸ ਨਾਤੇ ਚ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾਦਾ ਜੀ ਨੇ ਤੋ ਦਾਦੇ ਨੇ ਪੋਤਰੇ ਨੂੰ ਗੱਦੀ ਦਿੱਤੀ ਹੈ ਔਰ ਪੋਤਰੇ ਨੇ ਦਾਦੇ ਨੂੰ ਗੱਦੀ ਦਿੱਤੀ ਹੈ। ਦਰਅਸਲ ਇਹ ਗੱਦੀ ਤੇ ਜੋਤ ਹੈ, ਨਾ ਕਿ ਸਰੀਰ ਹੈ। ਗੁਰੂ ਨਾਨਕ ਦੀ ਜੋਤ ਘਰ ਬਦਲਦੀ ਰਹੀ, ਪਹਿਲਾ ਘਰ, ਦੂਜਾ ਘਰ, ਤੀਜਾ ਘਰ, ਚੌਥਾ ਘਰ, ਜਿਸ ਨੂੰ ਮਹੱਲਾ ਪਹਿਲਾ, ਮਹੱਲਾ ਦੂਜਾ, ਮਹੱਲਾ ਤੀਜਾ ਕਹੀਏ, ਹੁਣ ਮਹੱਲੇ ਨਾਵੇਂ ਵਿੱਚ ਆਈ। ਹੁਣ ਮਹਿਲ ਜਿਹੜਾ ਹੈ ਨਾਵਾਂ ਹੈ, ਹੁਣ ਟਿਕਾਣਾ ਨਾਵਾਂ ਹੈ, ਜੋਤ ਉਹੀ ਹੈ। ਸ੍ਰੀ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੇ ਮੁਖਾਰਬਿੰਦ ਤੋਂ ਜਦ ਇਹ ਸ਼ਬਦ ਨਿਕਲੇ ਨੇ ਬਾਬਾ ਬਕਾਲੇ, ਉਸ ਵਕਤ ਗਾਲਬਨ 26 ਸਾਲ ਹੋ ਗਏ ਸਨ ਬਕਾਲੇ ਦੇ ਚ ਭੋਰੇ ਦੇ ਚ ਰਹਿੰਦਿਆਂ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ। ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਜੋਤੀ ਜੋਤ ਸਮਾਣ ਤੋਂ ਬਾਅਦ ਆਪ ਮਾਤਾ ਨਾਨਕੀ ਤੇ ਸੁਪਤਨੀ ਗੁਜਰੀ ਜੀ ਨਾਲ ਨਾਨਕੇ ਪਿੰਡ ਬਾਬਾ ਬਕਾਲੇ ਆ ਗਏ। ਪਰ ਆਪ ਦੀ ਰਹਿਣ ਸਹਿਣ ਦੀ ਬਿਰਤੀ ਨਿਆਰੀ, ਭੋਰੇ ਚ ਹੀ ਬੈਠੇ ਰਹਿਣਾ। ਦਰਅਸਲ ਇਹਦਾ ਇਹ ਮਤਲਬ ਨਹੀਂ ਕੋਈ ਜਪ ਤਪ ਕਰਕੇ ਸੁਰਤ ਉੱਚੀ ਕਰਨੀ ਸੀ, ਆਪ ਤੇ ਪਰਮ ਪੁਰਖ ਸਨ। ਬਚਪਨ ਤੋਂ ਹੀ ਭਗਤੀ ਭਾਵਨਾ ਅਕਾਲ ਪੁਰਖ ਤੋਂ ਲੈ ਕੇ ਆਏ ਨੇ, ਲੇਕਿਨ ਇੱਕ ਲੰਬੇ ਕੰਮ ਦੀ ਤਿਆਰੀ ਲਈ ਆਪ ਨੂੰ ਭੋਰੇ ਚ ਬੈਠਣਾ ਪਿਆ। ਕਿਉਂ ਕਿ ਆਪ ਨੂੰ ਦਿਸ ਪਿਆ ਸੀ ਕਿ ਦੇਸ਼ ਦਾ ਕਲਿਆਣ, ਦੇਸ਼ ਦੀ ਸੰਸਕ੍ਰਿਤੀ ਇਸੇ ਢੰਗ ਨਾਲ ਬਚਾਈ ਜਾ ਸਕਦੀ ਹੈ। ਦੇਸ਼ ਦਾ ਧਾਰਮਿਕ ਪਤਨ ਨਾ ਹੋਵੇ ਤੇ ਦੇਸ਼ ਦੀ ਧਾਰਮਿਕ ਦੁਨੀਆਂ ਨੂੰ ਕੇਵਲ ਇੱਕੋ ਹੀ ਜ਼ਰੀਏ ਨਾਲ ਬਚਾਇਆ ਜਾ ਸਕਦਾ ਹੈ ਕਿ ਦੇਸ਼ ਦਾ ਕੋਈ ਬਹੁਤ ਵੱਡਾ ਸੰਤ ਮਹਾਂਪੁਰਖ ਕੁਰਬਾਨੀ ਦੇਵੇ, ਆਪਣਾ ਸੀਸ ਭੇਟ ਕਰੇ। ਤੋ ਤਿਆਰੀ ਦੇ ਜੁਟੇ ਨੇ ਇਸ ਦੇਸ਼ ਦੇ ਉੱਤੋਂ, ਦੇਸ਼ ਦੀ ਸੰਸਕ੍ਰਿਤੀ ਦੇ ਉੱਤੋਂ ਆਪਣਾ ਸੀਸ ਨਿਛਾਵਰ ਕਰਨ ਲਈ, ਆਪਣਾ ਸੀਸ ਭੇਟ ਕਰਨ ਲਈ। ਆਪ ਬ੍ਰਹਮ ਗਿਆਨ ਦੀ ਮੂਰਤੀ ਨੇ, ਲੇਕਿਨ ਫਿਰ ਵੀ 26 ਸਾਲ ਤੱਕ ਭੋਰੇ ਦੇ ਚ ਰਹੇ ਤੇ ਜਦ ਗੁਰੂ ਹਰਕ੍ਰਿਸ਼ਨ ਜੀ ਮਹਾਰਾਜ ਦੀ ਰਚਨਾ ਤੋਂ ਨਿਕਲਿਆ ਬਾਬਾ ਬਕਾਲੇ, ਤਾਂ ਆਪ ਨੇ ਦਿੱਲੀ ਦੇ ਚਾਂਦਨੀ ਚੌਂਕ ਦੇ ਵਿੱਚ ਆਪਣੇ ਆਪ ਨੂੰ ਕੁਰਬਾਨ ਕਰ ਦਿੱਤਾ। ਇਸ ਤੋਂ ਵੱਡਾ ਤਿਆਗ ਰੂਹੇ ਜ਼ਮੀਨ ਦੇ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਆਪ ਸਭ ਕੁਛ ਨੇ ਛੁਪ ਕੇ ਬੈਠੇ ਨੇ, ਕਿਸੇ ਨੇ ਪ੍ਰਗਟ ਕਰ ਦਿੱਤਾ ਹੈ, ਕੁਰਬਾਨ ਹੋ ਗਏ ਨੇ, ਨਿਛਾਵਰ ਹੋ ਗਏ ਨੇ ਦੇਸ਼ ਤੋਂ ਔਰ ਧਰਮ ਤੋਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਆਪ ਦੇ ਆਏ ਸ਼ਬਦ ਬੈਰਾਗ ਦੀ ਮੂਰਤੀ ਨੇ। ਧਰਮ ਤੇ ਈਸ਼ਵਰ ਦੀ ਪ੍ਰਾਪਤੀ ਲਈ ਬੈਰਾਗ ਮੁੱਖ ਸਾਧਨ ਹੈ। ਬੈਰਾਗ ਤੋਂ ਬਿਨਾਂ ਕੋਈ ਵੀ ਰਾਗ ਮੰਡਲ ਪ੍ਰਮਾਤਮਾ ਤੱਕ ਨਹੀਂ ਪਹੁੰਚਿਆ। ਕਹਿਤ ਕਬੀਰ ਭਗਤ ਕਰ ਪਾਇਆ, ਭੋਲੇ ਭਾਏ ਮਿਲੇ ਰਗ ਰਾਇਆ। ਆਪ ਦਾ ਭੋਲਾ ਸੁਭਾਅ, ਆਪ ਦਾ ਭੋਲਾਪਣ ਤੇ ਆਪ ਦੇ ਬੈਰਾਗ ਦੀ ਮੂਰਤੀ ਇਤਨਾ ਪ੍ਰਭਾਵਿਤ ਕਰਦੀ ਸੀ ਜਗਤ ਨੂੰ ਕਿ ਭੋਲੇ ਭਾਏ ਤੇ ਬੈਰਾਗ ਦੇ ਪ੍ਰਵਾਨੇ ਆਪ ਦੇ ਆਲੇ ਦੁਆਲੇ ਇਕੱਤਰ ਰਹਿੰਦੇ ਸਨ, ਆਪ ਤੋਂ ਸਿੱਖਿਆ ਲੈਂਦੇ ਸਨ, ਆਪ ਤੋਂ ਦੀਕਸ਼ਾ ਲੈਂਦੇ ਸਨ। ਇਹ ਸਭ ਕੁਛ ਵੱਧਦਾ ਹੋਇਆ ਦੇਖ ਕੇ ਵਕਤ ਦੇ ਸਤਾਧਾਰੀਆਂ ਨੂੰ ਚੰਗਾ ਨਹੀਂ ਲੱਗਿਆ। ਵਕਤ ਦੇ ਸਤਾਧਾਰੀਆਂ ਨੇ ਇਹ ਵੀ ਦੇਖਿਆ ਕਿ ਕਸ਼ਮੀਰ ਹਿੰਦੁਸਤਾਨ ਦਾ ਇੱਕ ਜ਼ਰਖੈਜ਼ ਇਲਾਕਾ ਹੈ, ਖੂਬਸੂਰਤ ਇਲਾਕਾ ਹੈ। ਨੂਰ ਜਹਾਂ ਨੇ ਤੇ ਇੱਥੇ ਤੱਕ ਕਹਿ ਦਿੱਤਾ ਸੀ,
اگر فردوس برو اے زمین استو ہمیں استو ہمیں استو ہمیں استو. اگر کوئی فردوس جنت بہشت سورگ زمین دیتے ہے تا پھر اہی ہے اہی ہے اہی ہے. کشمیر دے جہلم دے کنڈے دیتے نور جہاں نے اے واق اچارن کیتے بس اہی جنت ہے اہی جنت ہے اہی جنت ہے. اس جنت دے چوں انیکاں ہی پانی دے جھرنے تے دریا نکل دے سن جو اگاں چل کے میدانی علاقیاں نو سرسبز کر دے سن شاداب کر دے سن. صرف پانی دے جھرنے اتھوں نہیں نکل دے سن, کشمیر دے چوں گیان دے جھرنے بھی نکل دے سن. گیان دی گنگا بھی پھٹ دی سی. کشمیر رشی کشیپ دی اولاد دا دیش, رشی منیاں دا دیش, تیرتھاں دا علاقہ, ودوان پنڈتاں دی بھومی. جس طرح اچے پہاڑا تو جھرنے تھلے آ کے دریا تھلے آ کے میدانی علاقیاں نو سرسبز کر دے سن, اس طرح پہاڑا تو تھلے لے کے اے ودوان جگت دا کلیان کر دے سن, گیان دے کے وچار دے کے اور اس طریقے نال رب نال جوڑ دے سن. وقت دے ستاداری پانی دے جھرنیاں نو تے بند نہ کر سکے تے بند کرنا انہاں نے مناسب بھی نہ سمجھیا, پر گیان دے دھارا جو اتھوں وگدی سی اونوں بند کرن دا تہیا کر لیا. گرو تیگ بہادر صاحب جی مہاراج دے دربار دے کشمیر دے دریا کشمیر دے جھرنے فریاد لے گئے آئے. جنہاں دے دل دماغ چو گیان دی گنگا نکل دی سی, نام دے جھرنے چل دے سن, وچار دے چشمے وگ دے سن, اس سارے چشمے اس سارے جھرنے اج دربار دے آنندپور صاحب آ کے حاضر ہوئے نے, بینتی کردے نے جودڑی کردے نے, گرو مہاراج رحمت کرو بخشش کرو سکھ جاواں گے. اگر اے مرو تھل دے ٹبے سڈے اگوں آ گئے ستا دے تو سکھ جاواں گے, نیست و نابود ہو جاواں گے, سڈا گمن بند ہو جائے گا تے اسی رستے چ کئیاں دی پیاس بجھاندے ہوئے جو ساگر دے چ لین ہونا اپنا لکش سمجھے اس لکش دی پورتی نہیں ہو سکے گی تے جگت دی اسی پیاس بھی نہیں بجھا سکاں گے. گرو تیگ بہادر صاحب جی مہاراج لمبی سوچ دے چ پے گئے, خاموش بھورے دے چ بیٹھ کے جو آپ ویونت بناندے رہے جگت کلیان دی او ایک دم آپ دے سامنے آئی. آپ اجے سوچ ہی رہے سن کہ 9 سال دے بالک شری گرو گوبند سنگھ جی مہاراج نے اجے آپ گوبند رائے نے بینتی کی تھی, حضور گردیو پتا آپ کس سوچ دے چو. تا گرو تیگ بہادر صاحب جی مہاراج نے آکھے بیٹا کوئی مہان منک کوئی مہان سنت اپنی قربانی دے وے دیش دا دھرم بچ سکتا ہے, انہ جھرنیاں دی روانی بچ سکتی ہے, انہ دریاواں دا ویگ بچایا جا سکتا ہے. گوبند رائے ہاتھ چوڑ کے کہن لگے, مہاراج جی کسے مہان پورن پرکھ دی قربانی نال ہی یہ سب کچھ بچتا ہے تا پھر آپ تو مہان کون ہے تے آپ ہی بچاؤ. کھڑاواں پہن کے گرو تیگ بہادر صاحب جی مہاراج چل پے, تیاگ تے ویراگ آپ دے روم روم دے بھرے ہویا ہے. حقیقت ہے بہت وڈی سچائی ہے کہ ویراگ تو بنا پرماتما دی پراپتی نہیں, اکال پرکھ دی پراپتی نہیں. ویراگی ہردہ وہ یہ محسوس کرتا ہے جگت کچھ بھی نہیں ہے, یہ سنسار کچھ بھی نہیں ہے. جد سنسار کچھ بھی نہیں جگت کچھ بھی نہیں وہ پھر اداس رہے گا, اپرام رہے گا. اپرامتا تے اداس ہونا دھارمک دنیا دا پہلا لکشن ہے اور شبھ لکشن ہے. جو جگت تو اداس نہیں ہویا اپرام نہیں ہویا وہ پرم جگت دی پراپتی دی چیشٹا بھی نہیں کرے گا. جو سنسار تو اپرام نہیں ہویا وہ نرنکار دی پراپتی دا ادم بھی نہیں کرے گا. یہ حقیقت ہے
ਜਿਹਦੇ ਲਈ ਇਹ ਸੰਸਾਰ ਸਭ ਕੁਛ ਹੈ, ਉਸ ਦੇ ਲਈ ਨਿਰੰਕਾਰ ਸੁਪਨਾ ਹੈ, ਤੇ ਜਿਹਦੇ ਲਈ ਇਹ ਸੰਸਾਰ ਤੁਛ ਮਾਤਰ ਹੈ, ਸੁਪਨਾ ਹੈ, ਉਹਦੇ ਲਈ ਪ੍ਰਮਾਤਮਾ ਹਕੀਕਤ ਹੈ, ਉਹਦੇ ਲਈ ਪ੍ਰਮਾਤਮਾ ਸਚਾਈ ਹੈ। ਦੋ ਤਰ੍ਹਾਂ ਦੇ ਮਨੁੱਖ ਜਗਤ ਵਿੱਚ ਮਿਲਣਗੇ, ਕਿਸੇ ਲਈ ਸੰਸਾਰ ਸੁਪਨਾ ਹੈ, ਕਿਸੇ ਲਈ ਨਿਰੰਕਾਰ ਸੁਪਨਾ ਹੈ, ਕਿਸੇ ਲਈ ਪਦਾਰਥ ਸੁਪਨਾ ਹੈ ਤੇ ਕਿਸੇ ਲਈ ਪ੍ਰਮਾਤਮਾ ਸੁਪਨਾ ਹੈ। ਇੰਜ ਕਹਿ ਲਓ, ਸੰਤਾਂ ਲਈ ਪਦਾਰਥ ਸੁਪਨਾ ਹੈ ਤੇ ਆਮ ਸੰਸਾਰੀਆਂ ਲਈ ਪ੍ਰਮਾਤਮਾ ਸੁਪਨਾ ਹੈ। ਤੇ ਜੋ ਸੁਪਨਾ ਹੈ ਉਹਦੇ ਨਾਲ ਕੀ ਜੁੜਨਾ, ਜੋ ਸੁਪਨਾ ਹੈ ਉਹਦੇ ਉੱਤੇ ਕੀ ਮਾਣ ਕਰਨਾ। ਤੋ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪ੍ਰਮਾਤਮਾ ਸੁਪਨਾ ਹੈ ਤੇ ਕਈਆਂ ਦੀ ਦ੍ਰਿਸ਼ਟੀ ਦੇ ਵਿੱਚ ਪਦਾਰਥ ਸੁਪਨਾ ਹੈ। ਤੇ ਜਦ ਪਦਾਰਥ ਸੁਪਨਾ ਪ੍ਰਤੀਤ ਦਿਖਾਈ ਦੇ, ਜਦ ਸੰਸਾਰ ਤੁਛ ਮਾਤਰ ਪ੍ਰਤੀਤ ਹੋਵੇ, ਤੋ ਉਦਾਸ ਹੋਣਾ ਲਾਜ਼ਮੀ ਹੈ, ਉਪਰਾਮ ਹੋਣਾ ਲਾਜ਼ਮੀ ਹੈ। ਸਾਡੇ ਦੇਸ਼ ਦੇ ਸਾਧੂ ਸੰਤ ਮਹਾਤਮਾ ਕੋਸ਼ਿਸ਼ ਕਰਦੇ ਰਹੇ ਕਿ ਅੰਦਰ ਉਦਾਸੀਨਤਾ ਦਾ ਜਨਮ ਹੋਵੇ, ਬੈਰਾਗੀ ਬਿਰਤੀਆਂ ਦਾ ਜਨਮ ਹੋਵੇ, ਉਪਰਾਮਤਾ ਦਾ ਜਨਮ ਹੋਵੇ। ਕਿਸੇ ਉਜਾੜ ਦੇ ਚਲੇ ਜਾਈਏ, ਜੰਗਲ ਦੇ ਚਲੇ ਜਾਈਏ, ਜਿੱਥੇ ਕੋਈ ਮਨੁੱਖ ਨਾ ਹੋਵੇ ਗੱਲਬਾਤ ਕਰਨ ਵਾਲਾ, ਜਿੱਥੇ ਚਾਰੋਂ ਪਾਸੇ ਵਹਿਸ਼ਤ ਹੀ ਵਹਿਸ਼ਤ ਹੋਵੇ, ਤਨਹਾਈ ਹੀ ਤਨਹਾਈ ਹੋਵੇ। ਉਹ ਤਨਹਾਈ, ਉਹ ਉਜਾੜ ਮਨ ਨੂੰ ਉਪਰਾਮ ਕਰੇ, ਉਦਾਸ ਕਰੇ, ਤਾਂ ਕਿ ਨਿਰੰਕਾਰ ਦੀ ਪ੍ਰਾਪਤੀ ਅੰਦਰੋਂ ਪੈਦਾ ਹੋਵੇ, ਤਾਂ ਕਿ ਈਸ਼ਵਰ ਦੀ ਪ੍ਰਾਪਤੀ ਦੀ ਧੁਨ, ਈਸ਼ਵਰ ਪ੍ਰਾਪਤੀ ਦੀ ਲਗਨ ਅੰਦਰੋਂ ਜਨਮ ਲੈ ਸਕੇ। ਆਦਿ ਕਾਲ ਤੋਂ ਸਾਡੇ ਦੇਸ਼ ਵਿੱਚ ਇਸ ਤਰ੍ਹਾਂ ਦੇ ਲੋਕ ਘਰ ਬਾਰ ਨੂੰ ਛੱਡ ਕੇ, ਬਾਜ਼ਾਰ ਮਹਿਲ ਮਾੜੀਆਂ ਨੂੰ ਛੱਡ ਕੇ, ਗੋਸ਼ਾ ਤਨਹਾਈ ਪਹਾੜਾਂ ਦੀਆਂ ਕੰਧਰਾਂ ਤੇ ਬਿਆਬਾਨ ਜੰਗਲਾਂ ਵਿੱਚ ਜਾਂਦੇ ਰਹੇ, ਮਹਿਜ਼ ਇਸ ਵਾਸਤੇ ਕਿ ਉਦਾਸੀਨ ਬਿਰਤੀ ਪੈਦਾ ਹੋਵੇ, ਉਪਰਾਮ ਬਿਰਤੀ ਅੰਦਰ ਉਜਾਗਰ ਹੋਵੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਇੱਕ ਸਾਹਿਬਜ਼ਾਦੇ ਦਾ ਨਾਂ ਬਾਬਾ ਸ੍ਰੀ ਚੰਦ, ਜਿਨ੍ਹਾਂ ਨੇ ਇਸ ਦੇਸ਼ ਵਿੱਚ ਉਦਾਸੀਨ ਪਰੰਪਰਾ ਨੂੰ ਜਨਮ ਦਿੱਤਾ ਔਰ ਆਪ ਦੇ ਸਾਧੂਆਂ ਨੂੰ ਉਦਾਸੀ ਸਾਧੂ ਕਰਕੇ ਆਖਿਆ ਜਾਂਦਾ ਹੈ। ਔਰ ਇਹ ਉਦਾਸੀਨ ਸੰਪਰਦਾ ਅੱਜ ਵੀ ਮੌਜੂਦ ਹੈ, ਜਿਸ ਨੇ ਗੁਰਬਾਣੀ ਦਾ ਮਹਾਨ ਪ੍ਰਚਾਰ ਦੇਸ਼ ਦੇਸ਼ਾਂਤਰਾਂ ਦੇ ਵਿੱਚ ਕੀਤਾ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ ਕਿ ਉਜਾੜ ਵਿੱਚ ਜਾ ਕੇ, ਬਿਆਬਾਨ ਜੰਗਲ ਵਿੱਚ ਜਾ ਕੇ ਮਨ ਨੂੰ ਉਪਰਾਮ ਕਰਨਾ ਹੈ, ਉਦਾਸ ਕਰਨਾ ਹੈ, ਉਸ ਤੋਂ ਬਿਹਤਰ ਹੈ ਘਰ ਨੂੰ ਹੀ ਜੰਗਲ ਸਮਝ ਲਿਆ ਜਾਵੇ, ਘਰ ਨੂੰ ਹੀ ਉਜਾੜ ਸਮਝ ਲਿਆ ਜਾਵੇ। ਰੇ ਮਨ ਐਸੋ ਕਰ ਸੰਨਿਆਸਾ, ਬਨ ਸੇ ਸਦਨ ਸਵੈ ਕਰ ਸਮਝੋ, ਮਨ ਹੀ ਮਾਏ ਉਦਾਸਾ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਪਰਾਮ, ਉਦਾਸ ਤੇ ਬੈਰਾਗ ਦੀ ਮੂਰਤੀ ਸਨ। ਜਗਤ ਵਿੱਚ ਕੁਛ ਵੀ ਐਸਾ ਨਹੀਂ ਕਿ ਆਪ ਨੂੰ ਖਿੱਚ ਲਵੇ, ਆਪ ਜਗਤ ਤੋਂ ਉੱਚੇ ਜੀਵਦੇ ਸਨ। ਲੇਕਿਨ ਜਗਤ ਤੋਂ ਬਿਰਤੀਆਂ ਉੱਚੀਆਂ ਹੋ ਸਕਣ, ਆਪ ਨੇ ਜੰਗਲ ਵਿੱਚ ਜਾਣਾ ਮੁਨਾਸਿਬ ਨਹੀਂ ਸਮਝਿਆ। ਆਪ ਸਾਫ਼ ਕਹਿੰਦੇ ਨੇ, ਕਾਹੇ ਰੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ। ਉਹ ਜੋ ਵਿਆਪਕ ਹੈ, ਉਹ ਜੋ ਸਰਬ ਵਿਆਪਕ ਹੈ, ਉਹ ਜੋ ਰੋਮ ਰੋਮ ਵਿੱਚ ਵਸਿਆ ਹੋਇਆ, ਉਹ ਤੇ ਤੇਰੇ ਕੋਲ ਹੈ, ਬਨ ਵਿੱਚ ਕਿੱਥੇ ਜਾਣਾ। ਸਰਬ ਨਿਵਾਸੀ ਤੇ ਸਦਾ ਅਲਿਪਤ, ਇਹ ਦੋ ਸ਼ਬਦ ਐਸੇ ਨੇ ਜੋ ਖੋਜ ਦੇ ਮੁਸਤਹਿਕ ਨੇ। ਜੋ ਵਿਆਪਕ ਹੈ, ਸਰਬ ਨਿਵਾਸੀ ਹੈ, ਉਹ ਅਲਿਪਤ ਕਿਸ ਤਰ੍ਹਾਂ ਰਹਿ ਸਕਦਾ ਹੈ, ਨਿਰਲੇਪ ਕੈਸੇ ਰਹਿ ਸਕਦਾ ਹੈ। ਜੋ ਸਾਰਿਆਂ ਦੇ ਵਿੱਚ ਹੈ, ਨਿਰਲੇਪ ਹੋਣਾ ਤੇ ਫਿਰ ਬਹੁਤ ਕਠਿਨ ਹੈ। ਸਰਬ ਨਿਵਾਸੀ ਸਦਾ ਅਲੇਪਾ, ਤੋ ਹੀ ਸੰਗ ਸਮਾਈ, ਉਹ ਮੇਰੇ ਵਿੱਚ ਹੈ ਔਰ ਨਿਰਲੇਪ ਹੈ। ਉਹ ਸਾਰਿਆਂ ਦੇ ਵਿੱਚ ਹੈ, ਉਹ ਨਿਰਲੇਪ ਹੈ। ਤੋ ਆਪਨੇ ਬੜੇ ਸੁੰਦਰ ਦੋ ਪ੍ਰਮਾਣ ਦਿੱਤੇ ਨੇ। ਪਹੁਪ ਮਦ ਜੋ ਬਾਸ ਬਸਤ ਹੈ, ਮੁਕਰ ਮਾਏ ਜੈਸੇ ਛਾਈ, ਤੈਸੇ ਹੀ ਹਰ ਬਸੇ ਨਿਰੰਤਰ, ਘਟ ਹੀ ਖੋਜੋ ਭਾਈ। ਸਰਬ ਨਿਵਾਸੀ ਤੇ ਉਹ ਐਸਾ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿੱਚ ਮਹਿਕ ਹੈ। ਸਾਰੇ ਫੁੱਲਾਂ ਦੀ ਪੱਤੀ ਪੱਤੀ ਵਿੱਚ ਸੁਗੰਧੀ ਹੈ, ਮਹਿਕ ਹੈ। ਤੇ ਜੈਸੇ ਫੁੱਲ ਦੇ ਅੰਦਰ ਮਹਿਕ ਵਿਆਪਕ ਹੈ, ਤੇਵੇਂ ਪ੍ਰਮਾਤਮਾ ਵਿਆਪਕ ਹੈ। ਪਰ ਪ੍ਰਮਾਤਮਾ ਨਿਰਲੇਪ ਕਿਸ ਤਰ੍ਹਾਂ ਹੈ? ਮੁਕਰ ਮਾਏ ਜੈਸੇ ਛਾਈ, ਜੈਸੇ ਸ਼ੀਸ਼ੇ ਵਿੱਚ ਅਕਸ, ਸ਼ੀਸ਼ੇ ਵਿੱਚ ਹੁੰਦਾ ਹੋਇਆ ਵੀ ਸ਼ੀਸ਼ੇ ਵਿੱਚ ਨਹੀਂ ਹੈ, ਨਿਰਲੇਪ ਹੈ। ਸ਼ੀਸ਼ੇ ਵਿੱਚ ਜੋ ਕੁਝ ਦਿਖਾਈ ਦੇ ਰਿਹਾ, ਅਸੀਂ ਉਹਨੂੰ ਪਕੜ ਨਹੀਂ ਸਕਦੇ, ਬੰਧਨ ਵਿੱਚ ਨਹੀਂ ਲਿਆ ਸਕਦੇ, ਕਿਉਂਕਿ ਨਿਰਲੇਪ ਹੈ। ਭਾਵੇਂ ਸ਼ੀਸ਼ੇ ਵਿੱਚ ਹੈ,
ਫਿਰ ਵੀ ਸ਼ੀਸ਼ੇ ਤੋਂ ਨਿਆਰਾ ਹੈ, ਨਿਰਲੇਪ ਹੈ। ਭਾਵੇਂ ਪਰਮਾਤਮਾ ਸਾਡੇ ਵਿੱਚ ਹੈ, ਫਿਰ ਵੀ ਉਹ ਨਿਆਰਾ ਹੈ। ਅਗਰ ਵਿਆਪਕ ਹੋ ਕੇ ਉਹ ਨਿਆਰਾ ਨਾ ਆਵੇ ਤਾਂ ਫਿਰ ਜਿਤਨੇ ਅਸੀਂ ਮਹਿਲੇ ਹਾਂ ਪਰਮਾਤਮਾ ਹੁਣ ਤੱਕ ਮਹਿਲਾ ਹੋ ਗਿਆ ਹੁੰਦਾ ਹੈ। ਉਹ ਨਿਰਲੇਪ ਹੈ, ਇਸ ਵਾਸਤੇ ਸਾਡੇ ਅੰਦਰ ਰਹਿੰਦਾ ਹੋਇਆ ਵੀ ਉਹ ਨਿਰਮਲ ਹੈ, ਸਵੱਛ ਹੈ। ਡਾਕਟਰ ਰਵਿੰਦਰ ਨਾਥ ਟੈਗੋਰ ਨੂੰ ਇਹ ਬੋਧ ਹੋਇਆ ਉਦੋਂ ਜਦੋਂ ਆਪ ਨੇ ਦੇਖਿਆ ਕਿ ਇੱਕ ਬਹੁਤ ਵੱਡੇ ਗੰਦਗੀ ਦੇ ਢੇਰ ਨੂੰ ਸੂਰਜ ਦੀਆਂ ਕਿਰਨਾਂ ਛੂ ਰਹੀਆਂ ਸਨ ਤਾਂ ਆਪ ਨਾ ਛੁੱਟੇ, ਆਖਣ ਲੱਗੇ ਹੇ ਈਸ਼ਵਰ ਤੇਰੇ ਨਿਰਲੇਪ ਹੋਣ ਦਾ ਬੋਧ ਮਿਲ ਗਿਆ। ਸੂਰਜ ਦੀਆਂ ਕਿਰਨਾਂ ਗੰਦਗੀ ਨੂੰ ਛੂ ਰਹੀਆਂ ਨੇ ਪਰ ਸੂਰਜ ਗੰਦਾ ਨਹੀਂ ਹੋ ਰਿਹਾ, ਕਿਰਨਾਂ ਗੰਦੀਆਂ ਨਹੀਂ ਹੋ ਰਹੀਆਂ। ਹੇ ਪ੍ਰਮਾਤਮਾ ਤੂੰ ਮੇਰੇ ਗੰਦੇ ਸਰੀਰ ਮਲਮੂਤਰ ਦੇ ਥੈਲੇ ਚ ਬੈਠਾ ਹੈ ਪਰ ਤੂੰ ਗੰਦਾ ਨਹੀਂ ਹੁੰਦਾ, ਤੂੰ ਤੇ ਨਿਰਲੇਪ ਹੈ, ਤੂੰ ਤੇ ਸਵੱਛ ਹੈ, ਤੂੰ ਤੇ ਨਿਰਮਲ ਹੈ। ਤੂੰ ਸਾਹਿਬ ਕਹਿੰਦੇ ਨੇ ਵਿਆਪਕ ਤੂੰ ਐਸੇ ਹੈ ਜੈਸੇ ਫੁੱਲ ਦੀ ਪੱਤੀ ਪੱਤੀ ਵਿਚ ਮਹਿਕ ਹੈ, ਔਰ ਨਿਰਲੇਪ ਤੂੰ ਐਸਾ ਹੈ ਜੈਸੇ ਸ਼ੀਸ਼ੇ ਵਿਚ ਅਕਸ ਪੋਪ ਮੱਧ ਜੋ ਬਾਸ ਬਸਤ ਹੈ ਮੁਖ ਰੁਮਾਏ ਜੈਸੇ ਛਾਈ ਤੈਸੇ ਹੀ ਹਰ ਬਸੇ ਨਿਰੰਤਰ ਘਟ ਹੀ ਖੋਜੋ ਪਾਈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ ਅਨੰਦਪੁਰ ਸਾਹਿਬ ਤੋਂ ਗਵਨ ਆਰੰਭ ਕੀਤਾ, ਰੋਹਤਕ ਹਿਸਾਰ ਹਾਂਸੀ, ਫਿਰ ਇਥੋਂ ਗਵਨ ਕਰਦੇ ਕਰਦੇ ਆਪ ਪਹੁੰਚੇ ਨੇ ਆਗਰਾ, ਜਿਸ ਸਥਾਨ ਵਿਚ ਆਪ ਕਾਫੀ ਸਮੇਂ ਤੱਕ ਟਿਕੇ ਉਸ ਸਥਾਨ ਦਾ ਨਾਂ ਹੈ ਗੁਰਦੁਆਰਾ ਮਾਈ ਥਾਂ। ਬਾਹਰ ਇੱਕ ਚਰਵਾਹੇ ਨੂੰ ਅੰਗੂਠੀ ਆਪ ਨੇ ਭੇਟ ਕੀਤੀ, ਔਰ ਇਸ ਵਾਸਤੇ ਭੇਟ ਕੀਤੀ ਕਿਉਂਕਿ ਸ਼ਾਹੀ ਲਸ਼ਕਰ ਆਪ ਦੀ ਤਲਾਸ਼ ਵਿਚ ਸੀ ਤੇ ਬਹੁਤ ਵੱਡਾ ਇਨਾਮ ਰੱਖਿਆ ਗਿਆ ਸੀ। ਆਪ ਨੇ ਉਸ ਚਰਵਾਹੇ ਨੂੰ ਕਿਹਾ ਲੈ ਤੂੰ ਇਹ ਅੰਗੂਠੀ ਵੀ ਲੈ ਤੇ ਮੈਨੂੰ ਪਕੜਾਉਣ ਦਾ ਬਹੁਤ ਵੱਡਾ ਇਨਾਮ ਵੀ ਪ੍ਰਾਪਤ ਕਰ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਗ੍ਰਿਫਤਾਰ ਕੀਤਾ ਗਿਆ, ਔਰ ਆਦ ਕਾਲ ਤੋਂ ਸਤਾਧਾਰੀਆਂ ਦੀ ਤੇ ਸਤਵਾਦੀਆਂ ਦੀ ਕਦੀ ਬਣੀ ਨਹੀਂ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਜੋੜ ਜੁੜਿਆ ਨਹੀਂ। ਸਤਾਧਾਰੀ ਤੇ ਸਤਵਾਦੀਆਂ ਦੇ ਟਕਰਾਓ ਆਦ ਕਾਲ ਤੋਂ ਰਿਹਾ ਹੈ। ਰਾਮ ਤੇ ਰਾਵਣ ਦਾ ਟਕਰਾਓ, ਕੰਸ ਤੇ ਸ੍ਰੀ ਕ੍ਰਿਸ਼ਨ ਦਾ ਟਕਰਾਓ, ਬਾਬਰ ਤੇ ਗੁਰੂ ਨਾਨਕ ਦਾ ਟਕਰਾਓ, ਜਹਾਂਗੀਰ ਤੇ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਟਕਰਾਓ, ਔਰ ਵਕਤ ਦੇ ਸਤਾਧਾਰੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਟਕਰਾਓ, ਧਰੂ ਦਾ ਆਪਣੀ ਮਤਰੇਈ ਮਾਂ ਨਾਲ ਟਕਰਾਓ ਤੇ ਪ੍ਰਹਿਲਾਦ ਦਾ ਹਰਨਾਕਸ਼ ਨਾਲ ਟਕਰਾਓ, ਇਸ ਗੱਲ ਦਾ ਸਬੂਤ ਹੈ ਕਿ ਸਤਾਧਾਰੀਆਂ ਤੇ ਸਤਵਾਦੀਆਂ ਦੀ ਕਦੀ ਆਪਸ ਵਿਚ ਨਹੀਂ ਬਣੀ। ਇਹ ਦੋ ਦਿਸ਼ਾਵਾਂ ਹੀ ਵੱਖ ਵੱਖ ਨੇ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਚਾਈ ਦੇ ਮੁਜੱਸਮੇ ਸਤ ਦੀ ਮੂਰਤੀ ਤੇ ਦੂਸਰੇ ਪਾਸੇ ਕੇਵਲ ਸਤਾ ਹੈ। ਸਤਾ ਦਾ ਮਤਲਬ ਹੈ ਮੈਂ ਦੂਸਰੇ ਨੂੰ ਜਿੱਤਣਾ ਹੈ ਤੇ ਸਤ ਦਾ ਮਤਲਬ ਹੈ ਮੈਂ ਆਪਣੇ ਆਪ ਨੂੰ ਜਿੱਤਣਾ ਹੈ। ਹੈਨ ਚਾਹੁੰਦੇ ਤੇ ਦੋਵੇਂ ਹੀ ਜਿੱਤਣਾ ਹੈ, ਚਾਹੀਦਾ ਤੇ ਦੋਵਾਂ ਨੂੰ ਹੀ ਕਾਮਯਾਬੀ ਹੈ, ਸਫਲਤਾ ਜਿੱਤ ਚਾਹੀਦੀ ਹੈ। ਫਰਕ ਸਿਰਫ ਇਤਨਾ ਹੈ ਇੱਕ ਜਗਤ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਆਪਣੇ ਆਪ ਨੂੰ ਜਿੱਤਣਾ ਚਾਹੁੰਦਾ ਹੈ। ਇੱਕ ਜਗਤ ਤੇ ਹੁਕਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਆਪ ਤੇ ਹੁਕਮ ਕਰਨਾ ਚਾਹੁੰਦਾ ਹੈ। ਇੱਕ ਜਗਤ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਇੱਕ ਆਪਣੇ ਮਨ ਨੂੰ ਗੁਲਾਮ ਕਰਨਾ ਚਾਹੁੰਦਾ ਹੈ, ਆਪਣੇ ਇੰਦਰੀਆਂ ਨੂੰ ਗੁਲਾਮ ਕਰਨਾ ਚਾਹੁੰਦਾ ਹੈ। ਲੇਕਿਨ ਜੋ ਜਗਤ ਨੂੰ ਗੁਲਾਮ ਕਰਦਾ ਹੈ ਉਹ ਕਿਸੇ ਹੱਦ ਤੱਕ ਇੰਦਰੀਆਂ ਦਾ ਸਵੈਮ ਗੁਲਾਮ ਹੁੰਦਾ ਹੈ, ਉਹ ਮਨ ਦਾ ਸਵੈਮ ਗੁਲਾਮ ਹੁੰਦਾ ਹੈ। ਇਸ ਵਾਸਤੇ ਸਾਰੀ ਦੁਨੀਆਂ ਤੇ ਹੁਕਮ ਕਰਨ ਵਾਲਾ ਮਨੁੱਖ ਆਪਣੇ ਮਨ ਤੇ ਹੁਕਮ ਕਰਨਾ ਉਸ ਲਈ ਔਖਾ ਹੋ ਜਾਂਦਾ ਹੈ। ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਸ ਦਾ ਕਹਿਣਾ ਉਸਦਾ ਮਨ ਨਹੀਂ ਮੰਨਦਾ, ਉਹਦੇ ਇੰਦਰੇ ਨਹੀਂ ਮੰਨਦੇ, ਉਹਦਾ ਜਗਤ ਨੂੰ ਜਿੱਤ ਲੈਣਾ ਵੀ ਫੋਕਾ ਹੈ, ਝੂਠ ਹੈ। ਦਰਅਸਲ ਜਗਤ ਦੀ ਜਿੱਤ ਤੇ ਇਸ ਤੇ ਖੜੀ ਹੈ ਮਨ ਜੀਤ ਜਗ ਜੀਤ, ਮਨ ਦੀ ਜਿੱਤ ਨਾਲ ਹੀ ਜਗਤ ਦੀ ਜਿੱਤ ਖੜੀ ਹੈ। ਭਾਵੇਂ ਮਨੁੱਖ ਬਹੁਤ ਕੁਝ ਕਾਬੂ ਕਰ ਲੈਂਦਾ ਲੇਕਿਨ ਮਨ ਨੂੰ ਕਾਬੂ ਕਰਨਾ ਬਹੁਤ ਵੱਡਾ ਕੰਮ ਹੈ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਸੰਬੰਧ ਨਾਲ ਇਕਬਾਰ ਦੀ ਰਚਨਾ ਮਨ ਲੋ ਚੇ ਬੁਰਿਆਈਆਂ,
ਗੁਰ ਸ਼ਬਦੀ ਇਹ ਮਨ ਹੋੜੀ ਹੈ। ਦੇਖੋ ਮਨੁੱਖ ਨੇ ਨੱਥ ਪਾ ਕੇ ਬੈਲ ਨੂੰ ਕਾਬੂ ਕੀਤਾ ਹੈ, ਲਗਾਮ ਪਾ ਕੇ ਘੋੜੇ ਨੂੰ ਕਾਬੂ ਕੀਤਾ ਹੈ, ਅੰਕੁਸ਼ ਰੱਖ ਕੇ ਹਾਥੀ ਨੂੰ ਕਾਬੂ ਕੀਤਾ ਹੈ। ਅਜੋਕੇ ਯੁੱਗ ਦੇ ਚ ਰੇਲਾਂ ਮੋਟਰਾਂ ਗੱਡੀਆਂ ਮਨੁੱਖ ਦੇ ਕਾਬੂ ਦੇ ਚ ਨੇ। ਇਹ ਠੀਕ ਹੈ ਕਿ ਰੇਲ ਚੱਲਦੀ ਤੇ ਇੱਕੋ ਹੀ ਥਾਂ ਤੋਂ ਹੈ ਜਿੱਥੇ ਇੰਜਨ ਹੈ, ਪਰ ਰੋਕਣ ਦਾ ਆਲਾ ਤੇ ਹਰ ਡੱਬੇ ਚ ਮੌਜੂਦ ਹੈ। ਜਿੱਥੇ ਖਿੱਚੀ ਚੇਨ ਗੱਡੀ ਰੁਕ ਗਈ, ਜੋ ਚੱਲ ਰਹੀ ਹੈ ਉਹਦਾ ਕਾਬੂ ਦੇ ਚ ਹੋਣਾ ਬਹੁਤ ਲਾਜ਼ਮੀ ਹੈ, ਵਰਨਾ ਉਸ ਤੋਂ ਸੁੱਖ ਨਹੀਂ ਉਠਾਇਆ ਜਾ ਸਕਦਾ। ਪਰ ਹੈਰਾਨਗੀ ਦੀ ਗੱਲ, ਹਾਥੀ ਘੋੜੇ ਰਿੱਛ ਬੰਦਰ ਔਰ ਸ਼ੇਰ ਬੈਲ ਔਰ ਖੋਤੇ, ਇਹ ਤੇ ਬੰਦੇ ਦੇ ਕਾਬੂ ਚ, ਲੇਕਿਨ ਬੰਦੇ ਦਾ ਮਨ ਬੰਦੇ ਦੇ ਕਾਬੂ ਚ ਨਹੀਂ ਹੈ। ਇੱਥੋਂ ਹੀ ਗੱਲ ਸਪਸ਼ਟ ਹੋ ਗਈ ਕਿ ਮਨ ਉਹੀ ਕਾਬੂ ਕਰਦਾ ਹੈ ਜੋ ਮਹਾਬਲੀ ਹੁੰਦਾ ਹੈ, ਸੂਰਮਾ ਹੁੰਦਾ ਹੈ, ਔਰ ਇੱਕ ਵੱਖ ਦਿਸ਼ਾ ਹੈ। ਇੱਕ ਸੰਸਾਰ ਨੂੰ ਜਿੱਤਣਾ ਚਾਹੁੰਦਾ ਹੈ, ਇੱਕ ਮਨ ਨੂੰ ਜਿੱਤਣਾ ਚਾਹੁੰਦਾ ਹੈ। ਸੰਸਾਰ ਨੂੰ ਜਿੱਤ ਕੇ ਧਨ ਦੀ ਪ੍ਰਾਪਤੀ ਆਉਂਦੀ ਹੈ, ਮਨ ਨੂੰ ਜਿੱਤ ਕੇ ਪ੍ਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ, ਅਕਾਲ ਪੁਰਖ ਦੀ ਪ੍ਰਾਪਤੀ ਹੁੰਦੀ ਹੈ, ਈਸ਼ਵਰ ਦੀ ਪ੍ਰਾਪਤੀ ਹੁੰਦੀ ਹੈ। ਤਾਂ ਜੈਸੇ ਆਦਿ ਕਾਲ ਤੋਂ ਸਤਵਾਦੀਆਂ ਤੇ ਸਤਾਧਾਰੀ ਦੀ ਨਹੀਂ ਬਣੀ, ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤੇ ਔਰੰਗਜ਼ੇਬ ਦੀ ਵੀ ਨਹੀਂ ਬਣੀ। ਹਿੰਦੀ ਦੇ ਪ੍ਰਸਿੱਧ ਸ਼ਾਇਰ ਕਵੀ ਭੂਸ਼ਣ ਨੇ ਔਰੰਗਜ਼ੇਬ ਬਾਰੇ ਜੋ ਕੁਛ ਲਿਖਿਆ ਹੈ ਉਹ ਇਹ ਹੈ। ਹਾਥ ਤਸਬੀਹ ਲੀਏ ਪ੍ਰਾਤ ਉਠੇ ਬੰਦਗੀ ਕੋ ਆਪ ਹੀ ਕਪਟ ਰੂਪ ਕਪਟ ਸੋ ਜਪ ਕੇ ਆਗਰੇ ਮੇ ਜਾਏ ਦਾਰਾ ਚੌਕ ਮੇ ਚਿਨਾਏ ਲਿਓ ਛਤਰ ਹੂੰ ਛਨਾਯੋ ਮਾਨੋ ਮਰੇ ਬੂਢੇ ਬਪ ਕੇ ਕੀਨੋ ਹੈ ਸਗੋਤ ਗਾਤ ਸੋ ਮੈਂ ਨਾਹੀ ਕਹੂੰ ਫੇਰੀ ਫੀਲ ਪਰ ਤੁਰਾਯੋ ਚਾਰ ਚੁਗਲ ਕੇ ਗਪ ਕੇ ਭੂਸ਼ਣ ਬਨਤ ਛਰ ਛੰਦੀ ਮਤੀ ਮੰਦ ਮਾਹਾਂ ਸੋ ਸੋ ਚੂਹੇ ਖਾਏ ਕੇ ਬਿਲਾਰੀ ਬੈਠੀ ਤਪ ਕੇ। ਹੁਣ ਤੂੰ ਤਸਬੀਹ ਲੈ ਕੇ ਬੈਠਾ, ਹੁਣ ਤੂੰ ਪੰਜ ਵਕਤ ਦੀ ਨਮਾਜ਼ ਪੜ੍ਹਦਾ, ਰੋਜ਼ੇ ਰੱਖਦਾ, ਪਰ ਵੇਖ ਤੇ ਸਹੀ, ਤੂੰ ਪਿਤਾ ਨੂੰ ਕੈਦ ਕੀਤਾ, ਬਰਾਵਾਂ ਨੂੰ ਕਤਲ ਕੀਤਾ, ਬਰਜਾਈਆਂ ਨੂੰ ਕੈਦ ਕੀਤਾ, ਔਰ ਅਗਾਹ ਚੱਲ ਕੇ ਇਸ ਨੇ ਆਪਣੇ ਪੁੱਤਰ ਬਹਾਦਰ ਸ਼ਾਹ ਨੂੰ ਵੀ ਕੈਦ ਕੀਤਾ। ਕਿਧਰੇ ਭਰਾਵਾਂ ਦੀ ਤਰ੍ਹਾਂ, ਪਿਓ ਦੀ ਤਰ੍ਹਾਂ ਇਹ ਪੁੱਤਰ ਵੀ ਵਾਰਸ ਬਣਨ ਦੀ ਕੋਸ਼ਿਸ਼ ਨਾ ਕਰੇ। ਰਾਜਨੀਤੀ ਤੇ ਸਵਾਰਥ ਤੇ ਖੜੀ ਹੈ ਤੇ ਧਰਮ ਪਰ ਸਵਾਰਥ ਤੇ ਖੜਾ ਹੈ। ਧਰਮ ਦਾ ਤੇ ਮਤਲਬ ਹੈ ਦੂਜਿਆਂ ਦੇ ਹਿੱਤ ਲਈ ਸੋਚਣਾ, ਰਾਜਨੀਤੀ ਦਾ ਮਤਲਬ ਹੈ ਆਪਣੇ ਹਿੱਤ ਲਈ ਸੋਚਣਾ। ਤੋ ਸਵਾਰਥੀ ਹੋਵੇਗਾ ਤੋ ਸਤਵਾਦੀ ਤੇ ਸਤਾਧਾਰੀ ਦਾ ਟਕਰਾਓ ਹੋਇਆ। ਇਸ ਟਕਰਾਓ ਦੇ ਚ ਵਕਤੀ ਤੌਰ ਤੇ ਹਮੇਸ਼ਾ ਸਤਵਾਦੀ ਹਾਰਦੇ ਆਏ ਨੇ। ਸੰਸਾਰ ਦਾ ਇਤਿਹਾਸ ਪੜ੍ਹ ਕੇ ਦੇਖੋ, ਸਤ ਦੀ ਮੂਰਤੀ ਰਾਮ ਬਨ ਬਨ ਦੀਆਂ ਠੋਕਰਾਂ ਖਾ ਰਹੇ ਨੇ, ਪਰ ਝੂਠੀ ਮੰਤਰਾ ਤੇ ਕਹਿ ਕਈ ਸਿੰਘਾਸਣ ਤੇ ਬੈਠੀ, ਮਹਿਲਾਂ ਵਿਚ ਬੈਠੀ। ਸੱਚ ਦੀ ਮੂਰਤੀ ਪ੍ਰਹਿਲਾਦ ਜੇਲ ਦੀ ਤੰਗ ਤਾਰੀਕ ਕੋਠੜੀ ਦੇ ਚ ਹੈ, ਪਰ ਝੂਠਾ ਹਰਨਾਕਸ਼ ਸਿੰਘਾਸਣ ਤੇ ਬੈਠਾ। ਸੱਚ ਤੇ ਬੈਰਾਗ ਦੀ ਮੂਰਤੀ ਧਰੂ ਜੰਗਲਾਂ ਦੀ ਠੋਕਰਾਂ ਖਾ ਰਿਹਾ, ਸਾਧਨਾ ਕਰ ਰਿਹਾ, ਪਰ ਝੂਠੀ ਮਤਰੇਈ ਮਾਂ ਮਹਿਲਾਂ ਵਿਚ ਬੈਠ ਕੇ ਐਸ਼ ਕਰ ਰਹੀ ਹੈ, ਆਰਾਮ ਕਰ ਰਹੀ ਹੈ, ਸੁਖ ਮਾਣ ਰਹੀ ਹੈ। ਅਗਾਂਹ ਚਲੀਏ ਦੇਵਕੀ ਤੇ ਵਾਸੁਦੇਵ ਜੋ ਪ੍ਰੇਮਾ ਭਗਤੀ ਦੀ ਮੂਰਤੀ ਨੇ, ਉਹ ਕੰਸ ਦੀ ਕੈਦ ਵਿਚ ਨੇ, ਜੇਲ ਦੇ ਅੰਦਰ ਨੇ, ਪਰ ਕੰਸ ਸਿੰਘਾਸਣ ਤੇ ਬੈਠਾ। ਜੇਲ ਦੀ ਤੰਗ ਤਾਰੀ ਕੋਠੜੀ ਦੇ ਚ ਹੀ ਸੱਚ ਦੀ ਮੂਰਤੀ ਸ੍ਰੀ ਕ੍ਰਿਸ਼ਨ ਦਾ, ਦੁਆਪੁਰ ਦੇ ਅਵਤਾਰੀ ਪੁਰਸ਼ ਦਾ ਜਨਮ ਹੋਇਆ ਹੈ। ਹੈਰਾਨਗੀ ਦੀ ਗੱਲ ਜਦ ਮੈਂ ਇਸ ਢੰਗ ਨਾਲ ਪੜ੍ਹਦਾ ਕਿ ਜੇਲ ਦੇ ਵਿਚ ਹੀ ਵਕਤ ਦੇ ਸਤਾਧਾਰੀਆਂ ਦੀ ਜੇਲ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੋਤੀ ਜੋਤ ਸਮਾਏ, ਉਹਨਾਂ ਦਾ ਅੰਤ ਹੋਇਆ ਤੇ ਜੇਲ ਦੇ ਚ ਹੀ ਸ੍ਰੀ ਕ੍ਰਿਸ਼ਨ ਦਾ ਜਨਮ ਹੋਇਆ, ਤੇ ਮੈਨੂੰ ਕਹਿਣਾ ਪੈਂਦਾ ਸੱਚ ਦਾ ਜਨਮ ਹੁੰਦਾ ਹੈ ਤੇ ਜੇਲ ਦੇ ਚ ਹੁੰਦਾ, ਸੱਚ ਦਾ ਅੰਤ ਹੁੰਦਾ ਹੈ ਤੋ ਜੇਲ ਦੇ ਚ ਹੁੰਦਾ। ਸੱਚ ਦੀ ਹਾਰ ਵੀ ਅਸਲ ਦੇ ਚ ਜਿੱਤ ਹੈ ਔਰ ਝੂਠ ਦੀ ਜਿੱਤ ਵੀ ਅਸਲ ਦੇ ਚ ਹਾਰ ਹੈ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਬੋਲ, ਕੂੜ ਨਿਖੁੱਟੇ ਨਾਨਕਾ
ਉੜ ਕੇ ਸੱਚ ਰਹੀ। ਆਪ ਦਿੱਲੀ ਦੇ ਚਾਂਦਨੀ ਚੌਂਕ ਦੇ ਸ਼ਹੀਦ ਕੀ ਹੋਏ, ਸਮੁੱਚੇ ਦੇਸ਼ ਨੂੰ ਚਾਨਣਾ ਬਣ ਗਏ। ਸੂਰਬੀਰਤਾ ਦਾ, ਬਹਾਦਰੀ ਦਾ, ਅਣਖ ਦਾ, ਗੈਰਤ ਦਾ ਸੁੱਤੀ ਹੋਈ ਕੌਮ ਨੂੰ ਆਪ ਨੇ ਜਗਾਇਆ। ਆਪ ਦੀ ਸ਼ਹਾਦਤ ਦੇ ਨਾਲ ਹੀ ਸਿੱਖੀ ਦਾ ਜੋ ਸਰੂਪ ਬਣਿਆ ਉਹ ਕੇਸ਼ਾਧਾਰੀ ਬਣਿਆ, ਔਰ ਸੰਤ ਸਿਪਾਹੀ ਦੀ ਸ਼ਕਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਬਕਾਇਦਾ ਬਖਸ਼ਿਸ਼ ਕਰ ਦਿੱਤੀ, ਤਾਂ ਕਿ ਆਇੰਦਾ ਲਈ ਇਹ ਸੱਤ ਤੇ ਸਤਾ ਇੱਕੋ ਹੀ ਥਾਂ ਤੇ ਰਹੇ, ਔਰ ਸਤਵਾਦੀ ਸਤਾਧਾਰੀਆਂ ਦੇ ਹੱਥੋਂ ਬੇਜ਼ਾਰ ਨਾ ਹੁੰਦਾ ਰਹੇ, ਔਖਾ ਨਾ ਹੁੰਦਾ ਰਹੇ। ਸਾਹਿਬਾਂ ਦਾ ਧੜ ਚੁੱਕ ਕੇ ਲੱਖੀ ਸ਼ਾਹ ਵਣਜਾਰਾ ਲਿਆਇਆ, ਔਰ ਉਹਨੇ ਆਪਣੇ ਪਿੰਡ ਦੇ ਵਿੱਚ ਆਪਣੇ ਮਕਾਨ ਦੇ ਅੰਦਰ ਰੱਖ ਕੇ ਮਕਾਨ ਨੂੰ ਹੀ ਅੱਗ ਲਾ ਦਿੱਤੀ। ਇਸ ਢੰਗ ਨਾਲ ਉਸਨੇ ਆਪਣਾ ਮਕਾਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਧੜ ਤੋਂ ਨਿਛਾਵਰ ਕੀਤਾ। ਉਸ ਥਾਂ ਤੇ ਪਾਵਨ ਗੁਰਦੁਆਰਾ ਬਣਿਆ ਹੋਇਆ, ਗੁਰਦੁਆਰਾ ਰਕਾਬਗੰਜ। ਸੀਸ ਦਾ ਦਾਹ ਸੰਸਕਾਰ ਹੋਇਆ ਆਨੰਦਪੁਰ ਸਾਹਿਬ ਦੇ ਵਿੱਚ। ਉਸ ਥਾਂ ਦੇ ਉੱਤੇ ਵੀ ਗੁਰਦੁਆਰਾ ਬਣਿਆ ਹੋਇਆ ਜਿਸ ਦਾ ਨਾਂ ਹੈ ਗੁਰਦੁਆਰਾ ਸੀਸਗੰਜ, ਤੇ ਜਿੱਥੇ ਆਪ ਦੀ ਸ਼ਹਾਦਤ ਹੋਈ ਉੱਥੇ ਵੀ ਅਸਥਾਨ ਬਣਿਆ ਹੋਇਆ ਚਾਂਦਨੀ ਚੌਂਕ ਵਿੱਚ ਗੁਰਦੁਆਰਾ ਸੀਸਗੰਜ। ਦਰਅਸਲ ਜਿਸ ਦਾ ਖੂਨ ਪਾਵਨ ਹੋ ਜਾਏ ਪਵਿੱਤਰ ਹੋ ਜਾਏ, ਤੇ ਕਿਸ ਦਾ ਖੂਨ ਪਾਵਨ ਹੋ ਜਾਂਦਾ ਪਵਿੱਤਰ ਹੋ ਜਾਂਦਾ, ਜਿਹਦੇ ਰੋਮ ਰੋਮ ਦੇ ਅੰਦਰ ਪਰਮਾਤਮਾ ਵਸਿਆ ਹੋਵੇ, ਈਸ਼ਵਰ ਵਸਿਆ ਹੋਵੇ, ਅਕਾਲ ਪੁਰਖ ਵਸਿਆ ਹੋਵੇ। ਜੈਸੇ ਨਾਮਦੇਵ ਜੀ ਮਹਾਰਾਜ ਕਹਿੰਦੇ ਨੇ, ਦਸ ਬੈ ਰਾਗਨ ਮੋਹਿ ਬਸ ਕੀਨੀ, ਪੰਚੋਂ ਕਾ ਮਿਟਨਾਓ, ਸੱਤਰ ਦੋਏ ਭਰੇ ਅੰਮ੍ਰਿਤਸਰ, ਬਿਖ ਕੋ ਮਾਰ ਕਢਾਓ, ਪਾਛੇ ਬਹੁਰ ਨਾ ਆਵਨ ਪਾਓ। ਇਹ ਜੋ 72 ਮੋਠੀਆਂ ਨਾੜਾਂ ਨੇ, ਨਾਮਦੇਵ ਕਹਿੰਦੇ ਨੇ, ਖੂਨ ਨਹੀਂ ਗਰਦਿਸ਼ ਕਰ ਰਿਹਾ, ਅੰਮ੍ਰਿਤ ਗਰਦਿਸ਼ ਕਰ ਰਿਹਾ। ਖੂਨ ਪਾਕ ਹੋ ਗਿਆ, ਪਵਿੱਤਰ ਹੋ ਗਿਆ, ਅੰਮ੍ਰਿਤ ਹੋ ਗਿਆ। ਇੱਕ ਸ਼ਾਇਰ ਦਾ ਕਹਿਣਾ, ਇੱਕ ਬੂੰਦ ਗਰ ਚਾਹੇ ਤੋ ਤੂਫਾਨ ਬਣ ਜਾਏ, ਇੱਕ ਫੂਲ ਗਰ ਚਾਹੇ ਤੋ ਗੁਲਿਸਤਾਨ ਬਣ ਜਾਏ, ਇੱਕ ਖੂਨ ਕੇ ਕਤਰੇ ਮੇ ਵੋ ਤਾਸੀਰ ਹੈ, ਇੱਕ ਕੌਮ ਕੀ ਤਵਾਰੀਖ ਕਾ ਅਨਵਾਨ ਬਣ ਜਾਏ। ਅਗਰ ਉਛਾਲ ਆ ਜਾਏ ਸਹੀ ਕਿਸੇ ਪਾਕ ਪਵਿੱਤਰ ਖੂਨ ਦੇ ਵਿੱਚ, ਤਾਂ ਉਹ ਕੌਮ ਦਾ ਤੇ ਦੇਸ਼ ਦਾ ਅਦੁੱਤੀ ਇਤਿਹਾਸ ਬਣ ਜਾਂਦਾ ਹੈ, ਗੈਰਤ ਤੇ ਅਣਖ ਬਣ ਜਾਂਦਾ ਹੈ, ਹਿੰਮਤ ਤੇ ਦਲੇਰੀ ਬਣ ਜਾਂਦਾ ਹੈ। ਸਾਹਿਬਾਂ ਦਾ ਇਹ ਪਾਵਨ ਖੂਨ ਜਿੱਥੇ ਡੁਲਿਆ, ਉੱਥੋਂ ਦੀ ਧਰਤੀ ਇਤਨੀ ਪਾਵਨ ਹੋਈ ਹੈ ਕਿ ਲੋਕੀ ਸ਼ਰਧਾ ਨਾਲ ਜਦ ਮੱਥਾ ਟੇਕਦੇ ਨੇ ਤਾਂ ਰਸਨਾ ਤੋਂ ਨਿਕਲਦਾ ਹੈ, ਧੰਨ ਗੁਰੂ ਤੇਗ ਬਹਾਦਰ ਸਾਹਿਬ, ਧੰਨ ਗੁਰੂ ਤੇਗ ਬਹਾਦਰ ਸਾਹਿਬ। ਉਹ ਅਸਥਾਨ ਅੱਜ ਤੀਰਥ ਹੈ, ਹਰ ਰਾਹਗੀਰ ਨੂੰ ਆਪਣੀ ਤਰਫ ਖਿੱਚਦਾ ਹੈ, ਪ੍ਰੇਰਦਾ ਹੈ, ਔਰ ਉੱਥੇ ਬੈਠ ਕੇ ਮਨ ਵਿੱਚ ਤਿਆਗ ਦੀ ਭਾਵਨਾ ਦਾ ਜਨਮ ਹੁੰਦਾ ਹੈ, ਬੈਰਾਗ ਦੀਆਂ ਭਾਵਨਾਵਾਂ ਦਾ ਜਨਮ ਹੁੰਦਾ ਹੈ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਚਿੰਤਨ ਕਰਦੇ ਆਇਆ ਬੈਰਾਗ ਤਾਰੀ ਹੋ ਜਾਂਦਾ ਹੈ, ਔਰ ਬੈਰਾਗ ਤਾਰੀ ਹੁੰਦਿਆਂ ਹੀ ਹਰ ਤਰ੍ਹਾਂ ਦੇ ਸੁੱਖ ਦੀ ਪ੍ਰਾਪਤੀ ਹੁੰਦੀ ਹੈ। ਤਦੀ ਤੇ ਵਾਰ ਦੇ ਅੰਦਰ ਬਕਾਇਦਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਿਆ, ਗੁਰੂ ਤੇਗ ਬਹਾਦਰ ਸਿਮਰੀਏ ਘਰ ਨੌ ਨਿਧ ਆਵੇ ਧਾਏ। ਤੋ ਨੌ ਨਿਧ ਕੀ ਹੈ? ਪਰਮਾਤਮਾ ਦਾ ਨਾਮ, ਨੌ ਨਿਧ ਅੰਮ੍ਰਿਤ, ਪ੍ਰਭ ਕਾ ਨਾਮ, ਦੇਹੀ ਮੈਂ ਇਸ ਕਾ ਬਿਸਰਾਮ। ਗੁਰੂ ਤੇਗ ਬਹਾਦਰ ਸਾਹਿਬ ਦਾ ਚਿੰਤਨ ਨਾਮ ਦਾ ਚਿੰਤਨ ਕਰਾ ਦਿੰਦਾ, ਨਾਮ ਨਾਲ ਜੋੜ ਦਿੰਦਾ, ਔਰ ਜਗਤ ਤੋਂ ਬੈਰਾਗੀ ਬਿਰਤੀਆਂ ਦਾ ਜਨਮ ਉਜਾਗਰ ਹੋ ਜਾਂਦਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਨ ਕਰਕੇ ਸੰਸਾਰ ਵਿਚ ਲੀਨ ਹੋਏ, ਆਤਮਾ ਕਰਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਵਿਚ ਜਾ ਵਿਰਾਜਮਾਨ ਹੋਏ, ਔਰ ਆਪ ਦੀ ਦਸਵੀਂ ਜੋਤ, ਗੁਰੂ ਨਾਨਕ ਦੀ ਦਸਵੀਂ ਜੋਤ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋ ਕੇ ਉਜਾਗਰ ਹੋਏ, ਔਰ ਅਦੁੱਤੀ ਸੰਦੇਸ਼ ਤੇ ਉਪਦੇਸ਼ ਆਪ ਨੇ ਜਗਤ ਨੂੰ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਦਸਵੀਂ ਜੋਤ ਹਨ। ਮਹਾਨ ਕ੍ਰਾਂਤੀਕਾਰੀ, ਵਿਚਾਰਕ, ਦਾਰਸ਼ਨਿਕ, ਸੰਤ, ਮਹਾਬਲੀ, ਇਤਨੀਆਂ ਖੂਬੀਆਂ ਕਿਸੇ ਇੱਕ ਵਿਅਕਤੀ ਦੇ ਵਿੱਚ ਇਸ ਤੋਂ ਪੇਸ਼ਤਰ ਦੇਖਣ ਨੂੰ ਨਹੀਂ ਮਿਲੀਆਂ।
ਅਲਾ ਯਾਰ ਖਾਂ ਜੋਗੀ ਕਹਿੰਦੇ ਨੇ ਇਨਸਾਫ ਕਰੇ ਜੀ ਮੈਂ ਜ਼ਮਾਨਾ ਤੋ ਯਕੀਨ ਹੈ ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ।

0: ਕੋਈ ਹੋਰ ਨੇ ਤੇ ਸੰਘਰਸ਼ ਦੋਹਾਂ ਨਾਲ ਕਰਨਾ ਪਏਗਾ। ਆਪਣੀ ਆਤਮਾ ਨੂੰ ਵੀ ਬਚਾਉਣਾ ਹੈ, ਆਪਣੇ ਸਰੀਰ ਨੂੰ ਵੀ ਬਚਾਉਣਾ ਹੈ, ਆਪਣੇ ਮਨ ਨੂੰ ਵੀ ਬਚਾਉਣਾ ਹੈ, ਪਰ ਆਪਣੀ ਧਨ ਸੰਪਦਾ ਨੂੰ ਵੀ ਬਚਾਉਣਾ ਹੈ, ਆਪਣੇ ਦੇਸ਼ ਨੂੰ ਵੀ ਬਚਾਉਣਾ ਹੈ, ਆਪਣੇ ਦੇਸ਼ ਦੀ ਸੰਸਕ੍ਰਿਤੀ ਨੂੰ ਵੀ ਬਚਾਉਣਾ ਹੈ। ਦੇਸ਼ ਪਿਆਰ ਦੀ ਲਹਿਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇਸ ਢੰਗ ਨਾਲ ਭਾਰਤ ਵਾਸੀਆਂ ਦੇ ਅੰਦਰ ਫੂਕੀ ਔਰ ਆਖਿਆ ਦੇਸ਼ ਦੀ ਆਜ਼ਾਦੀ ਲਈ ਔਰ ਦੇਸ਼ ਦੀ ਸੰਸਕ੍ਰਿਤੀ ਨੂੰ ਕਾਇਮ ਰੱਖਣ ਲਈ ਯੋਧੇ ਚਾਹੀਦੇ ਨੇ, ਮਹਾਬਲੀ ਚਾਹੀਦੇ ਨੇ, ਜੋ ਸਿਰ ਨੂੰ ਹਥੇਲੀ ਤੇ ਰੱਖਣ। ਹਕੀਕਤ ਹੈ, ਸੱਚਾਈ ਹੈ, ਅਨੰਦਪੁਰ ਸਾਹਿਬ ਦੇ ਵਿਸਾਖੀ ਵਾਲੇ ਦਿਨ ਆਪਨੇ ਸਿਰਾਂ ਦੀ ਮੰਗ ਕੀਤੀ। ਜੋ ਸਿਰ ਭੇਟ ਕਰਨਾ ਨਹੀਂ ਜਾਣਦਾ ਉਹ ਆਪਣੇ ਸਿਰ ਦੀ ਹਿਫਾਜ਼ਤ ਵੀ ਨਹੀਂ ਕਰ ਸਕੇਗਾ। ਜੋ ਸਿਰ ਭੇਟ ਕਰਨਾ ਜਾਂਦੇ ਨੇ ਉਹ ਸੰਸਕ੍ਰਿਤੀ ਦਾ ਸਿਰ, ਦੇਸ਼ ਦਾ ਸਿਰ, ਦੇਸ਼ ਦੇ ਧਰਮ ਦਾ ਸਿਰ ਉੱਚਾ ਰੱਖਦੇ ਨੇ। ਪਰ ਜੋ ਸਿਰ ਨਿਛਾਵਰ ਕਰਨਾ ਨਹੀਂ ਜਾਣਦੇ ਉਹ ਦੇਸ਼ ਦਾ ਸਿਰ ਨੀਵਾਂ ਕਰਾ ਛੱਡਦੇ ਨੇ। ਦੇਸ਼ ਦੀ ਸੰਸਕ੍ਰਿਤੀ ਨੂੰ ਮਲੀਆ ਮੇਟ ਕਰਨ ਵਿੱਚ ਹੀ ਅਗਾਂਹ ਹੁੰਦੇ ਨੇ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮਹਾਬਲੀ ਇਸ ਤਰ੍ਹਾਂ ਦੇ ਸੂਰਮੇ ਸਨ। ਅੱਜ ਤੱਕ ਦੁਨੀਆਂ ਭਰ ਦੇ ਆਲਮ ਕਹਿੰਦੇ ਆਏ ਨੇ ਕਿ ਲੜਾਈ ਦਾ ਕਾਰਨ ਜ਼ਰ, ਜ਼ਮੀਨ ਤੇ ਜ਼ੋਰੂ ਹੈ। ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਜੀਵਨੀ ਦਾ ਵਰਕਾ ਪੜ੍ਹੀਏ ਤਾਂ ਆਪ ਦੀਆਂ ਜੰਗਾਂ ਦਾ ਕਾਰਨ ਨਾ ਜ਼ਰ ਹੈ, ਨਾ ਜ਼ਮੀਨ ਹੈ, ਨਾ ਜ਼ੋਰੂ ਹੈ, ਔਰ ਦੁਨੀਆਂ ਦਾ ਵਾਹਿਦ ਇਹ ਪਹਿਲਾ ਮਹਾਂਪੁਰਸ਼ ਹੈ ਜਿਸ ਨੇ ਦੁਨੀਆਂ ਦੇ ਆਲਮਾਂ ਦੀ ਇਸ ਗੱਲ ਨੂੰ ਝਟਲਾ ਕੇ ਰੱਖ ਦਿੱਤਾ ਹੈ ਕਿ ਸਿਰਫ ਜ਼ਰ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਸਿਰਫ ਜ਼ੋਰੀ ਦੀ ਖਾਤਰ ਹੀ ਜੰਗ ਨਹੀਂ ਆਉਂਦੇ, ਔਰ ਸਿਰਫ ਜ਼ਮੀਨ ਦੀ ਖਾਤਰ ਹੀ ਲੜਾਈ ਨਹੀਂ ਆਉਂਦੀ, ਬਲਕਿ ਮਜ਼ਲੂਮਾਂ ਦੀ ਰੱਖਿਆ ਲਈ, ਦੀਨਾਂ ਦੀ ਰੱਖਿਆ ਲਈ, ਦੇਸ਼ ਦੀ ਰੱਖਿਆ ਲਈ, ਸੰਸਕ੍ਰਿਤੀ ਦੀ ਰੱਖਿਆ ਲਈ ਵੀ ਤਲਵਾਰ ਚੁੱਕਣੀ ਪੈਂਦੀ ਹੈ। ਵੈਰ ਵਿਰੋਧੀ ਹਿਰਦੇ ਨਾਲ ਲੜਨਾ ਹੋਰ ਗੱਲ ਹੈ, ਨਿਰਵੈਰ ਜਜ਼ਬੇ ਨਾਲ ਲੜਨਾ ਹੋਰ ਗੱਲ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਵੇਂ ਹੱਥ ਵਿੱਚ ਤਲਵਾਰ ਚੁੱਕ ਲਈ ਹੈ ਪਰ ਅੰਦਰ ਹਿਰਦਾ ਨਿਰਵੈਰ ਹੈ, ਔਰ ਨਿਰਵੈਰ ਹੋਣ ਦਾ ਇੱਕ ਬਹੁਤ ਵੱਡਾ ਸਬੂਤ ਮੈਦਾਨ ਏ ਜੰਗ ਵਿੱਚ ਸਿੰਘ ਸੂਰਮੇ ਜਿਨ੍ਹਾਂ ਨੂੰ ਮਾਰ ਮਾਰ ਕੇ ਗਿਰਾ ਦਿੰਦੇ ਨੇ, ਭਾਈ ਕਨ੍ਹਈਆ ਉਹਨਾਂ ਨੂੰ ਹੀ ਜਲ ਪਿਲਾ ਕੇ ਖੜਾ ਕਰਦਾ ਹੈ, ਪਕੜ ਕੇ ਮੁਸ਼ਕਾਂ ਬੰਨ ਕੇ ਭਾਈ ਕਨ੍ਹਈਏ ਦੀਆਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਹਜ਼ੂਰ ਪੇਸ਼ ਕੀਤੇ ਗਏ। ਆਖਿਆ ਗਿਆ, ਮਹਾਰਾਜ ਇਹ ਸਾਡੇ ਵਿੱਚ ਗੱਦਾਰ ਹੈ, ਅਸੀਂ ਜਿਨ੍ਹਾਂ ਵੈਰੀਆਂ ਨੂੰ ਮਾਰ ਕੇ ਗਿਰਾਉਂਦੇ ਹਾਂ ਇਹ ਉਹਨਾਂ ਨੂੰ ਹੀ ਪਾਣੀ ਪਿਲਾ ਕੇ ਫਿਰ ਸੁਰਜੀਤ ਕਰ ਦਿੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਭਾਈ ਕਨ੍ਹਈਏ ਤੋਂ ਪੁੱਛਿਆ, ਕਿਉਂ ਭਾਈ ਕਨ੍ਹਈਆ, ਇਹ ਤੇਰੇ ਤੇ ਕੀ ਇਲਜ਼ਾਮ ਲਾਉਂਦੇ ਨੇ, ਤੂੰ ਵੈਰੀਆਂ ਨੂੰ ਪਾਣੀ ਪਿਲਾਉਂਦਾ ਹੈ? ਮਹਾਰਾਜ, ਮੈਂ ਤੇ ਕਿਸੇ ਵੈਰੀ ਨੂੰ ਪਾਣੀ ਨਹੀਂ ਪਿਲਾਇਆ, ਮੈਂ ਤੇ ਆਪ ਨੂੰ ਜਲ ਛਕਾਉਂਦਾ, ਮੈਂ ਤੇ ਜਿਸ ਮੂੰਹ ਨੂੰ ਦੇਖਦਾ ਆਪ ਦਾ ਹੀ ਮੁਖੜਾ ਪ੍ਰਤੀਤ ਹੁੰਦਾ। ਗਲਵਕੜੀ ਚ ਲੈ ਲਿਆ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ, ਆਪਣੇ ਕੋਲੋਂ ਮਰਮ ਡੱਬੀ ਵੀ ਦਿੱਤੀ, ਆਖਿਆ ਲੈ ਜ਼ਖਮਾਂ ਤੇ ਮਰਮ ਪੱਟੀ ਵੀ ਕਰ ਲਿਆ ਕਰ। ਇਸ ਤਰ੍ਹਾਂ ਦਾ ਕੋਈ ਨਿਰਵੈਰ ਮਨੁੱਖ ਹੀ ਜਗਤ ਦੇ ਇਸ ਤਰ੍ਹਾਂ ਦੇ ਵੈਰੀਆਂ ਨਾਲ ਪੇਸ਼ ਆ ਸਕਦਾ ਹੈ। ਨਿਰਵੈਰ ਹਿਰਦਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਸ ਤਰ੍ਹਾਂ ਹੈ ਜਿਵੇਂ ਇੱਕ ਡਾਕਟਰ ਮਰੀਜ਼ ਦਾ ਓਪਰੇਸ਼ਨ ਕਰਨ ਲੱਗਿਆ ਨਸ਼ਤਰ ਚਲਾਉਂਦਾ ਹੈ, ਛੁਰਾ ਚਲਾਉਂਦਾ ਹੈ, ਚਾਕੂ ਚਲਾਉਂਦਾ ਹੈ, ਲੇਕਿਨ ਵੈਰ ਭਾਵ ਕਰਕੇ ਨਹੀਂ, ਉਹ ਛੁਰਾ ਉਹ ਨਸ਼ਤਰ ਦੇ ਚੋਂ ਮਰੀਜ਼ ਦੀ ਜ਼ਿੰਦਗੀ ਲੱਭ ਰਿਹਾ ਹੈ, ਉਹਦੀ ਹਯਾਤ ਲੱਭ ਰਿਹਾ ਹੈ। ਤੋ ਛੁਰਾ ਡਾਕਟਰ ਦੇ ਹੱਥ ਦੇ ਚ ਹੈ, ਛੁਰਾ ਕਾਤਲ ਦੇ ਹੱਥ ਦੇ ਚ ਵੀ ਹੈ। ਕਾਤਲ ਛੁਰੇ ਦੇ ਚ ਦੂਸਰੇ ਦੀ ਮੌਤ ਲੱਭ ਰਿਹਾ ਹੈ, ਔਰ ਡਾਕਟਰ ਛੁਰੇ ਦੇ ਚ ਦੂਸਰੇ ਦੀ ਜ਼ਿੰਦਗੀ ਲੱਭ ਰਿਹਾ ਹੈ। ਛੁਰਾ ਚਲਾਇਆ ਡਾਕਟਰ ਨੇ, ਮਰੀਜ਼ ਮਰ ਗਿਆ, ਨਹੀਂ ਬਚਿਆ, ਤੋ ਕਤਲ ਦਾ ਮੁਕਦਮਾ ਨਹੀਂ ਦਰਜ ਹੋਵੇਗਾ, ਕਿਉਂਕਿ ਉਸਦਾ ਇਰਾਦਾ ਹੀ ਨਹੀਂ ਸੀ। ਕਾਤਲ ਨੇ ਕਿਸੇ ਨੂੰ ਛੁਰਾ ਮਾਰਿਆ ਲੇਕਿਨ ਅਗਲਾ ਨਹੀਂ ਮਰਿਆ, ਤਾਂ ਵੀ ਇਰਾਦਾ ਕਤਲ ਦਾ ਮੁਕਦਮਾ ਉਸਤੇ ਚਲੇਗਾ, ਕਿਉਂਕਿ ਉਸਦਾ ਇਰਾਦਾ ਸੀ ਮਾਰਨ ਦਾ। ਤੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜੋ ਇਰਾਦਾ ਹੈ ਉਹ ਤੇ ਇੱਕ ਜਰਾਹ ਦਾ ਇਰਾਦਾ ਹੈ, ਡਾਕਟਰ ਦਾ ਇਰਾਦਾ ਹੈ, ਫਲ ਤੋਂ ਮਵਾਦ ਨੂੰ ਕੱਢ ਦੇਈਏ। ਜੈਸੇ ਬਾਂਹ ਦੇ ਚ ਬਹੁਤ ਮਵਾਦ ਭਰ ਜਾਏ ਯਾ ਪੈਰ ਦੇ ਚ, ਤੇ ਡਾਕਟਰ ਕਹਿੰਦਾ ਸਮੁੱਚੇ ਜਿਸਮ ਨੂੰ ਬਚਾਉਣ ਦੀ ਖਾਤਰ ਇਹ ਪੈਰ ਕੱਟਣਾ ਪਏਗਾ, ਇਹ ਬਾਂਹ ਕੱਟਣੀ ਪੈਣੀ। ਕਈ ਦਫਾ ਸਮੁੱਚੇ ਦੇਸ਼ ਤੇ ਦੇਸ਼ ਦੀ ਸੰਸਕ੍ਰਿਤੀ ਨੂੰ ਬਚਾਉਣ ਦੀ ਖਾਤਰ ਕੁਛ ਇੱਕ ਨੂੰ ਇੱਕ ਪਾਸੇ ਕਰਨਾ ਪੈਂਦਾ, ਤਾਂ ਦੇਸ਼ ਬਚਦਾ ਹੈ, ਤਾਂ ਦੇਸ਼ ਦੀ ਸੰਸਕ੍ਰਿਤੀ ਬਚਦੀ ਹੈ। ਇਹ ਕਾਲਮ ਦਾ ਕਹਿਣਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਅਨੇਕਾਂ ਰੂਪ ਨੇ। ਜਦ ਮੈਂ ਦੇਖਦਾ ਉਹ ਮੈਦਾਨ ਨੇ ਜੰਗ ਵਿਚ ਲੜ ਰਹੇ ਨੇ, ਤੋ ਇੱਕ ਸਿਪਾਹੀ ਪ੍ਰਤੀਤ ਹੁੰਦੇ ਨੇ, ਯੋਧਾ ਪ੍ਰਤੀਤ ਹੁੰਦੇ ਨੇ, ਪਰ ਜਦ ਪਾਉਂਟਾ ਸਾਹਿਬ ਦੇ ਹੱਥ ਵਿਚ ਕਲਮ ਲੈ ਕੇ ਕੁਛ ਲਿਖ ਰਹੇ ਨੇ ਤੇ ਕਲਮ ਦੇ ਚੋਂ ਨਗਮੇ ਨਿਕਲ ਰਹੇ ਨੇ, ਕਵਿਤਾ ਨਿਕਲ ਰਹੀ ਹੈ, ਤਾਂ ਆਪ ਇੱਕ ਕਵੀ ਪ੍ਰਤੀਤ ਹੁੰਦੇ ਨੇ, ਸ਼ਾਇਰ ਪ੍ਰਤੀਤ ਹੁੰਦੇ ਨੇ। ਜਦ ਉਹਨਾਂ ਨੂੰ ਸੋਨੇ ਦੇ ਸਿੰਘਾਸਣ ਤੇ ਬੈਠਾ ਦੇਖੀਦਾ, ਚੌਰ ਹੋ ਰਹੀ ਹੈ, ਨਜ਼ਰਾਨੇ ਭੇਟ ਹੋ ਰਹੇ ਨੇ, ਲੋਕੀ ਸਜਦੇ ਵਿਚ ਨੇ, ਤਾਂ ਇੰਜ ਪ੍ਰਤੀਤ ਹੁੰਦਾ ਜੈਸੇ ਇੱਕ ਸ਼ਹਿਨਸ਼ਾਹ ਸਿੰਘਾਸਣ ਤੇ ਬੈਠਾ। ਪਰ ਜਦ ਪੰਜਾਂ ਹੀ ਪਿਆਰਿਆਂ ਦੇ ਅੱਗੋਂ ਹੱਥ ਜੋੜ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਖੜੇ ਨੇ ਤੇ ਅੰਮ੍ਰਿਤ ਦੀ ਦਾਤ ਮੰਗਦੇ ਨੇ, ਉਦੋਂ ਭਿਖਾਰੀ ਪ੍ਰਤੀਤ ਹੁੰਦੇ ਨੇ। ਅੱਜ ਤੱਕ ਜਿੰਨੇ ਦਰਵੇਸ਼ ਹੋਏ ਨੇ ਉਹ ਬਾਦਸ਼ਾਹ ਨਹੀਂ ਹੋਏ, ਔਰ ਜੋ ਬਾਦਸ਼ਾਹ ਹੋਏ ਨੇ ਉਹ ਦਰਵੇਸ਼ ਨਹੀਂ ਹੋਏ। ਜਦ ਕਿਸੇ ਬਾਦਸ਼ਾਹ ਨੂੰ ਦਰਵੇਸ਼ ਬਣਨ ਦਾ ਸ਼ੌਕ ਜਾਗਿਆ, ਉਹਨੇ ਬਾਦਸ਼ਾਹਤ ਨੂੰ ਲੱਤ ਮਾਰੀ ਹੈ। ਭਰਤਰੀ ਨੇ, ਰਾਜਾ ਗੋਪੀ ਚੰਦ ਨੇ ਤੇ ਇਸ ਪੱਧਰ ਦੇ ਹੋਰ ਮਹਾਂਪੁਰਸ਼ਾਂ ਨੇ ਰਾਜ ਸਿੰਘਾਸਣ ਨੂੰ ਲੱਤ ਮਾਰ ਕੇ ਸੰਤਪਣਾ ਕਬੂਲ ਕੀਤਾ, ਯੋਗੀ ਬਣੇ, ਸਿੱਧ ਬਣੇ, ਸੰਤ ਬਣੇ, ਦਰਵੇਸ਼ ਬਣੇ। ਤੇ ਜਦ ਕਦੀ ਕਿਸੇ ਦਰਵੇਸ਼ ਦੇ ਅੰਦਰ, ਸੰਤ ਦੇ ਅੰਦਰ ਰਾਜਾ ਬਣਨ ਦਾ ਸ਼ੌਕ ਪੈਦਾ ਹੋਇਆ ਤਾਂ ਉਹਨੇ ਸੰਤਗੀਰੀ ਛੱਡ ਦਿੱਤੀ, ਉਹਨੇ ਦਰਵੇਸ਼ੀ ਛੱਡ ਦਿੱਤੀ। ਦੁਨੀਆਂ ਵਿੱਚ ਇੱਕ ਵਾਹਿਦ ਮੁਕੰਮਲ ਇਨਸਾਨ ਆਇਆ, ਪੂਰਨ ਪੁਰਖ ਆਇਆ, ਜਿਹਨੇ ਦਰਵੇਸ਼ੀ ਦੀ ਖਾਤਰ ਬਾਦਸ਼ਾਹਤ ਨਹੀਂ ਛੱਡੀ, ਔਰ ਜਿਹਨੇ ਬਾਦਸ਼ਾਹਤ ਦੀ ਖਾਤਰ ਦਰਵੇਸ਼ੀ ਨਹੀਂ ਛੱਡੀ। ਤਦੀ ਤੇ ਭਾਈ ਸਾਹਿਬ ਭਾਈ ਨੰਦ ਲਾਲ ਨੂੰ ਕਹਿਣਾ ਪਿਆ, ਹੱਕ ਹੱਕ ਅੰਦੇਸ਼, ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼, ਗੁਰੂ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਬਾਦਸ਼ਾਹ ਵੀ ਨੇ, ਦਰਵੇਸ਼ ਵੀ ਨੇ। ਆਪ ਦੀਆਂ ਅਨੇਕਾਂ ਮਹਾਨ ਰਚਨਾਵਾਂ ਨੇ। ਦਸਮ ਗ੍ਰੰਥ ਦੀ ਰਚਨਾ ਆਪ ਨੇ ਪਾਉਂਟਾ ਸਾਹਿਬ ਵਿੱਚ ਕੀਤੀ, ਜਿਹਦੇ ਚ ਜਾਪ ਸਾਹਿਬ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਭਗਵਤੀ ਦੀ ਵਾਰ, ਗਿਆਨ ਪ੍ਰਬੋਧ, ਕ੍ਰਿਸ਼ਨਾ ਅਵਤਾਰ, ਰਾਮਾ ਅਵਤਾਰ, ਵਰਸ ਕੇ 24 ਅਵਤਾਰਾਂ ਦੀ ਕਥਾ, ਇਹ ਮਹਾਨ ਰਚਨਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਨ੍ਹਾਂ ਨੇ ਜਗਤ ਦੀ ਝੋਲੀ ਵਿੱਚ ਪਾਈ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਇੱਕ ਅਦੁੱਤੀ ਸ਼ਾਇਰ ਨੇ, ਕਲਮ ਦੇ ਧਨੀ ਨੇ, ਮਹਾਨ ਲਿਖਾਰੀ ਨੇ, ਔਰ ਉਸਦੇ ਚ ਆਪਨੇ ਸਾਫ ਇਹ ਵੀ ਕਰ ਦਿੱਤਾ ਹੈ ਕਿ ਬਹੁਤ ਕੁਛ ਮੈਂ ਅਨੁਵਾਦ ਕੀਤਾ ਹੈ। ਦਸਮ ਕਥਾ ਭਾਗਵਤ ਕੀ ਭਾਖਾ ਕਰੀ ਬਣਾਏ, ਅਵਰ ਬਾਸਨਾ ਨਾਹੇ ਪ੍ਰਭ ਧਰਮ ਜੁਧ ਕੇ ਜਾਏ। ਮੈਂ ਪੁਰਾਤਨ ਧਰਮ ਗ੍ਰੰਥਾਂ ਦੀ ਭਾਸ਼ਾ ਕੀਤੀ ਹੈ, ਟੀਕਾ ਕੀਤਾ ਹੈ, ਤਰਜਮਾ ਕੀਤਾ ਹੈ। ਕਿਉਂ ਤਰਜਮਾ ਕੀਤਾ ਹੈ? ਤਾਂ ਕਿ ਜਗਤ ਨੂੰ ਪਤਾ ਚੱਲ ਜਾਏ ਦੇਸ਼ ਦਾ ਪੁਰਾਣਾ ਧਾਰਮਿਕ ਇਤਿਹਾਸ ਕੀ ਹੈ, ਦੇਸ਼ ਦਾ ਪੁਰਾਣਾ ਧਾਰਮਿਕ ਢਾਂਚਾ ਕੀ ਹੈ, ਤੇ ਅਸੀਂ ਜਗਤ ਨੂੰ ਕੀ ਦੇ ਰਹੇ ਹਾਂ, ਅਸੀਂ ਜਗਤ ਦੀ ਝੋਲੀ ਵਿੱਚ ਕੀ ਪਾ ਰਹੇ ਹਾਂ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਬਾਰੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਦੇ ਇਹ ਖਿਆਲ ਨੇ ਕਿ ਇਸ ਤਰ੍ਹਾਂ ਦੀ ਮਹਾਨ ਮੂਰਤੀ ਅਗਰ ਆਲਮੇ ਵਜੂਦ ਵਿੱਚ ਨਾ ਆਉਂਦੀ ਤੇ ਅੱਜ ਦੇਸ਼ ਵਿੱਚ ਕੀ ਆਉਣਾ ਸੀ। ਛਾਏ ਜਾਤੀ ਏਕਤਾ ਅਨੇਕਤਾ ਬਿਲਾਏ ਜਾਤੀ, ਹੋਵਤ ਕੁਚੀਲਤਾ ਕਤੇਬਨ ਕੁਰਾਨ ਕੀ, ਪਾਪ ਹੀ ਪਰਪੱਕ ਜਾਤੇ ਧਰਮ ਧਸਕ ਜਾਤੇ ਬਰਨ ਗਰਕ ਜਾਤੇ, ਸਹਿਤ ਵਿਦਾਨ ਕੀ ਦੇਵੀ ਦੇਵ ਦੇਹੁਰੇ ਸੰਤੋਖ ਸਿੰਘ ਦੂਰ ਹੋਤੇ, ਰੀਤ ਮਿਟ ਜਾਤੀ ਕਥਾ ਬੇਦਨ ਪੁਰਾਨ ਕੀ, ਸ੍ਰੀ ਗੁਰੂ ਗੋਬਿੰਦ ਸਿੰਘ ਪਾਵਨ ਪਰਮ ਸੂਰ ਮੂਰਤ ਨਾ ਹੋਤੀ ਜੋ ਪੈ ਕਰੁਣਾ ਨਿਧਾਨ ਕੀ। ایسی بخشش بھری مورتی جے نہ آندی تے دیش دی اے حالت اج نہیں آنی سی. بھاو اے جو سنسکرتی بچی ہوئی گئے دیش دی اے گرو گوبند سنگھ جی مہاراج دا صدقہ, انہاں دی رحمت دا صدقہ, انہاں دی بخشش دا صدقہ. آپ دا آگمن بھائی صاحب بھائی نند لال دے لفظاں وچ بہار دا آگمن ہے, موسم بہار دا آگمن. باہوش باش کہ ہنگام نو بہار آمد, ساڈے دیش دیاں چھ رتواں دے چوں بہار دی رت رتواں دا راجا ہے, سرمور ہے, مہان ہے. کیوں؟ موسم بہار دے چ گرمی اتنی جتنی سہن ہو سکے تے ٹھنڈ بھی اتنی ہے جتنی کہ برداشت ہو سکے. پھل کھڑدے نے موسم بہار دے چ, بہتی گرمی ہوئے تے گرمی نال پھل جھلس جاندے نے, پر جے بہتی ٹھنڈ ہوئے, ککر پہ رہے ہوئے, پالا پہ رہے ہوئے, تاں پھل مرجا جاندے نے, نہیں پیدا ہوندے. تو گل سپشٹ ہے کہ برف پہ رہی ہے, پھل نہیں پیدا ہونگے. لو چل رہی ہے, پھل جھلس جانگے. پھلاں نوں کھیڑے لئی, پھلاں دی اتپتی لئی موسم بہار چاہیے. جو بہت گرم ہے وہ ظالم ہو جائے گا, جو بہت ٹھنڈا ہے وہ بزدل ہو جائے گا. دیش دے جو سنگرش سی وہ اس طرح دا سی کہ ایک پاسے ایک ظالم سی بہت گرم سی بہت گرم سی, دوسرے پاسے ایک بزدل سی بہت ٹھنڈا سی بہت ٹھنڈا سی. گرو گوبند سنگھ جی مہاراج نے جس خالصے نو جنم دیتا آکھیا تسی بہار دی طرح ہونا ہے, نہ اتنا گرم کہ جنے کھنے دی پگ لاؤ, نہ اتنے ٹھنڈے کہ جنا کھنا تھوڑی پگ لا چھٹے. موسم بہار بہوش باش کہ ہنگام نو بہار آمد, بہار آمد یار آمد قرار آمد. بھائی صاحب بھائی نند لال کہندے نے گرو گوبند سنگھ جی مہاراج دی آمد موسم بہار دی آمد ہے. آپ نے دیش واسیاں نویں سیدھ دیتی اور آکھیا جد مجبور ہو جاؤ, لاچار ہو جاؤ, تا شستر چکنا بھی دھرم ہے. چونکارز ہما ہیل تے درگلست, حلالست بردم بشمشیر دست. جد وقت دے ستا دھاریاں نے آپ نو اے آکھیا ہے کہ آپ سنت ہو, گرو ہو, فقیر ہو, فقیر دا شستر دھاری ہونا ٹھیک نہیں, تا آپ نے فرمان کیتا بلاچارگی درمیان آمدم, بتدبیرو تیرو طوفان آمدم. میں لاچار ہو کے شستر چکے ہے, بندوق چکی ہے, مجبور ہویا. اے ستا دھاریو تھڑے تے گیان دا وچار دا شانتی دا کھما دا اثر نہیں پیا, میں نو مجبورن شستر چکنا پیا. تو اے ما واک گرو گوبند سنگھ جی مہاراج دے امر واک نے چونکارز ہما ہل تے در گجست, حلالست بردم بشمشیر دست. ساڑے دیش دے ایک پرسدھ کوی دا کہنا ہے اے ماں جے توں بچے نو جنم دینا ہے او سورما ہوئے, جے سورما نہیں تا بھگت ہوئے, جے بھگت نہیں تا کم سے کم دانی تا ضرور ہوئے. جننی جنے تا بھگت جن, کہ داتا کہ سور, نہیں تا جننی بانج رہے کاہے گواوے نور. آد کال تو یہ وچار دھارا بنی ہوئی ہے بے جنہ نے جگت نو تعمیر کیتا ہے, جگت نو کچھ دیتا ہے, دانیاں نے کچھ دیتا ہے, سورمیاں نے کچھ دیتا ہے, بھگتاں نے کچھ دیتا ہے. اس واسطے آکھیا گیا اے ماں اگر تو بھگت نہیں پیدا کر سکتی, داتا نہیں پیدا کر سکتی, سورما نہیں پیدا کر سکتی, تو پھر تیرا بانج رہنا ہی بہتر ہے. واہ صاحب شری گرو گوبند سنگھ جی مہاراج ایسا پورن پرکھ جو داتا بھی ہے, بھگت بھی ہے, سورما بھی ہے. سورما ایسا کہ لکھاں دی فوج دا گھیرا پیا ہوئے حوصلہ پست نہیں ہوندا, حوصلے نال آپ لڑ دے نے. انہیں مہان مہابلی اور آپ نے ایسا کہہ دیتا سوا لاکھ سے ایک لڑاؤں تب ہے گوبند سنگھ نام کہاؤں تو سوا لاکھ نال لڑن لئی دراصل جگرا چاہیدا ہے ہمت چاہیدی ہے حوصلہ چاہیدا ہے آپ بھگت اتنے مہان نے کہ میدان جنگ وچ وی جے امرت ویلا ہو گیا ہے تو سمادھی لا کے بیٹھ گئے نے آسا دیوار نو سن رہے نے مگن ہو کے پربھو دے گیت گا رہے نے اس طرح دے آپ بھگت نے دانی دانیاں دے تے آپ نو کہا جاندا ہے سربنس دانی جو کچھ بھی ہے دان کر دیتا اس دیش نو جو کچھ بھی سی دان کر دیتا جگت دے مظلوماں نو جگت دے یتیماں نو جگت دے دکھیاں نو دھن دان کر دیتا ان دان کر دیتا بھوشن دان کر دیتے محل ماڑیاں دان کر دیتیاں اپنے سنگھ دان کر دیتے اپنے پتر دان کر دیتے اپنا پروار دان کر دیتا اور اپنا آپ بھی نچھاور کر دیتا سربنس دانی ان دے دانی تے دھن دے دانی دنیا دے بہت سارے ملن گے پر سربنس دانی تا کیول گرو گوبند سنگھ جی مہاراج نے جنہاں نے اس دیش دیتوں سب کچھ نچھاور کر دیتا سب کچھ قربان کر دیتا لالا دولت رائے کہندے نے کہ جد میں رامائن دی جنگ دا ادھین کردا تے اتھے کارن نے دو استریاں سیتا تے سروپ نکھا سروپ نکھا دی نکھ لکشمن نے کٹ دیتی بدلے دی بھاونا دے رام سیتا نو چک کے لے گیا بہت وڈا سنگرش ہویا دھارمک طور تے رام تے راون دا کوئی بھید نہیں ہے مت بھید نہیں ہے چار ویداں دا پاٹھی راون ہے سیانا ہے چار ویداں دے پاٹھی شری رام جی نے رام رامیشم دے شیو جی دی پوجا کردے نے راون بھی شیو جی دا ہی اپاشک ہے شیو جی دی ہی اپاشنا کردا ہے تو دھارمک طور تے کوئی مت بھید نہیں دوسری عظیم جنگ ہوئی مہا بھارت دی لالا دولت رائے کہندے نے اتھے بھی کارن ہے ایک استری اور او استری ہے دروپتی دروپتی دی رسنا تو دریودھن لئی اے شبد نکلے اے اندھے دا اندھا ہے دھرت راشٹر انہاں دا پتا اندھا سی اے اندھے دا اندھا ہے اے کوڑے بچن دریودھن نو ایسے چبے بدلے دی بھاونا پیدا ہوئی لہذا پانڈواں نو جوئے لئی پریریا تو دھرم پتر یدھشٹر اج جوا کھیڈن لگے حیرانگی او جوئے دے وچ دھن ہار دے نے پھر بستر ہار دے نے بھوشن ہار دے نے محل ہار جاندے نے پھر راج پاٹ ہار جاندے نے تنے اتنا وڈا جواری پھر پتنی ہار جاندا ہے پھر او دروپتی نو ہار جاندے نے پھر اے اگاں چل کے بہت وڈے سنگرش دا کارن بنی مہابھارت دے یدھ دا کارن بنی لالا دولت رائے کہندے نے سوانے عمری گرو گوبند سنگھ جی مہاراج دے مہابلی جو آپ دی لکھت ایک بڑی سندر کتاب ہے او دے آپ کہندے نے کہ اے جڑیاں دو عظیم مہان جنگاں پرانے سمے ساڈے دیش دے ہویاں کارن استری ہے تے دھارمک طور تے کوئی مت بھید نہیں ہے تے دوویں پاسے راجے نے ایک پاسے سینا دے مکھی نے دوارکا دے راجا ایک پاسے دریودھن آپ نے اندرپرست دے راجا مکھی سرمور دھارمک طور تے کوئی مت بھید نہیں پانڈو پڑے نے دروناچارج کول کورو بھی پڑے نے دروناچارج کول دھرم ایک ہے دھارمک طور تے کوئی مت بھید نہیں دوویں راجے نے تو جنگ دا کارن ہے ایک استری اور او استری ہے دروپتی لالا دولت رائے کہندے نے جد میں گرو گوبند سنگھ جی مہاراج دیاں لڑائیاں دا ادھین کردا اس نال جنگ ہے جس نال دھارمک طور تے بھی آپ دا مت بھید ہے اس نال آپ دا سنگرش ہے کہ ایک پاسے ایک دیش دا راجہ ہے سلطان ہے اور دوجے پاسے ایک فقیر ہے جدے خزانے آن دے کچھ بھی نہیں ہے پھر اے بہت وڈی جنگ بھی جو انیکاں لڑیاں گئیاں زر زمین زورو دی خاطر نہیں ہے دیش دی رکھیا دی خاطر دیش دی مظلوماں دی خاطر دیش دی عصمت دی خاطر اور اس حالت دے سدگر نے تلوار اٹھائی ਜਦ ਦੇਸ਼ ਦੀ ਅਸਮਤ ਗਜ਼ਨੀ ਦੇ ਬਾਜ਼ਾਰਾਂ ਚ ਟਕੇ ਟਕੇ ਦੇ ਚ ਵਿਕਦੀ ਸੀ। ਰਾਮਾਇਣ ਦੇ ਇੱਕ ਬੜੇ ਕੀਮਤੀ ਮਧੁਰ ਵਾਕ ਜੋ ਮਹਾਤਮਾ ਤੁਲਸੀ ਨੇ ਲਿਖੇ ਨੇ, ਅਨਜ ਬਧੁ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ। ਜਦ ਪੇੜਾਂ ਦੀ ਓਟ ਵਿਚ ਛੁਪ ਕੇ ਸ਼੍ਰੀ ਰਾਮ ਨੇ ਬਾਲੀ ਨੂੰ ਮਾਰ ਦਿੱਤਾ ਤੇ ਬਾਲੀ ਨੇ ਕਿਹਾ ਭਗਵਾਨ ਨੇ ਘੋਰ ਪਾਪ ਕੀਤਾ, ਤੋ ਰਾਮ ਕਹਿੰਦੇ ਨਹੀਂ ਮੈਂ ਪਾਪ ਨਹੀਂ ਕੀਤਾ ਤੈਨੂੰ ਮਾਰ ਕੇ। ਇਹਨੇ ਛੋਟੇ ਭਰਾ ਦੀ ਇਸਤਰੀ ਤਾਰਾ ਨੂੰ ਜਬਰਨ ਆਪਣੇ ਕੋਲ ਰੱਖ ਲਿਆ ਸੀ। ਤੋ ਸ਼੍ਰੀ ਰਾਮ ਦੇ ਇਹ ਬੋਲ ਜਿਹਨੂੰ ਕਲਮ ਬੰਦ ਕਰਦੇ ਨੇ ਸ਼੍ਰੀ ਤੁਲਸੀ, ਅਨਜ ਬਧੁ ਭਗਨੀ ਸੁਤ ਨਾਰੀ ਹੇ ਸਠ ਯੇ ਕੰਨਿਆ ਸਮਚਾਰੀ, ਤਾਹੇ ਕੁਦ੍ਰਿਸ਼ਟ ਬਿਲੋਕੇ ਜੋਈ ਤਾਹੇ ਬਧੇ ਕਛ ਪਾਪ ਨਾ ਹੋਈ। ਅਨਜ ਬਧੁ ਛੋਟੇ ਬਿਰਾ ਦੀ ਇਸਤਰੀ ਭਗਨੀ ਭੈਣ ਸੁਤ ਨਾਰੀ ਨੂੰ ਤੇ ਚੌਥੀ ਕੰਨਿਆ, ਇਹਨਾਂ ਚਾਰਾਂ ਨੂੰ ਹੀ ਕੰਨਿਆ ਦੇ ਸਮਾਨ ਸਮਝਣਾ ਚਾਹੀਦਾ ਤੇ ਜਿਹੜਾ ਕੁਦ੍ਰਿਸ਼ਟੀ ਨਾਲ ਵੇਖੇ ਉਸ ਨੂੰ ਮੈਂ ਵੱਧ ਕਰਦੇ ਹਾਂ, ਕੋਈ ਪਾਪ ਨਹੀਂ, ਕੋਈ ਪਾਪ ਨਹੀਂ। ਇਹ ਸ਼੍ਰੀ ਰਾਮ ਦੇ ਬੋਲ ਤੇ ਜਦ ਦੇਸ਼ ਦੀ ਅਸਮਤ ਟਕੇ ਟਕੇ ਦੇ ਗਜ਼ਨੀ ਦੇ ਬਾਜ਼ਾਰਾਂ ਚ ਵਿਕਦੀ ਸੀ, ਮਜਬੂਰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੂੰ ਤਲਵਾਰ ਚੁੱਕਣੀ ਪਈ ਦੇਸ਼ ਦੀ ਅਸਮਤ ਨੂੰ ਬਚਾਉਣ ਲਈ, ਦੇਸ਼ ਦੀ ਗੈਰਤ ਨੂੰ ਬਚਾਉਣ ਲਈ। ਸਰਬੰਸ ਦਾਨ ਕਰਕੇ ਦੇਸ਼ ਦੀ ਗੈਰਤ, ਸੰਸਕ੍ਰਿਤੀ, ਧਰਮ ਨੂੰ ਬਚਾ ਕੇ ਆਪ ਹਜ਼ੂਰ ਸਾਹਿਬ ਵਿੱਚ ਸ਼੍ਰੀ ਸੱਚਖੰਡ ਵਿੱਚ ਜੋਤੀ ਜੋਤ ਸਮਾ ਗਏ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਆਪ ਨੇ ਰਸਮੀ ਗੱਦੀ ਦਿੱਤੀ, ਤਿਲਕ ਦਿੱਤਾ, ਕੇਸਰ ਦਾ ਪਰਿਕਰਮਾ ਕੀਤੀ, ਨਾਰੀਅਲ ਅੱਗੋਂ ਰੱਖ ਕੇ ਮੱਥਾ ਟੇਕ ਕੇ ਕਹਿ ਦਿੱਤਾ ਐ ਖਾਲਸੋ ਆਇੰਦਾ ਤੋਂ ਸਰੀਰਕ ਰੂਪ ਵਿੱਚ ਗੁਰੂ ਹੋਵੇਗਾ ਪੰਥ, ਅਧਿਆਤਮਕ ਰੂਪ ਵਿੱਚ ਗੁਰੂ ਹੋਵੇਗਾ ਗ੍ਰੰਥ। ਤੋ ਗੁਰੂ ਗ੍ਰੰਥ ਤੇ ਗੁਰੂ ਪੰਥ ਦੀ ਪ੍ਰਥਾ ਇਸ ਤਰੀਕੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਾਇਜ ਕਰਕੇ ਜੋਤੀ ਜੋਤ ਸਮਾ ਗਏ ਸ਼੍ਰੀ ਹਜ਼ੂਰ ਸਾਹਿਬ ਵਿੱਚ ਸੱਚਖੰਡ।
1: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਹੇ ਪ੍ਰਾਣਨਾਥ ਗੋਬਿੰਦੇ ਕਿਰਪਾ ਨਿਧਾਨ ਜਗਤ ਗੁਰੋ, ਹੇ ਸੰਸਾਰ ਤਾਪ ਹਰਣੇ ਕਰੁਣਾ ਮੈਂ ਸਭ ਦੁੱਖ ਹਰੋ, ਹੇ ਸਰਨ ਜੋਗ ਦਿਆਲੇ ਦੀਨਾਨਾਥ ਮਯਾ ਕਰੋ। ਸਰੀਰ ਸਵਸਥ ਖੇਣ ਸਮੇਂ ਸਿਮਰੰਤ ਨਾਨਕ ਰਾਮ ਦਮੋਦਰ ਮਧੁਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸਿੰਘ ਜੀਓ, ਗੁਰਮਤ ਵਿਚਾਰਾਂ, ਗੁਰਬਾਣੀ ਵਿਚਾਰ, ਆਪ ਸੇਵਾ ਪੰਥੀ ਰਤਨ ਭੂਸ਼ਣ ਮਹੰਤ ਤੀਰਥ ਸਿੰਘ ਜੀ ਪਾਸੋਂ, ਗੁਨਿਆਣਾ ਮੰਡੀ ਵਾਲੇ ਉਹਨਾਂ ਪਾਸੋਂ ਆਪ ਸਰਵਨ ਕਰ ਰਹੇ ਸੀ। ਇਸ ਮਾਹੌਲ ਵਿੱਚ, ਇਸ ਸਤਸੰਗ ਵਿੱਚ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਜੋ ਖਿਆਲ ਬਖਸ਼ਿਸ਼ ਕੀਤੇ ਨੇ, ਉਹ ਮੈਂ ਸੇਵਾ ਦੇ ਰੂਪ ਵਿੱਚ آپ جی دی جھولی چ پان دی نمانی کوشش کر رہے ہیں. سانو ساڈی ہوند نو اج تک تے وچارکاں نے چار حصیاں وچ ونڈیا ہے. پرتھم تے پرماتما, کیونکہ اس وچ اسی ہے گئے ہاں, وہ ساڈے وچ ہے تو وہ ہے. پھر اس نو اس طرح وہ ویاخیا دے روپ وچ لیندے نے سورج. سورج دی کرن ہے, کرن دا پرکاش ہے, پھر جتھے پرکاش ہے وہ ہے. میں پھر دوہراواں, سورج ہے ایک, پھر کرن ہے دو, پھر کرن دا پرکاش ہے تین, پھر جتھے پرکاش ہے جو کچھ پرکاشت ہو رہے ہیں وہ ہے. پرماتما ہے, جیو آتما ہے, من ہے, اور یہ سب کچھ جتھے گھٹت ہو رہے ہیں پرگٹ ہو رہے ہیں وہ یہ تن, وہ یہ شریر, وہ یہ تن. ہوں میں پھر دوہراوا, سورج ہے, کرن ہے, کرن دا پرکاش ہے, تے پرکاش جتھے پہ رہا ہے, جتھے ہے, جس تو جڑی چیز پرکاشت ہو رہی ہے وہ ہے. پرماتما ہے, آپ ستسنگی ہو, تے دھن گرو گرنتھ صاحب نے اس طرح ہی خیال مینوں دتے نے, کیونکہ سب کچھ گروانی دیچ ہے اور بادشاہ نے چھپایا کچھ بھی نہیں, صرف کھولن دی گل ہے. پیو دا دیکھا کھول ڈٹھا خزانہ, تا میرے من پیا ندانا. اپنے کول اپنی گل تے کچھ بھی نہیں, یہ خزانہ ہے. اور غضب دی گل ہے, یہ دروازے کھلتے ہی نہیں. جتنا قیمتی خزانہ ہوتا ہے چھپا کے رکھا جاتا ہے, بڑے بڑے لاکر, بڑے بڑے تالے, بڑی بڑی سیکورٹی, بڑی بڑی حفاظت. کبیر کہندے نے رب تے ایک ایسا خزانہ ہے جتنا لٹنا ہے انہیں لٹ لو, رب تے لٹا کے ہی راضی ہے. رام نام کی لوٹ ہے, لوٹ سکے تو لوٹ. دھن نو کوئی لٹے تو قانون ہے, سماج ہے, طرح طرح دے خطرے نے, تے لٹن والے نو لٹیرا کہندے, لٹیرا کہندے. رام نام دا جڑا خزانہ ہے کوئی خطرہ نہیں, کسی پرکار دا خطرہ نہیں. کوئی اس خزانے نو لٹ لے اسے نو سنت کہندے. اتھے رام نو لٹن والے نو, رام دے خزانے نو لٹن والے نو لٹیرا نہیں کہندے, سنت کہندے نے, بھگت کہندے. دھن دے لٹیریاں نو لٹیرا کہندے, سمپدا دے لٹیریاں نو ڈاکو کہندے نے, ڈکیت کہندے نے. رام دے لٹیریاں نو سنت کہندے نے, بھگت کہندے نے, گرمک کہندے نے, برہم گیانی کہندے. دھن تے جنا جنا کول ہوندا ہے چھپا کے رکھدے نے, کسے نو کچھ نہیں پتا چلدا, کچھ نہیں پتا چلدا. ایک رام دھن ایسا ہے, رام آپ ہی آوازاں ماردا ہے, مینوں لٹ لو لٹ لو لٹ لو. رام نام کی لوٹ ہے, لوٹ سکے تو لوٹ. پھر پاچھے پچھتاؤ گے جب پران جائیں گے چھوٹ. جنہیں لوٹنا ہے لوٹ لو. ਮਨੁੱਖ ਦੀ ਮਾਨਸਿਕ ਫਿਤਰਤ ਹੈ, ਸੁਭਾਅ ਹੈ, ਜਿਹੜੀ ਚੀਜ਼ ਇਸ ਨੂੰ ਮੁਫਤ ਦੇ ਚ ਮਿਲ ਜਾਏ, ਬਿਨਾਂ ਮਿਹਨਤ ਦੇ ਮਿਲ ਜਾਏ, ਇਹਦੀ ਕਦਰ ਨਹੀਂ ਕਰਦਾ, ਕਦਰ ਨਹੀਂ। ਹਰ ਚੇ ਜ਼ੂਦ ਬਰਾਇਤ ਦੇਰ ਨਾ ਪਾਇਤ। ਸ਼ੇਖ ਸਾਦੀ ਸਾਹਿਬ ਕਹਿੰਦੇ ਨੇ ਬਿਨਾਂ ਮਿਹਨਤ ਤੋਂ ਜੋ ਮਿਲ ਜਾਏ, ਬਿਨਾਂ ਪੁਰਸ਼ਾਰਤ ਤੋਂ ਜੋ ਮਿਲ ਜਾਏ, ਮਨੁੱਖ ਉਸਦੀ ਕਦਰ ਨਹੀਂ ਕਰਦਾ। ਤੇ ਜੇ ਕਿਧਰੇ ਪ੍ਰਾਪਤ ਹੋ ਜਾਏ ਤਾਂ ਫਿਰ ਰੱਖਦਾ ਵੀ ਨਹੀਂ, ਐਵੇਂ ਹੀ ਮਿਲੀ ਹੈ, ਐਵੇਂ ਹੀ ਗਵਾ ਛੱਡਿਆ। ਇਹ ਵੀ ਮੈਂ ਅਰਜ਼ ਕਰਦਾ, ਸੂਰਜ ਹੈ ਫਿਰ ਉਸਦੀ ਕਿਰਨ ਹੈ, ਫਿਰ ਕਿਰਨ ਦਾ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਹੈ, ਪਰਮਾਤਮਾ ਹੈ ਫਿਰ ਉਸਦੀ ਕਿਰਨ ਹੈ ਜੀਵ ਆਤਮਾ। ਕਹੋ ਕਬੀਰ ਇਹ ਰਾਮ ਕੀ ਅੰਸ, ਇਸੇ ਕਿਰਨ ਤੋਂ ਜੋ ਪ੍ਰਕਾਸ਼ ਹੋ ਰਿਹਾ ਉਹ ਮਨ ਹੈ। ਉਹ ਮਨ ਦੀਆਂ ਸਾਰੀਆਂ ਕਿਰਿਆਵਾਂ ਜਿੱਥੇ ਪ੍ਰਗਟ ਹੋ ਰਹੀਆਂ ਨੇ, ਘਟਤ ਹੋ ਰਹੀਆਂ ਨੇ, ਇਹਨੂੰ ਤਨ ਕਹਿੰਦੇ, ਇਹਨੂੰ ਤਨ ਕਹਿੰਦੇ। ਤੋ ਮੈਂ ਫਿਰ ਦੁਹਰਾਵਾਂ, ਪਰਮਾਤਮਾ, ਜੀਵ ਆਤਮਾ, ਮਨ ਤੇ ਤਨ। ਜਿੱਥੇ ਪਰਮਾਤਮਾ ਸੂਰਜ ਰੂਪ ਦੇ ਵਿੱਚ ਪਰਮ ਪ੍ਰਕਾਸ਼ ਹੈ, ਉੱਥੇ ਜੀਵ ਆਤਮਾ ਉਸ ਪਰਮ ਪ੍ਰਕਾਸ਼ ਦੀ ਅੰਸ਼ ਹੈ। ਕਹੋ ਕਬੀਰ ਇਹ ਰਾਮ ਕੀ ਅੰਸ਼। ਸੂਰਜ ਨਿਰਲੇਪ ਹੈ, ਕਿਰਨ ਵੀ ਨਿਰਲੇਪ ਹੈ, ਨਾ ਸੂਰਜ ਮਹਿਲਾ ਆਉਂਦਾ ਨਾ ਕਿਰਨ ਮਹਿਲੀ ਆਉਂਦੀ, ਦੋਵੇਂ ਨਿਰਲੇਪ, ਦੋਵੇਂ ਨਿਰਲੇਪ। ਪਰਮਾਤਮਾ ਤੋਂ ਇਹ ਜੋ ਜੀਵ ਆਤਮਾ ਹੈ, ਇਸ ਤੋਂ ਜੋ ਪ੍ਰਕਾਸ਼ਿਤ ਹੋਇਆ ਹੈ, ਉਸੇ ਨੂੰ ਮਨ ਕਹਿੰਦੇ, ਉਸੇ ਨੂੰ ਮਨ ਕਹਿੰਦੇ। ਇਹ ਪ੍ਰਕਾਸ਼ ਜਿੱਥੇ ਘਟਿਤ ਹੁੰਦਾ, ਜਿੱਥੇ ਪ੍ਰਗਟ ਹੁੰਦਾ, ਜਿਸ ਨੂੰ ਚਲਾਏਮਾਨ ਕਰਦਾ, ਦ੍ਰਿਸ਼ਮਾਨ ਕਰਦਾ, ਉਸੇ ਨੂੰ ਤਨ ਕਹਿੰਦੇ। ਤੋ ਮੈਂ ਅਰਜ਼ ਕਰਾਂ, ਮੂਲ ਰੂਪ ਦੇ ਉੱਤੇ ਸੂਰਜ, ਫਿਰ ਕਿਰਨ ਹੈ, ਫਿਰ ਪ੍ਰਕਾਸ਼ ਹੈ, ਫਿਰ ਜਿੱਥੇ ਪ੍ਰਕਾਸ਼ ਹੋ ਰਿਹਾ ਉਹ ਹੈ। ਉਮੀਦ ਇਹ ਗੱਲ ਪਕੜਦੇ ਚਾਹੀਏ, ਪਰਮਾਤਮਾ ਹੈ, ਜੀਵ ਆਤਮਾ ਹੈ, ਮਨ ਹੈ, ਇਹ ਤਨ ਹੈ। ਮਨ ਨੂੰ ਫਿਰ ਇੰਜ ਵੀ ਕਿਹਾ, ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਹੁਣ ਜਿਹੜੀ ਮੂਲ ਗੱਲ ਮੈਂ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਇਹ ਪੰਕਤੀਆਂ ਮੈਂ ਇਹ ਦੋ ਚੁਣੀਆਂ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚੋਂ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਕਿਰਨ ਸੂਰਜ ਦੇ ਚਲੀਨ ਹੋ ਜਾਏ ਤਾਂ ਸੂਰਜ ਹੈ, ਸੂਰਜ ਤੋਂ ਅਲੱਗ ਦਿਖਾਈ ਦੇਵੇ ਤਾਂ ਕਿਰਨ ਹੈ। ਜੀਵ ਆਤਮਾ ਪਰਮਾਤਮਾ ਦੇ ਚਲੀਨ ਹੋ ਜਾਏ ਤੋ ਪਰਮਾਤਮਾ ਪਰਮਾਤਮਾ। ਔਰ ਜਿੰਨੇ ਚਿਰ ਤੱਕ ਨਿਆਰੀ ਦਿਖਾਈ ਦੇ ਰਹੀ ਉਨੇ ਚਿਰ ਤੱਕ ਜੀਵ ਆਤਮਾ, ਜੀਵ ਆਤਮਾ ਹੈ ਇਹ ਪ੍ਰਕਾਸ਼, ਹੈ ਇਹ ਸੂਰਜ ਦੀ ਕਿਰਨ, ਹੈ ਪਰਮਾਤਮਾ ਦੀ ਅੰਸ਼। ਮੈਂ ਫਿਰ ਦੁਹਰਾਵਾਂ, ਕਹੋ ਕਬੀਰ ਇਹ ਰਾਮ ਕੀ ਅੰਸ਼। ਪ੍ਰਕਿਰਤੀ ਇੱਕ ਦਿਨ ਤਨ ਨੂੰ, ਮਨ ਨੂੰ, ਇਹਦੇ ਜ਼ੇਰ ਅਸਰ ਤਨ ਆਉਂਦਾ ਪਹਿਲੇ ਪ੍ਰਕਿਰਤੀ ਦੇ ਔਰ ਪ੍ਰਕਿਰਤੀ ਤਨ ਨੂੰ ਮਿਟਾ ਦਿੰਦੀ ਹੈ। ਰੋਜ਼ ਰੋਜ਼ ਅਸੀਂ ਮਿਟ ਰਹੇ ਹਾਂ, ਰੋਜ਼ ਰੋਜ਼ ਅਸੀਂ ਘਟ ਰਹੇ ਹਾਂ। ਜੇ ਰੋਜ਼ ਰੋਜ਼ ਅਸੀਂ ਜੀ ਰਹੇ ਹਾਂ ਤੇ ਰੋਜ਼ ਰੋਜ਼ ਅਸੀਂ ਮਰ ਰਹੇ ਹਾਂ। ਤੁਸੀਂ ਆਖੋਗੇ ਇਹ ਕੀ ਕਹਿੰਦੇ, ਰੋਜ਼ ਰੋਜ਼ ਜੀ ਰਹੇ ਹਾਂ, ਜੀ ਰਹੇ ਹਾਂ ਪਰ ਰੋਜ਼ ਰੋਜ਼ ਮਰ ਰਹੇ ਹਾਂ ਕਿਉਂਕਿ ਘਟ ਰਹੇ ਹਾਂ। ਘਟਣਾ ਮਿਟਣਾ ਹੀ ਹੈ ਔਰ ਕੀ ਹੈ। ਇੱਕ ਮਨੁੱਖ ਨੇ ਚਲੋ 100 ਸਾਲ ਜੀਵਣਾ ਹੈ, ਅੱਜ ਦਾ ਇੱਕ ਦਿਨ ਲੰਘ ਗਿਆ ਘਟ ਗਿਆ, ਇੱਕ ਦਿਨ ਘਟ ਗਿਆ। ਛਿੰਨ ਛਿੰਨ ਔਦ ਬਿਹਾਤ ਹੈ, ਫੂਟੇ ਘਟ ਜਾਉ ਪਾਣੀ। ਸਰੀਰ ਦੋਵਾਂ ਦਿਸ਼ਾਵਾਂ ਵਿੱਚ ਜਾ ਰਿਹਾ, ਰੋਜ਼ ਰੋਜ਼ ਵਧ ਰਿਹਾ, ਰੋਜ਼ ਰੋਜ਼ ਘਟ ਰਿਹਾ। ਵਧਣਾ ਘਟਣਾ ਇਕੱਠਾ ਹੀ ਚੱਲ ਰਿਹਾ, ਇਕੱਠਾ ਹੀ ਚੱਲ ਰਿਹਾ। ਦਿਸ ਰਿਹਾ ਤਨ ਵੱਡਾ ਹੋ ਰਿਹਾ, ਹਕੀਕਤ ਵਿੱਚ ਉਮਰ ਘਟ ਰਹੀ ਹੈ, ਘਟ ਰਹੀ ਹੈ, ਘਟ ਰਿਹਾ। ਕਿਉਂਕਿ ਘਟ ਰਿਹਾ ਤਾਂ ਇੱਕ ਦਿਨ ਪ੍ਰਕਿਰਤੀ ਇਸ ਨੂੰ ਮਿਟਾ ਦਿੰਦੀ। ਇਹ ਜਿਹੜਾ ਮਨ ਹੈ ਨਾ, ਇਹ ਨਹੀਂ ਮਿਟਦਾ। ਜੀਵ ਆਤਮਾ ਤੇ ਪਰਮਾਤਮਾ ਦੀ ਅੰਸ਼ ਮਿਟਣ ਦਾ ਮਤਲਬ ਹੀ ਨਹੀਂ। ਮਨ ਦੇ ਅੰਦਰ ਜਿਹੜੇ ਵਿਚਾਰ ਚੱਲਦੇ ਨੇ, ਤਾਂ ਵਿਚਾਰਾਂ ਨੂੰ ਕੌਣ ਦੇਖਦਾ? ਜੀਵ ਆਤਮਾ। ਬੰਦਾ ਕਹਿ ਦਿੰਦਾ ਨਾ ਮੇਰੇ ਵਿਚਾਰ ਨੇ, ਤੇ ਜੇ ਵਿਚਾਰ ਨੂੰ ਮਨ ਮੰਨ ਲਈਏ ਤੇ ਮਨ ਨੂੰ ਕੌਣ ਦੇਖ ਰਿਹਾ ਜੋ ਕਹਿ ਰਿਹਾ ਮੇਰੇ ਵਿਚਾਰ? ਰਾਤ ਨੂੰ ਜਦ ਤਨ ਸੌ ਜਾਂਦਾ ਤੇ ਮਨ ਵੀ ਗੂੜੀ ਨਿੰਦਰਾ ਦੇ ਸੌ ਜਾਂਦਾ, ਜਿਹਨੂੰ ਸੁਖੋਪਤੀ ਕਹਿੰਦੇ ਨੇ, ਸੁਸ਼ੁਪਤੀ ਕਹਿੰਦੇ ਨੇ, ਤੇ ਸਵੇਰੇ ਉੱਠ ਕੇ ਬੰਦਾ ਕਹਿੰਦਾ ਬੜੀ ਗੂੜੀ ਨੀਂਦ ਆਈ, ਬੜੀ ਗਹਿਰੀ ਨੀਂਦ ਆਈ। ਤੋ ਤਨ ਤੇ ਸੁੰਨ ਹੋ ਗਿਆ ਸੀ, ਮਨ ਵੀ ਸੁੰਨ ਹੋ ਗਿਆ ਸੀ। ਇਹ ਬੋਧ ਕਿਸ ਨੂੰ ਹੋ ਰਿਹਾ? ਬੜੀ ਗੂੜੀ ਨੀਂਦ ਆਈ। ਇਹ ਜੀਵ ਆਤਮਾ ਨੂੰ ਬੋਧ ਹੋ, ਮਨ ਤੇ ਵਿਸ਼ਰਾਮ ਤੇ ਚਲਾ ਗਏ, ਮਨ ਤੇ ਸੌਂ ਗਏ। ਤਾਰਕਿਕ ਇੱਕ ਇਸ ਤਰ੍ਹਾਂ ਦੀ ਤਰਕ ਖੜੀ ਕਰਦੇ ਨੇ, ਜੀਵ ਆਤਮਾ ਪਰਮਾਤਮਾ ਦੀ ਅੰਸ਼ ਹੈ, ਇਹ ਸੂਰਜ ਦੀ ਕਿਰਨ ਹੈ, ਫਿਰ ਅੰਦਰ ਇਤਨਾ ਅੰਧੇਰਾ ਕਿਉਂ ਹੈ? ਕਿਉਂ ਅੰਧੇਰਾ? ਇਹ ਪਰਮਾਤਮਾ ਦੀ ਅੰਸ਼ ਹੈ, ਪਰਮਾਤਮਾ ਪਰਮ ਆਨੰਦ ਹੈ, ਇਹ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਦੁੱਖ ਕਿਉਂ ਹੈ? ਮੈਂ ਇਹ ਮੂਲ ਸਿਧਾਂਤਿਕ ਨੁਕਤੇ ਤੁਹਾਡੇ ਸਾਹਮਣੇ ਰੱਖ ਰਿਹਾ, ਸਾਰੀ ਜ਼ਿੰਦਗੀ ਮੈਂ ਕਰਮ ਕਾਂਡ ਚ ਨਾ ਲੰਘ ਜਾ। ਪਰਮਾਤਮਾ ਮਹਾਰਸ ਹੈ, ਆਤਮਾ ਉਸਦੀ ਅੰਸ਼ ਹੈ, ਮਹਾਰਸ ਹੈ, ਪਰ ਜੀਵਨ ਦੇ ਚ ਇਤਨੀ ਬੇਰਸੀ ਕਿੱਥੋਂ ਆ ਗਈ? ਇਹ ਬੇਰਸੀ ਕਿਉਂ? ਪਰਮਾਤਮਾ ਨਿਰਵੈਰ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਫਿਰ ਅੰਦਰ ਇਤਨਾ ਵੈਰ ਵਿਰੋਧ ਕਿੱਥੋਂ ਆ ਗਿਆ? ਕਿਉਂ ਆ ਗਿਆ? ਪਰਮਾਤਮਾ ਭੈ ਤੋਂ ਰਹਿਤ ਹੈ, ਜੀਵ ਆਤਮਾ ਉਸਦੀ ਅੰਸ਼ ਹੈ, ਪਰ ਅੰਦਰ ਇਤਨਾ ਭੈ, ਇਤਨਾ ਡਰ, ਇਹ ਕਿੱਥੋਂ ਆ? ਇਹ ਕਿਉਂ ਆ ਗਿਆ? ਤੋ ਪਤਾ ਹੈ, ਵਾਮ ਮਾਰਗੀਆਂ ਦੇ ਇੱਕ ਤਬਕੇ ਨੇ ਕਹਿ ਦਿੱਤਾ, ਅਗਰ ਆਤਮਾ ਹੈ ਤਾਂ ਇਹ ਵੀ ਲਿਪਾਇਮਾਨ ਆਉਂਦੀ ਹੈ, ਵਰਨਾ ਕਿਰਨ ਦੇ ਹੁੰਦਿਆਂ ਇਤਨਾ ਅੰਧੇਰਾ ਕਿਉਂ ਹੈ? ਕਿਰਨ ਦੇ ਹੁੰਦਿਆਂ ਇਤਨਾ ਵੈਰ ਵਿਰੋਧ ਕਿਉਂ? ਅਗਰ ਕਿਰਨ ਸੂਰਜ ਦੀ ਹੈ, ਜੀਵ ਆਤਮਾ ਪਰਮਾਤਮਾ ਦੀ ਹੈ, ਜਿਹੜਾ ਪਰਮਾਤਮਾ ਮਹਾਰਸ ਹੈ, ਤੂੰ ਇਤਨੀ ਬੇਰਸੀ ਕਿਉਂ? ਆਪ ਸਾਰੇ ਸੂਝਵਾਨ ਬੈਠੇ, ਤਰਕ ਬਿਲਕੁਲ ਸਹੀ ਹੈ। ਐਵੇਂ کورے جذبے دے تحت اسی نہیں کہہ سکتے تسی منہ رکھو من مکھ. گرمکھ تائی تے اے آندی دلیل دا جواب دلیل نال دے, وچار دا جواب وچار نال دے, ترک دا جواب ترک نال دے. انہاں دی ترک ہے جیو آتما نو نرلیپ کہنا بندا نہیں. پھر پتہ ہے وہ کی کہندے نے کہ جی جیو آتما بھی لپائے مان ہو سکتی ہے تو پھر پرماتما نو بھی بے داغ کہنا بندا نہیں. وہ انج کہندے نے وام مار کے, وہ یہ کہندے نے جنہاں دا ایک طبقہ کورا ناستک ہو گیا سی ساڈا کوئی بھروسہ نہیں. بھروسہ ہے جویں تن میلا ہوندا ہے من میلا ہوندا ہے جیو آتما میلی ہوندی ہے پرماتما بھی بے داغ نہیں, وہ بھی بے داغ نہیں. دلیل انہاں دی بڑی پربل ہے, بڑی پربل ہے. میں ایک دفعہ پھر دوہراؤں, سورج ہے وہ دی کرن ہے, اس تو جو پرکاش ہو رہا ہے وہ ہے پرکاش, جتھے پہ رہا ہے وہ ہے, جس تو پرکاشت ہو رہی ہے وستواں وہ نے. اسی پرکاش نال وستواں ہو رہی ہیں نے, ساری ہلچل ہے. سورج ایک ہو رت انیک, نانک کرتے کے کہتے ویسے سارا پلٹا تے سورج کر کے وہ دی کرنا کر کے وہ دے پرکاش کر کے وہ دے تیج کر کے. سورج پرماتما, کرن جیو آتما, پرکاش من, جتھے پرکاش ہو رہا ہے جتھے پہ رہا ہے جس تو وستو پرکاشت ہو رہی ہے وہ اے تن, وہ اے تن. تارکک کہندے نے تن دی محل نو دیکھ کے گل تے سپشٹ ہو گئی من بھی محل ہے اور من محل ہے, ایسا بھگت لوگ مندے نے سنت بھی مندے. تے جے من میل ہے تو پھر کرن بھی میلی ہے, تے جے کرن میلی ہے تو سورج بھی بے داغ نہیں ہے, گرہن اسنو بھی لگے. کیونکہ جنہ جنہ نے سورج نو ادارن بنایا انہاں تارکک لوگاں نے کہہ دیتا پھر اے بھی قبول کر لو سورج نو گرہن لگتا ہے, سورج نو گرہن لگتا ہے. وشا میں تھوڑے سامنے چھیڑنا نہیں سی, پتہ نہیں تھے بیٹھے ہیں دھن گرو گرن صاحب نے خیال دے دیتے. یہ سورج بھی بے داغ نہیں ہے, نو گرہن لگتا ہے, لگتا ہے. نرلیپ ہے پرماتما, نرلیپ ہے جیواتما, کپول کلپنا ہے. تو پھر ماں وام مار گیا انہاں مندراں نو انہاں نے جنم دیتا جتھے شراب عام چلدی سی, ماس عام چلدا سی, دیو داسیاں دی بھرمار ہو گئی, دوراچار عام چلدا سی. کہندا ہے جو کچھ من مند ہے منگدا ہے کرو, مندر دیچ کرو تاکہ آخو اعلانیاں پرگٹ کر سکو جیون دے مندر دے یہی کچھ ہے, یہی کچھ ہے اور کچھ بھی نہیں. جو جیون دے مندر دے ہے اسی باہر مندراں دے پر پرگٹ کر کے دس رہے ہیں یہی کچھ ہے, یہی کچھ ہے. کھجوراہے دے مندر, کونارک دے مندر, کام دے مندر, تھوڑے وچوں کوئی گئے ہون شاید. کھجوراہا ایک چھوٹا جہاں قصبہ ہے مدھیہ بھارت دا, ਜਾਸੀ ਤੋਂ ਕੋਈ 100 ਮੀਲ ਦੀ ਦੂਰੀ ਤੇ ਹੋਵੇਗਾ। ਖਜੁਰਾਹੇ ਦੇ ਨੇੜੇ ਮਹੋਬਾ ਹੈ, ਮੈਨੂੰ ਸਾਲ ਵਿੱਚ ਇੱਕ ਦਫਾ ਜਾਂ ਕਈ ਦਫਾ 2 ਸਾਲਾਂ ਚ ਇੱਕ ਦਫਾ ਉੱਥੇ ਜਾਣਾ ਹੁੰਦਾ। ਉੱਥੇ 50-60 ਘਰ ਸਿੰਘਾਂ ਦੇ ਰਹਿੰਦੇ ਨੇ, ਗੁਰਮਤਿ ਸਮਾਗਮ ਕਰਦੇ ਨੇ, 2-4 ਜਥਿਆਂ ਨੂੰ ਨਾਲ ਲੈ ਕੇ ਦੱਸ ਜਾਂਦੇ। ਤੋ ਮੈਂ ਇੱਥੋਂ ਖਜੁਰਾਹਾ ਏਅਰਪੋਰਟ ਤੇ ਉਤਰ ਜਾਂਦਾ, ਉਹ ਮੈਨੂੰ ਲੈ ਜਾਂਦੇ ਨੇ ਉੱਥੋਂ 20 ਮੀਲ। 3000 ਆਬਾਦੀ ਦਾ ਇਹ ਕਸਬਾ ਹੈ ਖਜੁਰਾਹਾ, ਬੜੀ ਸੁੰਦਰ ਏਅਰਪੋਰਟ ਹੈ, ਜਦਕਿ ਵੱਡੇ ਵੱਡੇ ਸ਼ਹਿਰਾਂ ਚ ਵੀ ਨਹੀਂ ਹੈ। 5 5-star ਹੋਟਲ ਨੇ ਉੱਥੇ, ਛੋਟੇ ਛੋਟੇ ਦਰਜਨਾਂ ਨੇ ਬੇਸ਼ੁਮਾਰ। 3-4 ਪਲੇਨ ਰੋਜ਼ ਬੰਬੇ, ਕਲਕੱਤਾ, ਦਿੱਲੀ ਤੋਂ ਭਰੇ ਹੋ ਜਾਂਦੇ, ਅਪ ਡਾਊਨ ਕਰਦੇ, ਡੇਲੀ ਸਰਵਿਸ। 100-125 ਬੱਸਾਂ, ਟੂਰਿਸਟ ਬੱਸਾਂ ਰੋਜ਼ ਪਹੁੰਚਦੀਆਂ ਨੇ, ਸੈਂਕੜੇ ਟੈਕਸੀਆਂ ਰੋਜ਼ ਪਹੁੰਚਦੀਆਂ ਨੇ। ਕੀ ਦੇਖਣ? ਖਜੁਰਾਹੇ ਦੇ ਮੰਦਰ। ਕੋਈ 300-400 ਏਕੜ ਵਿੱਚ 18 ਮੰਦਰ ਬਣੇ ਹੋਏ ਨੇ, ਕਾਮ ਦੇ ਮੰਦਰ, ਕਾਮ ਦੇ ਚਿੱਤਰ, ਕਾਮ ਦੀਆਂ ਮੂਰਤੀਆਂ। ਰਾਮ ਦੇ ਮੰਦਰ ਨਹੀਂ ਨੇ, ਕਾਮ ਦੇ ਮੰਦਰ, ਪਰ ਉਹਨਾਂ ਨੂੰ ਮੰਦਰ ਆਖਿਆ ਜਾਂਦਾ। ਵਾਮ ਮਾਰਗੀਆਂ ਕੋਲ ਤਰਕ ਸੀ, ਅਗਰ ਜੀਵਨ ਮੰਦਰ ਹੈ, ਹਰੀ ਮੰਦਰ ਹੈ, ਇਸ ਮੰਦਰ ਦੇ ਕਾਮ ਤੋਂ ਬਿਨਾਂ ਹੋਰ ਕੁਛ ਵੀ ਨਹੀਂ, ਕੁਛ ਵੀ ਨਹੀਂ। ਤੁਸੀਂ ਬਾਹਰ ਕਾਮ ਦੇ ਮੰਦਰ ਬਣਾਏ। ਦੇਵਦਾਸੀਆਂ ਦੀ ਪ੍ਰਥਾ ਇੱਥੋਂ ਚਲੀ। ਭੈਰੋ ਕਾਲ ਦਾ ਮੰਦਰ ਉਜੈਨ ਦਾ, ਸਾਰਾ ਦਿਨ ਪ੍ਰਸ਼ਾਦ ਪਤਾ ਕਿਸ ਦਾ ਮਿਲਦਾ ਹੈ? ਸ਼ਰਾਬ ਦਾ। ਸਾਰਾ ਦਿਨ ਚੜ੍ਹਦੀ ਕੀ ਉੱਥੇ ਸ਼ਰਾਬ, ਜਿਵੇਂ ਦਰਬਾਰ ਸਾਹਿਬ ਸੀਸਗੰਜ ਸਾਰਾ ਦਿਨ ਕੜਾ ਪ੍ਰਸ਼ਾਦ ਚੜ੍ਹਦਾ, ਉੱਥੇ ਸ਼ਰਾਬ ਚੜ੍ਹਦੀ। ਸ਼ਰਾਬ ਦੀ ਬੋਤਲ ਲੈ ਕੇ ਜਾਣਾ ਪੈਂਦਾ। ਮੈਂ ਕੋਈ ਹਜ਼ਾਰਾਂ ਸਾਲ ਪੁਰਾਣੀ ਗੱਲ ਨਹੀਂ ਕਰ ਰਿਹਾ, ਅੱਜ ਦੀ ਕਰ ਰਿਹਾ, ਹੁਣ ਵੀ ਇਹੀ ਕੁਛ। ਕਾਲੀ ਦਾ ਮੰਦਰ ਕਲਕੱਤੇ ਦਾ, ਕੁਮੁਖਿਆ ਦੇਵੀ ਦਾ ਮੰਦਰ ਗੁਹਾਟੀ ਦਾ, ਮਾਸ ਦਾ ਪ੍ਰਸ਼ਾਦ ਮਿਲਦਾ ਮਾਸ। ਸਵੇਰੇ ਸੰਡੇ ਬੱਕਰੇ ਕੱਟੇ ਜਾਂਦੇ ਨੇ, ਖੂਨ ਦਾ ਤਿਲਕ ਲੱਗਦਾ ਦਰਵਾਜ਼ੇ ਨੂੰ, ਮੰਦਰ ਦਾ ਦਰਵਾਜ਼ਾ ਖੁੱਲਦਾ, ਮੂਰਤੀਆਂ ਨੂੰ ਤਿਲਕ ਲੱਗਦਾ, ਆਏ ਹੋਏ ਸ਼ਰਧਾਲੂਆਂ ਨੂੰ ਵੀ ਖੂਨ ਦਾ ਹੀ ਤਿਲਕ ਲਾਉਂਦੇ। ਇਹ ਅਜੇ ਕੁਛ ਥੋੜੇ ਜਿਹਾ ਅਸਥਾਨ ਮੌਜੂਦ ਨੇ। ਕਿਸੇ ਵਕਤ ਮਹਾਤਮਾ ਗਾਂਧੀ ਨੇ ਕਹਿ ਦਿੱਤਾ ਸੀ, ਖਜੁਰਾਹੇ ਦੇ ਮੰਦਰ ਇਹਨਾਂ ਨੂੰ ਮਿੱਟੀ ਨਾਲ ਦੱਬ ਦਿਓ, ਇਹ ਸਾਡੀ ਅਸ਼ਲੀਲਤਾ ਨੂੰ ਪ੍ਰਗਟ ਕਰ ਦੇਣ, ਸਾਡੀ ਅਸੱਭਿਅਤਾ ਨੂੰ ਪ੍ਰਗਟ ਕਰ ਦੇਣ, ਸਾਡੀ ਹੋਂਦ ਠੀਕ ਨਹੀਂ ਪੈ ਪ੍ਰਗਟ ਕਰ ਦੇ, ਦੱਬ ਦਿਓ। ਇਸ ਵਾਸਤੇ ਕਿਹਾ ਸੀ, ਉੱਥੇ ਜਿੰਨਾ ਟੂਰਿਸਟ ਜਾਂਦਾ 80% ਫੋਰਨਰ ਹੈ, ਯੂਰਪ ਦੇ ਲੋਕ ਨੇ, ਅਮੈਰੀਕਾ, ਕੈਨੇਡਾ, ਕੁਝ ਏਸ਼ੀਆ ਦੇ ਮੁਲਕਾਂ ਦੇ ਫਾਰਨਰ ਪਹੁੰਚਦੇ ਨੇ, ਬੜੀ ਤਾਦਾਦ ਵਿੱਚ ਪਹੁੰਚਦੇ। ਉਸ ਤਰ੍ਹਾਂ ਦਾ ਮੰਦਰ ਹੀ ਕੋਨਾਰਕ ਦੇ ਚ ਹੈ, ਉੜੀਸਾ ਵਿੱਚ, ਕਾਮ ਦਾ ਮੰਦਰ। ਉਸ ਤਰ੍ਹਾਂ ਦੇ ਕੁਝ ਮੰਦਰ ਤਮਿਲਨਾਡੂ ਦੇ ਚ ਵੀ। ਇਹ ਮਹਾਤਮਾ ਗਾਂਧੀ ਨੇ ਕਿਹਾ ਸੀ, ਦੱਬ ਦੇ, ਸਾਡੀ ਅਸੱਭਿਅਤਾ ਪ੍ਰਗਟ ਕਰਦੇ ਨੇ, ਸਾਡੀ ਅਸ਼ਲੀਲਤਾ ਪ੍ਰਗਟ ਕਰਦੇ ਨੇ। ਪਰ ਤਾਰਕਿਕ ਲੋਕਾਂ ਨੂੰ ਇਹ ਕੋਈ ਜਵਾਬ ਨਹੀਂ ਹੈ। ਉਹਨਾਂ ਨੇ ਕਿਹਾ, ਜੇ ਜੀਵਨ ਨੂੰ ਤੁਸੀਂ ਮੰਦਰ ਕਹਿੰਦੇ ਹੋ, ਤਾਂ ਇਸ ਮੰਦਰ ਵਿੱਚ ਇਸ ਤੋਂ ਬਿਨਾਂ ਹੋਰ ਕੀ ਹੈ? زبان رس منگ دیئے، اکھاں رس منگ دیئے نے، کان رس منگ دیئے نے، ناسکا رس منگ دیئے، کھلڑی رس منگ دیئے، تے پرکرتی نے اے رس بنائے ہوئے نے. کیوں بنائے نے؟ بنائے نے رس لین واسطے. جیون مندر ہے، مندر وچ اے ہی کچھ ہے، اندریاں دا رس. اسی اے ہی پریرنا دے دے ہیں، جیون دی مہانتا ہے، ایتھے بڑا پربل اندریاں دا رس ہے، اکھاں دا رس، کناں دا رس، ناسکا دا رس، رسنا دا رس، ہلڑی دا رس. کوئی رس مک دے مہارس. میں تھانو سیما دچ سنا رہے ہیں، کیونکہ سکھ سماج دچ اتنی گل کھلی ہوندی نہیں، اور جو پرگٹ روپ دے سنسار دچ موجود ہے، تے وام مارگیاں نے آکھیا ہے، وہ دیاں لہراں اس دا سوکشم اثر تے موجود ہے. ادھے تو زیادہ پنجاب جو پتت ہو گیا نوجوان، وہ بھی یہی ترک پیش کر گیا. چنگیاں چنگیاں نال میری گل ہوئی ہے، جو بہت سیانے نے تیکشن بدھی رکھتے ہیں، یہی کچھ کہندے. اتنا جو رس اندریاں دا پربھو نے بنایا، کس واسطے بنایا؟ چلو من لینے ہیں پرماتما، تے جیون مندر ہے اور رس ہے، تو رس پھر اکھاں دا ہے، کناں دا ہے، ناسکا دا ہے، کھلڑی دا ہے، رسنا دا ہے، اور کی اندریاں دے رس نو ہی کام رس کہندے نے. تو کہندے نے اے مندر کام رس دا مندر ہے، پاویں کہی جا رہے ہیں بھگت رام رس دا مندر ہے، رام دا مندر ہے، وہ کہندے نہیں کام دا مندر ہے. انہاں نے زمین دتے پھر کام دے مندر بنا، اجے بھی موجود نے بڑے اچھے اچھے مندر کام دے مندر. چونکہ میں ویلے سمجھ جت کدے مینوں مل جائے، وقت وقت دھرماں دی سٹڈی کردا رہنا، میں انہاں دے دھرم گرنتھ پڑھدا رہنا. وام مارگیاں دی بھی میں سٹڈی کیتی، صرف سٹڈی نہ کیتی، میں اتھے پہنچیا کونا. کھجوراہا میں گیا، اپنے پورے نال ساتھیاں نال میں کونارک بھی گیا. بھوبنیشور وچ کٹک دی ساڈا پرام سی، تے میں اکھن کونارک نیڑے ہے، ہو کے آؤں. کام دے مندر، اندریاں دے رس دے مندر. اج بھی پرشاد ملے گا شراب دا، ماس دا. اج بھی بیشتر مندراں دے دیو داسیاں موجود نے، جنہوں اسی گنکا کہہ سکتے ہیں، ویشیا کہہ سکتے. اینٹی راما راؤ آندھرا پردیش دے ہو گزرے، مرحوم چیف منسٹر، انہاں نے قانون بنا کے دیو داسی پرتھا نو آندھرا دچ ختم کیتا سی. لیکن مہاراشٹر دچ موجود ہے، تمل دچ موجود ہے، کرناٹک دچ موجود ہے، تھوڑی جیاں مدھ بھارت دچ بھی موجود ہے، یہ تے موجود ہے. ہن میں عرض کراں، سورج ہے، او دی کرن ہے، کرن دی روشنی ہے، پرکاش ہے. پرکاش جتھے پہ رہے ہے، جسنو پرگٹ کر رہے ہے، وہ پرکاش پھر ہو پرماتما ہے، جیو آتما ہے، من ہے، اے تن. وام مارگی کہندے نے، اگر تن میلا ہے تو پھر من بھی میلا ہے، من میلا ہے تو پھر جیو آتما بھی میلی ہے، جیو آتما میلی ہے تو پرماتما بھی بے داغ نہیں، گرہن سورج نو بھی لگتا ہے، سورج نو بھی گرہن لگتا ہے، پرماتما نو بھی گرہن لگتا ہے. اور پرماتما نے اگر اس نو مندر بنایا تو پھر ایک کام دا ایدی. انہوں نے لمبی چوڑی اپنے ڈھنگ نال ویاکھیا کیتی ہے، آپ سن کے حیران ہو گے، ایک گرنتھ ہے، جو رشی واد سائن نے لکھے, رشی نے لکھے ہے کسی عام ساہتکار نے, ناول لکھن والے نے نہیں, ایک رشی نے, ایک سنت نے لکھے.

ਤੇ ਬਾਦਰੋਂ ਦੇ 12 ਮਾਹ ਦੇ ਚ ਉਸ ਮਹੀਨੇ ਦੇ ਚ ਇੱਕ ਪੰਕਤੀ ਹੈ, ਹੱਥ ਮਰੋੜੇ ਤਨ ਕਪੇ ਸਿਆਉ ਹੋਵਾ ਸੇ। ਭਰਮ ਦੀ ਫਿਰ ਵਿਆਖਿਆ ਕਰਦੇ ਨੇ, ਬਾਦੋਂ ਹੈ ਭਰਮ ਭੁਲਾਣੀਆ, ਦੂਜੇ ਲੱਗਾ ਹੈ ਲੱਖ ਸਿੰਗਾਰ ਬਣਾਇਆ ਕਾਰਜ ਨਾਈ ਕੇ। ਮੇਰੀ ਬਿਰਤੀ ਫਿਰ ਇਸ ਪੰਕਤੀ ਤੇ ਰੁਕ ਗਈ, ਹੱਥ ਮਰੋੜੇ ਤਨ ਕਪੇ ਸਿਆਉ ਹੋਆ ਸੇਤ। ਪ੍ਰਾਣ ਨਿਕਲਣ ਲੱਗਦੇ ਨੇ, ਮੁੱਠੀਆਂ ਬੰਦ ਹੁੰਦੀਆਂ ਨੇ, ਤਨ ਨੂੰ ਕੰਬਣੀ ਛਿੜਦੀ ਹੈ, ਦੰਦੀਆਂ ਵੱਜਦੀਆਂ ਨੇ, ਨਾਭੀ ਖੁੱਲ ਜਾਂਦੀ ਹੈ, ਆਖਰੀ ਪ੍ਰਾਣ ਨਿਕਲ ਜਾਂਦਾ। ਇਹ ਤਨ ਕੁਮਲਾ ਜਾਂਦਾ, ਸਿਆਉ ਹੋਆ ਸੇ। 15 ਮਿੰਟ ਮੈਂ ਬਾਕੀ ਅਰਥ ਤੇ ਲਾਏ, 15 ਘੰਟਾ ਮੈਂ ਇਹਦੀ ਵਿਆਖਿਆ ਤੇ ਲਾਇਆ। ਬਾਹਰ ਆਏ ਤੇ ਮੈਨੂੰ 4 ਸੱਜਣ ਕਹਿਣ ਲੱਗੇ, ਪਵਿੱਤਰ ਸੰਗਰਾਂਦ ਦਾ ਦਿਹਾੜਾ ਸੀ, ਤੁਸੀਂ ਸਾਰੀ ਸੰਗਰਾਂਦ ਹੀ ਖਰਾਬ ਕਰਕੇ ਰੱਖ ਦਿੱਤੀ, ਮੌਤ ਦੀ ਗੱਲ ਸੁਣਾ ਕੇ। ਮੈਨੂੰ ਅਜੇ ਤੱਕ ਯਾਦ ਹੈ, ਕਹਿੰਦੇ ਤੁਸੀਂ ਤੇ ਸਾਡੀ ਸੰਗਰਾਂਦ ਖਰਾਬ ਕਰ ਦਿੱਤੀ, ਬੜਾ ਪਵਿੱਤਰ ਦਿਹਾੜਾ ਸੀ, ਬੜਾ ਪਵਿੱਤਰ ਦਿਹਾੜਾ ਸੀ, ਮੌਤ ਦੀ ਗੱਲ ਹੋਰ ਨਹੀਂ ਲੱਭੀ ਤੁਹਾਨੂੰ ਕੋਈ? ਮੈਂ ਕਿਹਾ ਕੀ ਆਖਾਂ ਹੁਣ ਮੈਂ। ਧੰਨ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਰੱਬ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਪਰਮਾਤਮਾ ਨੂੰ ਬਾਅਦ ਵਿੱਚ ਕਬੂਲ ਕਰੇ, ਪਹਿਲਾਂ ਮਰਨ ਕਬੂਲ। ਜੀਵਨ ਕੀ ਛਡਾਸ, ਇਤਨੀ ਜ਼ੋਰ ਨਾਲ ਐਸਾ ਸਤਿਗੁਰ ਨੇ ਕਿਉਂ ਕਹਿ ਦਿੱਤਾ? ਕਹਿੰਦੇ ਨੇ ਜਿਸ ਕੰਮ ਵਿੱਚ ਸਾਵਧਾਨੀ ਨਾ ਹੋਵੇ, ਇਕਾਗਰਤਾ ਨਾ ਹੋਵੇ, ਉਸ ਕੰਮ ਨੂੰ ਸਿਰੇ ਚਾੜਨਾ ਬੜਾ ਔਖਾ। ਸਾਵਧਾਨੀ ਨਹੀਂ, ਇਕਾਗਰਤਾ ਨਹੀਂ, ਕੰਮ ਸਿਰੇ ਕੀ ਚੜਨਾ, ਕੰਮ ਵਿਗੜੇ। ਮਹਾਰਾਜ ਦੀ ਬਾਣੀ ਕਹਿੰਦੀ, ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੇਤ। ਬੜੀ ਸਾਵਧਾਨੀ, ਬੜੀ ਇਕਾਗਰਤਾ, ਤੇ ਮੈਂ ਇਸ ਨੂੰ ਆਪਣੇ ਢੰਗ ਨਾਲ ਦੇਖਿਆ। ਥੋੜੀ ਜਿਹੀਆਂ ਠਹਿਰਾਓ ਰੱਖਣਾ, ਇਕਾਗਰਤਾ ਕਿੱਥੇ ਆਉਂਦੀ ਹੈ, ਸਾਵਧਾਨੀ ਕਿੱਥੇ ਆਉਂਦੀ? ਕੁਝ ਖਤਰਾ ਹੋਵੇ, ਕੁਝ ਖਤਰਾ ਹੋਵੇ, ਉਂਝ ਨਹੀਂ ਆਉਂਦੀ। ਜਿੱਥੇ ਸੜਕ ਟੁੱਟੀ ਫੁੱਟੀ ਹੋਵੇ ਜਾਂ ਪੁੱਲ ਕਮਜ਼ੋਰ ਹੋਵੇ, ਲਿਖਿਆ ਹੁੰਦਾ ਡੇਂਜਰਸ, ਸਾਵਧਾਨ। ਇੱਥੋਂ ਲੰਘੋ ਬੜੀ ਸਾਵਧਾਨੀ ਨਾਲ, ਕੇਅਰਫੁਲੀ ਲਿਖਿਆ ਹੁੰਦਾ। ਕੇਅਰਫੁੱਲ ਮਨੁੱਖ ਕਿੱਥੇ ਆਉਂਦਾ? ਪੂਰਨ ਸਾਵਧਾਨ ਕਿੱਥੇ ਆਉਂਦਾ? ਜਿੱਥੇ ਕੋਈ ਖਤਰਾ ਹੋਵੇ ਉਂਝ ਨਹੀਂ ਆਉਂਦਾ, ਨਹੀਂ ਆਉਂਦਾ। ਆਪ ਸਾਰੇ ਸਿਆਣੇ, ਸਾਵਧਾਨੀ ਵੱਧ ਜਾਂਦੀ ਹੈ ਜਦ ਕੋਈ ਖਤਰਾ ਹੋਵੇ, ਨਹੀਂ ਤਾਂ ਨਹੀਂ ਵੱਧਦੀ। ਇਕਾਗਰਤਾ ਵੱਧ ਜਾਂਦੀ ਹੈ ਜਿੱਥੇ ਕੋਈ ਖਤਰਾ ਹੋਵੇ, ਖਤਰਾ ਨਹੀਂ, ਕੋਈ ਇਕਾਗਰਤਾ ਨਹੀਂ, ਕੋਈ ਸਾਵਧਾਨੀ ਨਹੀਂ। ਨਵੀਂ ਨਵੀਂ ਬੰਦਾ ਸਾਈਕਲ ਚਲਾਉਣ ਸਿੱਖਦਾ ਹੈ, ਬੜਾ ਸਾਵਧਾਨ, ਬੜਾ ਇਕਾਗਰ, ਉਹਨੂੰ ਪਤਾ ਗਿਰਜ ਗਿਆ ਅੱਡੀ ਬਜਲੀ ਟੁੱਟੇ, ਫਿਰ ਉਹਨੂੰ ਚਲਾਉਣ ਦੀ ਜਾਚ ਆ ਗਈ, ਇਸ ਚਲਾਉਣਾ ਸੁਭਾਅ ਦੇ ਚ ਹੋ ਗਿਆ, ਹੁਣ ਇਹ ਕੇਅਰਫੁੱਲ ਨਹੀਂ ਹੈ, ਹੁਣ ਇਹ ਸਾਵਧਾਨ ਨਹੀਂ, ਹੁਣ ਤੇ ਨਾਲ ਦੇ ਸਾਥੀ ਨਾਲ ਠੱਠਾ ਮਸ਼ਕਰਾ ਕਰੀ ਜਾਂਦਾ, ਨਾਲੇ ਸਾਈਕਲ ਚਲਾਈ ਜਾਂਦੀ, ਕੋਈ ਗੱਲ ਹੀ ਨਹੀਂ। ਸ਼ੁਰੂ ਸ਼ੁਰੂ ਤੋਂ ਜਿਤ ਕਾਰ ਗੱਡੀ ਚਲਾਉਣਾ ਬੰਦਾ ਸਿੱਖਦਾ, ਪੂਰਾ ਕੇਅਰਫੁੱਲ ਹੁੰਦਾ, ਸਾਵਧਾਨ ਇਕਾਗਰ ਹੁੰਦਾ। ਉਹਨੂੰ ਪਤਾ ਇਕਾਗਰਤਾ ਨਾ ਹੋਈ, ਸਾਵਧਾਨੀ ਨਾ ਹੋਈ ਤੇ ਹੋਇਆ ਐਕਸੀਡੈਂਟ, ਗਈ, ਖਤਰਾ ਖਤਰਾ। ਪਰ ਜਦ ਚਲਾਉਣਾ ਆਦਤ ਬਣ ਜਾਂਦੀ ਹੈ।

ਚਲਾਣਾ ਸੁਭਾਅ ਬਣ ਜਾਂਦਾ ਹੈ, ਚਲਾਣਾ ਆ ਜਾਂਦਾ ਹੈ, ਫਿਰ ਤੇ ਗੱਲਾਂ ਬਾਤਾਂ ਵੀ ਕਰੀ ਜਾਂਦਾ, ਟੇਪ ਰਿਕਾਰਡ ਵੀ ਸੁਣੀ ਜਾਂਦਾ, ਗੀਤ ਸੰਗੀਤ ਵੀ ਸੁਣੀ ਜਾਂਦਾ, ਕੀਰਤਨ ਵੀ ਸੁਣੀ ਜਾਂਦਾ, ਗੱਡੀ ਵੀ ਚਲਾਈ ਜਾਂਦੀ। ਹੁਣ ਕੇਅਰਫੁੱਲ ਨਹੀਂ ਹੈ ਗੱਡੀ ਚਲਾਉਣ, ਹੁਣ ਸਾਵਧਾਨੀ ਦੀ ਲੋੜ ਨਹੀਂ ਹੈ ਕਿਉਂਕਿ ਖਤਰਾ ਹੀ ਕੋਈ ਨਹੀਂ। ਖਤਰੇ ਦੇ ਹਟਦਿਆਂ ਸਾਵਧਾਨੀ ਹਟ ਜਾਂਦੀ, ਖਤਰੇ ਦੇ ਹਟਦਿਆਂ ਇਕਾਗਰਤਾ ਵੀ ਹਟ ਜਾਂਦੀ। ਪ੍ਰਭ ਕੀ ਉਸਤਤ ਕਰੋ ਸੰਤ ਮੇਤ, ਸਾਵਧਾਨ ਏਕਾਗਰ ਚੇਤ। ਇੱਥੇ ਤਰਕ ਖੜੀ ਹੋਵੇਗੀ, ਇੱਥੇ ਖਤਰਾ ਤੇ ਕੋਈ ਹੈ ਨਹੀਂ, ਵਾਹਿਗੁਰੂ ਵਾਹਿਗੁਰੂ ਕਰਾਂਗੇ, ਉਲਟਾ ਲੋਕ ਉਪਮਾ ਕਰਨਗੇ ਬਈ ਬੜਾ ਭਗਤ ਹੈ, ਬੜਾ ਪ੍ਰੇਮੀ। ਬਾਣੀ ਦਾ ਜਪ ਕਰਾਂਗੇ, ਲੋਕੀ ਸਤਸੰਗੀ ਆਖਣਗੇ, ਗੁਰਮੁਖ ਆਖਣਗੇ। ਖਤਰਾ ਤੇ ਕੋਈ ਹੈ ਨਹੀਂ, ਕਿਸੇ ਪ੍ਰਕਾਰ ਦਾ ਕੋਈ ਖਤਰਾ ਨਹੀਂ। ਤੋ ਮਨੁੱਖ ਕੇਅਰਫੁੱਲ ਹੋ ਕੇ ਨਾ ਬਾਣੀ ਪੜ੍ਹਦਾ, ਨਾ ਜਪ ਕਰਦਾ, ਨਾ ਤਪ ਕਰਦਾ, ਨਾ ਕੀਰਤਨ ਸੁਣਦਾ, ਨਾ ਕਥਾ ਸੁਣਦਾ। ਬਲਕਿ ਕਈ ਤੇ ਮੈਂ ਦੇਖਦਾ ਅੰਮ੍ਰਿਤ ਵੇਲੇ ਕੀਰਤਨ ਵਿੱਚ ਉਂਗਦੇ ਹੀ ਪਏ ਹੁੰਦੇ ਨੇ, ਇੰਝ ਲੱਗਦਾ ਜਿਵੇਂ ਸੌਣ ਵਾਸਤੇ ਹੀ ਆਏ। ਹੈਰਾਨਗੀ, ਕਈਆਂ ਦੇ ਹੱਥ ਚ ਗੁਟਕੇ ਵੀ ਆਉਂਦੇ ਨੇ, ਹੱਥੋਂ ਗਿਰ ਜਾਂਦੇ ਜਿਵੇਂ ਸੌ। ਬੰਦਾ ਕੇਅਰਫੁੱਲ ਹੋਵੇ, ਸਾਵਧਾਨ ਹੋਵੇ, ਨੀਂਦ ਆਵੇਗੀ, ਉਹ ਸਾਵਧਾਨੀ ਤੇ ਸਾਵਧਾਨੀ ਖਤਰਾ, ਖਤਰੇ ਚ ਨੀਂਦ ਆਉਂਦੀ ਹੈ। ਸੌਂ ਜਾਂਦੇ ਨੇ ਲੋਕੀ, ਕਈਆਂ ਨੇ ਮੈਨੂੰ ਕਿਹਾ, ਕਹਿੰਦੇ ਗਿਆਨੀ ਜੀ ਕੀ ਕਰੀਏ, ਉੱਠਦੇ ਵੀ ਹਾਂ ਅੰਮ੍ਰਿਤ ਵੇਲੇ। ਪੰਜ ਬਾਣੀਆਂ ਦਾ ਜਪ ਕਰਦੇ ਹਾਂ, ਵਾਹਿਗੁਰੂ ਮੰਤਰ ਦਾ ਜਪ ਕਰਦੇ ਹਾਂ, ਪਰ ਸੁਸਤੀ ਗਹਿਰ ਲੈਂਦੀ ਹੈ, ਨਹੀਂ ਤਾਂ ਕੀ ਕਰੀਏ, ਨਹੀਂ ਤਾਂ ਜਾਂਦੀ। ਮੈਂ ਇਸੇ ਹੀ ਸੰਬੰਧ ਵਿੱਚ ਹਿੰਦੀ ਦੇ ਅਖਬਾਰ ਨਾ ਵਾਰ ਟਾਈਮ ਵਿੱਚ ਕਿਸੇ ਵਕਤ ਇੱਕ ਲਤੀਫਾ ਪੜ੍ਹਿਆ ਸੀ। ਜੋ ਇੱਕ ਮਰੀਜ਼ ਡਾਕਟਰ ਕੋਲ ਗਿਆ ਤੇ ਜਿਵੇਂ ਡਾਕਟਰਾਂ ਦਾ ਤਕੀਆ ਕਲਾਮ ਆਉਂਦਾ, ਕੀ ਤਕਲੀਫ ਹੈ ਤੈਨੂੰ, ਕੀ ਤਕਲੀਫ ਹੈ। ਕਹਿਣ ਲੱਗਾ ਡਾਕਟਰ ਸਾਹਿਬ, ਹੋਰ ਤੇ ਕੋਈ ਤਕਲੀਫ ਨਹੀਂ, ਪਰ ਕੀ ਕਰਾਂ, ਨੀਂਦ ਨਹੀਂ ਆਉਂਦੀ, ਨੀਂਦ ਨਹੀਂ ਆਉਂਦੀ। ਡਾਕਟਰ ਕਹਿੰਦਾ ਭੋਲਿਆ, ਫਿਰ ਕਾਹਨੂੰ ਵਕਤ ਜ਼ਾਇਆ ਕੀਤਾ ਹੀ ਮੇਰੇ ਕੋਲ ਆ ਕੇ, ਜਾ ਕਿਸੇ ਮੰਦਰ ਗੁਰਦੁਆਰੇ ਚ ਕਥਾ ਸੁਣ, ਆਪੇ ਤੈਨੂੰ ਨੀਂਦ ਆ ਜਾਏਗੀ, ਜਾ ਉੱਥੇ ਕੀਰਤਨ ਸੁਣ, ਆਪੇ ਨੀਂਦ ਆ ਜਾਏਗੀ। ਹੈਰਾਨਗੀ, ਸਾਵਧਾਨੀ ਨਹੀਂ ਰਹਿੰਦੀ, ਕਿਉਂ, ਖਤਰਾ ਤੇ ਕੋਈ ਹੈ ਨਹੀਂ, ਉਲਟਾ ਲੋਕੀ ਉਪਮਾ ਕਰਦੇ ਨੇ ਸਤਸੰਗੀ। ਖਤਰਾ ਤੇ ਕੋਈ ਹੈ ਨਹੀਂ, ਇਕਾਗਰਤਾ ਨਹੀਂ ਰਹਿੰਦੀ, ਉਲਟਾ ਲੋਕੀ ਗੁਰਮੁਖ ਕਹਿੰਦੇ ਨੇ, ਸਤਸੰਗੀ ਕਹਿੰਦੇ, ਖਤਰਾ ਤੇ ਕੋਈ ਨਹੀਂ। ਪਰ ਹੁਣ ਮੈਂ ਦੂਜਾ ਨੁਕਤਾ ਬਿਆਨ ਕਰਨਾ, ਖਤਰਾ ਹੈ, ਹੈ, ਹੈ, ਔਰ ਖਤਰਾ ਹਰ ਵਕਤ ਸਿਰ ਤੇ ਹੈ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੇ ਬੋਲ, ਕਾਲ ਬਿਆਲ ਜੋ ਪਰ ਉਹ ਡੋਲੇ ਮੁਖ ਪਸਾਰੇ ਮੀਂਹ, ਤੇਰੇ ਸਿਰ ਦੇ ਉੱਤੇ ਘੁੰਮ ਰਿਹਾ ਕਾਲ ਦਾ ਸੱਪ, ਘੁੰਮ ਰਿਹਾ ਕਾਲ ਬਿਆਲ, ਬਿਆਲ ਸੱਪ, ਕਾਲ ਦਾ ਸੱਪ, ਮੌਤ ਦਾ ਸੱਪ, ਸਮੇਂ ਦਾ ਸੱਪ। ਕਾਲ ਬਿਆਲ ਜਿਉਂ ਪਰ ਉਹ ਡੋਲੇ ਮੁਖ ਪਸਾਰੇ, ਉਹਨੇ ਮੂੰਹ ਵੀ ਅਡਿਆ, ਮੂੰਹ ਵੀ ਖੋਲਿਆ, ਮੁਖ ਪਸਾਰੇ ਮੀਤ, ਔਰ ਇਹ ਤੂੰ ਚੇਤੇ ਰੱਖ, ਆਜ ਕਾਲ ਫੁਨ ਤੋਹੇ ਗ੍ਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਮੈਂ ਭਾਦਰੋਂ ਦੀ ਸੰਗਰਾਂਦ ਤੇ ਕਿਧਰੇ ਇਹ ਵੀ ਕਹਿ ਬੈਠਾ, ਕਹਿੰਦੇ ਆਏ ਸੀ ਆਨੰਦ ਲੈਣ ਵਾਸਤੇ, ਸਾਨੂੰ ਡਰਾ ਕੇ ਰੱਖ ਦਿੱਤਾ, ਆਏ ਸੀ ਭਾਦਰੋਂ ਦੀ ਸੰਗਰਾਂਦ ਮਨਾਉਣ ਵਾਸਤੇ, ਨਿਰੀ ਵਿਪਤਾ ਗੱਲੇ ਪਾ ਦਿੱਤੀ। ਕਾਲ ਬਿਆਲ ਜਿਉ ਪਰ ਉਹ ਡੋਲੇ ਮੁਖ ਪਸਾਰੇ ਮੀਤ, ਆਜ ਕਾਲ ਫੁਨ ਤੋਹੇ ਗਰਸ ਹੈ, ਅੱਜ ਜਾਂ ਕੱਲ ਇਹਨੇ ਤੈਨੂੰ ਡੰਗ ਮਾਰਨਾ। ਸਮਝ ਰੱਖੋ ਜੀ,
ہر وقت تو اس سمجھ نو قائم رکھ، بھول نہ جائیے۔ اس واسطے گرو نانک کہنے پہلا مرن کبو کبو، پرماتما دے گیان تو کوئی پرماتما دے مارگ تے نہیں چلتا۔ پتا ہے پرماتما دا گیان کدوں ملتا ہے؟ جد پرماتما ملتا ہے، اس کو پہلے نہیں ملتا، نہیں ملتا۔ سورج ملتا ہے تے پرکاش ملتا ہے، انج نہیں ملتا۔ بھگوان ملتا ہے تے گیان ملتا ہے، انج نہیں ملتا۔ انج جیڑا گیان ہوئے گا، اکشری گیان ہوئے گا، وہ دے نال زندگی چلدی تے ہے، زندگی بدلدی کوئی نہیں۔ پڑھیے جیتے برس پرس، برسیے جیتے ماس، پڑھیے جیتی آر جا، پڑھیے جیتے ساس، نانک لیکھے ایک گل اور ہوں میں جکدان۔ سب ہنکار ہے تے جک مارنا ہے، گلتے ایک کوئی ہے، ایک دا جپ گلتے ایک کوئی ہے، موت نو چیتے رکھ۔ مرنا مولا مرنا، پہلا مرن قبول، یہ خطرہ تیرے سر تے ہر وقت مڈرا رہے۔ دھن گرو نانک دیو جی مہاراج کہندے نے، مم سر موئے اجرائیل گرفتے کس ہے چنا دا تلنگ ملا پہلا۔ ساڈے وچ کہندے نے، جب جم آئے کیس گئے پٹ کے، جمانے کیساں نوں پکڑے۔ اسلام دے وچ کہندے نے اجرائیل نے پکڑے، چونکہ سارا شبد فارسی دا ہے، تلنگ ملا پہلا بڑا قیمتی شبد ہے، بہت قیمتی شبد۔ گرو نانک فریاد بھی کرتے ہیں اس شبد دے وچ، یک عرض گفتم پیش تو درگوش کن کرتار، گوش کن نو کہندے نے، اے کرتار نانک ایک ارزوئی کر رہا ہے، پر میں تیرے کنا چ کرنی ہے، اور کدھر ہے، تینوں سنا اور کوئی نہیں، تو ہی سن سکتا۔ اینج نہیں، میں ہوا دچ گل نہیں چھوڑنی، درگوش تو اپنا کن میری طرف کر، میری گل سن۔ اس طرح کہہ رہے ہیں، یک عرض گفتم پیش تو درگوش کن کرتار۔ کیول کرتار دے اگوں کیوں کر رہے ہو؟ کسی اور جگہ نہیں کیوں ارزوئی کر دے؟ پتہ ستگر کی کہنے، حقا تو سچ ہے، باقی تے سب جھوٹ ہے۔ حقا حقا سچ نو کہندے نے، حقا کبیر کبیر بزرگ نو کہندے نے، وڈے نو کہندے نے، آدی نو کہندے، تم بزرگ ہے، وڈا ہے۔ حقا کبیر کریم تو، پر تم بخشند بڑا ہے، رحمان رحیم ہے، ہر وقت بخشش کرتا ہے۔ حقا کبیر کریم تو بے عیب پروردگار، اے پربھو پھر تیرے وچ کوئی اوگن نہیں، تو گنا دا ساتھ، اس کر کے تیرے اگوں آ جائے، اور کس دے اگوں کراں، سب جگہ ہی آؤ گنا، سب جھوٹ ہی جھوٹ دا پسارا، اس جھوٹ دے پسارے چ میری کون سنے؟ اس چکر چ نہ پینا کوئی سندا ہے، کوئی بھی نہیں سندا، یقین جانو فریاد رب تو بنا اور کوئی بھی نہیں سندا۔ سب نہ کی تم آس ہے میرے پیار، وہی سارے دی آس، وہی سندا، کوئی نہیں کسی دی سندا، بس چکر چ نہ پینا، پرماتما ہی سن، ایشور ہی سن۔ کیوں ارزوئی کرنا چاہتے؟ کی گل ہے؟ صاحب کہتے ہیں، مم سر موئے اجرائیل گرفتے کس ہے چلا، میرے سر دے کیسانو اجرائیل نے پکڑ۔ موت مینو مٹا دے وے، اے پربھ اس تو پہلے میں تیرے سما جا، اینو جیون مکت کہندے۔ موت میرا انت کر دے وے، اے بے انت اس تو پہلے میں تیرے چلین ہو جا، اینج نہ ہوے میرا انت ہو جائے
ਔਰ ਬੇਅੰਤ ਦੀ ਲੀਨਤਾ ਨਸੀਬ ਨਾ। ਬੜੀ ਸੋਹਣੀ ਪ੍ਰਾਰਥਨਾ, ਬੜੀ ਗਜ਼ਬ ਦੀ ਪ੍ਰਾਰਥਨਾ। ਖਤਰਾ ਹਰ ਵਕਤ ਮੌਜੂਦ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜਪ ਕਰਨ ਲੱਗਾ ਤਾਂ ਪਹਿਲਾਂ ਮਰਨ ਕਵੋ, ਇਹ ਕਬੂਲ ਕਰਕੇ ਜਪ ਕਰੇ। ਤੇਰੇ ਸਿਰ ਦੇ ਉੱਤੇ ਮੰਡਲਾ ਰਹੀ, ਇਹ ਸੱਪ ਮੰਡਲਾ ਰਹੇ, ਅੱਜ ਜਾਂ ਕੱਲ ਡੰਗ ਮਾਰੇ। ਮੈਂ ਫਿਰ ਅਰਜ਼ ਕਰਾਂ, ਖਤਰੇ ਤੋਂ ਬਿਨਾਂ ਮਨ ਸਾਵਧਾਨ ਨਹੀਂ ਹੁੰਦਾ, ਖਤਰੇ ਤੋਂ ਬਿਨਾਂ ਮਨ ਇਕਾਗਰ ਨਹੀਂ ਆਉਂਦਾ। ਹਜ਼ਾਰਾਂ ਅਭਿਆਸੀਆਂ ਦਾ ਇਹ ਰੋਜ਼ ਕਹਿਣਾ ਹਰ ਸ਼ਹਿਰ ਦੇ ਚ ਮਿਲਦੇ ਨੇ, ਕੀ ਕਰੀਏ ਗਿਆਨੀ ਜੀ ਬਾਣੀ ਜਪਦੇ ਤੇ ਹਾਂ ਮਨ ਤੇ ਇਕਾਗਰ ਹੁੰਦਾ, ਬੈਠਦੇ ਤੇ ਹਾਂ ਕੀਰਤਨ ਦੇ ਚ ਮਨ ਤੇ ਇਕਾਗਰ ਹੁੰਦਾ, ਕਰਦੇ ਤੇ ਹਾਂ ਬਾਣੀ ਦਾ ਪਾਠ ਮਨ ਤੇ ਇਕਾਗਰ ਹੁੰਦਾ ਨਹੀਂ। ਅਸੀਂ ਮੰਨਦੇ ਹਾਂ ਪਰਮਾਤਮਾ ਨੂੰ, ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਪਰਮਾਤਮਾ ਤੋਂ ਪਹਿਲੇ ਮੌਤ ਨੂੰ ਮੰਨ ਲਓ, ਇਹੀ ਗੁਰੂ ਨਾਨਕ ਕਹਿੰਦੇ ਨੇ, ਇਹੀ ਕਹਿੰਦੇ ਪਹਿਲਾ ਮਰਨ ਕਬੂ। ਜੀਵਨ ਕੀ ਛੜਾਸ, ਮੌਤ ਜੀਵਨ ਨੂੰ ਸੁਕੇੜ ਦਿੰਦੀ ਹੈ, ਸਰੀਰ ਨੂੰ ਖਾਕ ਰਾਖ ਕਰ ਦਿੰਦੀ ਹੈ, ਮੌਤ ਮਨ ਨੂੰ ਵੀ ਸੁਕੇੜ ਦਿੰਦੀ ਹੈ, ਮਨ ਦੇ ਫੈਲਾਓ ਨੂੰ ਵੀ ਰੋਕ ਦਿੰਦੀ ਹੈ, ਲੋਭ ਹੰਕਾਰ ਵਾਸ਼ਨਾ ਇਹ ਵੀ ਸਭ ਸੁਕੜ ਜਾਂਦਾ, ਮਨ ਦਾ ਫੈਲਾਓ ਵੀ ਰੁਕ ਜਾਂਦਾ। ਮੌਤ ਦੇ ਭੈ ਕਰਕੇ ਮਨ ਦੀ ਇਕਾਗਰਤਾ ਬਣੇਗੀ, ਜਪ ਕਰਕੇ ਨਹੀਂ ਬਣੇ। ਮੈਂ ਇਸ ਤੋਂ ਜ਼ਿਆਦਾ ਕੋਈ ਖੁੱਲ੍ਹੀ ਗੱਲ ਨਹੀਂ ਕਹਿੰਦਾ, ਮੈਨੂੰ ਨਹੀਂ ਪਤਾ ਕਈਆਂ ਦਾ ਹਾਜ਼ਮਾ ਕੀ ਹੈ, ਐਵੇਂ ਖਾਵਾਂ ਖਾ ਉਲਟੀਆਂ ਕਰਨ ਲੱਗ ਪੈਣ ਤੇ ਠੀਕ ਨਹੀਂ। ਮੌਤ ਦੇ ਗਿਆਨ ਕਰਕੇ ਜਪ ਦੇ ਚ ਇਕਾਗਰਤਾ ਹੋਵੇਗੀ, ਵਰਨਾ ਨਹੀਂ ਹੋਵੇਗੀ। ਮੌਤ ਦੇ ਗਿਆਨ ਕਰਕੇ ਮਨੁੱਖ ਚਲੇਗਾ ਪਰਮਾਤਮਾ ਦੇ ਮਾਰਗ ਤੇ, ਵਰਨਾ ਨਹੀਂ। ਮੌਤ ਦਾ ਗਿਆਨ ਪਹਿਲੇ, ਪਰਮਾਤਮਾ ਦਾ ਗਿਆਨ ਬਾਅਦ ਵਿੱਚ। ਪਰਮਾਤਮਾ ਮਿਲਦਾ ਤੇ ਪਰਮਾਤਮਾ ਦਾ ਗਿਆਨ ਮਿਲਦਾ, ਉਸ ਤੋਂ ਪਹਿਲੇ ਨਹੀਂ ਮਿਲਦਾ, ਨਹੀਂ ਮਿਲਦਾ। ਹੋਵੇਗਾ ਗਿਆਨੀ ਹੋਵੇਗਾ, ਬੜਾ ਗਿਆਨ ਹੋਵੇਗਾ, ਸਭ ਅਕਸ਼ਰੀ ਗਿਆਨ, ਇਹਦੇ ਨਾਲ ਜ਼ਿੰਦਗੀ ਚੱਲਦੀ ਹੈ, ਸਮਾਂ ਬਤੀਤ ਹੋ ਸਕਦਾ, ਜ਼ਿੰਦਗੀ ਸਫਲ ਨਹੀਂ ਹੋਵੇ, ਨਹੀਂ। ਬੜੇ ਬੜੇ ਪੰਡਿਤ ਮੌਜੂਦ, ਬੜੇ ਬੜੇ ਆਲਮ ਫਾਜ਼ਲ ਮੌਜੂਦ, ਮੌਲਵੀ ਮੌਜੂਦ, ਸਿੱਖ ਜਗਤ ਵਿੱਚ ਬੜੇ ਬੜੇ ਵਿਆਕਰਣ ਦੇ ਪੰਡਿਤ ਮੌਜੂਦ, ਗੁਰਬਾਣੀ ਦੇ ਅਰਥ ਅਰਥਕਾਰ ਮੌਜੂਦ, ਕੁਛ ਵੀ ਨਹੀਂ ਦੇ। ਮੈਂ ਕਿਸੇ ਤੇ ਅਟੈਕ ਨਹੀਂ ਕਰ ਰਿਹਾ। ਇਕਬਾਲ ਕਹਿੰਦਾ, ਮਸਜਿਦ ਤੋਂ ਬਣਾ ਲਈ ਸ਼ਬ ਭਰ ਮੈਂ, ਇਹ ਮਾਂ ਕੀ ਹਰਾਰਤ ਵਾਲੋ ਨੇ, ਮਨ ਆਪਣਾ ਪੁਰਾਨਾ ਪਾਪੀ ਹੈ, ਬਰਸੋਂ ਸੇ ਨਿਮਾਜ਼ੀ ਬਣ ਨਾ ਸਕਦਾ। ਜ਼ਮੀਨ ਤੇ ਤੇ ਤੂੰ ਮਸਜਿਦ ਬਣਾ ਲਈ, ਇੱਕ ਰਾਤ ਦੇ ਚ ਬਣਾ ਲਈ, ਪਰ 40 ਸਾਲ ਤੋਂ ਨਮਾਜ਼ ਪੜ੍ਹ ਰਿਹਾ, ਜ਼ਿੰਦਗੀ ਨੂੰ ਤੇ ਤੂੰ ਖੁਦਾ ਦਾ ਰੂਪ ਦੇ ਨਹੀਂ ਸਕਿਆ। ਜੀਵਨ ਤੇ ਤੇਰਾ ਖੁਦਾ ਦਾ ਘਰ ਬਣਿਆ ਨਹੀਂ, ਜ਼ਮੀਨ ਦੇ ਉੱਤੇ ਤੂੰ ਖੁਦਾ ਦਾ ਘਰ ਬਣਾ ਲਿਆ, ਜ਼ਿੰਦਗੀ ਤੇਰੀ ਖੁਦਾ ਦਾ ਘਰ ਬਣੀ ਨਹੀਂ। ਜ਼ਮੀਨ ਦੇ ਉੱਤੇ ਮੰਦਰ ਤੇ ਤੂੰ 2 ਦਿਨਾਂ ਚ ਬਣਾ ਲਿਆ, ਜ਼ਿੰਦਗੀ ਤੇ ਹਰੀ ਮੰਦਰ ਬਣ ਨਾ ਸਕੇ। ਜਿਨ੍ਹਾਂ ਦੀ ਬਣ ਜਾਂਦੀ ਉਹਨਾਂ ਨੇ ਕਿਹਾ ਵੀ ਹੈ, ਨਾਮ ਦੇ ਉਹ ਕਹਿ ਰਹੇ ਨੇ, ਦੇਹੀ ਮਹਿਜਿਦ ਮਨ ਮਾਉ ਲਾਣਾ, ਸਹਿਜ ਨਮਾਜ਼ ਗੁਜ਼ਾਰੇ, ਮੇਰੀ ਦੇਹੀ ਮਸਜਿਦ ਬਣ ਗਈ, ਮੇਰਾ ਮਨ ਮੌਲਵੀ ਬਣ ਗਿਆ। ਇਹ ਮੌਲਵੀ ਤੂੰ 5 ਟਾਈਮ ਮਸਜਿਦ ਦੇ ਜਾਂਦਾ ਹੋਵੇਗਾ, ਮੈਂ ਹਰ ਵਕਤ ਮਸਜਿਦ ਵਿੱਚ ਰਹਿੰਦਾ, ਤੂੰ 5 ਵਕਤ ਨਮਾਜ਼ ਪੜ੍ਹਦਾ ਹੋਵੇਗਾ, ਮੈਂ 24 ਘੰਟੇ ਹਰ ਵਕਤ ਨਮਾਜ਼ ਪੜ੍ਹਦਾ। ਤੂੰ ਜ਼ਮੀਨ ਦੇ ਉੱਤੇ ਇੱਟਾਂ ਦੀ ਮਸਜਿਦ ਖੜੀ ਕੀਤੀ ਹੈ, ਮੈਂ ਜ਼ਿੰਦਗੀ ਨੂੰ ਹੀ ਮਸਜਿਦ ਬਣਾ ਲਿਆ, ਖੁਦਾ ਦਾ ਘਰ ਬਣਾ ਲਿਆ। ਦੇਹੀ ਮਹਿਜਿਦ, ਇਸ ਤਰ੍ਹਾਂ ਦਾ ਕ੍ਰਾਂਤੀਕਾਰੀ ਇੱਕ ਬੋਲ ਭਗਤ ਪੀਪਾ ਦਾ ਹੀ ਹੈ, ਭਾਵੇਂ ਇੱਕੋ ਹੀ ਹੈ, ਪਰ ਬੜਾ ਕ੍ਰਾਂਤੀਕਾਰੀ। ਕਾਯੋ ਦੇਵਾ ਕਾਯੋ ਦੇਵਨ ਕਾਯੋ ਜੰਗਮ ਜਾਤੀ, ਕਾਯੋ ਧੂਪ ਦੀਪ ਨਹੀਂ ਬੇਦਾ, ਕਾਯੋ ਬੂਜੋ ਪਾਤੀ। ਕਾਇਆ ਹੀ ਮੇਰੀ ਮੰਦਰ ਬਣ ਗਈ ਹੈ, ਹਰੀ ਮੰਦਰ ਬਣ ਗਈ ਹੈ। ਹਰੀ ਨਿਰਵੈਰ ਹੈ ਤੂੰ, ਮੈਂ ਵੀ ਨਿਰਵੈਰ ਹੋ ਗਿਆ। ਹਰੀ ਨਿਰਭੈ ਹੈ ਤੂੰ, ਮੈਂ ਵੀ ਨਿਰਭੈ ਹੋ।
ਹਰੀ ਪ੍ਰੇਮ ਦਾ ਸਾਗਰ ਹੈ, ਮੈਂ ਵੀ ਪ੍ਰੇਮ ਦਾ ਸਾਗਰ। ਜ਼ਮੀਨ ਤੇ ਹਰੀ ਮੰਦਿਰ ਬਣ ਗਿਆ, ਮਸਜਿਦ ਬਣ ਗਈ। ਜ਼ਿੰਦਗੀ ਦੇ ਵਿੱਚ ਦੁਰਗੰਧ ਵੈਰ ਵਿਰੋਧ ਦੀ ਹੈ, ਹੰਕਾਰ ਦੀ ਹੈ, ਵਾਸ਼ਨਾ ਦੀ ਹੈ। ਗੁਰਦੁਆਰੇ ਤੇ ਤੂੰ ਜਾ ਰਿਹਾ ਤੇ ਬਣਾ ਵੀ ਲਿਆ, ਪਰ ਤੂੰ ਗੁਰੂ ਦਾ ਰੂਪ ਨਹੀਂ ਬਣ ਸਕਿਆ। ਤੈਨੂੰ ਵੇਖ ਕੇ ਗੁਰੂ ਮਾਣ ਨਾਲ ਆਖ ਸਕੇ ਖਾਲਸਾ ਮੇਰੋ ਰੂਪ ਹੈ ਖਾਸ, ਇਹ ਤੇ ਮੇਰਾ ਆਪਣਾ ਹੀ ਰੂਪ, ਇਹਦੇ ਦਰਸ਼ਨ ਮੇਰੇ ਹੀ ਦਰਸ਼ਨ। ਗੁਰਦੁਆਰੇ ਕਿਉਂ ਜਾਣਦੇ ਹਾਂ? ਤਾਂ ਕਿ ਗੁਰੂ ਦੇ ਦਰਸ਼ਨ ਹੋ ਸਕਣ। ਪਰ ਜਿਹਨੇ ਆਪਣੇ ਆਪ ਨੂੰ ਗੁਰੂ ਵਰਗਾ ਬਣਾ ਲਿਆ, ਉਹਦੇ ਦਰਸ਼ਨ ਪ੍ਰਭੂ ਦੇ ਦਰਸ਼ਨ ਨੇ। ਸੰਤ ਰਾਮ ਮੈਂ ਭੇਦ ਕਿਛ ਨਾ ਹੀ, ਏਕ ਜਨ ਕਈ ਮੈਂ ਲਾਖ ਕਰੋ ਰੀ, ਹਰ ਕਾ ਭਗਤ ਸੋ ਹਰ ਹੀ ਜੇ। ਹਰੀ ਦਾ ਭਗਤ ਤੇ ਹਰੀ ਜੈਸਾ, ਪਰਮਾਤਮਾ ਜੈਸਾ। ਔਰ ਤਾਂ ਹੀ ਤੇ ਸਾਹਿਬ ਕਹਿੰਦੇ ਨੇ ਸਿੱਖ ਮੇਰਾ ਹੀ ਰੂਪ ਹੈ। ਅਸੀਂ ਤਾਂ ਹੀ ਅਰਦਾਸ ਦੇ ਚ ਸ਼ਬਦ ਐਡ ਕੀਤੇ ਨੇ, ਸਹੀ ਸੰਤ ਗੁਰਮੁਖ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ। ਹੁਣ ਮੈਂ ਆਪਣੇ ਮੂਲ ਵਿਸ਼ੇ ਤੇ ਆਵਾਂ। ਮੈਂ ਦੇਖਦਾ ਪਿਆ ਮੈਂ ਪੂਰਾ ਨਹੀਂ ਕਰ ਸਕਿਆ, ਕੋਸ਼ਿਸ਼ ਕਰਾਂਗਾ ਕੱਲ। ਸੂਰਜ ਹੈ, ਉਹਦੀ ਕਿਰਨ ਹੈ, ਪ੍ਰਕਾਸ਼ ਹੈ। ਪ੍ਰਕਾਸ਼ ਜਿੱਥੇ ਪੈ ਰਿਹਾ ਉਹ ਜਿਸ ਤੋਂ ਚੀਜ਼ ਪ੍ਰਕਾਸ਼ਿਤ ਹੋ ਰਹੀ ਹੈ, ਔਰ ਜੋ ਬਣੀ ਵੀ ਉਸੇ ਹੀ ਪ੍ਰਕਾਸ਼ ਤੋਂ ਹੈ, ਉਹ ਹੈ। ਦੇਖੋ, ਸੂਰਜ ਨਾ ਹੋਵੇ ਤਾਂ ਫਿਰ ਕੁਛ ਵੀ ਨਹੀਂ ਹੋਵੇਗਾ। ਸੂਰਜ ਠੰਡਾ ਪੈ ਜਾਏ, ਅਸੀਂ ਪਹਿਲੇ ਠੰਡੇ ਪੈ ਜਾਏ। ਕਹਿੰਦੇ ਨਾ, ਹੱਥ ਪੈਰ ਠੰਡੇ ਹੋ ਗਏ, ਗੱਲ ਖਤਮ। ਪਾਣੀ ਤੇ ਪਿਆ ਸਰੀਰ ਦੇ ਚ, ਮੁਰਦੇ ਚ ਵੀ ਹੁੰਦਾ। ਮਿੱਟੀ ਦੀ ਢੇਰੀ ਤੇ ਪਈ ਹੈ, ਅੱਗ ਠੰਡੀ ਹੋ ਗਈ ਸਰੀਰ ਦੇ ਚ, ਅੱਗ ਠੰਡੀ ਹੋ ਗਈ, ਸਰੀਰ ਮੁਰਦਾ ਹੋ ਗਿਆ। ਬ੍ਰਹਿਮੰਡ ਦੇ ਸੂਰਜ ਠੰਡਾ ਹੋ ਜਾਏ, ਸਭ ਕੁਛ ਮੁਰਦਾ ਹੋ ਜਾਏ। ਸੂਰਜ ਏਕੋ ਰੁੱਤ ਅਨੇ, ਨਾਨਕ ਕਰਤੇ ਕੇਤੇ ਵੇਸ। ਤੋ ਸਭ ਕੁਛ ਸੂਰਜ ਕਰਕੇ, ਸਭ ਕੁਛ ਪਰਮਾਤਮਾ ਕਰਕੇ। ਪਰਮਾਤਮਾ, ਫਿਰ ਜੀਵ ਆਤਮਾ ਇਹ ਕਿਰਨ, ਫਿਰ ਮਨ ਪ੍ਰਕਾਸ਼, ਫਿਰ ਇਹ ਤਨ ਜਿੱਥੇ ਪ੍ਰਕਾਸ਼ ਪੈ ਰਿਹਾ ਪੈ ਰਿਹਾ। ਤੋ ਮੈਂ ਅਰਜ਼ ਕਰ ਰਿਹਾ ਸੀ, ਤਾਰਕਿਕ ਇਹ ਕਹਿੰਦੇ ਨੇ ਤਨ ਮਹਿਲ ਹੈ, ਮਨ ਮਹਿਲ ਹੈ। ਅਸੀਂ ਨਹੀਂ ਮੰਨ ਸਕਦੇ ਕਿ ਜੀਵ ਆਤਮਾ ਮਹਿਲੀ ਨਹੀਂ ਆਉਂਦੀ, ਮਹਿਲੀ ਹੈ। ਜੀਵ ਆਤਮਾ ਮੈਲੀ ਹੈ ਤਾਂ ਫਿਰ ਉਸ ਪਰਮਾਤਮਾ ਨੂੰ ਵੀ ਬੇਦਾਗ ਕਹਿਣ ਦੀ ਲੋੜ ਨਹੀਂ, ਗ੍ਰਹਿਣ ਸੂਰਜ ਨੂੰ ਵੀ ਲੱਗਦਾ। ਬੜੀ ਵੱਡੀ ਤਰਕ ਹੈ, ਇਹ ਵੀ ਮੈਂ ਅਰਜ਼ ਕਰਦਾ। ਬਹੁਤ ਪ੍ਰਬਲ ਦਲੀਲ ਹੈ। ਮੈਂ ਸੰਕੋਚ ਨਾਲ ਕਹਿ ਰਿਹਾ, ਕਿਉਂਕਿ ਇੱਕ ਸੱਜਣ ਮੈਨੂੰ ਬੜੀ ਕਿਰਨਾ ਨਾਲ ਕਹਿ ਰਿਹਾ ਵੀ ਤੁਹਾਨੂੰ ਇਹ ਵਾਮ ਮਾਰਗੀਆਂ ਦੇ ਗ੍ਰੰਥ ਪੜ੍ਹਨ ਦੀ ਕੀ ਲੋੜ ਸੀ, ਤੁਹਾਨੂੰ ਰਿਸ਼ੀ ਵਾਤਸਾਇਨ ਨੂੰ ਪੜ੍ਹਨ ਦੀ ਕੀ ਲੋੜ ਸੀ। ਮੈਂ ਆਖਿਆ, ਪੁਰਖਾ, ਪਰਮਾਤਮਾ ਨੇ ਬਗੀਚੇ ਚ ਬੜੇ ਫੁੱਲ ਬਣਾਏ, ਬੜੇ ਫੁੱਲ ਬਣਾਏ, ਹਰ ਇੱਕ ਦੀ ਆਪਣੀ ਆਪਣੀ ਮਹਿਕ, ਹਰ ਇੱਕ ਦੀ ਆਪਣੀ ਆਪਣੀ ਖੁਸ਼ਬੂ ਹੈ। ਮਹਾਨ ਹੋਵੇਗਾ ਕਮਲ, ਪਰ ਚਮੇਲੀ ਵੀ ਘੱਟ ਨਹੀਂ। ਮਹਾਨ ਹੋਵੇਗਾ ਗੁਲਾਬ, ਪਰ ਗੇਂਦੇ ਦੀ ਵੀ ਆਪਣੀ ਗੱਲ, ਉਹਦੀ ਵੀ ਆਪਣੀ ਗੱਲ। ਮੈਂ ਕਿਹਾ, ਮੈਂ ਸੰਕੋਚੀ ਦਿਮਾਗ ਦਾ ਬੰਦਾ ਹੀ ਨਹੀਂ, ਕਤਾ ਹੀ ਨਹੀਂ। ਹਵਾ ਸਾਰੀ ਜਗ੍ਹਾ ਤੇ ਜਾਂਦੀ ਹੈ ਤੇ ਹੁਣ ਸਾਨੂੰ ਛੂਹ ਲਿਆ, ਤੇ ਹੁਣ ਇਹਨੂੰ ਆਖੀ ਹੁਣ ਤੂੰ ਮੁਸਲਮਾਨ ਨੂੰ ਨਾ ਛੂਵੇਂ, ਤੇ ਜੇ ਮੁਸਲਮਾਨ ਨੂੰ ਛੂਹ ਕੇ ਆ ਰਹੀ ਹੈ ਫਿਰ ਸਾਨੂੰ ਨਾ ਛੂਵੇਂ, ਤੂੰ ਸਭ ਨੂੰ ਛੂਵੀ। ਸੂਰਜ ਦਾ ਚਾਨਣਾ ਸਾਰਿਆਂ ਦੇ ਘਰਾਂ ਚ ਜਾਂਦਾ ਹੈ, ਸਾਰਿਆਂ ਦੇ ਘਰਾਂ ਚ ਜਾਂਦਾ ਹੈ। ਬਾਰਿਸ਼ ਜਦ ਹੁੰਦੀ ਹੈ ਤਾਂ ਬਾਰਿਸ਼ ਇਹ ਥੋੜੀ ਸੋਚਦੀ ਹੈ ਸੰਤ ਦੇ ਘਰ ਦੇ ਤੇ ਬਾਰਿਸ਼ ਕਰਨੀ ਹੈ ਦੂਜਿਆਂ ਦੇ ਘਰ ਦੇ ਚ, ਸਭ ਜਗ੍ਹਾ ਹੁੰਦੀ ਹੈ। ਟੋਇਆਂ ਤੇ ਆਉਂਦੀ ਹੈ, ਟਿੱਬਿਆਂ ਤੇ ਆਉਂਦੀ ਹੈ, ਮਰੂਥਲ ਤੇ ਆਉਂਦੀ ਹੈ, ਜੰਗਲਾਂ ਦੇ ਚ ਆਉਂਦੀ ਹੈ, ਸ਼ਹਿਰਾਂ ਚ ਆਉਂਦੀ ਹੈ, ਪਹਾੜਾਂ ਤੇ ਆਉਂਦੀ ਹੈ।
ਪਰਮਾਤਮਾ ਸਰਬ ਸਾਂਝਾ ਹੈ। ਸਰਬ ਸਾਂਝੇ ਨਾਲ ਸੰਕੀਰਣ ਦਿਮਾਗ, ਛੋਟਾ ਦਿਲ ਸੰਬੰਧਿਤ ਨਹੀਂ ਹੋ ਸਕਦਾ, ਨਹੀਂ ਹੋ ਸਕਦਾ। ਤਸ ਵੀ ਬੰਦੇ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ, ਤੰਗ ਦਿਲ ਨੂੰ ਮੈਂ ਧਾਰਮਿਕ ਮੰਨਦਾ ਹੀ ਨਹੀਂ ਆਉਂਦਾ। ਮੈਂ ਤੇ ਦੇਖਦਾ ਸਿੱਖ ਦੀ ਸਿੱਖ ਨਾਲ ਨਫ਼ਰਤ ਕਰਨਾ। ਖੈਰ, ਮੁਖਤਸਰ ਜੋ ਮੈਂ ਅਰਜ਼ ਕਰਨਾ, ਵਾਂਗ ਮਾਰ ਗਏ ਕਹਿੰਦੇ ਨੇ ਅਸੀਂ ਬੇਦਾਗ ਨਹੀਂ ਮੰਨਦੇ ਪਰਮਾਤਮਾ ਨੂੰ। ਤਨ ਮੈਲ ਹੈ ਤੇ ਮਨ ਮੈਲ ਹੈ, ਇਹ ਸਾਰੇ ਤਸਲੀਮ ਕਰਦੇ ਨੇ। ਤੇ ਜੇ ਮਨ ਮੈਲ ਹੈ ਤੇ ਜੀਵ ਆਤਮਾ ਕਿੱਥੋਂ ਨਿਰਮਲ ਹੋ ਗਏ? ਉਹ ਵੀ ਮੈਲੀ ਜੀਵ ਆਤਮਾ ਮੈਲੀ ਹੈ ਤਾਂ ਫਿਰ ਪਰਮਾਤਮਾ ਵੀ ਬੇਦਾਗ ਨਹੀਂ, ਗ੍ਰਹਿਣ ਸੂਰਜ ਨੂੰ ਵੀ, ਗ੍ਰਹਿਣ ਸੂਰਜ ਨੂੰ ਵੀ। ਵਾਹਿਗੁਰੂ ਦਾਸ ਜੀ ਨੇ ਇਸ ਨੂੰ ਜਿਵੇਂ ਹੱਲ ਕੀਤਾ, ਇੱਕ ਦਲੀਲ ਮੈਂ ਤੁਹਾਡੇ ਸਾਹਮਣੇ ਇਹ ਰੱਖਦਾ। ਬਾਕੀ ਧੰਨ ਗੁਰੂ ਗ੍ਰੰਥ ਸਾਹਿਬ ਦੀਆਂ ਬਾਕੀ ਦਲੀਲਾਂ ਇਹ ਮੈਂ ਤੁਹਾਡੇ ਸਾਹਮਣੇ ਕੱਲ ਰੱਖਣ ਦੀ ਨਿਮਾਣੀ ਕੋਸ਼ਿਸ਼ ਕਰਾਂਗਾ, ਕਿਉਂਕਿ ਸਮਾਂ ਹੋ ਗਿਆ। ਬੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। हे प्राणनाथ गोविंदे कृपा निधान जगत गुरु, हे संसार ताप हरणे करुणा में सब दुख हरो, हे शरण जोग दयाल दीनानाथ मया करो। शरीर स्वस्थ खीण समय ਸਿਮਰੰਤ ਨਾਨਕ ਰਾਮ ਦਮੋਦਰ ਮਾਧਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਕਿਰਨ ਤੇ ਸੂਰਜ ਭਾਵੇਂ ਅਲਗ ਨਹੀਂ, ਫਿਰ ਵੀ ਦੋ ਪ੍ਰਤੀਤ ਹੋ ਰਹੇ ਤੇ ਨਾਮ ਵੀ ਦੋ ਪੈ ਗਏ, ਇੱਕ ਸੂਰਜ ਇੱਕ ਕਿਰਨ। ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ ਨੇ, ਚੂੰਕਿ ਦੋ ਦਿਖਾਈ ਦੇ ਰਹੇ ਨੇ ਤਾਂ ਨਾਮ ਵੀ ਦੋ ਪੈ ਗਏ, ਸੂਰਜ ਔਰ ਕਿਰਨ। ਸਾਗਰ ਤੇ ਲਹਿਰ ਦੋ ਨਾ ਹੁੰਦੇ ਹੋਏ ਵੀ ਦੋ ਦਿਖਾਈ ਦੇ ਰਹੇ, ਸਾਗਰ ਤੇ ਲਹਿਰ, ਚੂੰਕਿ ਦੋ ਦਿਖਾਈ ਦੇ ਰਹੇ ਨੇ ਹਨ ਤੇ ਨਹੀਂ, ਇਸ ਵਾਸਤੇ ਨਾਮ ਵੀ ਦੋ ਪੈ ਗਏ, ਸਾਗਰ ਤੇ ਲਹਿਰ। ਹੈ ਤੇ ਸਾਗਰ ਹੀ ਸਾਗਰ, ਲੇਕਿਨ ਸਾਗਰ ਝਲਕ ਰਿਹਾ ਹੈ ਲਹਿਰਾਂ ਵਿੱਚ। ਹੈ ਤੇ ਸੂਰਜ ਹੀ ਸੂਰਜ, ਪਰ ਸੂਰਜ ਝਲਕ ਰਿਹਾ ਹੈ ਕਿਰਨਾਂ ਦੇ ਵਿੱਚ, ਕਿਉਂਕਿ ਦਿਖਾਈ ਦੋ ਦੇ ਰਹਿਣ ਹੈਨ ਨਹੀਂ ਦੋ ਨਹੀਂ।
एको ब्रह्म द्वितीया नास्ती, ऐसा वेदांती कहते ने एको ब्रह्म ही है और कुछ भी नहीं, कुछ भी नहीं। फिर भी चूंकि दो दिखाई दे रहे हैं, पर जब दो दिखाई दे रहे ने ते नाम भी दो पै गए ने, फिर इसका विस्तार होया, फिर दोवां तो चार हो, एक सूरज, एक सूरज दी किरण, एक किरण दा प्रकाश, एक प्रकाश दे जो प्रगट हो रहा है, दिखाई दे रहा है। ओ अगर ये प्रकाश ना होवे तो नहीं दिखाई देगा। मैं कई दफा अर्ज कर चुके हैं, अंधेरे तो वड्डा कोई पर्दा नहीं है, अंधेरे ते हिमालिया पर्वत भी नहीं दिखाई देंदा, अंधेरे ते इतना वड्डा सागर भी नहीं दिखाई देंदा, जमीन तो कई गुणा वड्डा, फिर भी नहीं दिखाई देंदा, अंधेरे ते सारा शहर भी नहीं दिखाई देंदा, उचिया उचिया बिल्डिंगा नहीं दिखाई देंदा, अंधेरे ते जंगल भी नहीं दिखाई देंदे, सड़कां भी नहीं दिखाई देंदियां, एक लख मनुख बैठा होवे एक भी नहीं दिखाई दे। इस वास्ते अंधेरे तो वड्डा कोई पर्दा भी नहीं है, बहुत वड्डा पर्दा, बहुत वड्डा पर्दा। अंधेरा सब कुछ नु ढक देंदा है, प्रकाश सब कुछ नु प्रगट कर देंदा है, प्रगट कर देंदा। तो मैं अर्ज करा जो कुछ भी प्रगट है ये आत्मा दे प्रकाश करके ही प्रगट है, उंज नहीं। एक परमात्मा, एक आत्मा, फिर आत्मा दा ही प्रकाश मन, मन दे प्रकाश करके ही तन है ते सब कुछ है। मैं इस प्रकरण नु कितना खोल सकांगे ते गुरु दी दित्ती हुई समर्था ठीक है, मैं छेड़ बैठा, पर जितनी गुरु दी कला वरतानगे, धन गुरु ग्रंथ साहब जी महाराज बख्शिश करनगे, इस मुख नुक्ते नु मैं थोड़े सामने खोलन दी निमाणी कोशिश करांगा, क्योंकि आम ये दो पंक्तियां दोहराइया जांदियां खास कस समागम दे, सूरज किरण मिले जल का जल हुआ राम, ज्योति ज्योत रे संपूर्ण थिया राम। किरण की संपूर्णता उदो ही है जदे सूरज हो जाए, नहीं तो सीमित है। लहर की संपूर्णता उदो है जद सागर हो जाए, नहीं ते सीमत है। सीमत होना दुखदाई है, सीमत होना मनुख दी चेतना बर्दाश्त नहीं करते। मनुख हर पख दे हर पासों विस्तार चाहता है, इस वास्ते मनुख नो मौत कबूल नहीं, क्योंकि मनुख जीवन नो सीमत कर दिए, ते मनुख ते इतना जीवना चाहता है, कितना जे जुग चारे आर जा और दसोने। इस वासे मौत दा नुकता, मौत दी गल मनुख नू चंगी नहीं चली, असीम जीवन चाहिदा है, मौत ते सीमा कर देंदी, सीमित कर देंदी, सीमित ही नहीं कर दी, वो जो जिंदगी चल रही होंदी उन्हूं खत्म कर देंदी। प्राणा विच प्यास परमात्मा दी है, ओ किस तरह मनुख नू ऐसा जीवन चाहिदा है जो असीम होवे और जिस विच कोई मौत ना होवे, ऐसी असीम जिंदगी दा ना ही परमात्मा है। ऐसे असीम जीवन नू ही प्रभु कहिंदे। मनुख नू ऐसा सुख चाहिदा है, सदीवी सुख चाहिदा है
जो कदी दुख दे ना बदलना है। उस परम सुख का ना ही परमात्मा है। मनुख नू ऐसा असीम रस चाहिदा है, ऐसा रस चाहिदा है जो कदी बेरस ना हो। उस महारस का ना ही परमात्मा। मनुख नू ऐसी शक्ति चाहिदी है, ऐसी प्रभुता चाहिदी है, ऐसी ताकत चाहिदी है असीम, जो कदी कमजोरी दे निर्बलता दे बदले ही ना, तब्दील ना हो। उस महाशक्ति का ना ही परमात्मा। मंगते परमात्मा दी है, ठीक है, असीम शक्ति चाहिदी है, असीम जीवन चाहिदा है, असीम सुख चाहिदा है, असीम रस चाहिदा है, असीम आनंद चाहिदा है। मनुख नू परमात्मा चाहिदा है, परमात्मा तो बिना होर कुछ भी नहीं चाहिदा। मंग ठीक है, प्राप्ति का साधन गलत है। बस इथों जिंदगी गलत हो जाती है, इथों ही मनुख गलत हो जाता है। मंग तो ठीक है, ऐसा केड़ा है जिसनों सुख नहीं चाहिदा, ऐसा केड़ा है जो रस नहीं चाहता। बेरसी तो किसी नूं नहीं चंगी लगती। ऐसा केड़ा है जो महाशक्ति नहीं चाहता, कमजोरी तो किसी नूं भी नहीं चंगी लगती। ऐसा धन चाहिदा जो रोज रोज वधदा ते जाए, कदी घटे ना। उसे ही परम धन दा नाम परमात्मा है, परमात्मा है। मंग ठीक है मनुख दी, हर मनुख दी ठीक है। इस हिसाब दे नाल मेरा मन किसी नूं नास्तिक नहीं कहिंदा, नहीं है नास्तिक। कह देवे मैं नास्तिक हाँ, क्या उन्हूं रस नहीं चाहिदा, उन्हूं सुख नहीं चाहिदा, उन्हूं आनंद नहीं चाहिदा, क्या उन्हूं शक्ति नहीं चाहिदी, क्या उसनूं जीवन नहीं चाहिदा? अगर चाहिदा है तो मंगते परमात्मा दी करदा पे और किस दी करदा। मैं फिर दोहरावां, परम जीवन का ना ही परमात्मा है, परम रस का ना ही परमात्मा है, परम आनंद का ना ही परमात्मा है, परम धन का ना ही परमात्मा है, परम शक्ति का ना ही परमात्मा। हर मनुख नूं परमात्मा चाहिदा है, पर करीबन करीबन उंगलियां ते गिने जाण वाले मनुखां नूं छोड़ के प्राप्ति दे साधन सारियां दे गलत ने। ऋषि चाणक कहिंदे ने, कोलू दे पीड़न नाल ही तेल निकलदा है, पर तिलां नूं पीड़न नाल तेल निकलदा है, रेत नूं पेलण नाल तेल नहीं निकलदा। कहिंदा ठीक है, कोलू दे पीड़न नाल ही तेल निकलदा है, मनदे, पर तिलां नूं पीड़न नाल तेल निकलदा है, रेत नूं पेलन नाल तेल नहीं निकलता। मनुख जीवन दे कोलू दे च रेत पा लैंदा है, फिर कढ़ना चाहुंदा है परम रस दा ते, परम आनंद, परम जीवन, परम सुख। रेत दे चों तेल किथे? मंग ठीक है, मंग नूं पूरे करन दे साधन गलत है, गलत है, गलत है। मनुख अपने साधना नूं ठीक कर लवे, मंग होने ही पूरी। ऐसे वक्त, ऐसे वक्त लंबे चौड़े चक्रां च ना पैना। एक छिन दे च परम रस, एक छिन दे च परम आनंद, एक छिन दे च परम शक्ति, इक्को ही छिन दे च परम जीवन, इक्को ही छिन दे च परम धन। एक चित जय एक छिन ध्यायो, काल भास के बीच ना आयो। एक छिन, एक सैकंड, संसार देच एक सैकंड देच ते ऐसा कुछ भी प्राप्त करना कठिन है, पर एक ही सैकंड देच परमात्मा मिलता है।
ਜ਼ਿੰਦਗੀ ਵਿੱਚ ਉਹ ਇੱਕ ਸੈਕਿੰਡ ਆ ਜਾਏ, ਇੱਕ ਛਿੰਨ ਆ ਜਾਏ, ਉਹ ਨਿਮਕ ਆ ਜਾਏ। ਨਿਰਮਾਉਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ। ਨਿਮਕ, ਨਿਮਕ ਇੱਕ ਸੈਕਿੰਡ, ਨਿਮਕ ਇੱਕ ਪਲ, ਨਿਮਕ ਇੱਕ ਦਮ। ਸਾਰੀ ਜ਼ਿੰਦਗੀ ਹੋ ਗਈ ਕੀਰਤਨ ਕਰਦੇ ਹਾਂ, ਪਰ ਪ੍ਰਭੂ ਤੇ ਨਿਮਕ ਕੀਰਤਨ ਨਾਲ ਮਿਲਦਾ ਹੈ। ਨਿਮਕ, ਨਿਰਵਾਣ ਕੀਰਤਨ ਗਾਓ ਕਰਤੇ ਕਾ ਨਿਮਕ ਸਿਮਰਤ। ਜਿੱਤ ਛੂਟ ਹੈ। ਜਦ ਮਨੁੱਖ ਕਹਿੰਦਾ ਔਰ ਸੋਚਦਾ ਇੰਨਾ ਕੀਰਤਨ ਕੀਤਾ, ਇਤਨਾ ਕੀਰਤਨ ਸੁਣਿਆ, ਹੋਇਆ ਤੇ ਕੁਛ ਨਹੀਂ, ਸ਼ਾਇਦ ਗੁਰਬਾਣੀ ਸਾਨੂੰ ਤਸੱਲੀ ਦੇ ਰਹੀ ਹੈ, ਵਿਸ਼ਵਾਸ ਨਹੀਂ ਬਣਦਾ। ਨਿਮਕ, ਭਰੋਸਾ ਨਹੀਂ ਬਣਦਾ ਇੱਕ ਸੈਕਿੰਡ। ਮੈਂ ਫਿਰ ਅਰਜ਼ ਕਰਾਂ, ਮੈਂ ਇੱਥੇ ਕਬੂਲ ਕਰ ਲਵਾਂ ਤੇ ਮੈਂ ਕੋਈ ਫੋਕੀ ਨਿਰਮਾਣਤਾ ਵੀ ਤੁਹਾਡੇ ਅੱਗੋਂ ਨਹੀਂ ਰੱਖ ਰਿਹਾ। ਅੰਦਾਜ਼ਨ 50 ਸਾਲ ਦੇ ਨੇੜੇ ਹੋਣ ਲੱਗੇ ਗੁਰਬਾਣੀ ਵਿਚਾਰ ਸੰਗਤਾਂ ਨੂੰ ਸੁਣਾਉਂਦੇ। ਮੈਨੂੰ ਇੰਨੀ ਸਮਝ ਆਈ ਹੈ, ਮਿਲਦਾ ਇੱਕ ਸੈਕਿੰਡ ਦੇ ਚ। ਇਹ ਗੱਲ ਵੱਖਰੀ ਹੈ ਕਿ ਮੇਰੀ ਜ਼ਿੰਦਗੀ ਚ ਉਹ ਸੈਕਿੰਡ ਨਹੀਂ ਆਇਆ, ਨਹੀਂ ਆਇਆ। ਇਹ ਮੈਂ ਐਸਾ ਨਹੀਂ ਕਿ ਮੈਂ ਕੋਈ ਫੋਕੀ ਨਿਰਮਾਣਤਾ ਤੁਹਾਡੇ ਸਾਹਮਣੇ ਰੱਖ ਰਿਹਾ, ਇਹ ਇਸ ਵਾਸਤੇ ਕਹਿ ਰਿਹਾ ਕਿ ਇੱਕ ਸੈਕਿੰਡ ਵਿੱਚ ਆਉਣਾ ਬੜਾ ਔਖਾ ਹੈ। ਇਸੇ ਨੂੰ ਗੁਰੂ ਨਾਨਕ ਦੇਵ ਜੀ ਨੇ ਕਹਿ ਦਿੱਤਾ ਹੈ, ਆਖਣ ਔਖਾ ਸਾਚਾ ਨਾ। ਤੇ ਕੀ ਔਖਾ ਹੈ? ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਮੈਂ 4 ਦਫਾ ਕਹਿ ਦਿੱਤਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਹੁਣ ਮੈਂ ਹੋਰ ਕਹਿ ਦਿੱਤਾ, ਕੀ ਹੋਇਆ? ਕੋਈ ਔਖਿਆ ਹੀ ਨਹੀਂ। ਪਰ ਜਿਸ ਢੰਗ ਨਾਲ ਗੁਰੂ ਨਾਨਕ ਦੇਵ ਜੀ ਕਹਿੰਦੇ ਨੇ, ਆਖਣ ਔਖਾ ਸਾਚਾ ਨਾਮ, ਜਿਸ ਆਖਣ ਬਾਰੇ ਗੁਰੂ ਨਾਨਕ ਜੀ ਕਹਿੰਦੇ ਨੇ, ਯਕੀਨ ਜਾਣੋ ਜ਼ਿੰਦਗੀਆਂ ਗਲ ਜਾਂਦੀਆਂ ਨੇ, ਜਨਮ ਲੰਘ ਜਾਂਦੇ ਨੇ। ਉਹ ਇੱਕ ਦਫਾ ਕਹਿਣ ਦੀ, ਉਹ ਕਿਛਿਨ ਦੇ ਚ ਆਉਣ ਦੀ ਜਾਚ ਨਹੀਂ ਆਉਂਦੀ। ਮੈਂ ਫਿਰ ਅਰਜ਼ ਕਰਾਂ, 50 ਸਾਲ ਜੋ ਮੈਨੂੰ ਮਿਲਿਆ ਹੋਏ, ਖੇਡ ਇੱਕ ਸੈਕਿੰਡ ਦੇ ਚ ਬਣਦੀ ਹੈ। ਜ਼ਿੰਦਗੀਆਂ ਨਹੀਂ ਲੱਗਦੀਆਂ, ਕਈ ਜਨਮ ਨਹੀਂ ਲੱਗਦੇ। ਜੋਤ ਦੇ ਚ ਜੋਤ ਹੁੰਦਿਆਂ, ਕਿਰਨ ਨੂੰ ਸੂਰਜ ਹੁੰਦਿਆਂ, ਲਹਿਰ ਨੂੰ ਸਾਗਰ ਹੁੰਦਿਆਂ, ਇੱਕ ਸੈਕਿੰਡ ਲੱਗਦਾ, ਇੱਕ ਛਿੰਨ ਲੱਗਦਾ, ਇੱਕ ਪਲ ਲੱਗਦਾ, ਜ਼ਿੰਦਗੀਆਂ ਗਲ ਜਾਂਦੀਆਂ। ਪਤਾ ਨਹੀਂ ਕਿਤਨੇ ਜਨਮ ਖਰਾਬ ਹੋ ਜਾਂਦੇ, ਖੇਡ ਨਹੀਂ ਬਣਦੀ। ਹੁਣ ਇਸ ਨੂੰ ਮੈਂ ਖੁਲਾਸਾ ਕਰਕੇ ਤੁਛ ਬੁੱਧੀ ਅਨੁਸਾਰ ਤੁਹਾਡੇ ਸਾਹਮਣੇ ਰੱਖਾਂ, ਕਿਧਰੇ ਪ੍ਰਕਰਨ ਫਿਰ ਅੱਜ ਵੀ ਅਧੂਰਾ ਨਾ ਰਹਿ ਜਾਏ। ਪਰਮਾਤਮਾ ਹੈ, ਸੂਰਜ ਹੈ, ਕਿਰਨ ਹੈ, ਜੀਵ ਆਤਮਾ ਹੈ, ਪ੍ਰਕਾਸ਼ ਹੈ ਕਿਰਨ ਦਾ, ਮਨ ਹੈ। ਇਸੇ ਹੀ ਪ੍ਰਕਾਸ਼ ਦੇ ਜੋ ਪ੍ਰਗਟ ਹੋ ਰਿਹਾ, ਦਿਖਾਈ ਦੇ ਰਿਹਾ, ਪ੍ਰਕਾਸ਼ ਕਰਕੇ ਦਿਖਾਈ ਦੇ ਰਿਹਾ, ਉਹ ਇਹ ਤਨ ਹੈ, ਇਹ ਤਨ ਹੈ। ਭਰਤਰੀ ਤੇ ਕਹਿੰਦੇ ਨੇ, ਇਹ ਤਨ ਮੇਰੇ ਮਨ ਚੋਂ ਬਣਿਆ। ਬੜੇ ਧਿਆਨ ਨਾਲ ਸੁਣਨਾ, ਉਹਦਾ ਇੱਕ ਛੰਦ ਹੈ। ਇਸ ਮਹਾਂਪੁਰਸ਼ ਨੇ 3 ਗ੍ਰੰਥ ਲਿਖੇ ਨੇ, ਭਰਤਰੀ ਨੇ, ਵੈਰਾਗ ਸ਼ਤਕ, ਨੀਤੀ ਸ਼ਤਕ, ਸ਼ਿੰਗਾਰ ਸ਼ਤਕ। ਇਹਨਾਂ ਨੂੰ ਪੜ੍ਹ ਕੇ ਮੈਂ ਹੈਰਾਨ ਹੋਇਆ ਵੀ ਹੈਗਾ ਤੇ ਰਾਜਾ ਸੀ ਇੱਕ ਛੋਟੀ ਜਿਹੀ ਸਟੇਟ ਦਾ, ਧਾਰ ਸਟੇਟ ਦਾ ਰਾਜਾ ਸੀ, ਇੰਦੌਰ ਉਜੈਨ ਦੇ ਕੋਲ ਹੈ, ਉੱਥੋਂ ਦਾ ਰਾਜਾ ਸੀ। ਰਾਜਾ ਬਿਕਰਮਾਜੀਤ ਦਾ ਛੋਟਾ ਦਰਾ ਸੀ। ਜਿਸ ਤਰ੍ਹਾਂ ਬਿਕਰਮਾਜੀਤ ਬੜਾ ਧਾਰਮਿਕ ਸੀ, ਇਹ ਉਸ ਤੋਂ ਵੀ ਅੱਗੇ ਸੀ, ਧਾਰਮਿਕ ਰੁਚੀਆਂ ਦਾ ਮਨੁੱਖ ਸੀ।
ਵੈਰਾਗ ਸ਼ਤਕ ਇਸਦਾ ਬਹੁਤ ਕੀਮਤੀ ਗ੍ਰੰਥ ਹੈ। ਸਾਧਨਾ ਇਸਨੇ ਬੜੀ ਮਿਹਨਤ ਨਾਲ ਕੀਤੀ ਜੋ ਗੋਰਖ ਨੇ ਦੱਸੀ। ਉਹਨਾਂ ਦਿਨਾਂ 'ਚ ਗੋਰਖ ਮੌਜੂਦ ਸਨ, ਗੋਰਖ ਦੀ ਸੰਗਤ ਨਸੀਬ ਹੋਈ, ਗੋਰਖ ਨੇ ਇਸ ਨੂੰ ਜੋਗੀ ਬਣਾਇਆ। ਤਰ੍ਹਾਂ ਤਰ੍ਹਾਂ ਦੀਆਂ ਸਿੱਧੀਆਂ ਪ੍ਰਾਪਤ ਕਰਕੇ ਇਹ 84 ਸਿੱਧਾਂ ਦੇ 'ਚ ਸਿੱਧ ਸ਼ੁਮਾਰ ਹੋਇਆ। ਪੁਰਾਣਾ ਯਮ ਦੀ ਸਾਧਨਾ ਦੇ ਸਫਲਤਾ ਕਰਕੇ ਜ਼ਿੰਦਗੀ ਲੰਬੀ ਕਰ ਲਈ, ਪ੍ਰਾਣਾ ਨੂੰ ਰੋਕ ਲਿਆ ਕਈ ਕਈ ਸਾਲ। ਪੁਰਾਣਾ ਯਮ ਨਹੀਂ ਚੱਲਣ ਦੇਣੇ ਪ੍ਰਾਣ। ਅਸੀਂ ਜੋ ਜ਼ਿੰਦਗੀ ਲੈ ਕੇ ਆਇਆ ਪ੍ਰਾਣਾਂ ਦੀ, ਸਵਾਸਾਂ ਦੀ ਗਿਣਤੀ ਮਿਣਤੀ ਦੀ, ਚੱਲਣ ਹੀ ਨਹੀਂ ਦਿੱਤੇ। ਆਪ ਦੀ ਗਿਆਤਲੀ ਅਰਜ਼ ਕਰਾਂ, ਗੁਰੂ ਨਾਨਕ ਦੇ ਵਕਤ ਇਹ ਬਰਤਰੀ ਮੌਜੂਦ ਸੀ, ਉਸ ਵਕਤ ਮੌਜੂਦ ਸੀ। ਬਾਕੀ ਗੋਰਖ ਦੇ ਚੇਲੇ ਉਹ ਤੇ ਨਹੀਂ ਰਹੇ, ਨਵੇਂ ਚੇਲੇ ਮੌਜੂਦ ਸਨ, ਪਰ ਪੁਰਾਣਿਆਂ ਚ ਭਰਤਰੀ। ਭਰਤਰੀ ਦੇ ਪ੍ਰਤੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤਿੰਨ ਸ਼ਬਦ ਨੇ ਆਸਾ ਰਾਗ ਵਿੱਚ। ਇਹਨਾਂ ਤਿੰਨ ਸ਼ਬਦਾਂ ਦੀ ਸਿਰ ਮੈਂ ਦੋ ਦੋ ਪੰਕਤੀਆਂ ਤੁਹਾਡੇ ਸਾਹਮਣੇ ਰੱਖਾਂ। ਪਹਿਲਾ ਪ੍ਰਸ਼ਨ ਕਿਧਰੇ ਭਰਤਰੀ ਦਾ ਸੀ, ਤੁਹਾਡਾ ਮਤ ਕੀ ਹੈ, ਤੁਹਾਡਾ ਧਰਮ ਕੀ ਹੈ, ਤੁਹਾਡਾ ਰਸਤਾ ਕੀ ਹੈ ਗੁਰੂ ਨਾਨਕ ਤੇ, ਕਿਉਂਕਿ ਗੋਰਖ ਦਾ ਇਹ ਰਸਤਾ ਹੈ, ਬੁੱਧ ਦਾ ਇਹ ਰਸਤਾ ਹੈ, ਮਹਾਂਵੀਰ ਦਾ ਇਹ ਰਸਤਾ ਹੈ, ਸਨਾਤਨ ਧਰਮ ਦੇ ਰਿਸ਼ੀਆਂ ਦੇ ਇਹ ਰਸਤੇ ਨੇ, ਵੱਖ ਵੱਖ ਰਸਤੇ ਨੇ, 6 ਸ਼ਾਸਤਰਾਂ ਦੇ 6 ਰਸਤੇ। ਨਿਆਏ ਦੇ ਗੌਤਮ ਕੁਛ ਹੋਰ ਕਹਿੰਦੇ ਨੇ, ਯੋਗ ਦੇ ਪਤੰਜਲੀ ਕੁਝ ਹੋਰ ਕਹਿੰਦੇ ਨੇ, ਜੈਮਨੀ ਕੁਝ ਹੋਰ ਕਹਿੰਦੇ ਨੇ, ਕੜਾਦ ਕੁਝ ਹੋਰ ਕਹਿੰਦੇ ਨੇ, ਕਪਲ ਕੁਝ ਹੋਰ ਕਹਿੰਦੇ ਨੇ, ਵਿਆਸ ਕੁਛ ਹੋਰ ਕਹਿੰਦੇ ਨੇ। 6 ਸ਼ਾਸਤਰਾਂ ਦੇ 6 ਰਿਸ਼ਤੇ ਅਲੱਗ ਅਲੱਗ ਰਸਤੇ ਨੇ, ਵੱਖ ਵੱਖ ਰਸਤੇ। ਮਹਾਤਮਾ ਬੁੱਧ ਕੁਛ ਹੋਰ ਕਹਿੰਦੇ ਨੇ, ਔਰ ਸਵਾਮੀ ਮਹਾਵਿਚ ਵੀਰ ਕੁਛ ਹੋਰ ਕਹਿੰਦੇ ਨੇ। ਤੇ ਮੈਂ ਫਿਰ ਇਹ ਵੀ ਅਰਜ਼ ਕਰਾਂ, ਗਲਤ ਕੋਈ ਵੀ ਨਹੀਂ ਕਹਿੰਦਾ, ਸਾਰੇ ਹੀ ਸਹੀ ਕਹਿੰਦੇ ਨੇ, ਪਰ ਸਾਰੇ ਜੋ ਕਹਿ ਰਹੇ ਨੇ ਹੋਰ ਹੋਰ ਕਹਿ ਰਹੇ, ਇੱਕ ਜੋ ਕੁਛ ਕਹਿ ਰਿਹਾ ਦੂਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਤੀਜਾ ਉਸ ਤੋਂ ਕੁਛ ਹੋਰ ਕਹਿ ਰਿਹਾ, ਚੌਥਾ ਉਸ ਤੋਂ ਕੁਛ ਹੋਰ ਕਹਿ ਰਿਹਾ, ਲੇਕਿਨ ਫਿਰ ਵੀ ਸਾਰੇ ਸਹੀ ਕਹਿ ਰਹੇ ਨੇ, ਗਲਤ ਇੱਕ ਵੀ ਨਹੀਂ ਹੈ, ਬੋਲਿਆ ਹੋਇਆ ਇੱਕ ਵੀ ਨਹੀਂ ਹੈ। ਇਸ ਦੇ ਉੱਤੇ ਮੈਂ ਉਦਾਹਰਣ ਦੇਣਾ ਹੁੰਦਾ, ਨਦੀਆਂ ਸਾਰੀਆਂ ਹੀ ਸਾਗਰ ਦੀ ਤਰਫ ਜਾਂਦੀਆਂ ਨੇ, ਔਰ ਸਾਗਰ ਹੋਣ ਲਈ ਲਪਕਦੀਆਂ ਨੇ, ਤੜਪਦੀਆਂ ਨੇ, ਪਰ ਇੱਕ ਰਸਤੇ ਤੋਂ ਨਹੀਂ ਜਾਂਦੀਆਂ। ਗੰਗਾ ਦਾ ਆਪਣਾ ਰਸਤਾ, ਨਰਮਦਾ ਦਾ ਆਪਣਾ ਰਸਤਾ, ਸਤਲੁਜ ਬਿਆਸ ਰਾਵੀ ਚਨਾਬ ਦਾ ਆਪਣਾ ਰਸਤਾ ਹੈ, ਸਿੰਧ ਦਾ ਆਪਣਾ ਰਸਤਾ ਹੈ, ਇਰਾਕ ਦੇ ਦਜਲਾ ਫਰਾਤ ਦਾ ਆਪਣਾ ਰਸਤਾ ਹੈ, ਮਿਸਰ ਦੀ ਨੀਲ ਨਦੀ ਦਾ ਆਪਣਾ ਰਸਤਾ ਹੈ, ਇੰਗਲੈਂਡ ਦੇ ਥੇਮ ਦਾ ਆਪਣਾ ਰਸਤਾ ਹੈ। ਜਾਂਦੇ ਤੇ ਸਾਰੇ ਹੀ ਸਾਗਰ ਦੇ ਚ ਨੇ, ਇੱਕ ਰਸਤੇ ਤੋਂ ਨਹੀਂ ਜਾਂਦੇ। ਤੜਪ ਤੇ ਸਾਰੀਆਂ ਨਦੀਆਂ ਦੇ ਸਾਗਰ ਹੋਣ ਦੀ ਹੈ, ਰਸਤਾ ਇੱਕ ਨਹੀਂ ਹੈ। ਚੰਗਾ ਹੈ, ਨਦੀਆਂ ਕੋਲ ਇਹ ਅਕਲ ਨਹੀਂ, ਤੇ ਨਦੀਆਂ ਵੀ ਐਲਾਨ ਕਰ ਸਕਦੀਆਂ ਸਨ ਮੇਰਾ ਰਸਤਾ ਠੀਕ ਹੈ, ਗੰਗਾ ਕਹਿ ਸਕਦੀ ਸੀ ਮੇਰਾ ਰਸਤਾ ਠੀਕ ਹੈ, ਇਰਾਕ ਦੇ ਦਜਲਾ ਫਰਾਤ ਜਿਹੜੇ ਦੋ ਦਰਿਆ ਉਹਨਾਂ ਨੂੰ ਕਹਿ ਸਕਦੀ ਤੁਸੀਂ ਗਲਤ ਜਾ ਰਹੇ। ਤੇ ਜੇ ਕਿਧਰੇ ਇਹਨਾਂ ਕੋਲ ਅਕਲ ਵੀ ਆਉਂਦੀ ਤੇ ਜ਼ਬਾਨ ਵੀ ਆਉਂਦੀ ਤੇ ਇਰਾਕ ਦਾ ਦਜਲਾ ਤੇ ਫਰਾਤ ਉਹਨੇ ਉੱਚੀ ਆਵਾਜ਼ ਨਾਲ ਕਹਿਣਾ ਸੀ ਸਾਡਾ ਰਸਤਾ ਠੀਕ ਹੈ, ਗੰਗਾ ਗਲਤ, ਸਤਲੁਜ ਗਲਤ। ਚੰਗਾ ਇਹੋ ਜਿਹੀਆਂ ਦੀ ਅਕਲ ਉਹਨਾਂ ਕੋਲ ਨਹੀਂ ਹੈ, ਇਹੋ ਜਿਹੀਆਂ ਦੀ ਜ਼ਬਾਨ ਉਹਨਾਂ ਕੋਲ ਨਹੀਂ ਹੈ, ਮਨੁੱਖ ਕੋਲ ਹੈ, ਇਹਦੀ ਗਲਤ ਵਰਤੋਂ ਕਰਕੇ ਕਹਿੰਦਾ ਨਹੀਂ ਇਸਲਾਮ ਠੀਕ ਹੈ, ਈਸਾਈਅਤ ਗਲਤ, ਈਸਾਈਅਤ ਠੀਕ ਹੈ, ਯਹੂਦੀ ਗਲਤ ਨੇ, ਹਿੰਦੂ ਠੀਕ ਨੇ, ਬੋਧੀ ਗਲਤ ਨੇ, ਬੋਧੀ ਠੀਕ ਨੇ, ਜੈਨੀ ਗਲਤ ਨੇ, ਜੈਨੀ ਠੀਕ ਨੇ, ਸਿੱਖ ਗਲਤ ਨੇ, ਜਾਂ ਫਿਰ ਸਿੱਖ ਠੀਕ ਨੇ, ਹਿੰਦੂ ਗਲਤ ਨੇ, ਸਨਾਤਨੀ ਗਲਤ ਨੇ,
ਇਸ ਤਰ੍ਹਾਂ ਦੀ ਮਨੁੱਖੀ ਦੁਨੀਆਂ ਤੇ ਚਰਚਾ ਹੈ, ਔਰ ਇਹ ਸਾਰੀਆਂ ਨਦੀਆਂ ਹੀ ਨੇ, ਹੋਰ ਕੁਛ ਵੀ ਨਹੀਂ। ਸਭ ਦਰਿਆ ਸਾਰਿਆਂ ਕੋਲ ਪਾਣੀ ਹੈ, ਆਪਣੇ ਆਪਣੇ ਝਰਨੇ ਦਾ। ਇੱਕ ਝਰਨਾ, ਉਹਦਾ ਨਾਮ ਮੁਹੰਮਦ ਹੈ, ਉੱਥੋਂ ਇਸਲਾਮ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਗੁਰੂ ਨਾਨਕ ਹੈ, ਗੁਰਬਾਣੀ ਦਾ ਝਰਨਾ ਫੁੱਟਿਆ, ਸਿੱਖ ਮਤ ਦਾ ਝਰਨਾ ਫੁੱਟਿਆ। ਇੱਕ ਝਰਨੇ ਦਾ ਨਾਂ ਬੋਧ ਹੈ, ਉਦੋਂ ਬੋਧ ਹੋਣ ਦਾ ਝਰਨਾ ਫੁੱਟਿਆ ਹੈ। ਨਾਮ ਨੇ ਅਲੱਗ, ਪਰ ਰਵਾਨੀ ਸਾਰਿਆਂ ਦੀ ਸਾਗਰ ਦੀ ਤਰਫ ਹੈ, ਰਸਤਾ ਸਾਰਿਆਂ ਦਾ ਇੱਕ ਨਹੀਂ ਹੈ, ਨਹੀਂ। ਖੋਜ ਤੜਪ ਤੇ ਸਾਰਿਆਂ ਦੀ ਸਾਗਰ ਦੀ ਹੈ, ਮਾਰਗ ਇੱਕ ਨਹੀਂ, ਰਸਤਾ ਇੱਕ ਨਹੀਂ ਹੈ। ਮੂੜ ਬੁੱਧੀ ਦੇ ਕਾਰਨ ਕਰਕੇ ਕਿਸੇ ਵਕਤ ਮੈਂ ਕਹਿੰਦਾ ਹੁੰਦਾ ਸੀ, ਉਹ ਗਲਤ ਹੈ, ਉਹ ਗਲਤ ਹੈ, ਉਹ ਗਲਤ ਹੈ। ਪਰ ਗੁਸਤਾਖੀ ਮਾਫ, ਗੁਰਬਾਣੀ ਪੜ੍ਹ ਕੇ ਜੋ ਸਮਝ ਆਈ, ਕੋਈ ਗਲਤ ਨਹੀਂ, ਕੋਈ ਗਲਤ ਨਹੀਂ। ਸਭ ਦਰਿਆ ਸਾਗਰ ਦੀ ਤਰਫ ਹੀ ਜਾ ਰਹੇ ਨੇ, ਔਰ ਕਿਧਰੇ ਵੀ ਨਹੀਂ ਜਾ ਰਹੇ। ਸਾਰੀਆਂ ਹੀ ਨਦੀਆਂ ਸਮੁੰਦਰ ਦੀ ਤਰਫ ਜਾ ਰਹੀਆਂ ਨੇ, ਔਰ ਕਿਧਰੇ ਵੀ ਨਹੀਂ ਜਾ ਰਹੀ। ਤੇ ਜਦ ਸਮੁੰਦਰ ਵਿੱਚ ਲੀਨ ਹੋ ਜਾਂਦੀਆਂ ਨੇ, ਤਾਂ ਸਮੁੰਦਰ ਹੀ ਹੋ ਜਾਂਦੀਆਂ ਨੇ। ਨਾ ਉੱਥੇ ਗੰਗਾ ਲੱਭਦੀ ਹੈ, ਨਾ ਦਜਲਾ ਲੱਭਦਾ, ਨਾ ਉੱਥੇ ਫਰਾਤ ਮਿਲਦਾ, ਨਾ ਥੇਮ ਮਿਲਦਾ, ਨਾ ਉੱਥੇ ਸਤੁਜ ਲੱਭਦਾ, ਨਾ ਦਰਿਆ ਸਿੰਧ ਲੱਭਦਾ, ਨਾ ਬ੍ਰਹਮਪੁੱਤਰ ਲੱਭਦਾ, ਬਸ ਸਾਗਰ ਦੇ ਉੱਤੇ ਸਾਗਰ ਹੀ ਲੱਭਦਾ। ਜਦ ਵੀ ਕੋਈ ਪਰਮਾਤਮਾ ਦੇ ਵਿੱਚ ਲੀਨ ਹੋ ਜਾਂਦਾ, ਉਹਦੀ ਗੋਤ ਖਤਮ ਹੋ ਜਾਂਦੀ ਹੈ, ਵਰਨ ਖਤਮ ਹੋ ਜਾਂਦਾ, ਉਹਦਾ ਮਜ਼ਹਬ ਤਾਂ ਖਤਮ ਹੋ ਜਾਂਦਾ, ਕਿਉਂਕਿ ਪਰਮਾਤਮਾ ਦਾ ਕੋਈ ਮਜ਼ਹਬ ਨਹੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਵਾਕ ਮੈਂ ਸੰਗਤਾਂ ਦੇ ਸਾਹਮਣੇ ਰੱਖਦਾ ਹੁੰਦਾ, ਜਾਪ ਸਾਹਿਬ, ਨਮਸਤੰ ਅਮਜਵੇ, ਨਮਸਤਸਤ ਅਜਵੇ, ਨਮਸਕਾਰ ਏ ਪ੍ਰਭੂ, ਤੇਰਾ ਕੋਈ ਮਜ਼ਹਬ ਨਹੀਂ, ਕੋਈ ਮਜ਼ਹਬ। ਨਮਸਤੰ ਅਮਜਵੇ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਨਮਸਤੰ ਅਮਜਵੇ, ਨਮਸਤਸਤ ਅਜਵੇ, ਹੇ ਅਜਬ ਸਰੂਪ ਪਰਮਾਤਮਾ, ਨਮਸਕਾਰ ਹੈ ਤੈਨੂੰ, ਹੇ ਅਮਜ਼ਬ, ਤੇਰਾ ਕੋਈ ਮਜ਼ਬ ਨਹੀਂ, ਮੈਂ ਤੈਨੂੰ ਨਮਸਕਾਰ ਕਰਦਾ। ਭਰਤਰੀ ਦਾ ਪ੍ਰਸ਼ਨ ਹੈ ਗੁਰੂ ਨਾਨਕ ਤੇ, ਤੁਹਾਡਾ ਮਜ਼ਬ, ਤੁਹਾਡਾ ਰਸਤਾ, ਤੁਹਾਡਾ ਮਤ। ਹੁਣ ਜੋ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਕਿਧਰੇ ਸਿੱਖਾਂ ਨੇ ਅਪਣਾਇਆ ਹੁੰਦਾ ਤੇ ਰੂਹੇ ਜ਼ਮੀਨ ਵਿੱਚ, ਗੁਰੂ ਨਾਨਕ ਦਾ ਰਸਤਾ ਅੱਜ ਇਤਨਾ ਵਿਸ਼ਾਲ ਆਉਂਦਾ, ਸਾਰੇ ਇਸ ਮਾਰਗ ਤੇ ਚੱਲਦੇ, ਕਿਉਂਕਿ ਸੁਖੈਨ ਮਾਰਗ ਹੈ। ਗੁਰੂ ਨਾਨਕ ਆਪਣੇ ਰਸਤੇ ਬਾਰੇ ਦੱਸਦੇ ਨੇ, ਸਾਡਾ ਮਤ ਕੀ ਹੈ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕਨ, ਇਹ ਜਗਤ ਵਿੱਚ ਵੱਖ ਵੱਖ ਵਰਨ ਪੇਖ ਮਜ਼ਹਬ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਐ ਭਰਤਰੀ, ਨਾਨਕ ਸਮਝਾ ਰਹੇ ਨੇ ਤੁਹਾਨੂੰ, ਕਹਿ ਰਹੇ ਨੇ, ਇਹ ਜੋ ਵੱਖ ਵੱਖ ਵਰਨ ਨੇ, ਧਰਮ ਨੇ, ਮਜ਼ਹਬ ਨੇ, ਸਾਰਿਆਂ ਦੇ ਨਾਲ ਚੱਲਣਾ ਤੇ ਸਾਰਿਆਂ ਨੂੰ ਨਾਲ ਚਲਾਉਣਾ, ਬਸ ਗੁਰੂ ਨਾਨਕ ਦਾ ਇਹੀ ਮਤ ਹੈ, ਹੋਰ ਕੋਈ ਮਤ ਨਹੀਂ, ਹੋਰ ਕੋਈ ਮਤ ਨਹੀਂ। ਸਭ ਦੇ ਨਾਲ ਚੱਲਣਾ, ਸਭ ਨੂੰ ਨਾਲ ਚਲਾਉਣਾ, ਬਸ ਇਹੀ ਮਤ, ਮੇਰਾ ਹੋਰ ਕੋਈ ਮਤ ਨਹੀਂ। ਗੁਰੂ ਨਾਨਕ ਦੇ ਨਾਲ ਜੈਨੀ ਵੀ ਚੱਲ ਸਕਦਾ ਹੈ, ਮੁਸਲਿਮ ਵੀ ਚੱਲ ਸਕਦਾ ਹੈ, ਵੱਖ ਵੱਖ ਵਰਨਾਂ ਦੇ ਸਾਧੂ ਵੀ ਚੱਲ ਸਕਦੇ ਨੇ, ਬੈਰਾਗੀ ਵੀ ਚੱਲ ਸਕਦੇ ਨੇ, ਸੰਨਿਆਸੀ ਵੀ ਚੱਲ ਸਕਦੇ ਨੇ। ਰਾਮਾਨੰਦ ਬੈਰਾਗੀ ਚੱਲ ਹੀ ਰਿਹਾ, ਮੁਸਲਮਾਨ ਫਰੀਦ ਚੱਲ ਹੀ ਰਿਹਾ, ਕਬੀਰ ਚੱਲ ਹੀ ਰਿਹਾ, ਪੰਡਿਤ ਜੈਦੇਵ ਚੱਲ ਹੀ ਰਿਹਾ, ਸ਼ੂਦਰ ਕਹਿਲਾਉਣ ਵਾਲੇ ਰਵਿਦਾਸ ਤੇ ਕਬੀਰ ਚੱਲਦੇ ਹੀ ਪਏ ਨੇ। ਸਭ ਦੇ ਨਾਲ ਚੱਲਣਾ, ਸਾਰਿਆਂ ਨੂੰ ਨਾਲ ਚਲਾਉਣਾ,
بس نانک دا یہی مت ہے اور کوئی مت نہیں, اور کوئی مت نہیں. سنسار دے چ رہن دی کدرے جگتی پوچھی ہے برتری نے, کیونکہ گھر بار چھوڑ آیا سی, پتنی نو چھوڑ آیا سی, راج پاٹ چھوڑ آیا سی, گورکھ تے کہنے دتے جد پہلی دفعہ بھکشا منگن لئی گیا اس شہر دے چ جس شہر دا اے راجہ سی, پیجے گورکھ نے جا بھکشا منگ کے لیا, رو پیا سی. گرو نانک دیو جی مہاراج کہندے رو وے راجے کن پڑائے گھر گھر مانگے بکھیا, کھپر چک کے جد در در تے چٹکی بھکشا منگنی پئی, بھرتری تے زارو زار رو گیا, گوپی چند تے زارو زار رو گیا. ہیں لکھاں دا میدان کرن والا سی, چٹکی چٹکی آٹا گھروں منگنا, تڑپ اٹھیا سی, رو اٹھیا سی, پر ہن پکے ارادے دا بندہ سی, درڑ ارادے دا بندہ سی, ساریاں مصیبتاں سہڑی, ساری سادھنا کیتی. لیکن کھیڈ او نہ بنی جو بننی چاہی دی سی, اے ندی ساگر دے ساگر نہ ہو, اے کرن سورج دے سورج نہ ہو. گرو نانک نو کہنا پیا تینوں راج سنگھاسن چھوڑن دی لوڑ نہیں سی, تینوں اپنی پتنی چھوڑن دی لوڑ نہیں سی, تینوں اپنی دھن سمپدا محل ماڑیاں چھوڑن دی لوڑ نہیں سی, کم سے کم تو اس پھول دے کولوں ہی سیکھ لیندا, کس کولوں؟ کمل کولوں. اے دے بارے ہن گرو نانک سمجھاندے نے پرتری نو, جل تے اپجے جل تے دور, جل میں جوت ریا بھرپور, سن بھرتر مخاطب کردے نے, سن بھرتر نانک کہے بچار, نرمل نام میرا آد. پیدا تے جل دے چویا اے کمل, جیمدا وی جل دے آسرے تے پیا اے کمل, پر غضب دی گل جے دے آسرے دے چ جیوندا پیا ہے تے جیدا صدقہ اس دا جنم ہویا ہے اے او دے چ ڈوبیا نہیں, غرق نہیں ہویا. جیونا تے روٹی دے آسرے تے چلدا پیا ہے, بھوجن دے آسرے تے. اے بھی میں عرض کراں, تسی آکھو گے میں کی کہہ رہا, میں اس طرح بھی کہنا ہوں نا, اے تن بس روٹی ہے اور کچھ بھی نہیں, دکھائی دے رہا روٹی. تے ہن سارے سیانے بیٹھے ہون گے, تے کوئی نہ کوئی سائنٹسٹ بھی بیٹھے ہون گے, تو کہن گے تن کس طرح روٹی, یہ کیویں روٹی تو بنے. دھن گرو گرنتھ صاحب جی مہاراج دی بانی کہندی ہے, رکت بند کر نمیا آگن پودر مجھا. اے تن بنے ہیں لہو تو, اے تن بنے ہیں بند تو, رکت بند کر نمیا. اور ہن سوال پیدا ہوتا ہے, لہو کیویں بنتا ہے, بند کیویں بنتا ہے؟ وہ تو روٹی تو بنتا ہے, اور کس تو بنتا ہے؟ وہ تو بھوجن تو بنتا ہے, اور کس تو بنتا ہے؟ کھادی ہوئی روٹی خون بنتی, کھدی ہوئی روٹی ہی بند بنتی ہے. رکت بند کر نمیا آگن ادھر مجھا. پھر گربانی خلاصہ کر دیے, ماں کی رکت پتا بندارا, ماں دا لہو پتا دا بند. پھر گربانی کھول دیے, بند تے جن پنڈ کیا آگن کنڈ رہایا. پھر گربانی خلاصہ کر دیے, پانی میلا ماٹی گوری,
ਇਸ ਮਾਠੀ ਕੀ ਪੁੱਤਰੀ ਜੋੜੀ, ਬੜਾ ਖੁਲਾਸਾ ਹੈ ਗੁਰੂ ਗ੍ਰੰਥ ਸਾਹਿਬ ਦੇ। ਤਨ ਰੋਟੀ ਹੈ, ਖੂਨ ਤੋਂ ਬਣਦਾ, ਬਿੰਦ ਤੋਂ ਬਣਦਾ। ਤੇ ਜਦ ਖੂਨ ਤੋਂ ਹੀ ਇਹ ਤਨ ਬਣਦਾ, ਬਿੰਦ ਤੋਂ ਹੀ ਇਹ ਤਨ ਬਣਦਾ, ਤਾਂ ਫਿਰ ਵੇਖਣਾ ਪਏਗਾ, ਸੋਚਣਾ ਪਏਗਾ, ਗਹਿਰਾਈ ਚ ਦੇਖਣਾ ਪਏਗਾ ਇਹ ਬਿੰਦ ਕਿਵੇਂ।

ਤੁਰੰਤ ਆਵਾਜ਼ ਵਿੱਚ ਕਹਿਣਾ ਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਲਈ ਹੈ ਪ੍ਰਭੂ, ਆਪਣੀ ਮਾਲਾ ਪਕੜ ਮੇਰੇ ਕੋਲ ਨਹੀਂ, ਭੁੱਖਿਆਂ ਨਹੀਂ ਆਉਂਦਾ, ਭੁੱਖਿਆਂ ਤੇਰਾ ਨਾਮ ਨਹੀਂ ਜਪਿਆ, ਭੁੱਖੇ ਭਗਤ ਨਾ ਕੀਜੇ, ਯੇ ਮਾਲਾ ਆਪਣੇ ਹੀ ਲੀਜੇ। ਫਿਰ ਕਮਾਲ ਕੀਤਾ ਹੈ ਇੱਕ ਸ਼ਬਦ ਵਿੱਚ ਤੇ ਕਬੀਰ ਨੇ, ਐਲਾਨੀਆਂ ਕਿਹਾ ਚਾਰ ਹਸਤੀਆਂ ਪੂਜਣ ਯੋਗ ਨੇ, ਧਨ ਧਨ ਪੂਜਣ ਯੋਗ ਨੇ। ਕਿਹੜੀਆਂ ਚਾਰ? ਤੂੰ ਜੋ ਗਿਣਤੀ ਕੀਤੀ ਹੈ ਧਿਆਨ ਨਾਲ ਸੁਣ ਲੈਣਾ। ਭਗਤ ਕਬੀਰ, ਧਨ ਗੋਪਾਲ ਧਨ ਗੁਰਦੇਵ, ਹੇ ਗੋਪਾਲ ਤੂੰ ਪੂਜਣ ਯੋਗ ਹੈ, ਪੂਜਣ ਯੋਗ। ਪਰ ਹੇ ਗੁਰੂ ਤੂੰ ਵੀ ਪੂਜਣ ਯੋਗ ਹੈ, ਤੇਰਾ ਸਦਕਾ ਗੋਪਾਲ ਦਾ ਪਤਾ ਚੱਲਦਾ, ਤੇਰੇ ਬੋਲਾਂ ਤੋਂ ਗੋਪਾਲ ਦੀ ਝਲਕ ਮਿਲਦੀ। ਧਨ ਗੋਪਾਲ ਧਨ ਗੁਰੂਦੇਵ, ਤੀਸਰਾ ਧਨ ਅਨਾਦ ਭੁੱਖੇ ਕਵਲ ਟੇਕ, ਧਨ ਹੈ ਇਹ ਅੰਨ ਇਹ ਰੋਟੀ, ਜਦ ਤੂੰ ਪੇਟ ਦੇ ਚ ਪੈ ਜਾਂਦੀ ਹੈ ਤੇ ਗੁਰੂ ਵੀ ਚੰਗਾ ਲੱਗਦਾ, ਰੱਬ ਵੀ ਚੰਗਾ ਲੱਗਦਾ, ਨਹੀਂ ਤੇ ਦੋਵੇਂ ਨਹੀਂ ਚੰਗੇ ਲੱਗਦੇ, ਨਹੀਂ ਚੰਗੇ ਲੱਗਦੇ। ਧਨ ਅਨਾਜ, ਧਨ ਹੈ ਇਹ ਅੰਨ ਅਨਾਜ ਰੋਟੀ, ਧਨ ਅਨਾਜ ਭੁੱਖੇ ਕਵਲ ਟੇਕੇ, ਭੁੱਖਾ ਇੰਜ ਖਿੜ ਜਾਂਦਾ ਜਿਵੇਂ ਕਮਲ ਦਾ ਫੁੱਲ। ਇਹ ਵੀ ਪੂਜਣ ਯੋਗ ਹੈ, ਜਿੱਥੇ ਰੱਬ ਨੂੰ ਬਿਠਾਇਆ ਜਿਸ ਸਿੰਘਾਸਣ ਤੇ ਕਬੀਰ ਨੇ, ਜਿਸ ਸਿੰਘਾਸਣ ਤੇ ਗੁਰੂ ਨੂੰ ਬਿਠਾਇਆ ਉੱਥੇ ਹੀ ਰੋਟੀ ਨੂੰ ਬਿਠਾ ਰਿਹਾ, ਉਸੇ ਦਰਜੇ। ਤਾਂ ਹੀ ਤੇ ਗੁਰੂ ਅਮਰਦਾਸ ਜੀ ਮਹਾਰਾਜ ਨੇ ਸੰਗਤ ਤੇ ਪੰਗਤ ਇਕੱਠੀ ਕਰ ਦਿੱਤੀ, ਬਰਾਬਰ ਨੇ। ਸਿਮਰਨ ਕਰਕੇ ਜੇ ਆਨੰਦ ਪ੍ਰਾਪਤ ਕੀਤਾ ਜਾ ਸਕਦਾ, ਸੇਵਾ ਕਰਕੇ ਵੀ ਆਨੰਦ ਪ੍ਰਾਪਤ ਕੀਤਾ। ਗੁਰਸੇਵਾ ਤਪਾਂ ਸਿਰ ਤਪ ਸਾਰ, ਸੇਵਾ ਦੀ ਵੀ ਆਪਣੀ ਮਹਿਮਾ, ਸਿਮਰਨ ਦੀ ਵੀ ਆਪਣੀ ਮਹਿਮਾ, ਸੰਗਤ ਦੀ ਵੀ ਆਪਣੀ ਮਹਿਮਾ, ਪੰਗਤ ਦੀ ਵੀ ਆਪਣੀ ਮਹਾਨਤਾ। ਬਸ਼ਰਤੇ ਮਨੁੱਖ ਨੂੰ ਸੰਗਤ ਵਿੱਚ ਬੈਠਣ ਦਾ ਢੰਗ ਆਵੇ, ਔਰ ਬਸ਼ਰਤੇ ਪੰਗਤ ਦੀ ਸੇਵਾ ਕਰਨ ਦਾ ਢੰਗ ਆਵੇ। ਇੰਜ ਨਹੀਂ ਇੱਕ ਚੌਰ ਪਿਆ ਕਰਦਾ ਤੇ ਦੂਸਰੇ ਨੇ ਹੱਥੋਂ ਲੈ ਲਈ ਤੇ ਫਿਰ ਉਸਨੇ ਉਹਦੇ ਕੋਲੋਂ ਖੋ ਕੇ ਉਹਦੇ ਸਿਰ ਤੇ ਮਾਰੀ, ਤੇਰਾ ਕੀ ਹੱਕ, ਤੂੰ ਕੌਣ ਆਉਂਦਾ, ਮੈਂ ਕਰਦਾ ਚੌਰ, ਮੈਂ ਤੇ ਕ੍ਰਿਸ਼ਮੇ ਦੇਖ ਕੇ ਦੰਗ ਰਹਿ ਜਾਂਦੇ, ਸੇਵਾ ਪੈ ਕਰਦੇ। ਸਾਬਣ ਲਾ ਲਾ ਕੇ ਮਾਰਬਲ ਦਾ ਫਰਸ਼ ਉਦੋਂ ਧੋਵੋ ਜਦੋਂ ਸੰਗਤਾਂ ਆਉਂਦੀਆਂ ਨੇ, ਲੱਤਾਂ ਬਾਹਾਂ ਸਭ ਦੀਆਂ ਥੋੜਾ ਹੋਵੇ, ਸਾਰੇ ਚੱਲਦੇ ਨੇ, ਗਿਰਦੇ ਨੇ, ਰੋਜ਼ ਕਰਦੇ। ਮੈਂ ਉਹਨਾਂ ਨੂੰ ਕਹਿੰਦਾ ਰਾਤ ਨੂੰ ਕਰ ਲਿਆ ਕਰੋ, ਨਹੀਂ ਜਦ ਅੰਮ੍ਰਿਤ ਵੇਲੇ ਆ ਉਦੋਂ ਕਰਨੀ ਹੈ, ਦਿਖਾਉਣ। ਤੂੰ ਗਿਰਦੇ ਨੇ ਲੋਕੀ, ਕਈਆਂ ਦੀਆਂ ਲੱਤਾਂ ਟੁੱਟੀਆਂ ਹੋਈਆਂ ਮੈਂ ਦੇਖਦਾ, ਕਈਆਂ ਦੀਆਂ ਬਾਹਾਂ ਟੁੱਟ ਗਈਆਂ। ਇਹਨਾਂ ਦੀਆਂ ਸੇਵਾ ਇਹ ਜੋ ਕਰਦੇ ਨੇ, ਤੇ ਜੇ ਕਿਸੇ ਦੀਆਂ ਲੱਤਾਂ ਹੀ ਟੁੱਟਦੀਆਂ ਨੇ, ਬਾਹਾਂ ਹੀ ਟੁੱਟਦੀਆਂ ਨੇ, ਤਾਂ ਸੇਵਾ ਆਖੋਗੇ, ਕਿਸ ਤਰ੍ਹਾਂ ਆਖੋਗੇ ਸੇਵਾ? ਬੇਹੋਸ਼ੀ ਨਾਲ ਸੇਵਾ ਹੋ ਰਹੀ ਹੈ, ਬੇਹੋਸ਼ੀ ਨਾਲ ਸਿਮਰਨ ਹੋ ਰਿਹਾ। ਧਨ ਅਨਾਦ ਭੁੱਖੇ ਕਵਲ ਟੇਕੇ, ਚੌਥਾ ਪੂਜਣ ਯੋਗ ਕੌਣ ਤਨਤਾ ਦਿਓ। ਧਨ ਓਏ ਸੰਤ ਜਿਨ ਐਸੀ ਜਾਣੇ, ਤਿੰਨ ਕੋ ਮਿਲਬੋ ਸਾਰੰਗ ਪਾਣੀ। ਪੂਜਣ ਯੋਗ ਹੈ ਉਹ ਸੰਤ ਜਿਨੇ ਇਹ ਜਾਣਿਆ ਕਿ ਰੋਟੀ ਧਨ ਹੈ, ਗੁਰੂ ਧਨ ਹੈ, ਪ੍ਰਭੂ ਧਨ। ਜਿਸਨੇ ਇਸ ਅਸਲੀਅਤ ਨੂੰ ਜਾਣਿਆ ਉਹ ਵੀ ਪੂਜਣ ਯੋਗ, ਉਹ ਵੀ ਧਨਤਾ ਦੇ ਯੋਗ ਹੈ। ਤੋ ਮੈਂ ਫਿਰ ਅਰਜ਼ ਕਰਾਂ, ਧਨ ਰੋਟੀ ਹੈ, ਬਣਿਆ ਰੋਟੀ ਤੋਂ। ਜੀਵੇਗਾ ਵੀ ਰੋਟੀ ਦੇ ਆਸਰੇ, ਬਿਨਾਂ ਰਿਜ਼ਕ ਤੋਂ ਇਹ ਤਨ ਜੀ ਨਹੀਂ ਸਕਦਾ, ਨਹੀਂ ਜੀ ਸਕਦਾ। ਤੇ ਹੁਣ ਹੋਰ ਸੁਣ ਲਓ, ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਮਨੁੱਖ ਜਿੱਥੇ ਬੈਠਾ
ਜ਼ਰੂਰੀ ਨਹੀਂ ਇਸਦਾ ਰਿਜ਼ਕ ਵੀ ਹੋ।

0: ਜਿੱਥੇ ਹੋਵੇ, ਰਿਜ਼ਕ ਜਿੱਥੇ ਹੋਵੇਗਾ, ਇਸ ਰੋਟੀ ਦੇ ਪੁਤਲੇ ਨੂੰ ਉੱਥੇ ਜਾਣਾ ਪਏਗਾ। ਇਸ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਬਿਆਨ ਕਰਦੇ ਨੇ, ਨੱਕ ਨੱਥ ਖਸਮ ਹੱਥ ਕਿਰਤ ਧੱਕੇ ਦੇ ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਐ ਸੱਚਾਈ ਹੈ, ਰਿਜ਼ਕ ਜਿੱਥੇ ਹੈ, ਦਾਣੇ ਜਿੱਥੇ ਹੈ, ਕਿਰਤ ਧੱਕੇ ਮਾਰ ਕੇ ਉੱਥੇ ਲੈ ਜਾਏ, ਲੈ ਜਾਏ, ਲੈ ਜਾਏ, ਕਿਰਤ ਧੱਕੇ ਦੇ। ਰਿਜ਼ਕ ਹਰ ਜਗ੍ਹਾ ਨਹੀਂ ਪਿਆ, ਰਿਜ਼ਕ ਲੱਭਣਾ ਪਏਗਾ, ਜਿੱਥੇ ਪਿਆ ਟੋਲਣਾ ਪਏਗਾ। ਕੁਦਰਤ ਚਾਹੁੰਦੀ ਹੈ ਕੁਛ ਕਰੇ, ਮਿਹਨਤ ਕਰੇ, ਜਿੱਥੇ ਰਿਜ਼ਕ ਪਿਆ ਉੱਥੇ ਲੱਭੇ। ਮਨੁੱਖ ਦੇ ਅੰਦਰ ਸਭ ਤੋਂ ਵੱਡੀ ਚਿੰਤਾ ਵੀ ਰਿਜ਼ਕ ਦੀ, ਰੋਟੀ ਦੀ। ਬਗੌਰ ਮੁਤਾਬਕ ਕਾਰਨ, ਪਾਣੀ ਦੇ ਤੇ ਦਰਿਆ ਚੱਲਦੇ ਨੇ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਪਾਣੀ ਦੀ ਤੇ ਬਾਰਿਸ਼ ਆਉਂਦੀ ਹੈ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਕਮਾਉਣੀ ਪੈਂਦੀ ਹੈ, ਲੱਭਣੀ ਪੈਂਦੀ ਹੈ। ਪਾਣੀ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਆਕਸੀਜਨ ਦੀ ਚਿੰਤਾ ਨਹੀਂ ਹੈ ਮਨੁੱਖ ਨੂੰ ਇਤਨੀ, ਹਵਾ ਦੀ ਚਿੰਤਾ ਨਹੀਂ ਹੈ ਇਤਨੀ ਮਨੁੱਖ ਨੂੰ, ਰੋਟੀ ਦੀ ਚਿੰਤਾ ਲੱਭਣੀ ਪੈਂਦੀ ਹੈ। ਜਹਾਂ ਦਾਣੇ ਤਹਾਂ ਖਾਣੇ ਨਾਨਕਾ ਸੱਚ ਏ। ਬਹੁਤ ਪੁਰਾਣੀ ਗੱਲ ਯਾਦ ਆ ਜਾਂਦੀ, ਜਦਕਿ ਇਸ ਤਰ੍ਹਾਂ ਦੀ ਕਥਾ ਚੱਲੇ ਯਾਦ ਆਉਂਦੀ। ਆਸਨਸੋਲ ਤੋਂ ਮੈਂ ਸਵੇਰੇ ਟ੍ਰੇਨ ਤੇ ਉਤਰਿਆ, ਸੀਸਗੰਜ ਸਾਹਿਬ ਵਿੱਚ ਨਹਾ ਧੋ ਕੇ ਮੈਂ ਅੰਦਰ ਮੱਥਾ ਟੇਕਣ ਗਿਆ ਤੇ ਗਿਆਨੀ ਮਾਨ ਸਿੰਘ ਜੀ ਚੌਰ ਕਥਾ ਕਰ ਰਹੇ ਸਨ। 30-40 ਸਾਲ ਪਹਿਲੇ ਕੋਈ ਚੰਗੇ ਬਜ਼ੁਰਗ ਕਥਾਵਾਚਕ ਸਨ, ਸਿਆਣੇ ਅਰਥ ਬੋਧ ਦੇ ਗਿਆਤੇ, ਪ੍ਰਿੰਸੀਪਲ ਗੰਗਾ ਸਿੰਘ, ਬੇਦੀ ਬਿਰਜ ਵੱਲਭ ਸਿੰਘ, ਗਿਆਨੀ ਬਾਦਲ ਸਿੰਘ, ਗਿਆਨੀ ਰਣਜੀਤ ਸਿੰਘ ਜੀ ਪਾਰਸ, ਗਿਆਨੀ ਮਾਨ ਸਿੰਘ ਜੀ ਚੌਰ। ਅੱਜ ਤੇ ਸਵੇਰੇ ਟੇਪ ਸੁਣਦੇ ਨੇ, ਸ਼ਾਮ ਨੂੰ ਸੁਣਾ ਦਿੰਦੇ ਨੇ, ਸ਼ਾਮ ਨੂੰ ਟੇਪ ਸੁਣਦੇ ਨੇ, ਸਵੇਰੇ ਸੁਣਾ। ਕੋਈ ਮਿਹਨਤ ਨਹੀਂ, ਕੋਈ ਸਾਧਨਾ ਨਹੀਂ, ਕੋਈ ਤਪੱਸਿਆ ਨਹੀਂ, ਕੋਈ ਆਲੇ ਦੁਆਲੇ ਦੀ ਖੋਜ ਨਹੀਂ। ਇਹ ਚੰਗੇ ਅਨੁਭਵੀ ਪੁਰਸ਼ ਸਨ। ਮਾਨ ਸਿੰਘ ਜੀ ਜੋਰ ਜਗਤ ਦੀ ਬਨਾਵਟ ਸਜਾਵਟ ਤੇ ਪਰਲੇ ਇਹਦੇ ਉੱਤੇ ਬੋਲ ਰਹੇ ਸਨ। ਇਹਨਾਂ ਪੰਕਤੀਆਂ ਨੂੰ ਆਧਾਰ ਬਣਾ ਕੇ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਪ ਬਜ਼ੁਰਗ ਸਨ ਤੇ ਮੈਂ ਉਹਨਾਂ ਦਿਨਾਂ ਦੀ ਗੱਲ ਕਰਦਾ ਪਿਆ ਜਦ ਮੇਰੀ ਚੜ੍ਹਦੀ ਜਵਾਨੀ ਸੀ। ਉਹ ਬਿਰਧ ਸਨ, 84-85 ਸਾਲ ਦੇ ਬਜ਼ੁਰਗ ਸਨ, ਮੇਰੇ ਨਾਲ ਪਿਆਰ ਵੀ ਬੜਾ ਸੀ ਉਹਨਾਂ ਦਾ। ਮੱਥਾ ਟੇਕ ਕੇ ਮੈਂ ਬੈਠ ਗਿਆ, ਭਾਵੇਂ ਮੈਂ ਜਲਦੀ ਜਾਣਾ ਸੀ ਪਰ ਮੈਂ ਇਹ ਬਜ਼ੁਰਗਾਂ ਨੂੰ ਸੁਣਨਾ। ਉਹਨਾਂ ਨੇ ਪਹਿਲੇ ਇਸਲਾਮੀ ਮਤ ਦੇ ਮੁਤਾਬਕ ਦੱਸਿਆ, ਜਗਤ ਦੀ ਸਿਰਜਣਾ, ਜਗਤ ਦਾ ਟਿਕਣਾ, ਜਗਤ ਦੀ ਪਰਲੇ। ਫਿਰ ਸਨਾਤਨੀ ਮਤ ਨੂੰ ਲਿਆ, ਬ੍ਰਹਮਾ ਜਗਤ ਦੀ ਸਾਜਨਾ ਕਰਦਾ, ਸ਼ੰਕਰ ਜਗਤ ਦੀ ਪਰਲੇ ਕਰਦਾ, ਵਿਸ਼ਨੂੰ ਜਗਤ ਦੀ ਪਾਲਣਾ ਕਰਦਾ। ਇਸ ਕਹਾਣੀ ਨੂੰ ਉਹਨਾਂ ਨੇ ਜ਼ਰਾ ਰੋਚਕਤਾ ਦੇ ਦਿੱਤੀ। ਇਤਿਹਾਸ ਹੈ, ਇਤਿਹਾਸ ਨਹੀਂ ਹੈ, ਪਰ ਪ੍ਰਾਚੀਨ ਰਿਸ਼ੀ ਮੁਨੀਆਂ ਦੇ ਸਮਝਾਉਣ ਦਾ ਇਹ ਬੜਾ ਢੰਗ ਸੀ, ਬਹੁਤ ਅੱਛਾ ਢੰਗ ਸੀ। ਸਿੱਧਾ ਕੱਕਾ ਅੱਖਰ ਨਹੀਂ ਪੜਾਉਂਦੇ ਸਨ, ਕਹਿੰਦੇ ਸਨ ਕੱਕਾ ਕਲਮ, ਚੱਚਾ ਚਾਕੂ, ਛੱਛਾ ਛਤਰੀ। ਇਹ ਛਤਰੀ ਨੂੰ ਵੇਖੇ ਤੇ ਇਹਨੂੰ ਅੱਖਰ ਦਾ ਬੋਧ ਹੋਵੇ, ਕਹਾਣੀਆਂ ਸੁਣੇ ਤੇ ਇਹਨੂੰ ਸੱਚਾਈ ਦਾ ਪਤਾ ਚੱਲ ਜਾਵੇ। ਸਮਝਾਉਣ ਦਾ ਢੰਗ ਸੀ, ਕਿਉਂਕਿ ਧਾਰਮਿਕ ਤੌਰ ਤੇ ਮਨੁੱਖ ਹਮੇਸ਼ਾ ਹੀ ਬੱਚਾ ਰਹਿੰਦਾ, ਕਰੀਬਨ ਕਰੀਬਨ ਰਾਜਨੀਤਿਕ ਤੌਰ ਤੇ ਬਜ਼ੁਰਗ ਹੋ ਜਾਂਦਾ। ਰਾਜਨੀਤੀ ਦੇ ਬੜੇ ਦਾਹ ਪੇਚ ਇਸ ਨੂੰ ਆਉਂਦੇ ਨੇ, ਆਰਥਿਕ ਤੌਰ ਤੇ ਵੀ ਬੜਾ ਸਿਆਣਾ ਹੁੰਦਾ, ਧਨ ਕਿਵੇਂ ਕਮਾਉਣਾ, ਪਰ ਧਰਮ ਕਿਵੇਂ ਕਮਾਉਣਾ। ਮਰਦੇ ਦਮ ਤੱਕ ਬੱਚੇ ਦਾ ਬੱਚਾ ਹੀ ਬਣਿਆ ਰਹਿੰਦਾ, ਕੁਛ ਵੀ ਨਹੀਂ, ਕੁਛ ਵੀ ਨਹੀਂ। ਮਜਬੂਰਨ ਮਹਾਂਪੁਰਸ਼ਾਂ ਨੂੰ ਕਹਾਣੀਆਂ ਨਾਲ ਸਮਝਾਉਣਾ ਪੈਂਦਾ, ਸੁਣਾਉਣਾ ਪੈਂਦਾ। ਸਨਾਤਨ ਮਤ ਦੇ ਇਸ ਮਿਥਿਹਾਸ ਨੂੰ ਮਾਨ ਸਿੰਘ ਜੀ ਜੋ ਸੁਣਾ ਰਹੇ ਸਨ। ਬ੍ਰਹਮੇ ਦੀ ਲੰਬੀ ਚੌੜੀ ਗੱਲ ਕਰ ਔਰ ਸ਼ਿਵ ਜੀ ਦੇ ਸੁਭਾਅ ਨੂੰ ਵਰਣਨ ਕਰਨ ਤੋਂ ਬਾਅਦ ਸੁਣਾਉਣ ਲੱਗੇ ਵਿਸ਼ਨੂੰ ਜੀ ਦੀ ਗੱਲ ਵੀ ਵਿਸ਼ਨੂੰ ਜਦ ਸਾਰਿਆਂ ਦਾ ਰਿਜ਼ਕ ਬਣਾਉਣ ਲੱਗਾ ਤਾਂ ਲੈਨ ਬੜੀ ਲੰਬੀ ਸੀ, ਪਸ਼ੂਆਂ ਦੀ ਲੈਨ, ਪੰਛੀਆਂ ਦੀ ਲੈਨ, ਕੀੜੇ ਮਕੌੜਿਆਂ ਦੀ ਕਤਾਰ। ਮਾਨ ਸਿੰਘ ਜੀ ਚੌਰ ਕਹਿੰਦੇ ਨੇ ਫਿਰ ਮਨੁੱਖਾਂ ਦੀ ਕਤਾਰ ਲੈਣ। ਕਹਿੰਦਾ ਮੈਂ ਵੀ ਉਸੇ ਹੀ ਕਤਾਰ ਵਿੱਚ ਖੜਾ ਹੋ ਗਿਆ ਕਿਉਂਕਿ ਰਿਜ਼ਕ ਮੈਨੂੰ ਵੀ ਚਾਹੀਦਾ ਸੀ, ਰੋਟੀ ਮੈਨੂੰ ਵੀ ਚਾਹੀਦੀ ਸੀ। ਉਹਨਾਂ ਦੇ ਕਹਿਣ ਦਾ ਆਪਣਾ ਢੰਗ ਮੈਂ ਤੁਹਾਨੂੰ ਪਹਿਲੇ ਦੱਸੀ ਹੈ। ਇਸ ਰੋਚਕਤਾ ਨੂੰ ਬਿਆਨ ਕਰਨਾ ਇਹ ਉਹਨਾਂ ਦਾ ਸੁਭਾਅ ਸੀ। ਕਹਿੰਦਾ ਉਡੀਕ ਕਰਦਾ ਰਿਹਾ ਵਿਸ਼ਨੂੰ ਕੀ ਕਰਦੇ ਸਨ, ਦੋ ਮੁੱਠੀਆਂ ਦਾਣੇ ਭਰਦੇ ਸਨ, ਕਿਸੇ ਦੀ ਚੌਲੀ ਚ ਦੋ ਮੁੱਠੀਆਂ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਇੱਕ ਮੁੱਠੀ ਪਾ ਦਿੰਦੇ ਸਨ, ਕਿਸੇ ਦੀ ਚੌਲੀ ਚ ਅੱਧੀ ਮੁੱਠੀ ਪਾਉਂਦੇ ਸਨ ਤੇ ਚਲਤਾ ਕਰੀ ਜਾਂਦੇ ਸਨ, ਵੰਡ ਇਸ ਤਰ੍ਹਾਂ ਪੇ ਕਰਦੇ ਸਨ। ਇਹਨੂੰ ਇੱਕ ਉਰਦੂ ਦਾ ਸ਼ਾਇਰ ਕਹਿੰਦਾ ਹੈ, ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ। ਕੁਦਰਤ ਨੇ, ਪ੍ਰਭੂ ਨੇ ਤਕਸੀਮ ਕੀਤਾ ਹੈ, ਵੰਡਿਆ ਹੈ ਅਜ਼ਲ ਤੋਂ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਕਾਬਲੀਅਤ ਦੇਖੀ, ਅਗਲੇ ਦੀ ਝੋਲੀ ਦੇਖੀ, ਅਗਲੇ ਦੀ ਪਾਤਰਤਾ ਦੇਖੀ ਤੇ ਪ੍ਰਮਾਤਮਾ ਉਂਝ ਪਾਉਂਦਾ ਗਿਆ, ਇਹਦੇ ਕੋਲ ਤੇ ਕੌਲੀ ਹੈ, ਇਹਦੇ ਕੋਲ ਲੋਟਾ ਹੈ, ਇਹਦੇ ਕੋਲ ਗਲਾਸ ਹੈ, ਇਹਦੇ ਕੋਲ ਤੇ ਵੱਡਾ ਥਾਲ ਹੈ, ਇਹਦੇ ਕੋਲ ਤੇ ਬਹੁਤ ਵੱਡੀ ਬਾਲਟੀ ਹੈ, ਇਹਦੇ ਕੋਲ ਤੇ ਬਹੁਤ ਵੱਡਾ ਡੋਲ ਹੈ। ਜਿਸ ਤਰ੍ਹਾਂ ਦੀ ਪਾਤਰਤਾ ਸੀ ਸਭ ਦੀ ਭਰੀ ਜਾਂਦਾ ਸੀ, ਕੌਲੀ ਵੀ ਭਰ ਦਿੰਦਾ ਸੀ, ਲੋਟਾ ਵੀ ਭਰ ਦਿੰਦਾ ਸੀ, ਡੋਲ ਵੀ ਭਰ ਦਿੰਦਾ ਸੀ, ਪਰ ਦਿੰਦਾ ਉਸ ਢੰਗ ਨਾਲ ਸੀ ਜਿਹਦੇ ਕੋਲ ਜਿਸ ਤਰ੍ਹਾਂ ਦੀ ਪਾਤਰਤਾ ਸੀ, ਜਿਸ ਤਰ੍ਹਾਂ ਦਾ ਭਾਂਡਾ ਸੀ। ਕੁਦਰਤ ਕੀ ਆ ਹਰ ਇੱਕ ਕੋ ਅਕਸਾਮ ਅਜ਼ਲ ਸੇ, ਜੋ ਸ਼ਖਸ ਕੇ ਜਿਸ ਚੀਜ਼ ਕੇ ਕਾਬਿਲ ਨਜ਼ਰ ਆਇਆ। ਬੁਲਬੁਲ ਕੋ ਦੀਆ ਨਾਲਾ ਤੋ ਪਰਵਾਨੇ ਕੋ ਜਲਨਾ, ਗਮ ਹਮ ਕੋ ਦੀਆ ਸਭ ਸੇ ਜੋ ਮੁਸ਼ਕਿਲ ਨਜ਼ਰ ਆਇਆ। ਸਾਰੀ ਦੁਨੀਆਂ ਦੀਆਂ ਚਿੰਤਾਵਾਂ ਤੇ ਗਮ, ਗਹਿਰਾਈਆਂ ਤੇ ਸੋਚਣੀਆਂ ਇਹ ਪਰਮਾਤਮਾ ਨੇ ਮੇਰੀ ਝੋਲੀ ਚ ਪਾ ਦਿੱਤੀਆਂ, ਕਿਉਂਕਿ ਮੇਰੀ ਪਾਤਰਤਾ ਇਹੀ ਸੀ, ਮੇਰਾ ਭਾਂਡਾ ਇਸ ਤਰ੍ਹਾਂ ਦਾ ਸੀ, ਮੇਰੇ ਕੋਲ ਬਰਤਨ ਇਸ ਤਰ੍ਹਾਂ ਦਾ ਸੀ। ਵਿਸ਼ਨੂੰ ਦੋ ਮੁੱਠੀਆਂ ਇੰਜ ਭਰਦਾ, ਕਿਸੇ ਦੀ ਝੋਲੀ ਚ ਦੋ, ਕਿਸੇ ਦੀ ਇੱਕ, ਕਿਸੇ ਦੀ ਅੱਧੀ, ਚਲਤਾ ਕਰੀ ਜਾਂਦਾ ਸੀ। ਮਾਨ ਸਿੰਘ ਜੀ ਕਹਿੰਦੇ ਨੇ ਆਖਿਰ ਫਿਰ ਮੇਰਾ ਵੀ ਨੰਬਰ ਆ ਗਿਆ, ਲੈਣ ਦੇ ਜੋ ਸੀ, ਮੈਂ ਵੀ ਝੋਲੀ ਅੱਡ ਕੇ ਖੜਾ ਹੋ ਗਿਆ। ਹੇ ਦੇਵਤਾ, ਹੇ ਭਗਵਾਨ, ਮੇਰੀ ਝੋਲੀ ਚ ਵੀ ਪਾਓ। ਉਹਨਾਂ ਨੇ ਦੋ ਮੁੱਠੀਆਂ ਭਰੀਆਂ ਤੇ ਇੰਜ ਖਲੇਰ ਦਿੱਤੀਆਂ। ਆਖਿਆ ਮਾਨ ਸਿੰਘ ਤੇਰੇ ਦਾਣੇ ਖਲੇਰ ਦਿੱਤੇ ਨੇ, ਹੁਣ ਆਪੇ ਹੀ ਚੁਣ ਲੈ ਜਾ। ਕਹਿੰਦਾ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਇਹ ਗੱਲ ਮੈਨੂੰ ਅਜੇ ਤੱਕ ਯਾਦ ਹੈ। ਕਹਿਣ ਲੱਗੇ 84 ਸਾਲ ਹੋ ਗਏ ਨੇ ਦਾਣੇ ਚੁਣਦਿਆਂ ਚੁਣਦਿਆਂ, ਜਿਸ ਦਿਨ ਮੁੱਕ ਗਏ ਉਹ ਦਿਨ ਮਾਨ ਸਿੰਘ ਮੁੱਕ ਜਾਏਗਾ। ਨੱਕ ਨੱਥ ਖਸਮ ਹੱਥ, ਕਿਰਤ ਧੱਕੇ ਦੇ, ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇੱਕ ਬੜੀ ਪ੍ਰਬਲ ਸੱਚਾਈ ਹੈ ਕਿ ਜਹਾਂ ਦਾਣੇ ਤਹਾਂ ਖਾਣੇ, ਨਾਨਕਾ ਸੱਚ। ਇਹ ਤਨ ਰੋਟੀ ਹੈ, ਬਣਿਆ ਰੋਟੀ ਤੋਂ ਹੈ, ਜੀਵੇਗਾ ਵੀ ਰੋਟੀ ਦੇ ਆਸਰੇ ਤੇ। ਰੋਟੀ ਲੱਭਣੀ ਪਏਗੀ, ਰੋਟੀਆਂ ਦੀ ਬਾਰਿਸ਼ ਨਹੀਂ ਆਉਂਦੀ। ਰੋਟੀ ਕਮਾਉਣੀ ਪਏਗੀ, ਰੋਟੀਆਂ ਦੇ ਦਰਿਆ ਨਹੀਂ ਚੱਲਦੇ। ਕਿਰਤ ਧੱਕੇ ਦੇ, ਕਿਰਤ ਕਰਨੀ ਪਏਗੀ, ਮਿਹਨਤ ਕਰਨੀ ਪਏਗੀ, ਲੱਭਣੀ ਪਏਗੀ। ਤੂੰ ਚੂੰਕਿ ਲੱਭਣੀ ਪੈਂਦੀ ਹੈ, ਤੂੰ ਸਭ ਤੋਂ ਵੱਡੀ ਚਿੰਤਾ ਵੀ ਬੰਦੇ ਦੇ ਅੰਦਰ ਰਿਜ਼ਕ ਦੀ ਹੈ, ਹੋਰ ਕੁਛ ਵੀ ਨਹੀਂ ਹੈ। ਮੇਰੇ ਦੇਖੇ ਤੇ ਗੁਸਤਾਖੀ ਮਾਫ਼, ਬਾਰ ਬਾਰ ਮਾਫ਼ ਕਰ ਦੇਣਾ। ਨੋਟਾਂ ਦੇ ਬੰਡਲ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ। ਮੇਰੇ ਪੁੱਤਰਾਂ ਨੂੰ ਵੀ ਮਿਲਦੀ ਰਹੇ, ਪੋਤਰਿਆਂ ਨੂੰ ਵੀ ਮਿਲਦੀ ਰਹੇ, ਪਰ ਪੋਤਰਿਆਂ ਨੂੰ ਗੱਲ ਸਾਰੀ ਰੋਟੀਆਂ ਦੇ ਹੀ ਬੰਡਲ ਨੇ, ਹੋਰ ਕੁਛ ਵੀ ਨਹੀਂ, ਕੁਛ ਵੀ। ਤੇ ਮਹਾਰਾਜ ਦੀ ਬਾਣੀ ਕਹਿੰਦੀ ਹੈ, ਨਾ ਕਰ ਚਿੰਤ, ਚਿੰਤਾ ਹੈ ਕਰਤੇ। ਰਿਜ਼ਕ ਤੋਂ ਲੱਭ, ਲੇਕਿਨ ਚਿੰਤਾ ਨਾ ਕਰ, ਰਿਜ਼ਕ ਦੀ ਚਿੰਤਾ ਨਾ ਕਰ, ਤਲਾਸ਼ ਤੇ ਕਰ, ਮਿਹਨਤ ਤੇ ਕਰ, ਪਰ ਚਿੰਤਾ ਨਾ ਕਰ। ਕਿਉਂ ਚਿੰਤਾ ਕਿਉਂ ਨਾ ਕਰੀਏ? ਤੋ ਸਤਿਗੁਰ ਸਮਝਾਉਂਦੇ ਨੇ, ਪਹਿਲੇ ਦੇਤੇ ਰਿਜਕ ਸੰਭਾਹਾ, ਪਾਛੇ ਦੇਤੇ ਜੰਤ ਉਪਾਹਾ। ਜੀਵ ਦਾ ਜਨਮ ਬਾਅਦ ਦੇ ਚ ਆਉਂਦਾ, ਰਿਜਕ ਉਸਦਾ ਪਹਿਲੇ ਬਣਿਆ, ਸਿਰਫ ਲੱਭਣਾ ਪੈਂਦਾ। ਤੇ ਜਦ ਰਿਜਕ ਪਹਿਲੇ ਹੀ ਬਣਿਆ ਹੁੰਦਾ ਤਾਂ ਫਿਰ ਚਿੰਤਾ ਕਿਉਂ? ਜੀਵ ਤੋਂ ਪਹਿਲੇ ਜੀਵ ਦਾ ਰਿਜਕ। ਇਹਦੇ ਉੱਤੇ ਇਰਾਨੀ ਸੂਫੀ ਸੰਤ ਨੇ ਬੜੀ ਬਾਕਮਾਲ ਦਲੀਲ ਦਿੱਤੀ ਹੈ। ਉਹ ਕਹਿੰਦਾ, ਗਮੇ ਰੋਜ਼ੀ ਮਾਫੁਰ, ਰਿਜ਼ਕ ਦਾ ਗਮ ਬਿਲਕੁਲ ਨਾ ਕਰ, ਉੱਕੇ ਨਾ ਕਰ। ਸ਼ੇਖ ਸਾਹਿਬ ਜੀ ਭੁੱਲ ਕੇ ਵੀ ਨਾ ਕਰ, ਰੋਟੀ ਦਾ ਗਮ ਨਾ ਕਰ। ਰੋਟੀ ਲੱਭ, ਰੋਟੀ ਕਮਾ, ਪਰ ਗਮ ਨਾ ਕਰ। ਗਮੇ ਰੋਜ਼ੀ ਮਾਫੁਰ, ਮਜ਼ਨ ਔਰਾ ਕੇ ਦਫ਼ਤਰ ਰਾ, ਕਿ ਪੇਸ਼ੇ ਅਸਤਿਫਲ ਏਜ਼ਦ, ਕਲ ਕੁਨਦ ਪਸਤਾਨੇ ਮਾਦਰ ਰਾ। ਦੇਖਦਾ ਨਹੀਂ, ਮਾਂ ਦੇ ਅਸਥਣਾਂ ਵਿੱਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਤੈਨੂੰ ਇਤਨੀ ਅਕਲ ਨਹੀਂ ਆਈ, ਤੈਨੂੰ ਇਤਨੀ ਸਮਝ ਨਹੀਂ ਆਈ ਸ਼ੇਖ ਸਾਹਿਬ ਜੀ, ਕਿ ਪੇਸ਼ੇ ਅਸਤਿਫਲ ਏਜ਼ਦ। ਤਿਫਲ ਬੱਚੇ ਨੂੰ ਕਹਿੰਦੇ ਨੇ, ਕਿ ਪੇਸ਼ੇ ਅਸਤਿਫਲ ਏਜ਼ਦ, ਕਲਕੁਨਦ ਪਸਤਾਨੇ ਮਾਦਰ ਰਾ। ਮਾਂ ਦੇ ਅਸਥਣਾਂ ਵਿੱਚ ਦੁੱਧ ਪਹਿਲੇ ਆ ਜਾਂਦਾ, ਬੱਚੇ ਦਾ ਜਨਮ ਬਾਅਦ ਵਿੱਚ ਆਉਂਦਾ। ਹੈ ਮਨੁੱਖ, ਰਿਜ਼ਕ ਤੇਰਾ ਪਹਿਲੇ ਬਣਿਆ ਪਿਆ, ਜਨਮ ਤੇਰਾ ਬਾਅਦ ਵਿੱਚ ਆਉਂਦਾ। ਤੂੰ ਇਸ ਤੋਂ ਸਮਝ ਲੈ, ਚਿੰਤਾ ਨਾ ਕਰ, ਇਹ ਠੀਕ ਹੈ। ਤਨ ਰੋਟੀ ਹੈ, ਹੋਰ ਕੁਛ ਵੀ ਨਹੀਂ, ਹੋਰ ਕੁਛ ਵੀ ਨਹੀਂ। ਤੇ ਸਭ ਕੁਛ ਜੋ ਤਨ ਨੂੰ ਹੀ ਮਨ ਬੈਠਾ, ਉਹਦੇ ਲਈ ਰਿਜ਼ਕ ਹੀ ਸਭ ਕੁਛ ਹੈ। ਤੂੰ ਇਹ ਰੋਟੀ ਲਈ ਧਰਮ ਗਵਾ ਸਕਦਾ, ਰੋਟੀ ਲਈ ਇਮਾਨ ਵੇਚ ਸਕਦਾ, ਰੋਟੀ ਲਈ ਸਭ ਕੁਛ ਵੇਚ ਸਕਦਾ, ਕੌਮ ਵੇਚ ਸਕਦਾ, ਦੇਸ਼ ਵੇਚ ਸਕਦਾ, ਸਭ ਕੁਛ ਵੇਚ ਸਕਦਾ। ਰਿਜ਼ਕ ਕਰਕੇ ਹੀ ਹੁੰਦਾ, ਔਰ ਕਿਸ ਕਰਕੇ? ਧੋਖਾ ਦੇ ਸਕਦਾ, ਛਲ ਕਰ ਸਕਦਾ, ਕਪੜ ਕਰ ਸਕਦਾ, ਮਸਲਾ ਸਾਰਾ ਰੋਟੀ ਦਾ, ਔਰ ਕੁਛ ਵੀ। ਕਹਿਣੀਆਂ ਦੋ ਰੋਟੀਆਂ ਹੀ ਹੁੰਦੀਆਂ ਨੇ, ਔਰ ਕੁਛ ਵੀ। ਇਸ ਨੂੰ ਹੁਣ ਮੈਂ ਲਮਕਾਵਾਂ ਰਾਜਯੋਗੀ ਭਰਤਰੀ, ਜਿਹਦੇ ਪ੍ਰਤੀ ਮੇਰੇ ਪਾਤਸ਼ਾਹ ਨੇ ਬੜੇ ਸ਼ਬਦ ਉਚਾਰਨ ਕੀਤੇ। ਤਿੰਨ ਆਸਾ ਰਾਗ, ਸਗਲੀ ਜੋਤ ਹਮਾਰੀ ਸਮਿਆ, ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ, ਪਾਰ ਬ੍ਰਹਮ ਲਿਵ ਏਕ। ਜਲ ਤੇ ਉਪਜੇ ਜਲ ਤੇ ਦੂਰ, ਜਲ ਮੇ ਜੋਤ ਰਿਹਾ ਭਰਪੂਰ। ਸੁਣ ਭਰਤਰ ਨਾਨਕ ਕਹੇ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਤੀਸਰਾ ਸ਼ਬਦ, ਸਿਫਤੀ ਰੱਤਾ ਸਦਬੈ ਰਾਗੀ, ਜੂਏ ਜਨਮ ਨਹਾਰੇ, ਕਹਿ ਨਾਨਕ ਸੁਣ ਭਰਤਰ ਜੋਗੀ, ਖੀਵਾ ਅੰਮ੍ਰਿਤ ਤਾਵਰੇ। ਇਹ ਤਿੰਨ ਸ਼ਬਦ ਵੀ ਬੜੇ ਕੀਮਤੀ ਨੇ, ਔਰ ਇਸ ਤੋਂ ਇਹ ਵੀ ਸਮਝ ਆਉਂਦੀ ਹੈ ਕਿ ਭਰਤਰੀ ਦੀ ਸਮਝ ਬੜੀ ਉੱਚੀ ਸੀ। ਇਤਨੇ ਉੱਚੇ ਸਿਧਾਂਤਕ ਨੁਕਤੇ ਧੰਨ ਗੁਰੂ ਨਾਨਕ ਨੇ ਭਰਤਰੀ ਦੀ ਝੋਲੀ ਚ ਪਾਏ, ਭਰਤਰੀ ਨੂੰ ਸਮਝਾਇਆ। ਇਸ ਨੇ ਗੁਰੂ ਨਾਨਕ ਦੇ ਕਦਮਾਂ ਤੇ ਆਪਣਾ ਮਸਤਕ ਰੱਖ ਦਿੱਤਾ ਸੀ। ਆਖਿਆ, ਜ਼ਿੰਦਗੀ ਮੈਂ ਲੰਬੀ ਤੇ ਕਰ ਲਈ, ਉਮਰ ਮੈਂ ਲੰਬੀ ਤੇ ਕਰ ਲਈ, ਜ਼ਿੰਦਗੀ ਸਫਲ ਨਹੀਂ ਹੋਈ, ਸਫਲ ਨਹੀਂ। ਜ਼ਿੰਦਗੀ ਦੇ ਬੂਟੇ ਨੂੰ ਪ੍ਰਭੂ ਨਾਮ ਦਾ ਫਲ ਨਹੀਂ ਲੱਗਿਆ, ਰਿਧੀਆਂ ਸਿੱਧੀਆਂ ਦੇ ਪੱਤੇ ਤੇ ਲੱਗ ਗਏ। ਉਮਰ ਵੱਡੀ ਹੋ ਗਈ ਹੈ, ਛਾਇਆ ਤੇ ਬਣ ਗਈ, ਫਲ ਨਹੀਂ ਲੱਗਿਆ, ਫਲ ਦੀ ਪ੍ਰਾਪਤੀ ਨਹੀਂ ਹੋਈ। ਕਬੂਲ ਕਰ ਲਿਆ, ਸੱਚਾਈ ਨੂੰ ਕਬੂਲ ਕਰਨਾ, ਮੈਂ ਸਮਝਣਾ ਸਚਿਆਰ ਹੋਣ ਦਾ ਬਹੁਤ ਵੱਡਾ ਸਬੂਤ ਹੈ। ਦੁਸ਼ਟ ਬਿਰਤੀ ਦੇ ਮਨੁੱਖ ਵੀ ਕਹਿੰਦੇ ਨੇ ਅਸੀਂ ਸੰਤ ਹਾਂ, ਅਸੀਂ ਸੰਤ ਹਾਂ, ਕਿਉਂਕਿ ਕਬੂਲ ਕਰਨਾ ਬੜਾ ਔਖਾ ਹੈ ਬਈ ਸੰਤ ਨਹੀਂ। ਇਹ ਵੀ ਅਰਜ਼ ਕਰਦੇ ਹਾਂ। ਔਰ ਜੋ ਸੰਤ ਹੁੰਦੇ ਨੇ ਯਕੀਨ ਜਾਣੋ ਕਦੀ ਕਹਿੰਦੇ ਹੀ ਨਹੀਂ ਅਸੀਂ ਸੰਤ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਨੇ ਰੱਬ ਨੂੰ ਜਾਣਿਆ ਹੈ ਉਹਨਾਂ ਨੇ ਕਦੀ ਦਾਅਵਾ ਹੀ ਨਹੀਂ ਕੀਤਾ ਅਸੀਂ ਜਾਣਦੇ ਹਾਂ, ਤੇ ਜਿਹੜੇ ਨਹੀਂ ਜਾਣਦੇ ਉਹਨਾਂ ਦੇ ਬੜੇ ਬੜੇ ਦਾਅਵੇ ਨੇ, ਬੜੇ ਬੜੇ ਦਾਅਵੇ, ਬੜੀਆਂ ਬੜੀਆਂ ਗੱਲਾਂ ਨੇ, ਤੇ ਬੜੇ ਬੜੇ ਦਾਅਵੇ ਇਸ ਗੱਲ ਦੇ ਸਬੂਤ ਹੈ ਕਿ ਨਹੀਂ ਜਾਣਦੇ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਸੋਈ ਅਜਾਨ ਕਹੇ ਮੈਂ ਜਾਣਿਆ, ਜਾਣਨ ਹਾਰ ਨਾ ਛਾਣਾ ਰੇ। ਖੈਰ ਨਮਕਾਈਏ ਨਾ, ਭਰਤਰੀ ਆਪਣਾ ਅਨੁਭਵ ਇਸ ਤਨ ਬਾਰੇ ਔਰ ਸਾਰੇ ਪਸਾਰੇ ਬਾਰੇ ਇੰਜ ਕਹਿੰਦਾ ਹੈ, ਮੋਹ ਮਨ ਕੋ ਅਜ ਖਲ ਬ੍ਰਿਦ ਪਿੰਡ ਮਖਲੂਕ, ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਹੇ ਪ੍ਰਭੂ ਵਾਕਈ ਤੂੰ ਕੁਮਾਰ ਹੈ, ਭਾਂਡੇ ਬਣਾਉਂਦਾ ਤੂੰ, ਕਿਵੇਂ ਭਾਂਡੇ ਬਣਾਏ ਤੂੰ, ਮੇਰੇ ਮਨ ਦੀ ਮਿੱਟੀ ਨੂੰ ਗੁਨਿਆ, ਖੂਬ ਗੁਨਿਆ, ਖੂਬ ਪੀਸਿਆ, ਇਹਦੇ ਚ ਤੂੰ ਫਿਰ ਵਾਸ਼ਨਾ ਦਾ ਪਾਣੀ ਭਰ, ਬੜਾ ਪਰਬਲ। ਵਾਸ਼ਨਾ ਤਿੰਨ ਤਰ੍ਹਾਂ ਦੀ ਆਉਂਦੀ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਹੁੰਦੀ ਵਾਸ਼ਨਾ ਹੈ ਪਰ ਇਹਦੇ ਕੇਂਦਰ ਅਲੱਗ ਅਲੱਗ ਨੇ। ਅਹੰਕਾਰ ਵਾਸ਼ਨਾ ਪ੍ਰਭਤਾ ਚਾਹੀਦੀ, ਲੋਭ ਵਾਸ਼ਨਾ ਹੋਰ ਪਦਾਰਥ ਚਾਹੀਦੇ ਨੇ, ਹੋਰ ਪਦਾਰਥ ਚਾਹੀਦੇ, ਕਾਮ ਵਾਸ਼ਨਾ ਹੋਰ ਰੂਪ ਚਾਹੀਦਾ, ਹੋਰ ਰੂਪ ਚਾਹੀਦਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਹੈ ਉਹਨੂੰ ਨਹੀਂ ਦੇਖਦੀ, ਜੋ ਹੈ ਉਹਨੂੰ ਦੇਖੇ ਤਾਂ ਵਾਸ਼ਨਾ ਸਬਰ ਸੰਤੋਖ ਬਣ ਜਾਂਦੀ, ਜੋ ਨਹੀਂ ਹੈ ਵਾਸ਼ਨਾ ਬਾਰ ਬਾਰ ਉਸਨੂੰ ਦੇਖੇ ਤਾਂ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ। ਬੜੇ ਧਿਆਨ ਨਾਲ ਸੁਣਨਾ, ਸੂਝਵਾਨ ਸਤਸੰਗੀ ਬੈਠੇ ਹੋ, ਤ੍ਰਿਸ਼ਨਾ ਕਿਵੇਂ ਬਣਦੀ ਹੈ, ਸਬਰ ਤੇ ਸੰਤੋਖ ਕਿਵੇਂ ਬਣਦਾ। ਜੋ ਹੈ ਉਹਨੂੰ ਦੇਖਦੀ ਹੈ, ਬਾਰ ਬਾਰ ਵਾਸ਼ਨਾ ਉਸਨੂੰ ਦੇਖਦੀ ਹੈ, ਇਹ ਦੇਖਣਾ ਹੀ ਸਬਰ ਨੂੰ ਪੈਦਾ ਕਰ ਦੇਗਾ, ਸੰਤੋਖ ਨੂੰ ਪੈਦਾ ਕਰ ਦੇਗਾ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ, ਕਿਸ ਨੂੰ, ਜੋ ਨਹੀਂ ਹੈ, ਜੋ ਨਹੀਂ ਹੈ, ਜੋ ਨਹੀਂ ਹੈ, ਤੇ ਜੇ ਕਿਧਰੇ ਉਹ ਵੀ ਹੋ ਜਾਏ ਤਾਂ ਵਾਸ਼ਨਾ ਦਾ ਤਾਂ ਸੁਭਾਅ ਹੈ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ ਹੈ। ਚਲੋ ਉਹ ਵੀ ਹੋ ਗਏ, ਉਹ ਵੀ ਮਿਲ ਗਿਆ, ਵਾਸ਼ਨਾ ਫਿਰ ਅੱਗੇ ਚਲੇ ਗਏ ਜੋ ਹੁਣ ਵੀ ਨਹੀਂ ਹੈ ਉਹਨੂੰ ਦੇਖਦੀ, ਇਹੀ ਵਾਸ਼ਨਾ ਤ੍ਰਿਸ਼ਨਾ ਬਣ ਗਈ। ਤ੍ਰਿਸ਼ਨਾ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦਿੰਦੀ ਹੈ, ਚਾਹੇ ਅਹੰਕਾਰ ਤ੍ਰਿਸ਼ਨਾ ਹੈ, ਚਾਹੇ ਲੋਭ ਤ੍ਰਿਸ਼ਨਾ ਹੈ, ਚਾਹੇ ਕਾਮ ਤ੍ਰਿਸ਼ਨਾ। ਅਹੰਕਾਰ ਤ੍ਰਿਸ਼ਨਾ ਭ੍ਰਸ਼ਟ ਕਰਕੇ ਹਿੰਸਕ ਬਣਾ ਦੇਗੀ, ਲੋਭ ਤ੍ਰਿਸ਼ਨਾ ਭ੍ਰਸ਼ਟ ਕਰਕੇ ਬੇਈਮਾਨ ਦੁਸ਼ਟ ਬਣਾ ਦੇਗੀ, ਕਾਮ ਤ੍ਰਿਸ਼ਨਾ ਭ੍ਰਸ਼ਟ ਕਰਕੇ ਬਲਾਤਕਾਰੀ ਬਣਾ ਦੇਗੀ, ਪੁਰਸ਼ ਨੂੰ ਗਨਕਾ ਬਣਾ ਦੇਗੀ, ਇਸਤਰੀ ਨੂੰ ਗੁਸਤਾਖੀ ਮਾਫ, ਸ਼ਮਾ ਦੀ ਯਾਚਨਾ, ਭ੍ਰਸ਼ਟ। ਤ੍ਰਿਸ਼ਨਾ ਵਿੱਚ ਮਨੁੱਖ ਸਹੀ ਸਲਾਮਤ ਨਹੀਂ ਰਹਿ ਸਕਦਾ। ਇਸ ਸੰਬੰਧ ਵਿੱਚ ਮੈਨੂੰ ਇੱਕ ਗਾਥਾ ਯਾਦ ਆਈ, ਜੀਵਨ ਦੀ ਆਪ ਬੀਤੀ। ਮੈਂ ਕੁਛ ਅਰਸਾ ਬਾਬਾ ਬਲਵੰਤ ਸਿੰਘ ਨਿਰਮਲੇ ਉਹਨਾਂ ਕੋਲ ਸੰਸਕ੍ਰਿਤੀ ਸਲੋਕ ਤੇ ਭੱਟਾਂ ਦੇ ਸਵਈਏ ਇਹਨਾਂ ਦੀ ਗ੍ਰੈਮਰ ਪੜ੍ਹਦਾ ਰਿਹਾ। 5-6 ਸਾਲ ਮੈਂ ਉਹਨਾਂ ਦੇ ਨਾਲ ਚੱਲਿਆ। ਰਾਜਸਥਾਨ ਦੇ ਟੂਰ ਤੇ ਸੀ, ਅਜਮੇਰ ਗਏ, ਸੁਭਾਵਕ ਉਰਸ ਲੱਗਿਆ ਹੋਇਆ ਸੀ, ਉਰਸ ਤੇ ਲੱਖਾਂ ਮੁਸਲਮਾਨ ਅਜਮੇਰ ਇਕੱਠੇ ਹੁੰਦੇ। ਖਵਾਜਾ ਮਈ ਦਿਨ ਚਿਸ਼ਤੀ ਦੀ ਦਰਗਾਹ, ਬਾਬਾ ਫਰੀਦ ਦਾ ਚੇਲਾ, ਦੇਖਣ ਵਾਸਤੇ ਗਏ। ਥਾਂ ਥਾਂ ਤੇ ਕਵਾਲੀ ਸੰਗੀਤ ਚੱਲ ਰਿਹਾ ਸੀ, ਥਾਂ ਥਾਂ ਤੇ ਇਬਾਦਤ ਗੁਜ਼ਾਰ ਬੰਦੇ ਇਬਾਦਤ ਕਰ ਰਹੇ ਸਨ, ਆਪਣੀ ਅਕੀਦਤ ਭੇਦ ਕਰ ਰਹੇ ਸਨ। ਵਾਪਸ ਆਉਂਦਿਆਂ ਰਸਤੇ ਚ ਇੱਕ ਮਲੰਗ, ਇੱਕ ਫਕੀਰ ਬੈਠਾ, ਉਸਨੇ ਬਾਬਾ ਬਲਵੰਤ ਸਿੰਘ ਨੂੰ ਆਵਾਜ਼ ਮਾਰੀ, ਬਈ ਮੈਂ ਹਰੇਕ ਕੋਲ ਰੋਟੀ ਨਹੀਂ ਮੰਗਦਾ, ਤੇ ਮੈਂ ਦੋ ਰੋਟੀਆਂ ਖਾਣੀਆਂ ਨੇ। ਅੱਠ ਆਨੇ ਮੈਨੂੰ ਦੇ ਜਾ। ਉਹਨਾਂ ਦਿਨ ਚ ਆਨੇ ਚੱਲਦੇ ਸਨ। ਅੱਠ ਆਨੇ ਮੈਨੂੰ ਦੇ ਜਾ। ਬਾਬਾ ਜੀ ਨੇ ਇੱਕ ਦਮੜਾ ਦੇ ਦਿੱਤਾ, ਇੱਕ ਰੁਪਇਆ ਦੇ। ਉਹਨੇ ਅੱਠ ਆਨੇ ਦੀਆਂ ਦੋ ਰੋਟੀਆਂ ਲਈਆਂ। ਸਾਹਮਣੇ ਜੋ ਢਾਬਾ ਸੀ, ਰੋਟੀਆਂ ਦੇ ਉੱਤੇ ਹੀ ਸਬਜ਼ੀ ਰਖਾਈ। ਅਸੀਂ ਨਿਕਲ ਗਏ। ਉਹ ਪਿੱਛੇ ਦੌੜਿਆ ਹੋਇਆ ਆਵੇ, ਪਿੱਛੇ ਦੌੜਿਆ ਹੋਇਆ ਆਵੇ, ਆਵਾਜ਼ ਮਾਰੇ, ਫਕੀਰਾ ਇਹ ਅੱਠਾਂ ਨੇ ਆਪਣੇ ਵਾਪਸ ਲੈ ਜਾ, ਕਿਉਂਕਿ ਅੱਠਾਂ ਨੇ ਦੀਆਂ ਦੋ ਰੋਟੀਆਂ ਸਨ, ਅੱਠਾਂ ਨੇ ਬਚਦੇ ਸਨ, ਸੋਲਾਂ ਆਨੇ ਦਾ ਰੁਪਇਆ ਹੁੰਦਾ ਸੀ, ਇਹ ਅੱਠਾਂ ਨੇ ਲੈ ਜਾ। ਬਾਬਾ ਜੀ ਰੁਕ ਗਏ, ਕੋਲ ਆ ਗਏ, ਕਹਿਣ ਲੱਗੇ ਅੱਠਾਂ ਨੇ ਲਓ। ਤੇ ਬਾਬਾ ਬਲਵੰਤ ਸਿੰਘ ਕਹਿਣ ਲੱਗੇ ਇਹਦੀ ਕੱਲ ਖਾ ਲਈ ਰੋਟੀ, ਕੱਲ ਖਾ ਲਈ। ਉਹਨੇ ਦੋ ਰੋਟੀਆਂ ਵੀ ਬਾਬਾ ਜੀ ਦੇ ਹੱਥ ਪਕੜਾ ਦਿੱਤੀਆਂ, ਅਠਾਨੀ। ਕਹਿਣ ਲੱਗੇ ਨਾ ਸ਼ੁਕਰੇ ਬੰਦੇ ਕੋਲ ਮੈਂ ਫਿਰ ਰੋਟੀ ਨਹੀਂ ਮੰਗਦਾ ਹੁੰਦਾ, ਮੈਂ ਤੁਹਾਨੂੰ ਫਕੀਰ ਸਮਝਿਆ ਸੀ। ਜਿਸ ਖੁਦਾ ਨੇ ਅੱਜ ਦੋ ਰੋਟੀਆਂ ਦਿੱਤੀਆਂ ਨੇ, ਕੱਲ ਖੁਦਾ ਮਰ ਜਾਏਗਾ, ਉਹ ਕੱਲ ਵੀ ਮੈਨੂੰ ਦੇ, ਕੱਲ ਦੇ। ਕਹਿੰਦਾ ਜਦੋਂ ਦਾ ਫਕੀਰ ਬਣਿਆ ਕੱਲ ਦੀ ਫਿਕਰ ਛੱਡ ਦਿੱਤੀ ਹੈ, ਅੱਜ ਦੀ ਫਿਕਰ, ਅੱਜ ਦੀ ਮੈਂ ਤੇ ਛੱਡ ਦਿੱਤੀ, ਅਜੇ ਤੱਕ ਮੈਨੂੰ ਉਹ ਵਾਕਿਆ ਯਾਦ ਹੈ। ਜ਼ਾਰੋ ਜ਼ਾਰ ਰੋ ਪਏ ਸਨ ਬਾਬਾ ਬਲਵੰਤ ਸਿੰਘ, ਆਖਣ ਲੱਗੇ ਮੈਂ ਤੇ ਬਿਰਦ ਹੋ ਗਿਆ, ਅਜੇ ਵੀ ਕੱਲ ਦੀ ਫਿਕਰ ਵਿੱਚ ਜੀ ਰਿਹਾ, ਅਜੇ ਵੀ ਭਵਿਸ਼ ਦੀ ਚਿੰਤਾ ਹੈ। ਅੱਜ ਮਿਲੀ ਹੈ, ਪਤਾ ਨਹੀਂ ਕੱਲ ਮਿਲਣੀ ਹੈ ਕਿ ਨਹੀਂ। ਅਹੰਕਾਰ ਤ੍ਰਿਸ਼ਨਾ, ਪ੍ਰਭਤਾ ਚਾਹੀਦੀ ਹੈ, ਔਰ ਪ੍ਰਭਤਾ ਤੋਂ ਰਜਦਾ ਹੀ ਨਹੀਂ, ਇਹ ਤ੍ਰਿਸ਼ਨਾ ਭ੍ਰਸ਼ਟ ਕਰ ਦੇਗੀ। ਲੋਭ ਤ੍ਰਿਸ਼ਨਾ ਇਹ ਭ੍ਰਸ਼ਟ ਕਰ ਦੇਗੀ, ਕਾਮ ਤ੍ਰਿਸ਼ਨਾ ਇਹ ਬਲਾਤਕਾਰੀ ਬਣਾ ਦੇਗੀ, ਗਨਕਾ ਬਣਾ ਦੇਗੀ, ਮਨੁੱਖ ਭ੍ਰਸ਼ਟ ਹੋ ਜਾਏ। ਭਰਤਰੀ ਕਹਿੰਦੇ ਨੇ ਹੇ ਪ੍ਰਭੂ ਤੂੰ ਮੇਰੀ ਮਨ ਦੀ ਮਿੱਟੀ ਵਿੱਚ, ਬਸ ਮੈਂ ਸਮਾਪਤੀ ਕਰਨ ਲੱਗਾ, ਤੂੰ ਵਾਸ਼ਨਾ ਦਾ ਪਾਣੀ ਪਾ, ਇਹਨੂੰ ਚੰਗੀ ਤਰੀਕੇ ਨਾਲ ਗੁੰਨਿਆ, ਫਿਰ ਤੂੰ ਇਸਦਾ ਗੋਲਾ ਬਣਾਇਆ ਤੇ ਰੱਖ ਦਿੱਤਾ ਚਿੰਤਾ ਦੇ ਚੱਕਰ ਤੇ। ਕੁਮਾਰ ਪਹਿਲੇ ਮਾਟੀ ਗੁੰਨਦਾ, ਉਹਦੇ ਚ ਪਾਣੀ ਪਾਉਂਦਾ, ਫਿਰ ਉਹਦਾ ਗੋਲਾ ਬਣਾ ਕੇ ਉਹਨੂੰ ਚੱਕ ਤੇ ਰੱਖਦਾ। ਜ਼ਰੂਰ ਤੁਸੀਂ ਕੁਮਾਰ ਦੇ ਕੋਲੋਂ ਘੜੇ ਬਣਦੇ ਦੇਖੇ ਹੋ। ਭਰਤਰੀ ਇਹ ਦ੍ਰਿਸ਼ ਖਿੱਚਦਾ। ਮੋਹ ਮਨ ਕੋ ਅਜ ਖਲ ਮਿਰਦ ਪਿੰਡ ਮਖਲੋਕ ਕਰ ਇਕੱਤਰ ਚਿੰਤਾ ਚੱਕਰ ਪਰਬਤ ਭਰੇ ਹੈ। ਏ ਪ੍ਰਭੂ ਤੂੰ ਮੇਰੇ ਮਨ ਰੂਪੀ ਮਿੱਟੀ ਚ ਵਾਸ਼ਨਾ ਦਾ ਪਾਣੀ ਪਾ, ਇਹਨੂੰ ਗੁਣਿਆ, ਫਿਰ ਇਹਨੂੰ ਚਿੰਤਾ ਦੇ ਚੱਕ ਤੇ ਰੱਖ ਦਿੱਤਾ। ਤੇ ਚੱਕ ਨੂੰ ਕੁਮਾਰ ਚਲਾਉਂਦਾ ਹੈ, ਸੋਟੇ ਨਾਲ ਘੁਮਾਉਂਦਾ ਤੇ ਚੱਕ ਘੁੰਮਦਾ। ਕਿਹੜੇ ਸੋਟੇ ਨਾਲ ਤੂੰ ਮੇਰੇ ਚਿੰਤਾ ਦੇ ਚੱਕ ਨੂੰ ਘੁਮਾਇਆ, ਦੁੱਖ ਮਾਂਜ ਦੁੱਖ ਹੋਰ ਲਾਭ ਹੋਤ ਸਾਂਝ ਬੋਰ ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਦੁੱਖ ਦੇ ਵਿੱਚੋਂ ਜਿਹੜਾ ਹੋਰ ਦੁੱਖ, ਹੋਰ ਦੁੱਖ ਦੇ ਜਿਹੜਾ ਹੋਰ ਦੁੱਖ। ਭਰਤਰੀ ਕਹਿੰਦੇ ਨੇ ਦੁੱਖ ਕਦੀ ਇਕੱਲਾ ਨਹੀਂ ਆਉਂਦਾ, ਨਹੀਂ ਆਉਂਦਾ, ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ। ਸੁੱਖ ਜਦ ਆਉਂਦਾ ਇਕੱਲਾ ਹੀ ਆਉਂਦਾ, ਇਕੱਲਾ ਹੀ ਤਨਹਾ, ਉਹ ਤਨਹਾ ਹੀ ਕਾਫੀ ਬਲਵਾਨ ਹੈ। ਪਰ ਦੁੱਖ ਇਕੱਲਾ ਨਹੀਂ ਆਉਂਦਾ, ਕਦੀ ਬਗੌਰ ਮੁਤਾਲਾ ਕਰ ਲੈਣਾ ਕਿਸੇ ਇੱਕ ਦੁੱਖ ਬਾਰੇ, ਇਹਦਾ ਬਹੁਤਾ ਖੁਲਾਸਾ ਮੈਂ ਨਾ ਕਰਾਂ। ਇੱਕ ਦੁੱਖ ਨਹੀਂ ਆਉਂਦਾ, ਇੱਕ ਦੁੱਖ ਦੇ ਪਿੱਛੇ ਕਈ ਦੁੱਖ ਆਉਂਦੇ। ਇੰਜ ਕਹਿ ਲਓ ਦੁੱਖ ਪੂਰੇ ਲਾਓ ਲਸ਼ਕਰ ਨਾਲ ਆਉਂਦਾ। ਇੱਕ ਸੂਫੀ ਤੇ ਇੰਜ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼ ਐ ਗਮ, ਜੇ ਤੂੰ ਪੂਰਾ ਲਸ਼ਕਰ ਬਣਾ ਕੇ ਆਵੇ ਤੇ ਮੈਂ ਗਰੀਬ ਤੇ ਚੜਾਈ ਕਰੇ। ਦੁੱਖ ਲਾਓ ਲਸ਼ਕਰ ਨਾਲ ਆਉਂਦੇ ਨੇ, ਕਤਈ ਇੱਕ ਦੁੱਖ ਨਹੀਂ ਆਉਂਦਾ। ਦੁੱਖਾਂ ਦੀ ਪਿੱਛੇ ਫੌਜ ਆਉਂਦੀ ਹੈ। ਦਸ ਦੇ ਨਾਲ ਗਿਆਨੀ ਸਿੰਘ ਚੱਲਦਾ ਸੀ, ਇਹ ਦੋ ਚਾਰ ਦਿਨ ਹੋਏ ਉਹਦਾ ਐਕਸੀਡੈਂਟ ਹੋ ਗਿਆ ਅਤੇ ਫ੍ਰੈਕਚਰ ਹੋ ਗਿਆ। ਹੁਣ ਜਦ ਮੈਂ ਉਸਨੂੰ ਲੰਗੜਾ ਕੇ ਚੱਲਦਿਆਂ ਦੇਖਿਆ ਬੜੀ ਮੁਸ਼ਕਿਲ ਨਾਲ ਉਹ ਵੀ ਔਖ। ਹੁਣ ਸਿਰਫ ਹਾਦਸਾ ਤਾਂ ਇੱਕੋ ਹੀ ਹੋਇਆ, ਐਕਸੀਡੈਂਟ ਤਾਂ ਇੱਕੋ ਹੋਇਆ, ਫ੍ਰੈਕਚਰ ਹੋ ਗਿਆ। ਪਰ ਹੁਣ ਗੌਰ ਨਾਲ ਦੇਖੀਏ ਦੁੱਖਾਂ ਦੀ ਲੰਬੀ ਲੈ, ਲੰਬੀ ਲੈ। ਦੁੱਖ ਕੋਈ ਇੱਕ ਨਹੀਂ ਹੁੰਦਾ, ਕਤਈ ਇੱਕ ਨਹੀਂ ਹੁੰਦਾ, ਕਿਸੇ ਪ੍ਰਕਾਰ ਦਾ ਵੀ ਦੁੱਖ ਆਪਣੇ ਨਾਲ ਪੂਰੀ ਫੌਜ ਲੈ ਕੇ ਆਉਂਦਾ, ਆਪਣੇ ਨਾਲ ਪੂਰਾ ਲਾਭ ਲਸ਼ਕਰ ਲੈ ਕੇ ਆਉਂਦਾ। ਇਹ ਸੂਫੀ ਕਹਿੰਦਾ, ਅਗਰ ਗਮ ਲਸ਼ਕਰ ਅੰਗੇਜ਼ਤ ਕਿ ਹੂਨੇ ਆਸ਼ਕਾਂ ਰੇਜ਼ਤ, ਇਹ ਗਮ ਤੂੰ ਆਪਣਾ ਪੂਰਾ ਲਾਭ ਲਸ਼ਕਰ ਲੈ ਕੇ ਆਵੇ ਤੇ ਮੈਂ ਖੁਦਾ ਦੇ ਪ੍ਰੇਮੀ ਦਾ ਤੂੰ ਖੂਨ ਕਰੇ। ਅਗਰ ਗਮ ਲਸ਼ਕਰ ਅੰਗੇਜ਼ਤ ਕਿ ਹੂਨੇ ਆਸ਼ਕਾਂ ਰੇਜ਼ਤ, ਮਨੋ ਸਾਕੀ ਬਹਿਮ ਸਾਜ਼ਮ ਬੁਰਨਿਆ ਦਸ਼ ਬਰੰਦਾ ਜ਼ੇਮ। ਜਿਤਨੇ ਚਿਰ ਤੱਕ ਮੇਰਾ ਖੁਦਾ ਮੇਰੇ ਹਿਰਦੇ ਚ ਬੈਠਾ ਹੈ, ਇਹ ਗਮ ਮੈਂ ਸਾਰਿਆਂ ਦੀਆਂ ਜੜਾਂ ਪੁੱਟ ਕੇ ਰੱਖ ਦਿਆਂਗਾ। ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ, ਭੱਜ ਜਾ ਐ ਦੁੱਖ ਕਲੇਸ਼ ਸੰਤਾਪ ਪਾਪ ਸਭ ਨਸ ਜਾਓ। ਕਿਉਂ? ਨਸ ਵਜੋਂ ਕਿਲ ਵੇਖੋ ਕਰਤਾ ਘਰ ਆਇਆ। ਹੁਣ ਤੇ ਕਰਤੇ ਪੁਰਖ ਦੀ ਬਰਕਤ, ਹੁਣ ਤੇ ਉਸਦੀ ਹੋਂ, ਹੁਣ ਤੁਹਾਡਾ ਕੀ ਕੰਮ, ਹੁਣ ਤੁਹਾਡਾ ਕੀ ਕੰਮ। ਭਰਤਰੀ ਕਹਿੰਦੇ ਨੇ, ਚਿੰਤਾ ਦੇ ਚੱਕਰ ਤੇ ਇਹ ਮੇਰਾ ਗੁਨਿਆ ਹੋਇਆ ਮਨ, ਇਹਨੂੰ ਰੱਖਿਆ ਹੇ ਪ੍ਰਭੂ ਤੂੰ, ਫਿਰ ਦੁੱਖ ਦੇ ਸੋਟੇ ਨਾਲ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ। ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਦੁੱਖ ਵੱਧਦੇ ਗਏ, ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚੱਕ ਤੇਜ਼ੀ ਨਾਲ ਘੁੰਮਦਾ ਗਿਆ, ਘੁੰਮਦਾ ਗਿਆ। ਚਿੰਤਾ ਤੁਰ ਮਨੁੱਖ ਕੀਰਤਨ ਨਹੀਂ ਸੁਣ ਸਕਦਾ, ਚਿੰਤਾ ਤੁਰ ਮਨੁੱਖ ਕਥਾ ਵੀ ਨਹੀਂ, ਉਹ ਤੇ ਚੱਕ ਦੇ ਉੱਤੇ ਘੁੰਮ ਰਹੇ ਘੁੰਮ ਰਹੇ। ਚਿੰਤਾ ਤਰ ਮਨੁੱਖ ਪਾਠ ਵੀ ਨਹੀਂ ਕਰ ਸਕਦਾ, ਚਿੰਤਾ ਤਰ ਮਨੁੱਖ ਸੇਵਾ ਵੀ ਨਹੀਂ ਕਰ ਸਕਦਾ, ਉਹ ਤੇ ਘੁੰਮ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਹੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ। ਫਿਰ ਅੱਗੇ ਜਿਹੜੀ ਗੱਲ ਕਹੀਏ ਬੜੀ ਕੀਮਤੀ, ਫਿਰ ਹੇ ਪ੍ਰਭੂ ਹੇ ਕੁਮਾਰ ਤੂੰ ਫਿਰ ਮੇਰੇ ਮਨ ਰੂਪੀ ਮਿੱਟੀ ਚੋਂ ਕੀ ਬਣਾਇਆ। ਅਤਰ ਮਿੱਤਰ ਗੱਲਬ ਪਰ ਗੱਲਬ ਕੁਲਾਲ ਵਿਦ ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ ਹੈ। ਇਸ ਤਰ੍ਹਾਂ ਦੇ ਤੂੰ ਘੜੇ ਬਣਾ ਦਿੱਤੇ, ਇਹ ਮੇਰਾ ਆਪਣਾ ਹੈ, ਇਹ ਮੇਰਾ ਬੇਗਾਨਾ ਹੈ, ਇਹ ਸ਼ਤਰੂ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰਾ ਪੁੱਤਰ ਹੈ, ਇਹ ਮੇਰਾ ਮਿੱਤਰ ਹੈ, ਇਹ ਮੇਰੀ ਪਤਨੀ ਹੈ, ਇਹ ਮੇਰੇ ਮਾਂ ਬਾਪ ਨੇ, ਮੇਰਾ ਭਰਾ ਹੈ, ਮੇਰੀ ਸੰਪਦਾ ਹੈ, ਮੇਰਾ ਘਰ ਹੈ। ਬੜਾ ਪਸਾਰਾ ਤੂੰ ਮੇਰੇ ਮਨ ਚੋਂ ਬਣਾ ਦਿੱਤਾ, ਸਭ ਮਨ ਚੋਂ। ਤੇ ਜੇ ਇਤਨਾ ਸਾਰਾ ਪਸਾਰਾ ਮਨ ਚੋਂ ਬਣਿਆ ਤੇ ਮਨ ਨੂੰ ਸਮੇਟਦਿਆਂ ਸਾਰਾ ਪਸਾਰਾ ਖਤਮ ਹੋ ਜਾਂਦਾ, ਸਭ ਖਤਮ ਹੋ ਜਾਂਦਾ। ਧਰਮ ਦੀ ਮੂਲ ਸਾਧਨਾ ਹੈ ਮਨ ਨੂੰ ਇਕਾਗਰ ਕਰਨਾ, ਮਨ ਦਾ ਇੱਕ ਹੋਣਾ, ਸਾਵਧਾਨ ਹੋਣਾ, ਸਾਰਾ ਪਸਾਰਾ ਖਤਮ ਹੋ ਜਾਂਦਾ। ਸਾਰਾ ਪਸਾਰਾ ਜਦ ਖਤਮ ਹੋਇਆ ਤਾਂ ਪ੍ਰਕਾਸ਼ ਕਿਰਨ ਦੇ ਚ ਲੀਨ ਹੋ ਜਾਂਦਾ। ਜੈਸੇ ਪ੍ਰਕਾਸ਼ ਕਿਰਨ ਦੇ ਚ ਲੀਨ ਹੋ ਜਾਂਦਾ, ਯਕੀਨ ਜਾਣੋ ਕਿਰਨ ਸੂਰਜ ਦੇ ਚ ਲੀਨ ਹੋ ਜਾਂਦੀ। ਇਸੇ ਨੂੰ ਹੀ ਕਹਿਆ, ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਜੋ ਮਨ ਬਣਿਆ ਸੀ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਮੈਨੂੰ ਕੁਛ ਇੱਥੇ ਬੈਠੇ ਅਨੁਭਵ ਬਖਸ਼ੇ ਸਨ, ਉਹ ਹੁਣ ਮੈਂ ਬਿਆਨ ਕਰਾਂ ਤੇ ਕਮ ਸੇ ਕਮ ਮੈਨੂੰ ਚਾਰ ਪੰਜ ਦਿਨ ਹੋਰ ਲੱਗਣਗੇ, ਅੰਦਰ ਇੱਕ ਹੜ ਚੱਲੇ। ਪਰ ਮੈਂ ਹੁਣ ਵਰਕਾ ਇੱਥੇ ਹੀ ਸਮਾਪਤ ਕਰਦਾ, ਕਿਤਾਬ ਇੱਥੇ ਹੀ ਟੱਪਦਾ, ਸਮਾਂ ਹੋ ਗਿਆ, ਵਕਤ ਹੋ ਗਿਆ। ਇਹ ਪਸਾਰਾ ਜੋ ਪ੍ਰਕਾਸ਼ ਕਰਕੇ ਪ੍ਰਕਾਸ਼ਿਤ ਹੋ ਰਿਹਾ ਸੀ, ਦਿਖਾਈ ਦੇ ਰਿਹਾ ਸੀ, ਮਨ ਦੇ ਇਕਾਗਰ ਹੁੰਦਿਆਂ ਸਾਰਾ ਪਸਾਰਾ ਸਿਮਟ ਜਾਂਦਾ। ਪਰਤਰੀ ਇੰਜ ਕਹਿੰਦੇ, ਫਿਰ ਮਨ ਆਤਮਾ ਦੇ ਚਲੀਨ ਹੋ ਜਾਂਦਾ ਹੈ। ਪਰ ਜੈਸੇ ਮਨ ਆਤਮਾ ਚਲੀਨ ਹੋਇਆ, ਆਤਮਾ ਪਰਮਾਤਮਾ ਚਲੀਨ ਹੋ ਜਾਂਦੀ ਹੈ, ਇਸ ਤਰ੍ਹਾਂ ਦੀ ਲੀਨਤਾ ਦੀ ਅਵਸਥਾ ਨੂੰ ਗੁਰਬਾਣੀ ਫਿਰ ਇੰਜ ਬਿਆਨ ਕਰਦੀ ਹੈ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਇਸ ਪ੍ਰਸੰਗ ਨੂੰ ਮੈਂ ਫਿਰ ਕਿਸੇ ਜਗ੍ਹਾ ਸੰਪੂਰਨ ਕਰਾਂਗਾ, ਠੀਕ ਹੈ, ਮੈਂ ਦੋ ਦਿਨ ਹੋਰ ਇੱਥੇ ਹੈਗਾ। ਅੱਜ ਸ਼ਾਮ ਨੂੰ ਦਾਸ ਨੇ ਸ੍ਰੀ ਗੁਰੂ ਸਿੰਘ ਸਭਾ ਵਿਕਾਸਪੁਰੀ ਹਾਜ਼ਰੀ ਭਰਨੀ ਹੈ, ਕੱਲ ਸਵੇਰੇ ਸ੍ਰੀ ਗੁਰੂ ਸਿੰਘ ਸਭਾ ਸਾਊਥ ਅਨਾਰਕਲੀ ਜਮਨਾ ਪਰ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਅਤੇ ਇਸੇ ਤਰੀਕੇ ਦੇ ਨਾਲ ਕੱਲ ਸ਼ਾਮ ਦੀ ਹਾਜ਼ਰੀ ਸ੍ਰੀ ਗੁਰੂ ਸਿੰਘ ਸਭਾ ਪ੍ਰਸ਼ਾਂਤ ਵਿਹਾਰ ਵਿੱਚ, 24 ਤਰੀਕ ਗੁਰਦੁਆਰਾ ਸੰਤਪੁਰਾ ਤਿਲਕ ਨਗਰ ਬਾਬਾ ਧਰਮ ਸਿੰਘ ਜੀ ਦਾ ਅਸਥਾਨ, ਉੱਥੇ ਹਾਜ਼ਰੀ ਭਰਨੀ ਹੈ। ਅਤੇ 24 ਤਰੀਕ ਸ਼ਾਮ ਦੀ ਕਾਲਕਾ ਜੀ ਸ੍ਰੀ ਗੁਰੂ ਸਿੰਘ ਸਭਾ, ਉੱਥੇ ਦਾਸ ਨੇ ਹਾਜ਼ਰੀ ਭਰਨੀ ਹੈ। ਕੋਸ਼ਿਸ਼ ਤਾਂ ਇਹੀ ਹੋਵੇਗੀ, ਪਰ ਪਤਾ ਨਹੀਂ ਕਲਗੀਧਰ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਿਹੜੀ ਬਾਲੀ ਖੋਲਦੇ ਨੇ, ਕਿਹੜਾ ਬੂਆ ਖੋਲਦੇ ਨੇ। ਇਸ ਤੋਂ ਬਾਅਦ ਦਾਸ ਨੇ ਅਲਵਰ ਚਲੇ ਜਾਣਾ, ਕਿਉਂਕਿ 1-2-3 ਸਮਾਗਮ, ਗੁਰਮਤਿ ਸਮਾਗਮ, ਜੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪਣੀ ਕਿਰਪਾ ਦਿੱਤੀ ਹੋਈ ਸ਼ਕਤੀ ਸਮਰੱਥਾ ਦਾ ਸਦਕਾ ਹਰ ਸਾਲ ਕਰਾ ਲੈਂਦੇ ਨੇ, ਅਦਕੇ ਵੀ ਇਹ ਸਮਾਗਮ ਚੱਲਣਾ, ਹਰ ਸਾਲ ਚੱਲਦਾ। ਜਿਨ੍ਹਾਂ ਜਿਨ੍ਹਾਂ ਸਤਸੰਗੀਆਂ ਨੂੰ ਸਮਾਂ ਮਿਲੇ ਪਹੁੰਚ ਸਕਦੇ ਨੇ, ਦੋ ਢਾਈ ਘੰਟਿਆਂ ਦਾ ਟ੍ਰੇਨ ਦਾ ਅਤੇ ਰੋਡ ਦਾ ਜੋ ਹੈ ਰਸਤਾ ਹੈ। ਇਸ ਥਾਂ 'ਤੇ ਹਰ ਸਾਲ ਹਾਜ਼ਰੀ ਭਰਦੇ ਹੋਇਆਂ ਸਰਦਾਰ ਰਜਿੰਦਰ ਸਿੰਘ ਜੀ ਅਗਲੇ ਸਾਲ ਦਾ ਮੈਨੂੰ ਉਸੇ ਵਕਤ ਨੋਟ ਕਰਾਉਂਦੇ ਨੇ, ਬਈ ਅਗਲਾ ਸਾਲ ਨੋਟ ਕਰਨਾ। ਤਾਂ ਮੈਂ ਵੀ ਇਹਨਾਂ ਨੂੰ ਕਹਿੰਦਾ ਹੁੰਦਾ, ਗੁਰੂ ਨੇ ਜ਼ਿੰਦਗੀ ਰੱਖੀ, ਸਿਹਤ ਰੱਖੀ, ਜ਼ਰੂਰ ਹਾਜ਼ਰੀ ਭਰਾਂਗੇ, ਕਿਉਂਕਿ ਇਹ ਉਸ ਸੰਤ ਦੀ ਬਰਸੀ ਹੈ ਜਿਹਦੇ ਉੱਤੇ ਦੋ ਪੰਕਤੀਆਂ ਬਿਲਕੁਲ ਪੂਰੀਆਂ ਉਤਰਦੀਆਂ ਨੇ, ਸੂਰਜ ਕਿਰਨ ਮਿਲੇ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥਿਆ ਰਾਮ। ਉਸੇ ਹੀ ਮਹਾਨ ਸੰਤ ਦਾ ਨਾਮ ਸੀ ਸੰਤ ਬਾਬਾ ਅਤਰ ਸਿੰਘ ਜੀ। ਮਸਤੋਂ ਆਣੇ ਵਾਲੇ ਸਤਿਗੁਰ ਰਹਿਮਤ ਕਰਨ, ਬਖਸ਼ਿਸ਼ ਕਰਨ, ਜ਼ਿੰਦਗੀ ਰਹੀ, ਸਿਹਤ ਰਹੀ, ਸਤਿਗੁਰ ਨੇ ਸੰਜੋਗ ਬਣਾਇਆ, ਫਿਰ ਇਸੇ ਹੀ ਅਸਥਾਨ 'ਤੇ ਇਸੇ ਹੀ ਬਰਸੀ ਦੇ 'ਚ ਤੁਹਾਡੇ ਚਰਨ ਪਰਸਾਂਗੇ। ਸਾਰਿਆਂ ਦਾ ਧੰਨਵਾਦ, ਮਹਾਂਪੁਰਖਾਂ ਦਾ ਧੰਨਵਾਦ, ਸਮੂਹ ਸਾਧ ਸੰਗਤ ਨੇ ਇਕਾਗਰਤਾ ਨਾਲ ਸਰਵਨ ਕੀਤਾ, ਸਭ ਦਾ ਦਾਸ ਰਿਣੀ ਭੁੱਲ ਚੁੱਕਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਸਤਿਗੁਰਾ ਸਾਗਿਦ ਤੁਮ ਹਰ ਜਾਣ ਹੋ ਆਪੇ, ਅੰਮ੍ਰਿਤੇ ਫਿਰਤੇ ਕੋਈ ਬਾਤ ਨਾ ਪੁੱਛਤਾ, ਗੁਰ ਸਤਿਗੁਰ ਸੰਗ ਕੀਰੇ ਹਮ ਥਾਪੇ, ਧੰਨ ਧੰਨ ਗੁਰੂ ਨਾਨਕ ਜਨ ਕੇਰਾ, ਜਿਤ ਮਿਲਿਆ ਚੁੱਕਾ ਸਭ ਸੋਗ ਸੰਤਾਪੇ, ਸੁਕਹੋ ਟਲ ਗੁਰ ਸੇਵੀ ਅਹਿਨ ਸੁਸਹਿਜ ਸੁਖਾਏ, ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ, ਹੋਵੈ ਸਿਫਤ ਖਸਾਮੋ ਦੀ ਨੂਰ ਅਰਸਹੋ ਕੁਰਸਹੋ ਝਟੀਆ, ਤੁਧ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟੀਆ, ਸੱਜਣ ਸੱਚਾ ਪਾਤਸ਼ਾਹ ਸਿਰਸਾਂ ਦਾ ਸਾਹੂ, ਜਿਸ ਪਾਸ ਬੈਠਿਆਂ ਸੋਹੀਆ ਸਭਨਾ ਦਾ ਵੇਸਾਹੂ, ਸਤਨਾਮ ਵਾਹਿਗੁਰੂ ਸਾਹਿਬ ਜੀ, ਸੂਹੀ ਮਹਲਾ ਤੀਜਾ, ਜੁਗ ਚਾਰੇ ਥਾਨ ਜੇ ਪਵੈ ਬਿਨ ਸਤਿਗੁਰ ਸੁਹਾਗ ਨਾ ਹੋਈ ਰਾਮ, ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਜੁਗ ਚਾਰੇ ਧਨ ਜੇ ਭਵੈ, ਬਿਨ ਸਤਿਗੁਰੁ ਸੁਹਾਗ ਨਾ ਹੋਈ ਰਾਮ, ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨ ਅਵਰ ਨਾ ਕੋਈ ਰਾਮ। ਤਿਸ ਬਿਨ ਅਵਰ ਨਾ ਕੋਈ ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ, ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ, ਸਤਿਗੁਰ ਮਿਲਿਆ ਤਾਂ ਹਰ ਪਾਇਆ, ਬਿਨ ਹਰਨਾਵਾ ਮੁਕਤ ਨਾ ਹੋਈ। ਨਾਨਕ ਕਾਮਣ ਕੰਤਾ ਭਾਵ, ਨਾਨਕ ਕਾਮਣ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ। ਸਤਿਗੁਰ ਸੇਵ ਥਨ ਬਾਲੜੀਏ, ਹਰ ਵਰ ਪਾਵਹ ਸੋਈ ਰਾਮ, ਸਦਾ ਹੋਵਹ ਸੁਹਾਗਣੀ, ਫਿਰ ਮੈਲਾ ਵੇਸ ਨਾ ਹੋਈ ਰਾਮ। ਫਿਰ ਮੈਲਾ ਵੇਸ ਨਾ ਹੋਈ, ਗੁਰਮੁਖ ਬੂਝਾ ਕੋਈ, ਹਉ ਮੈਂ ਮਾਰ ਪਛਾਣਿਆ, ਕਰਨੀ ਕਾਰ ਕਮਾਵਾ ਸ਼ਬਦ ਸਮਾਵਾ, ਅੰਤਰ ਏਕੋ ਜਾਣਿਆ, ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ, ਸੱਚੀ ਸੁਭਾ ਹੋਈ। ਨਾਨਕ ਕਾਮਣ ਪਿਰ ਰਾਵੇ ਆਪਣਾ, ਰਵ ਰਹਿਆ ਪ੍ਰਭ ਸੋਈ। ਗੁਰ ਕੀ ਕਾਰ ਕਰੇ ਥਨ ਬਾਲੜੀਏ, ਹਰ ਵਰ ਦੇ ਮਿਲਾਏ ਰਾਮ। ਹਰ ਕੈ ਰੰਗ ਰਤੀ ਹੈ ਕਾਮਣ, ਮਿਲ ਪ੍ਰੀਤਮ ਸੁਖ ਪਾਏ ਰਾਮ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ, ਸੱਚ ਵਰਤਾ ਸਭ ਥਾਈ। ਸੱਚਾ ਸੀਗਾਰ ਕਰੇ ਦਿਨ ਰਾਤੀ, ਕਾਮਣ ਸੱਚ ਸਮਾਈ। ਹਰ ਸੁਖਦਾਤਾ ਸ਼ਬਦ ਪਛਾਤਾ, ਕਾਮਣ ਲਿਆ ਕੰਠ ਲਾਏ। ਨਾਨਕ ਮਹਲੇ ਮਹਲ ਪਛਾਣ, ਗੁਰਮਤੀ ਹਰ ਪਾਏ। ਸਾਤਨ ਬਾਲੀ ਥੁਰ ਮੇਲੀ, ਮੇਰਾ ਪ੍ਰਭਿਆਪ ਮਿਲਾਈ ਰਾਮ। ਗੁਰਮਤੀ ਘਟ ਚਾਨਣ ਹੋਆ, ਪ੍ਰਭ ਰਵ ਰਹਿਆ ਸਭ ਥਾਈ ਰਾਮ। ਪ੍ਰਭ ਰਵ ਰਹਿਆ ਸਭ ਥਾਈ, ਮਨ ਵਸਾਈ ਪੂਰਬ ਲਿਖਿਆ ਪਾਇਆ। ਸੇਜ ਸੁਖਾਲੇ ਮੇਰੇ ਪ੍ਰਭਾਣੀ, ਸੱਚ ਸੀਗਾਰ ਬਣਾਇਆ। ਕਾਮਣ ਨਿਰਮਲ ਹਉ ਮੈਂ ਮਲ ਖੋਈ, ਗੁਰਮਤ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤਾ, ਨਾਮ ਨਵਾਂ ਨਿਧ ਪਾਈ। ਕਾਮਣ ਨਿਰਮਲ ਹਉ ਮੈਂ ਮਲ ਖੋਈ, ਗੁਰਮਤ ਸੱਚ ਸਮਾਈ। ਨਾਨਕ ਆਪ ਮਿਲਾਈ ਕਰਤਾ, ਨਾਮ ਨਵਾਂ ਨਿਧ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਇੱਕ ਓਅੰਕਾਰ ਸਤਨਾਮ ਕਰਤਾ ਪੁਰਖ, ਨਿਰਭਉ ਨਿਰਵੈਰ ਅਕਾਲ ਮੂਰਤ, ਅਜੋ ਨੇ ਸੈਭੰ प्रसाद। हे प्राणनाथ गोविंदे कृपा निधान जगत गुरु, हे संसार ताप हरणे करुणा में सब दुख

मयाकर शरीर स्वस्थ खीण समय सिमरंतु नानक राम दामोदर माधवे। वाहिगुरु जी का खालसा, वाहिगुरु जी की फतेह। गुरु रूप साध संग जीओ बिरद बाबा धन गुरु अमरदास जी महाराज उन्हां दा बख्शिश कीता अज दा हुक्मनामा। ये चार पदयां दे चै, चार चरणां दे चै, चार पैरयां दे चै। किसे एक केंद्री ख्याल नूं, किसे एक मरकजी ख्याल नूं बार बार चार पैरयां दे, चार चरणां दे, चार पदयां दे दोहराया गया। इहदे च प्रथम पंक्ति अक्सर चौपदयां दे च अगर रहाओ ना होवे तो फिर पहली पंक्ति ही सिरलेख है, सिरमौर है, अनुमान है। युग चारे धन जय भवे, इहदे च चार युगां दा मेरे पातशाह ने जिक्र कीता है। अर्थ करन तो पहले थोड़ा जिहा मैं इस दा जिक्र कर दिया। युग बदल देने समय दे, युग बदल देने शरीर दे, युग बदल देने मन दे। युग दी तब्दीली तीन थावां ते आउंदी है। मन दी दुनिया च युग बदल देने, हर युग मानसिक अवस्था है। युग बदल देने तन दी दुनिया दे, तन दी अवस्था है युग। ते युग बदल देने समय दे, वक्त दे, और निर्धारित समय दे युग दी तब्दीली हो जाती है, युग दा पलटा हो जाता है। पहली गल। दूसरी, युग सिर्फ मनुखां दी दुनिया च बदल देने, पशु पक्षियां दी दुनिया च नहीं। युग सिर्फ मनुखां दी दुनिया च बदल देने, कीड़े मकोड़ियां दी दुनिया च नहीं। युग सिर्फ मनुखां दी दुनिया च बदल देने, सूरज चंतारियां दी दुनिया च नहीं। सिर्फ युग दी तब्दीली मनुखी जीवन विच असी देख सकते हैं, बाकी सब कुछ कायनात विच ओही चलदा रहिंदा है। लखां करोड़ां साल पहले जिहड़ा सूरज सी अज भी होई है, लखां करोड़ां साल पहले जिहड़े तारे सन अज भी होई है, ये धरती भी होई है, ये सागर भी होई है। प्राचीन तो प्राचीन ग्रंथां विच भी गंगा दा जिक्र है, जिहड़ी हजारां लखां साल पहले से अज भी होई है। इसनों धन गुरु नानक देव जी महाराज रामकली राग विच इस तरह बयान भी करदे ने, सोई चंद चढ़े से तारे, सोई दिनियर तपत रहे, साधर तीसा पवन जोलारे, जुग जी खेले थां कैसे। ओही सूरज है, ओही चंद्रमा है, ओही तारे ने, ओही धरती है, ओही वगदी होई पवन है। ना पवन बदली है, ना सूरज बदले है, ना चंद्रमा बदले है, ना ग्रह नक्षत्र तारे स्यारे बदले ने, ना जमीन बदली है। फिर युग दी तब्दीली किसते खड़ी है, किसते खड़ी है? युग दी तब्दीली सिर्फ मनुख ते खड़ी है, बंदे ते खड़ी है। कोई पंछियां दी दुनिया च भी युग नहीं बदलते। हजारां लखां साल पहले जिवें चिड़ियां रहिंदियां सन, अज भी उसे तरह रह रही है। हजारां लखां साल पहले भी शेर शिकार करके कच्चा मांस खांदा सी, अज भी उसे तरह। हजारां लखां साल पहले गऊ घास खांदी सी, अज भी घास खांदी। गरज के उन्हां दी आवाज विच, रहन सहन विच, तरजे जिंदगी विच कोई तब्दीली नहीं। तब्दीली तीन थावां ते मंदे ने,
ਔਰ ਉਹ ਸਿਰਫ ਮਨੁੱਖ ਨਾਲ ਸੰਬੰਧਿਤ ਨੇ। ਸਮੇਂ ਦੇ ਤਲ ਤੇ ਯੁੱਗ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ ਤੇ ਤਨ ਦੇ ਤਲ ਦੇ ਉੱਤੇ ਯੁੱਗ ਦਾ ਬਦਲਣਾ। ਸਮੇਂ ਦੇ ਤਲ ਦੇ ਉੱਤੇ ਜਿਹੜਾ ਯੁੱਗ ਬਦਲਦਾ ਉਸਦੀ ਵਿਆਖਿਆ ਆਸਾ ਦੀਵਾਰ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬੜੇ ਸੋਹਣੇ ਢੰਗ ਨਾਲ ਕਰ ਦਿੱਤੀ ਹੈ। ਜਦ ਜੀਵਨ ਦਾ ਲਕਸ਼ ਬਦਲ ਜਾਂਦਾ ਤਾਂ ਮਨੁੱਖੀ ਦੁਨੀਆ ਵਿੱਚ ਯੁੱਗ ਬਦਲ ਜਾਂਦਾ, ਜਦ ਜੀਵਨ ਦਾ ਮਨੋਰਥ ਬਦਲ ਜਾਂਦਾ ਤਾਂ ਯੁੱਗ ਬਦਲ ਜਾਂਦਾ। ਸਮੇਂ ਵਿੱਚ ਮਨ ਦੇ ਤਲ ਤੇ ਯੁੱਗ ਬਦਲਦਾ ਹੈ। ਇੱਥੇ ਆਪ ਇਤਨੇ ਹੀ ਗੁਰਮੁਖ ਬੈਠੇ ਹੋ ਤਾਂ ਮੈਂ ਕਹਿ ਸਕਦਾ ਕੋਈ ਸਤਯੁਗੀ ਹੋਵੇਗਾ, ਕੋਈ ਤ੍ਰੇਤੇ ਯੁੱਗ ਦੇ 'ਚ ਬੈਠਾ ਹੋਵੇਗਾ, ਕੋਈ ਦੁਆਪਰ ਦੇ 'ਚ ਬੈਠਾ ਹੋਵੇਗਾ, ਗੁਸਤਾਖੀ ਮਾਫ, ਕੋਈ ਕਲਯੁਗੀ ਜੀਵ ਹੋਵੇਗਾ। ਅਸੀਂ ਸਾਰੇ ਮਨੁੱਖਾਂ ਨੂੰ ਕਲਯੁਗੀ ਨਹੀਂ ਕਹਿ ਸਕਦੇ ਅਤੇ ਸਾਰਿਆਂ ਨੂੰ ਸਤਯੁਗੀ ਵੀ ਨਹੀਂ ਕਹਿ ਸਕਦੇ। ਮਨੁੱਖ ਸਤਯੁਗੀ ਹੋ ਸਕਦਾ, ਤ੍ਰੇਤੇ ਯੁੱਗ ਦੇ 'ਚ ਜੀ ਸਕਦਾ, ਦੁਆਪਰ ਦੇ 'ਚ ਜੀ ਸਕਦਾ, ਕਲਯੁਗ ਦੇ 'ਚ ਜੀ ਸਕਦਾ। ਮਨੁੱਖ ਨੂੰ ਵੇਖ ਕੇ ਕਿਹਾ ਜਾ ਸਕਦਾ ਇਹ ਕਿਹੜੇ ਯੁੱਗ ਦੇ 'ਚ ਜੀ ਰਿਹਾ। ਇਹ ਵੀ ਮੈਂ ਅਰਜ਼ ਕਰਾਂ, ਇਹ ਤਬਦੀਲੀ ਮਨ ਦੇ ਤਲ 'ਤੇ ਆਉਂਦੀ ਹੈ। ਤਨ ਦੇ ਤਲ ਦੀ ਤਬਦੀਲੀ ਗਰਭਕਾਲ ਦੀ ਅਵਸਥਾ ਸਤਯੁਗ, ਬਚਪਨਾ ਤ੍ਰੇਤਾ, ਜਵਾਨੀ ਦੁਆਪਰ, ਬੁਢੇਪਾ ਬਿਰਧ ਅਵਸਥਾ ਕਲਯੁਗ। ਇਹ ਇਸ ਤਰੀਕੇ ਨਾਲ ਚਾਰ ਅਵਸਥਾਵਾਂ ਬਣਦੀਆਂ ਨੇ। ਗਰਭਕਾਲ ਦੀ ਅਵਸਥਾ ਬੱਚੇ ਦੀ, ਫਿਰ ਬਚਪਨਾ ਗਰਭ ਦੇ 'ਚ ਮਾਂ ਦੀ ਕੁੱਖ ਦੇ 'ਚ ਸੀ, ਫਿਰ ਧਰਤੀ ਦੀ ਗੋਦ ਦੇ 'ਚ ਆਇਆ ਬਚਪਨਾ, ਫਿਰ ਜਵਾਨੀ, ਫਿਰ ਬੁਢੇਪਾ। ਤਨ ਮਨ ਅਤੇ ਸਮੇਂ ਦੀਆਂ ਹਾਲਤਾਂ ਦੇ 'ਚ ਯੁੱਗ ਦੀ ਜਿਹੜੀ ਤਬਦੀਲੀ ਹੈ, ਮੈਂ ਥੋੜ੍ਹਾ ਜਿਹਾ ਜਿਤਨਾ ਖੁਲਾਸਾ ਕਰ ਸਕਿਆ ਤੁਹਾਡੇ ਸਾਹਮਣੇ ਰੱਖਾਂ। ਮਨ ਦੀ ਤਬਦੀਲੀ, ਵਿਚਾਰਾਂ ਦੀ ਤਬਦੀਲੀ, ਸੋਚਣੇ ਦੀ ਤਬਦੀਲੀ, ਚਿੰਤਨ ਦੀ ਤਬਦੀਲੀ, ਵਿਚਾਰ ਬਦਲਦੇ ਨੇ, ਉਸੇ ਨੂੰ ਕਹਿੰਦੇ ਨੇ ਮਨੁੱਖ ਦਾ ਸੰਸਾਰ ਬਦਲ ਜਾਂਦਾ। ਬਹੁ ਗਿਣਤੀ ਦੇ 'ਚ ਮਨੁੱਖਾਂ ਦੇ ਵਿਚਾਰ ਤਬਦੀਲ ਹੋ ਜਾਣ ਤਾਂ ਫਿਰ ਕਹਿ ਦਿੰਦੇ ਨੇ ਯੁੱਗ ਬਦਲ ਗਏ, ਯੁੱਗ ਬਦਲ ਗਏ। ਸਤਯੁਗ ਦੀ ਵਿਆਖਿਆ ਸਤਿਗੁਰ ਇਸ ਤਰ੍ਹਾਂ ਕਰਦੇ ਨੇ, ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰੱਖ ਦੋ। ਮਾਨਸਿਕ ਤਲ ਦੇ ਉੱਤੇ ਯੁੱਗਾਂ ਦੀ ਤਬਦੀਲੀ, ਧਰਮ ਅਗੇ ਰੱਖਵਾ। ਜਦ ਮਨੁੱਖ ਜ਼ਿੰਦਗੀ ਦਾ ਲਕਸ਼ ਧਰਮ ਨੂੰ ਰੱਖ ਲੈਂਦਾ, ਧਰਮ ਅੱਗੇ, ਅਤੇ ਉਹਦੀ ਪ੍ਰਾਪਤੀ ਦਾ ਸਾਧਨ ਹੁੰਦਾ ਸੰਤੋਖ। ਸਤਯੁਗ ਰਥ ਸੰਤੋਖ ਕਾ ਧਰਮ ਅੱਗੇ ਰਥਵਾ। ਸੰਤੋਖ ਹੀ ਧਰਮ ਦੀ ਪ੍ਰਾਪਤੀ ਦਾ ਵਸੀਲਾ ਹੈ, ਔਰ ਕੁਛ ਵੀ ਵਸੀਲਾ ਨਹੀਂ। ਜਪ ਹੈ ਸੰਤੋਖ ਨਹੀਂ, ਤੀਰਥਾਂ ਦਾ ਰਟਨ ਹੈ ਸੰਤੋਖ ਨਹੀਂ, ਪੂਜਾ ਪਾਠ ਹੈ ਸੰਤੋਖ ਨਹੀਂ, ਕਥਾ ਕੀਰਤਨ ਦਾ ਕਰਨਾ ਹੈ ਸੁਣਨਾ ਹੈ ਸੰਤੁਸ਼ਟੀ ਨਹੀਂ। ਅਤੇ ਜੇ ਸੰਤੁਸ਼ਟੀ ਨਹੀਂ, ਇਹ ਮਨੁੱਖ ਆਪਣੇ ਜੀਵਨ ਦਾ ਲਕਸ਼ ਧਰਮ ਨਹੀਂ ਬਣਾ ਸਕਦਾ। ਜੀਵਨ ਦਾ ਲਕਸ਼ ਜਦ ਸਤ ਹੋਵੇ, ਭਾਵ ਪਰਮਾਤਮਾ ਹੋਵੇ, ਧਰਮ ਹੋਵੇ, ਤਾਂ ਫਿਰ ਪ੍ਰਾਪਤੀ ਦਾ ਸਾਧਨ ਸੰਤੋਖ ਹੁੰਦਾ। ਸਤਯੁਗ ਰਤ ਸੰਤੋਖ ਕਾ ਧਰਮ ਅਗੇ ਰਥਵਾ। ਮਾਨਸਿਕ ਤਲ ਤੇ ਯੁੱਗ ਇੰਜ ਬਦਲਦੇ ਨੇ। ਤ੍ਰੇਤੇ ਰਥ ਜਤੇ ਕਾ ਜੋਰ ਅਗੇ ਰਥਵਾ। ਜਦ ਕੋਈ ਮਨੁੱਖ ਜ਼ਿੰਦਗੀ ਦਾ ਲਕਸ਼ ਪ੍ਰਭਤਾ, ਤਾਕਤ, ਸਮਰਥਾ, ਤਾਕਤ ਚਾਹੀਦੀ ਹੈ, ਮੇਰੀ ਭੁਜਾਵਾਂ ਵਿੱਚ ਬਲ ਚਾਹੀਦਾ, ਮੇਰੇ ਦੋ ਹੱਥ ਹਜ਼ਾਰਾਂ ਹੱਥਾਂ ਨੂੰ ਜਕੜ ਸਕਣ, ਮੇਰੀ ਜ਼ਬਾਨ ਦਾ ਇੱਕ ਬੋਲ ਹਜ਼ਾਰਾਂ ਮਨੁੱਖਾਂ ਦੇ ਸਿਰ ਝੁਕਾ ਦੇ ਰਹੇ,
ਤਾਕਤ ਚਾਹੀਦੀ ਹੈ, ਸਮਰੱਥਾ ਚਾਹੀਦੀ ਹੈ। ਇਹ ਬਿਨਾਂ ਜਤ ਤੋਂ ਤਾਕਤ ਨਹੀਂ ਪ੍ਰਾਪਤ ਹੋ ਸਕਦੀ, ਸ਼ਕਤੀ ਨਹੀਂ ਪ੍ਰਾਪਤ ਹੋ ਸਕਦੀ। ਇਸ ਜਤ ਦੇ ਫਿਰ ਕਈ ਪਹਿਲੂ ਆਉਂਦੇ ਨੇ, ਬੇਸ਼ੁਮਾਰ ਪਹਿਲੂ ਆਉਂਦੇ। ਅਗਰ ਕੋਈ ਮਨੁੱਖ ਸਰੀਰਕ ਤਲ 'ਤੇ ਜ਼ੋਰ ਚਾਹੁੰਦਾ ਹੈ, ਸ਼ਕਤੀ ਚਾਹੁੰਦਾ ਹੈ, ਤਾਕਤ ਚਾਹੁੰਦਾ ਹੈ, ਤਾਂ ਤਾਂ ਸਰੀਰਕ ਜਤ ਹੈ। ਕੋਈ ਸਮਾਜਿਕ ਤਲ 'ਤੇ, ਰਾਜਨੈਤਿਕ ਤਲ 'ਤੇ ਪ੍ਰਭੁਤਾ ਚਾਹੁੰਦਾ ਹੈ, ਭ੍ਰਸ਼ਟ ਹੈ, ਚੋਰ ਹੈ, ਝੂਠਾ ਹੈ, ਇਹ ਬਹੁਤ ਦਿਨ ਤੱਕ ਆਪਣੀ ਸਤਿਆ ਨੂੰ, ਆਪਣੀ ਪ੍ਰਭਤਾ ਨੂੰ ਕਾਇਮ ਨਹੀਂ ਰੱਖ ਸਕੇਗਾ। ਪ੍ਰਜਾ ਠੁਕਰਾ ਦੇਗੀ, ਦੁਨੀਆ ਠੁਕਰਾ ਦੇਗੀ। ਇਹੀ ਕਾਰਨ ਹੈ ਬੜੇ ਬੜੇ ਸ਼ਕਤੀਸ਼ਾਲੀ ਮਨੁੱਖ ਇੱਕ ਦਿਨ ਤਖ਼ਤ 'ਤੇ ਬੈਠੇ ਆਉਂਦੇ ਨੇ, ਇੱਕ ਦਿਨ ਤਖ਼ਤੇ 'ਤੇ ਚੜ੍ਹੇ ਆਉਂਦੇ ਨੇ। ਦੁਨੀਆ ਦੇ 'ਚ ਬੇਸ਼ਤਰ ਐਸੇ ਮਨੁੱਖ ਪ੍ਰਜਾ ਨੇ ਕਤਲ ਕਰ ਦਿੱਤੇ, ਲਿਤਾੜ ਦਿੱਤੇ, ਜਿਨ੍ਹਾਂ ਨੇ ਆਪਣੀ ਤਾਕਤ ਨੂੰ ਪ੍ਰਜਾ ਦੇ ਉੱਤੇ ਜ਼ੁਲਮ ਕਰਨ ਦੇ 'ਚ ਵਰਤਿਆ। ਪ੍ਰਜਾ ਬਾਗੀ ਹੋ ਗਈ, ਉਹਨਾਂ ਦੀ ਪ੍ਰਭਤਾ, ਉਹਨਾਂ ਦੀ ਸਤਾ ਬਹੁਤ ਦੇਰ ਤੱਕ ਕਾਇਮ ਨਾ ਰਹਿ ਸਕੀ। ਤੂੰ ਜਤ 'ਤੇ ਰੱਖਣਾ ਹੀ ਪਏਗਾ। ਜ਼ਿੰਦਗੀ ਦਾ ਲਕਸ਼ ਹੋਵੇ ਤਾਕਤ ਪ੍ਰਾਪਤ ਕਰਨੀ ਹੈ, ਸ਼ਕਤੀ ਪ੍ਰਾਪਤ ਕਰਨੀ ਹੈ, ਤਾਂ ਫਿਰ ਜਤੀ 'ਤੇ ਹੋਣਾ ਹੀ ਪਏਗਾ। ਦੁਆਪੁਰ ਰਥ ਤਪੇ ਕਾ ਸਤ ਅਗੇ ਰਥਵਾ। ਜੀਵਨ ਦਾ ਲਕਸ਼ ਹੈ ਉੱਚਾ ਆਚਰਣ। ਸਤ ਦੇ ਅਰਥ ਇੱਥੇ ਉੱਚਾ ਇਖਲਾਕ, ਆਚਰਣ, ਦੈਵੀ ਗੁਣ। ਦੈਵੀ ਗੁਣ, ਰੱਬੀ ਗੁਣ ਬਿਨਾਂ ਤਪ ਤੋਂ ਨਹੀਂ ਪ੍ਰਾਪਤ ਹੁੰਦੇ, ਬਿਨਾਂ ਜਪ ਤੋਂ ਨਹੀਂ ਪ੍ਰਾਪਤ ਹੁੰਦੇ। ਬਿਨਾਂ ਤਪ ਤੋਂ, ਬਿਨਾਂ ਤਪਸ਼ ਤੋਂ ਪਾਣੀ ਭਾਪ ਨਹੀਂ ਬਣਦਾ, ਅਤੇ ਭਾਪ ਬਣਦਾ ਤਾਂ ਹੀ ਉੱਪਰ ਉੱਡਦਾ ਹੈ, ਉਂਝ ਪਾਣੀ ਨਿਵਾਣ ਨੂੰ ਜਾਂਦਾ ਹੈ, ਉਂਝ ਜ਼ਿੰਦਗੀ ਨਿਵਾਣ ਨੂੰ ਜਾਂਦੀ ਹੈ। ਬਿਨਾਂ ਜਪ ਤਪ ਤੋਂ ਉਚਾਈਆਂ ਨੂੰ ਨਹੀਂ ਛੂਵੇਗੀ, ਛੂ ਹੀ ਨਹੀਂ ਸਕਦੀ। ਉਂਝ ਪਾਣੀ ਦਾ ਸੁਭਾਅ ਹੈ ਨਿਮਾਣ ਦੇ ਜਾਣਾ। ਇਸ ਹਿਸਾਬ ਨਾਲ ਅਗਰ ਕੋਈ ਵੀ ਜਪ ਤਪ ਨਹੀਂ ਕਰ ਰਿਹਾ ਤਾਂ ਇੱਕੋ ਹੀ ਫੈਸਲਾ ਕਰ ਦੇਣਾ, ਇਹ ਨਿਮਾਣ ਦੇ ਜਾ ਰਿਹਾ, ਨਿਮਾਣ ਦੇ ਜਾ ਰਿਹਾ। ਚਾਹੇ ਕੋਈ ਵੀ ਹੈ, ਹਿੰਦੂ ਹੈ, ਮੁਸਲਿਮ ਹੈ, ਸਿੱਖ ਹੈ, ਈਸਾਈ ਹੈ, ਕ੍ਰਿਸਚਨ ਹੈ, ਯਹੂਦੀ ਹੈ, ਪਾਰਸੀ ਹੈ, ਜੈਨੀ ਹੈ, ਬੋਧੀ ਹੈ, ਅਗਰ ਜਪ ਤਪ ਨਹੀਂ ਕਰ ਰਿਹਾ, ਇਹਦੇ ਜੀਵਨ ਦੀ ਧਾਰਾ ਨਿਮਾਣ ਦੀ ਤਰਫ ਜਾ ਰਹੀ, ਇਹ ਉਚਾਈਆਂ ਨੂੰ ਨਹੀਂ ਛੂ ਰਿਹਾ। ਜਪ ਤਪ ਵੀ ਇੱਕ ਖਾਸ ਸੀਮਾ ਤੱਕ ਹੋਵੇ, ਜੈਸੇ 100 ਡਿਗਰੀ ਤੱਕ ਤਪਾਈਏ ਪਾਣੀ ਨੂੰ ਤਾਂ ਭਾਪ ਬਣਦਾ ਹੈ, 99 'ਤੇ ਵੀ ਭਾਪ ਨਹੀਂ ਬਣਦਾ, 90 'ਤੇ ਵੀ ਨਹੀਂ ਬਣਦਾ, ਥੱਲੇ ਹੀ ਰਹੇਗਾ ਪਾਣੀ। ਜਪ ਇਤਨਾ ਹੋਵੇ, ਜਪ ਇਤਨਾ ਹੋਵੇ, ਉਹਦੀ ਤਪਸ਼ ਇਤਨੀ ਹੋਵੇ ਕਿ ਮਨੁੱਖ ਦੀ ਸੁਰਤ ਇਹ ਜੋ ਨਿਮਾਣ ਨੂੰ ਜਾਂਦੀ ਹੈ, ਉਚਾਈਆਂ ਨੂੰ ਛੂਣ ਲੱਗਦਾ ਹੈ। ਇਹ ਜੀਵਨ ਦੀ ਧਾਰਾ ਜੋ ਨਿਮਾਣ ਨੂੰ ਜਾਂਦੀ ਹੈ, ਇਹ ਭਾਵ ਬਣ ਕੇ ਬੁਲੰਦੀਆਂ ਨੂੰ ਛੂਣ ਲੱਗਦਾ ਹੈ। ਇਹ ਜਪ ਤਪ ਤੋਂ ਬਿਨਾਂ ਨਹੀਂ ਹੋਵੇਗੀ। ਜੀਵਨ ਦਾ ਲਕਸ਼ ਸਤ ਹੋਵੇ, ਦੈਵੀ ਗੁਣ ਹੋਵਨ, ਤਾਂ ਪ੍ਰਾਪਤੀ ਦਾ ਸਾਧਨ ਤਪ ਹੁੰਦਾ ਹੈ। ਜੀਵਨ ਦਾ ਲਕਸ਼ ਪ੍ਰਭਤਾ ਅਤੇ ਸਤਾ ਪ੍ਰਾਪਤ ਕਰਨਾ ਹੋਵੇ ਤਾਂ ਪ੍ਰਾਪਤੀ ਦਾ ਸਾਧਨ ਜਤ ਹੁੰਦਾ ਹੈ। ਜੀਵਨ ਦਾ ਲਕਸ਼ ਧਰਮ ਹੋਵੇ ਤਾਂ ਫਿਰ ਪ੍ਰਾਪਤੀ ਦਾ ਸਾਧਨ ਸਬਰ ਅਤੇ ਸੰਤੋਖ ਹੁੰਦਾ ਹੈ। ਕਲ ਯੁਗ ਰਥ ਅਗਨ ਕਾ ਕੋੜ

ਕਲਯੁਗੇ ਹੈ, ਸਾਰੇ ਕਲਯੁਗੇ ਨਹੀਂ ਨੇ, ਇਹ ਮਨੁੱਖ ਕਲਯੁਗੇ ਹੈ। ਜੀਵਨ ਦਾ ਲਕਸ਼ ਦੈਵੀ ਗੁਣ ਨੇ ਤੇ ਪ੍ਰਾਪਤੀ ਦਾ ਸਾਧਨ ਜਪ ਤਪ ਹੈ, ਇਹ ਮਨੁੱਖ ਦੁਆਪਰ ਯੁਗ ਦੇ ਜੀ ਰਿਹਾ, ਇਹ ਦੁਆਪਰ ਦਾ, ਇਹ ਦੁਆਪਰੀ ਹੈ। ਜੀਵਨ ਦਾ ਲਕਸ਼ ਸ਼ਕਤੀ ਹੈ, ਤਾਕਤ ਹੈ, ਜ਼ੋਰ ਹੈ ਤੇ ਪ੍ਰਾਪਤੀ ਦਾ ਸਾਧਨ ਸੱਤ ਹੈ, ਇਹ ਤ੍ਰੇਤੇ ਯੁਗ ਦੇ ਚ ਜੀ ਰਿਹਾ। ਜ਼ਿੰਦਗੀ ਦਾ ਲਕਸ਼ ਤੇ ਧਰਮ ਹੈ, ਪਰਮਾਤਮਾ ਹੈ ਤੇ ਪ੍ਰਾਪਤੀ ਦਾ ਸਾਧਨ ਸਬਰ ਸੰਤੋਖ ਹੈ, ਇਹ ਸਤਯੁਗੇ। ਇਹਨੂੰ ਕਹਿੰਦੇ ਨੇ ਤੂੰ ਖੁਦ ਬਾ ਮੁਨਸਫ ਸ਼ੁੱਧ, ਆਪਣਾ ਮੁਨਸਫ ਆਪ ਬਣ, ਆਪਣਾ ਫੈਸਲਾ ਆਪ ਕਰ, ਤੂੰ ਸਤਯੁਗੀ ਹੈ ਕਿ ਕਲਯੁਗੀ ਹੈ, ਤ੍ਰੇਤੇ ਯੁਗ ਦੇ ਚ ਜੀ ਰਹੇ ਕਿ ਦੁਆਪਰ ਯੁਗ ਦੇ ਚ। ਹਰ ਮਨੁੱਖ ਦਾ ਆਪਣਾ ਆਪਣਾ ਯੁਗ ਆਉਂਦਾ ਹੈ, ਕੋਈ ਮਨੁੱਖ ਇੱਕ ਯੁਗ ਦੇ ਸਾਰੇ ਨਹੀਂ ਜੀਵਦੇ, ਇਹ ਵੀ ਮੈਂ ਅਰਜ਼ ਕਰਦੇ। ਹਰ ਮਨੁੱਖ ਅਲੱਗ ਅਲੱਗ ਯੁਗ ਦੇ ਚ ਜੀ ਰਿਹਾ, ਔਰ ਦੂਰ ਕਿਉਂ ਜਾਈਏ, ਆਮ ਕਹਿ ਦਿੱਤਾ ਜਾਂਦਾ ਇਹ ਤੇ ਸਤਯੁਗੀ ਜੀਵ ਹੈ, ਤਰਜ਼ੇ ਜ਼ਿੰਦਗੀ ਨੂੰ ਦੇਖ ਕੇ ਹੀ ਕਹਿ ਦਿੱਤਾ ਜਾਂਦਾ ਇਹ ਤੇ ਨਿਰਾਈ ਕਲਯੁਗੀ, ਕਲਯੁਗ, ਕਲਯੁਗ ਰਥ ਅਗਨ ਕਾ ਕੂੜ ਅਗੇ ਰਥਵਾ। ਇਹ ਤੇ ਮਨ ਦੀ ਤਲ ਦੇ ਉੱਤੇ ਮਾਨਸਿਕ ਮੰਡਲ ਦੇ ਚ ਯੁਗਾਂ ਦੀ ਤਬਦੀਲੀ ਹੈ, ਇਸੇ ਨੂੰ ਗੁਰੂ ਨਾਨਕ ਨੇ ਯੁਗਾਂ ਦੀ ਤਬਦੀਲੀ ਮੰਨਿਆ। ਦੂਸਰਾ, ਸਮੇਂ ਦੀ ਧਾਰਾ ਦੇ ਚ ਯੁਗਾਂ ਦੀ ਤਬਦੀਲੀ, ਸਮੇਂ ਵਿੱਚ ਯੁਗਾਂ ਦਾ ਬਦਲਣਾ, ਮਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ, ਤਨ ਦੇ ਤਲ ਦੇ ਉੱਤੇ ਯੁਗਾਂ ਦਾ ਬਦਲਣਾ ਹੈ। ਖੇਡ ਬੜੀ ਲੰਬੀ, ਮੁਖਤਸਰ ਸੰਖੇਪ ਵਿੱਚ ਮੈਂ ਜਿਤਨਾ ਆਪ ਨੂੰ ਸਰਵਨ ਕਰਾ ਸਕਾ, ਕਰਾਉਣ ਦਾ ਯਤਨ ਕਰਦਾ ਪਿਆ। ਸਮੇਂ ਵਿੱਚ ਯੁਗਾਂ ਦੀ ਤਬਦੀਲੀ, ਆਦਿ ਮਨੁੱਖ ਜਿਹਨੂੰ ਬਨ ਮਾਨਸ ਕਹਿੰਦੇ ਸਨ, ਬਨ ਮਾਨਸ, ਮਾਨਸ ਮਨੁਸ਼ ਜੋ ਜੰਗਲਾਂ 'ਚ ਹੀ ਰਹਿੰਦਾ ਸੀ, ਅਜੇ ਕਬੀਲਿਆਂ ਦਾ ਜਨਮ ਨਹੀਂ ਹੋਇਆ ਸੀ, ਕਸਬਿਆਂ ਦਾ ਜਨਮ ਨਹੀਂ ਹੋਇਆ ਸੀ, ਰਿਆਸਤਾਂ ਦਾ, ਸਟੇਟਾਂ ਦਾ ਜਨਮ ਨਹੀਂ ਹੋਇਆ ਸੀ, ਅਜੇ ਮੁਲਕ ਵੀ ਨਹੀਂ ਸਨ, ਜ਼ਾਤ ਪਾਤ ਵੀ ਨਹੀਂ ਸੀ, ਮਜ਼ਹਬ ਵੀ ਨਹੀਂ ਸੀ। ਮਨੁੱਖ ਕੰਦਰਾਂ ਦੇ 'ਚ ਰਹਿੰਦਾ ਸੀ, ਪਹਾੜਾਂ ਦੀਆਂ ਰੁੱਖਾਂ ਦੀ ਛਾਂ ਥੱਲੇ ਰਹਿੰਦਾ ਸੀ, ਦਰਖਤਾਂ ਦੇ ਫਲ ਖਾ ਲੈਂਦਾ ਸੀ, ਜਦ ਮੌਸਮ ਦੇ ਮੁਤਾਬਕ ਫਲ ਨਾ ਹੋਣ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ। ਸਿਰਫ ਜ਼ਿੰਦਗੀ ਖੁਰਾਕ 'ਤੇ ਹੀ ਰੁਕੀ ਹੋਈ ਸੀ, ਭੋਜਨ ਮਿਲ ਗਿਆ ਤ੍ਰਿਪਤ। ਜਿਵੇਂ ਅੱਜ ਪਸ਼ੂ ਨੰਗੇ ਘੁਰਮਦੇ ਨੇ, ਆਦਿ ਮਨੁੱਖ ਆਦਮਜ਼ਾਦ ਬਨ ਮਾਨਸ ਨਗਨ ਸੀ। ਇਸਲਾਮ ਇਸ ਨੂੰ ਹੋਰ ਢੰਗ ਨਾਲ ਬਿਆਨ ਕਰਦਾ ਹੈ, ਕਹਿੰਦਾ ਹੈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ, ਆਦਮੀਅਤ ਉਸ ਦਿਨ ਸ਼ੁਰੂ ਹੋਈ। ਕਿਸ ਦਿਨ? ਹਦੀਸਾਂ ਇਸ ਤਰ੍ਹਾਂ ਕਹਿੰਦੀਆਂ ਨੇ, ਦੇਵਬੰਦ ਇਸਲਾਮੀ ਜਗਤ ਦਾ ਬਹੁਤ ਵੱਡਾ ਕੇਂਦਰ ਹੈ ਭਾਰਤ ਵਿੱਚ, ਮੈਂ ਇਸਲਾਮੀ ਲਾ ਦੀਆਂ ਸਾਰੀਆਂ ਕਿਤਾਬਾਂ ਉੱਥੋਂ ਲਈਆਂ, ਇਹਨਾਂ ਦਾ ਜੋ ਸਮਾਜਿਕ ਲਾ ਹੈ, ਮਜ਼ਹਬੀ ਹੈ, ਰਾਜਨੈਤਿਕ ਹੈ, ਜੋ ਮੁਹੰਮਦ ਸਾਹਿਬ ਨੇ ਬਣਾਇਆ, ਉਹਨੂੰ ਖੁਲਾਸਾ ਕਰਕੇ ਲਿਖਿਆ ਗਿਆ, ਉਹਨਾਂ ਵਿੱਚ ਮੈਨੂੰ ਪੜ੍ਹਨ ਨੂੰ ਮਿਲਿਆ ਕਿ ਜਿਸ ਦਿਨ ਆਦਮ ਜ਼ਾਤ ਨੂੰ ਇਹ ਬੋਧ ਹੋਇਆ ਮੈਂ ਨੰਗਾ, ਆਦਮੀਅਤ ਦਾ ਜਨਮ ਉਸ ਦਿਨ ਹੋਇਆ, ਇਨਸਾਨੀਅਤ ਦਾ ਜਨਮ ਉਸ ਦਿਨ ਹੋਇਆ। ਉਹਨੇ ਬੋੜ ਦੇ ਪੱਤਿਆਂ ਨਾਲ, ਦਰਖਤਾਂ ਦੇ ਪੱਤਿਆਂ ਨਾਲ, ਕੇਲੇ ਦੇ ਪੱਤਿਆਂ ਨਾਲ ਆਪਣਾ ਤਨ ਢੱਕਿਆ, ਮੈਂ ਨੰਗਾ। ਉਸ ਦਿਨ ਇਹ ਪਸ਼ੂਆਂ ਤੋਂ ਵੱਖ ਹੋ ਗਿਆ, ਪਸ਼ੂ ਤੇ ਨੰਗੇ ਸਨ, ਅੱਜ ਵੀ ਨੰਗੇ ਨੇ। ਮਹਾਰਾਜ ਕਹਿੰਦੇ ਨੇ ਵਿਸਮਾਦ ਨਾਂਗੇ ਫਿਰੇ ਜੰਤ, ਗੁਰੂ ਨਾਨਕ ਮਹਾਰਾਜ ਕਹਿੰਦੇ ਨੇ ਮੈਂ ਹੈਰਾਨ ਹਾਂ, ਪਸ਼ੂਆਂ ਨੂੰ ਤੇ ਕੋਈ ਨਗਨਤਾ ਦਾ ਬੋਧ ਨਹੀਂ ਹੈ। ਵਿਸਮਾਦ ਨਾਂਗੇ ਫਿਰੇ ਜੰਤ, ਨੰਗੇ ਹੀ ਘੁੰਮਦੇ ਪੈਣ, ਕਿਸੇ ਵੀ ਪਸ਼ੂ ਨੂੰ, ਹਾਥੀ ਨੂੰ, ਘੋੜੇ ਨੂੰ, ਕੁੱਤੇ ਨੂੰ।

0: గౌను రిషను చీతేను హిరన్ను కిసెను వి నగంతా దాబౌదనై విస్మా నంగే ఫిరే జన్ నంగే మనుఖ వి నంగాసి బన మానస వి నంగాసి ఫిర్ ఇస్లాం కహిందా ఇస్ ఆదమ్ జాత్ నూ ఇస్ బాబా ఆదమ్ నూ ਜਿਸ ਦਿਨ ਨਗਨਤਾ ਦਾ ਬੋਧ ਹੋਇਆ ਆਦਮੀਅਤ ਉਸ ਦਿਨ ਸ਼ੁਰੂ ਹੋਈ ਇਨਸਾਨੀਅਤ ਉਸ ਦਿਨ ਸ਼ੁਰੂ ਹੋਈ ਮਨੁੱਖਤਾ ਉਸ ਦਿਨ ਸ਼ੁਰੂ ਹੋਈ ਪਹਾੜਾਂ ਦੀ ਕੰਦਰਾਂ ਵਿੱਚ ਰਹਿੰਦਾ ਸੀ ਰੁੱਖਾਂ ਥੱਲੇ ਰਹਿੰਦਾ ਸੀ ਜੰਗਲ ਦੇ ਫਲ ਫੁੱਲ ਖਾ ਲੈਂਦਾ ਸੀ ਨਾ ਮਿਲਣ ਅਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਕੇ ਖਾ ਲੈਂਦਾ ਸੀ ਕੋਈ ਕਬੀਲੇ ਨਹੀਂ ਸਨ ਕੋਈ ਸਟੇਟ ਕਸਬੇ ਸ਼ਹਿਰ ਨਹੀਂ ਸਨ ਆਬਾਦੀ ਵੀ ਬਹੁਤ ਥੋੜ੍ਹੀ ਸੀ ਜ਼ਿੰਦਗੀ ਸਿਰਫ ਉਪਜੀਵਿਕਾ ਤੱਕ ਰੁਕੀ ਹੋਈ ਸੀ ਭੋਜਨ ਮਿਲ ਜਾਏ ਠੀਕ ਪੇਟ ਭਰ ਜਾਏ ਠੀਕ ਔਰ ਕੁਛ ਵੀ ਨਹੀਂ ਸਮੇਂ ਦੀ ਧਾਰਾ ਵਿੱਚ ਇਹ ਸਤਿਯੁਗ ਸੀ ਇਹ ਸਤਿਯੁਗ ਸੀ ਸਰੀਰ ਦੇ ਤਲ ਤੇ ਬੱਚਾ ਮਾਂ ਦੇ ਗਰਭ ਦੇ ਚ ਹੈ ਕੋਈ ਉਸ ਦੀਆਂ ਲੋੜਾਂ ਨਹੀਂ ਨੇ ਇਸ ਗਰਭਕਾਲ ਦੇ ਬੱਚੇ ਦੀ ਦੁਨੀਆਂ ਨਾ ਕੋਈ ਕਸਬਾ ਹੈ ਨਾ ਕੋਈ ਮੁਲਕ ਹੈ ਨਾ ਕੋਈ ਜ਼ਾਤ ਪਾਤ ਹੈ ਨਾ ਕੋਈ ਮਜ਼ਹਬ ਹੈ ਕੁਛ ਵੀ ਨਹੀਂ ਨਾ ਉਸਦਾ ਕੋਈ ਨਾਮ ਹੈ ਗਰਭਕਾਲ ਦੇ ਬੱਚੇ ਦਾ ਕੀ ਨਾਮ ਹੈ ਨਾ ਕੋਈ ਉਸਦਾ ਨਾਮ ਹੈ ਅਤੇ ਜਦ ਨਾਮ ਹੀ ਨਹੀਂ ਹੈ ਤਾਂ ਮੈਨੂੰ ਕਹਿਣ ਦੇਣਾ ਕੋਈ ਮਜ਼ਹਬ ਵੀ ਨਹੀਂ ਹੈ ਕੋਈ ਮੁਲਕ ਵੀ ਨਹੀਂ ਕੋਈ ਕਸਬਾ ਵੀ ਨਹੀਂ ਹੈ ਇਸ ਬੱਚੇ ਦੀ ਜਿਹੜੀਆਂ ਲੋੜਾਂ ਨੇ ਪ੍ਰਕਿਰਤੀ ਪੂਰਾ ਕਰ ਰਹੀ ਹੈ ਰਿਜ਼ਕ ਦੀ ਤਲਾਸ਼ ਆਦਿ ਮਨੁੱਖ ਬਨ ਮਾਨਸ ਨਹੀਂ ਕਰਦਾ ਸੀ ਦਰਖਤ ਦੇ ਦਿੰਦੇ ਸਨ ਉਸਨੂੰ ਫਲ ਅਤੇ ਜੰਗਲ ਭਰੇ ਹੋਏ ਸਨ ਜੰਗਲੀ ਜਾਨਵਰਾਂ ਨਾਲ ਉਹਦੀ ਪੂਰਤੀ ਹੋ ਜਾਂਦੀ ਸੀ ਪ੍ਰਕਿਰਤੀ ਪੂਰਤੀ ਕਰਦੇ ਹੁੰਦੇ ਸੀ ਉਹਨੂੰ ਆਪਣੇ ਹੱਥਾਂ ਨਾਲ ਕੋਈ ਰਿਜ਼ਕ ਬਣਾਉਣਾ ਨਹੀਂ ਪੈਂਦਾ ਸੀ ਲੱਭਣਾ ਨਹੀਂ ਪੈਂਦਾ ਸੀ ਕੋਈ ਬਥੇਰੇ ਵੱਡੇ ਉਪਰਾਲੇ ਨਹੀਂ ਕਰਨੇ ਪੈਂਦੇ ਸਨ ਜਿਸੇ ਗਰਭਕਾਲ ਦੇ ਬੱਚੇ ਨੂੰ ਜੋ ਮਾਂ ਖਾਂਦੀ ਹੈ ਆਹਾਰ ਉਹੀ ਮਿਲ ਜਾਂਦਾ ਹੈ ਕੋਈ ਯਤਨ ਨਹੀਂ ਕਰਨਾ ਪੈਂਦਾ ਮਾਂ ਲੈਂਦੀ ਹੈ ਸਵਾਸ ਉਹ ਲੈ ਰਿਹਾ ਸਵਾਸ ਮਾਂ ਪੀਂਦੀ ਹੈ ਪਾਣੀ ਉਹ ਮਿਲ ਰਿਹਾ ਉਸਨੂੰ ਮਾਂ ਖਾਂਦੀ ਹੈ ਭੋਜਨ ਉਹ ਮਿਲ ਰਿਹਾ ਉਸਨੂੰ ਭੋਜਨ ਦੀ ਵੀ ਚਿੰਤਾ ਨਹੀਂ ਰਿਜ਼ਕ ਦੀ ਵੀ ਚਿੰਤਾ ਨਹੀਂ ਇਸ ਬੱਚੇ ਦੀ ਕੋਈ ਜ਼ਾਤ ਪਾਤ ਨਹੀਂ ਕੋਈ ਨਾਮ ਨਹੀਂ ਕੋਈ ਮਜ਼ਹਬ ਨਹੀਂ ਕੋਈ ਧਾਮ ਨਹੀਂ ਕੁਛ ਵੀ ਨਹੀਂ ਕੋਈ ਫਿਕਰ ਨਹੀਂ ਕੋਈ ਚਿੰਤਾ ਨਹੀਂ ਕੋਈ ਲੋਭ ਨਹੀਂ ਕੋਈ ਲਾਲਚ ਨਹੀਂ ਕੋਈ ਕ੍ਰੋਧ ਨਹੀਂ ਕੋਈ ਵਾਸ਼ਨਾ ਨਹੀਂ ਕੋਈ ਮੋਹ ਨਹੀਂ ਕੋਈ ਮਮਤਾ ਨਹੀਂ ਇੱਕ ਬ੍ਰਹਮ ਗਿਆਨੀ ਦੀ ਅਵਸਥਾ ਹੈ ਉਸ ਦੀ ਕਿਸ ਦੀ ਗਰਭਕਾਲ ਦੇ ਬੱਚੇ ਦੀ ਜਿਸ ਢੰਗ ਨਾਲ ਇੱਕ ਬ੍ਰਹਮ ਗਿਆਨੀ ਆਉਂਦਾ ਇਸ ਤਰ੍ਹਾਂ ਹੀ ਹੈ ਮਨ ਦਾ ਖਿੰਡਾਓ ਵੀ ਨਹੀਂ ਹੈ ਮਨ ਖਿੰਡਦਾ ਹੈ ਕੁਝ ਵੇਖ ਕੇ ਕੁਝ ਸੁਣ ਕੇ ਕੁਝ ਖਾ ਕੇ ਕੁਝ ਸਪਰਸ਼ ਕਰਕੇ ਕੁਝ ਸੁੰਘ ਕੇ ਇੰਦਰੀਆਂ ਦੇ ਤਮਾਮ ਦੁਆਰ ਬੰਦ ਨੇ ਮਨ ਨੂੰ ਟਿਕਾਉਣ ਦੀ ਸਾਰੀ ਜ਼ਿੰਦਗੀ ਅਭਿਆਸੀ ਲੋਕ ਸਾਧਨ ਕਰਦੇ ਨੇ ਕਬੀਰ ਕਹਿੰਦੇ ਨੇ ਮੂੰਦ ਲੀਏ ਦਰਵਾਜ਼ੇ ਬਾਜੀ ਅਲੇ ਅਨਹਦ ਵਾਜੇ ਮੈਂ ਹੁਣ ਅਨਹਦ ਦਾ ਨਾਦ ਸੁਣਦਾ ਪਿਆ ਕੀ ਸਾਧਨਾ ਕੀਤੀ ਹੈ ਕਹਿੰਦਾ ਮੈਂ ਉਹ ਦਰਵਾਜ਼ੇ ਹੀ ਬੰਦ ਕੀਤੇ ਨੇ ਜਿਹਦੇ ਰਾਹੀਂ ਮਨ ਬਾਹਰ ਭਟਕਦਾ ਮੂੰਦ ਲੀਏ ਦਰਵਾਜ਼ੇ ਬਾਜੀ ਹਲੇ ਅਨਹਦ ਵਾਜੇ ਅਨਹਦ ਦਾ ਵਾਜਾ ਹਰ ਵਕਤ ਵੱਜ ਰਿਹਾ ਪਰਮਾਤਮਾ ਦਾ ਬੋਲ ਸਾਜ਼ਾਂ ਦੀ ਆਵਾਜ਼ ਹੈ ਗੀਤਾਂ ਦੀ ਧੁਨ ਹੈ ਸੰਗੀਤਮਈ ਹੈ ਗੀਤਮਈ ਹੈ ਚਲੋ ਮੈਂ ਇੰਜ ਕਹਿ ਦਿਆਂ ਹਰ ਬ੍ਰਹਮ ਗਿਆਨੀ ਦੇ ਬੋਲ ਭਾਗਵਤ ਗੀਤਾ ਨੇ ਭਗਵਾਨ ਦੇ ਗੀਤ ਨੇ ਭਾਗਵਤ ਗੀਤਾ ਦੇ ਹੋਰ ਕੀ ਅਰਥ ਨੇ ਭਗਵਾਨ ਦੇ ਗੀਤ ਚੌਕ ਦੇ ਚ ਬੈਠਾ ਹੈ ਰਵਿਦਾਸ ਜੁੱਤੀਆਂ ਗੰਢ ਰਿਹਾ ਉਹਦਾ ਆਪਣਾ ਮਨ ਸ਼ਾਂਤ ਹੋ ਗਿਆ ਚੁੱਪ ਹੋ ਗਿਆ ਅਨਾਹਦ ਨਾਦ ਸੁਣਦਾ ਜਿਹੜਾ ਉਸ ਅਨਾਹਦ ਨਾਦ ਨੂੰ ਸੁਣ ਕੇ ਬਾਹਰ ਪ੍ਰਗਟ ਕਰ ਦੇਵੇ ਉਹ ਅਵਤਾਰ ਸ਼੍ਰੇਣੀ ਚ ਆ ਜਾਂਦਾ ਇਹ ਗੱਲ ਵੱਖਰੀ ਹੈ ਕਿ ਪ੍ਰਾਚੀਨ ਰਿਸ਼ੀ ਮੁਨੀਆਂ ਨੇ ਐਸਾ ਕਹਿ ਦਿੱਤਾ ਹੈ ਇਹ ਅੰਸਾ ਅਵਤਾਰ ਹੈ ਇਹ ਦੋ ਕਲਾ ਅਵਤਾਰ ਹੈ ਇਹ ਚਾਰ ਕਲਾ ਅਵਤਾਰ ਹੈ 10 ਕਰਾ 12 ਕਰਾ ਅਵਤਾਰ ਹੈ ਔਰ ਇਹ 16 ਕਲਾ ਅਵਤਾਰ ਹੈ। ਅਵਤਾਰ ਦਾ ਵੱਡਾ ਹੋਣਾ ਉਹਦੀ ਕਲਾ ਦੇ ਉੱਤੇ ਖੜਾ ਸੀ। ਕਲਾ ਇਸ ਦੇ ਕੋਲ ਕਿਤਨੀ ਹੈ, ਹੁਨਰ ਇਸ ਦੇ ਕੋਲ ਕਿਤਨਾ ਹੈ, ਗੁਣ ਇਸ ਦੇ ਕੋਲ ਕਿਤਨਾ ਹੈ। ਗੁਣ ਕਲਾ ਇਹ ਕਲਾਕਾਰ ਤਾਂ ਹੈ ਪਰ ਇਹਦੇ ਕੋਲ ਕਿਤਨੀ ਤਰ੍ਹਾਂ ਦੀ ਕਲਾ ਹੈ, ਉਸ ਆਧਾਰ ਤੇ ਕਹਿੰਦੇ ਸਨ ਇਹ ਅਵਤਾਰ। ਕਲਾ ਕਿਸੇ ਕੋਲ ਸਿੱਖੀ ਨਹੀਂ, ਅੰਦਰੋਂ ਪ੍ਰਗਟ ਹੋ ਰਹੀ ਹੈ, ਆਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ, ਪਰਮਾਤਮਾ ਦੇ ਤਲ ਤੋਂ ਪ੍ਰਗਟ ਹੋ ਰਹੀ ਹੈ ਔਰ ਇਹ ਬਾਹਰ ਪ੍ਰਗਟ ਕਰਨ ਦੇ ਸਮਰੱਥ ਹੋ ਗਿਆ। ਇਹ ਅਵਤਾਰ ਸ਼੍ਰੇਣੀ 'ਚ ਆ ਜਾਂਦਾ ਹੈ। ਸ਼ਾਇਦ ਇਸ ਤਰ੍ਹਾਂ ਤੁਸੀਂ ਨਾ ਸੁਣਿਆ ਹੋਵੇ, ਮੈਂ ਜ਼ੁਰਤ ਕਰਕੇ ਕਹਿ ਰਿਹਾ, ਜਿੰਨੇ ਭਗਤ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ 'ਚ ਬੈਠੇ ਨੇ ਸਭ ਅਵਤਾਰ ਸ਼੍ਰੇਣੀ ਦੇ ਨੇ, ਸਭ ਅਵਤਾਰ। ਇਹ ਆਪ ਨਹੀਂ ਪਏ ਬੋਲਦੇ, ਪਰਮਾਤਮਾ ਪਿਆ ਬੋਲਦਾ। ਜੋ ਆਪ ਬੋਲਦੇ ਨੇ ਉਹਨਾਂ ਦੀ ਬਾਣੀ ਨੂੰ ਗੁਰੂ ਅਰਜਨ ਦੇਵ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਦੇ 'ਚ ਦਰਜ ਹੀ ਨਹੀਂ ਕੀਤਾ ਸੀ। ਕਾਨਾ ਜੀ ਆਏ ਸਨ, ਪੀਲੂ ਜੀ ਆਏ ਸਨ, ਜਮਾਲ ਹੁਸੈਨ ਆਇਆ ਸੀ, ਆਪਣੀਆਂ ਬਾਣੀਆਂ ਸੁਣਾਈਆਂ। ਸਤਿਗੁਰ ਕਹਿਣ ਲੱਗੇ ਇਹਦੇ 'ਚ ਤੁਸੀਂ ਪਏ ਬੋਲਦੇ ਹੋ, ਰੱਬ ਨਹੀਂ ਪਿਆ ਬੋਲਦੇ, ਇਹ ਨਹੀਂ ਚੜੇ। ਇਹ ਲੰਬੀ ਚੌੜੀ ਵਿਆਖਿਆ ਮੈਂ ਤੁਹਾਡੇ ਸਾਹਮਣੇ ਨਾ ਰੱਖਾਂ, ਕਵੀ ਸੰਤੋਖ ਸਿੰਘ ਜੀ ਨੇ ਲਿਖੀ ਹੈ। ਸਤਿਗੁਰ ਨੇ ਕਹਿ ਦਿੱਤਾ, ਕਾਨਾ ਜੀ ਪੀਲੋ ਜੀ ਠੀਕ ਹੈ, ਤੁਹਾਡੇ ਬੋਲ ਬੜੇ ਮਧੁਰ ਨੇ, ਚੰਗੇ ਨੇ, ਪਰ ਤੁਹਾਡੇ ਨੇ ਪਰਮਾਤਮਾ ਦੇ ਨਹੀਂ ਨੇ, ਤੁਹਾਡੇ ਦਿਮਾਗ 'ਚੋਂ ਨਿਕਲੇ ਨੇ, ਤੁਹਾਡੀ ਸੋਚਣੀ 'ਚੋਂ ਨਿਕਲੇ ਨੇ। ਇਹ ਬੋਲ ਤੁਸੀਂ ਪਰਮਾਤਮਾ ਦੇ ਸੁਣ ਕੇ ਨਹੀਂ ਸੁਣਾਏ, ਸੋਚ ਕੇ ਸਮਝ ਕੇ ਤੁਕਬੰਦੀ ਕਰਕੇ ਸੁਣਾਏ ਨੇ। ਜਿਸ ਗ੍ਰੰਥ ਦੀ ਅਸੀਂ ਰਚਨਾ ਪਏ ਕਰਦੇ ਹਾਂ ਇਹ ਕੇਵਲ ਪਰਮਾਤਮਾ ਦੀ ਬਾਣੀ ਵਾਸਤੇ ਹੈ, ਤੁਕਬੰਦੀ ਕਰਨ ਵਾਲੇ ਦਿਮਾਗੀ ਕਵੀਆਂ ਵਾਸਤੇ ਨਹੀਂ ਹੈ। ਇਸ ਵਾਸਤੇ ਪੋਥੀ ਪਰਮੇਸ਼ਰ ਕਾ ਸਥਾਨ, ਇਹ ਤਾਂ ਸਾਰੇ ਬੋਲ ਪਰਮਾਤਮਾ ਦੇ ਨੇ। ਇਸ ਵਾਸਤੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਪਰਮਾਤਮਾ ਦਾ ਪ੍ਰਕਾਸ਼ ਹੈ ਔਰ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਿਆ ਹੋਇਆ ਪਰਮਾਤਮਾ ਨੂੰ ਮੱਥਾ ਟੇਕਿਆ, ਅਕਾਲ ਪੁਰਖ ਨੂੰ ਮੱਥਾ ਟੇਕਿਆ। ਇਹ ਤੇ ਪੋਥੀ ਪਰਮੇਸ਼ਰ ਕਾ ਸਥਾਨ। ਤੇ ਫਿਰ ਇਹਦੇ 'ਚ ਕੁਝ ਹੋਰ ਨਾ ਸਮਝਣਾ, ਇਹ ਤੇ ਰਵਿਦਾਸ ਦੇ ਬੋਲ ਨੇ ਤੇ ਕਬੀਰ ਦੇ ਬੋਲ ਨੇ, ਸਾਡੇ ਵਿੱਚ ਕੁਝ ਕਈ ਇਸ ਤਰ੍ਹਾਂ ਦੇ ਵੀ ਪੈਦਾ ਹੋ ਜਾਂਦੇ ਨੇ। ਸੰਸਾਰ ਦਾ ਭਰਮਣ ਕਰਦੇ ਹੋਇਆਂ ਪਤਾ ਨਹੀਂ ਕਿਤਨੀ ਤਰ੍ਹਾਂ ਦੀ ਮੈਨੂੰ ਦੁਨੀਆ ਮਿਲਦੀ ਹੈ, ਪਰ ਇੱਕ ਨੁਕਤਾ ਮੈਂ ਅਰਜ਼ ਕਰਦੇ ਹਾਂ, ਖੰਡਨ ਕਰਨ ਨਾਲੋਂ, ਤਰਕ ਕਰਨ ਨਾਲੋਂ ਸਹਿਮਤ ਹੋਣ ਵਾਸਤੇ ਤੇ ਸਮਝਣ ਵਾਸਤੇ ਲੱਖਾਂ ਗੁਣਾ ਜ਼ਿਆਦਾ ਅਕਲ ਚਾਹੀਦੀ ਹੈ। ਖੰਡਨ ਤੇ ਕੋਈ ਵੀ ਕਰ ਸਕਦਾ, ਤਰਕ ਤੇ ਕੋਈ ਵੀ ਕਰ ਸਕਦਾ, ਤਰਕ ਤੇ ਪਰਮਾਤਮਾ ਤੇ ਵੀ ਹੋ ਜਾਂਦੀ ਹੈ। ਨਾਸਤਿਕ ਨਹੀਂ ਮੰਨਦੇ, ਅੱਜ ਵੀ ਨਹੀਂ ਮੰਨਦੇ, ਤਰਕ ਦਾ ਕੀ ਹੈ? ਤਰਕ ਤੇ ਸਿੱਧੀ ਪਰਮਾਤਮਾ ਤੇ ਵੀ ਹੋ ਸਕਦੀ ਹੈ। ਇੱਕ ਅੰਧਾ ਵੀ ਕਹਿ ਸਕਦਾ ਕੋਈ ਸੂਰਜ ਨਹੀਂ ਮੈਂ ਨਹੀਂ ਮੰਨਦਾ, ਤਰਕ ਤੇ ਹੋ ਸਕਦੀ ਹੈ, ਸੂਰਜ ਤੇ ਵੀ ਹੋ ਸਕਦੀ ਹੈ। ਔਰ ਅੰਧਾ ਜੋ ਕਹੇਗਾ ਉਹ ਆਪਣੇ ਤਲ ਤੇ ਸੱਚ ਹੈ, ਸੱਚਾਈ ਬਿਆਨ ਕਰ ਰਿਹਾ ਹੈ। ਬੜੇ ਧਿਆਨ ਨਾਲ ਸੁਣਨਾ, ਅੰਧੇ ਨੂੰ ਝੂਠਾ ਨਹੀਂ ਸਾਬਤ ਕਰ ਸਕਦੇ ਅਸੀਂ। ਉਹ ਕਹਿੰਦਾ ਨਹੀਂ ਹੈ ਸੂਰਜ, ਨਹੀਂ ਹੈ ਸੂਰਜ, ਮੈਂ ਨਹੀਂ ਮੰਨਦਾ ਔਰ ਨਹੀਂ ਹੈ। ਤੋ ਅੰਧੇ ਦੇ ਤਲ ਤੇ ਉਹ ਇੱਕ ਸੱਚਾਈ ਹੈ, ਕਿਉਂਕਿ ਉਹਦੀ ਦੁਨੀਆਂ ਦੇ ਸੂਰਜ ਨਹੀਂ ਹੈ। ਅਗਰ ਨਾਸਤਿਕ ਕਹਿੰਦਾ ਹੈ ਨਹੀਂ ਹੈ ਪਰਮਾਤਮਾ, ਨਹੀਂ ਹੈ ਪਰਮਾਤਮਾ, ਤਾਂ ਇਤਨਾ ਹੀ ਕਹਿਣਾ ਪਏਗਾ ਜੇ ਤੈਨੂੰ ਸਮਝ ਨਹੀਂ ਹੈ। ਪਰਮਾਤਮਾ ਤੇ ਹੈ, ਤੈਨੂੰ ਸਮਝ ਨਹੀਂ ਹੈ, ਸੂਰਜ ਤੇ ਹੈ ਤੈਨੂੰ ਦਿਖਾਈ ਨਹੀਂ ਦਿੰਦਾ, ਕੀ ਕਰੀਏ, ਕੀ ਕਰੀਏ? ਇਸ ਤਰ੍ਹਾਂ ਦੇ ਤਾਰਕਿਕ ਲੋਕਾਂ ਨੂੰ ਮੈਂ ਕਹਿ ਦਿਆਂਗਾ, ਗੁਸਤਾਖੀ ਬਾਰ ਬਾਰ ਮੈਂ ਮਾਫ਼ੀ ਮੰਗ ਲਵਾਂ, ਅੰਧੇ ਨੇ ਕਹਿ ਦਿੰਦੇ ਨੇ ਸੂਰਜ ਨਹੀਂ ਹੈ, ਅਤੇ ਮੈਂ ਵੀ ਉਹਨਾਂ ਨੂੰ ਕਹਿ ਦਿੰਦਾ ਤੁਸੀਂ ਠੀਕ ਕਹਿੰਦੇ ਹੋ, ਤੁਸੀਂ ਆਪਣੇ ਤਲ ਤੇ ਠੀਕ ਹੋ, ਸਮੁੱਚੇ ਸੰਸਾਰ ਦੇ ਤਲ ਤੇ ਤੁਸੀਂ ਗਲਤ ਹੋ, ਆਪਣੇ ਤਲ ਤੇ ਠੀਕ ਹੋ। ਤਰਕ ਕਰਨਾ ਕੀ ਬੱਚਿਆਂ ਦਾ ਖੇਲ ਹੈ, ਜਣਾ ਖਣਾ ਤਰਕ ਕਰ ਦਿੰਦਾ, ਸਮਝ ਕੱਖ ਵੀ ਨਹੀਂ ਆਉਂਦੀ, ਤਰਕ ਕਰ ਦਿੰਦਾ, ਤਰਕ ਕੋਈ ਵੀ ਕਰ ਸਕਦਾ। ਮੈਂ ਇੱਕ ਦਫ਼ਾ ਫਿਰ ਅਰਜ਼ ਕਰਦੇ ਹਾਂ, ਅਗਰ ਇੱਕ ਅੰਧਾ ਕਹਿ ਦਿੰਦਾ ਕੋਈ ਸੂਰਜ ਨਹੀਂ, ਮੈਂ ਨਹੀਂ ਮੰਨਦਾ ਕੋਈ ਰੋਸ਼ਨੀ ਵੀ ਆਉਂਦੀ ਹੈ, ਕੋਈ ਚਾਨਣਾ ਵੀ ਆਉਂਦਾ, ਮੈਂ ਨਹੀਂ ਮੰਨਦਾ, ਤੁਸੀਂ ਸਪਸ਼ਟ ਕਰਕੇ ਦੱਸੋ, ਪ੍ਰਮਾਣ ਦੇ ਕੇ ਦੱਸੋ, ਪ੍ਰਤੱਖਸ਼ ਪ੍ਰਮਾਣ ਦੇ ਕੇ ਦੱਸੋ ਕਿ ਰੋਸ਼ਨੀ ਹੁੰਦੀ ਹੈ, ਸੂਰਜ ਹੁੰਦਾ, ਤਾਂ ਹੁਣ ਕਿਹੜਾ ਪ੍ਰਮਾਣ ਦਿਓਗੇ ਅੰਧੇ ਨੂੰ, ਕਿਹੜਾ ਪ੍ਰਮਾਣ ਦਿਓ, ਕਿਹੜਾ ਪ੍ਰਤੱਖਸ਼ ਪ੍ਰਮਾਣ ਦਿਓ? ਵੱਡੇ ਤੋਂ ਵੱਡਾ ਨਾਸਤਿਕ ਵੀ ਉਹਦੇ ਸਾਹਮਣੇ ਫੇਲ ਹੋ ਜਾਏ। ਗੁਸਤਾਖੀਵਾਂ, ਵੱਡੇ ਤੋਂ ਵੱਡਾ ਆਸਤਿਕ ਵੀ, ਵੱਡੇ ਤੋਂ ਵੱਡਾ ਬ੍ਰਹਮ ਗਿਆਨੀ ਸੰਤ ਵੀ ਉਹਦੇ ਸਾਹਮਣੇ ਫੇਲ ਹੋ ਜਾਏਗਾ, ਨਹੀਂ ਦੇ ਸਕਦਾ ਪ੍ਰਤੱਖਸ਼ ਪ੍ਰਮਾਣ। ਇਸ ਵਾਸਤੇ ਇਹਨਾਂ ਅੰਧਿਆਂ ਨੇ ਫਿਰ ਐਸੇ ਪੁਰਸ਼ਾਂ ਨੂੰ ਕਿਧਰੇ ਤੱਤੀ ਤਵੀ 'ਤੇ ਬਿਠਾਇਆ ਹੈ, ਬੰਦ ਬੰਦ ਕੱਟੇ ਨੇ, ਸੋਲੀ 'ਤੇ ਲਟਕਾਇਆ ਹੈ, ਕਤਲ ਕੀਤਾ ਹੈ। ਅਸੀਂ ਨਹੀਂ ਮੰਨਦੇ ਸੂਰਜ ਹੈ, ਉਹ ਕਹਿੰਦੇ ਰਹੇ ਸੂਰਜ 'ਤੇ ਹੈ, ਸੂਰਜ 'ਤੇ ਹੈ, ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਚਾਨਣਾਂ 'ਤੇ ਹੈ। ਅੰਧੇ ਕਹਿੰਦੇ ਰਹੇ ਨਹੀਂ ਹੈ ਤੇ ਦਿਖਾਓ, ਪ੍ਰਤੱਖਸ਼ ਪ੍ਰਮਾਣ ਦਿਓ। ਹੁਣ ਕੀ ਪ੍ਰਤੱਖਸ਼ ਪ੍ਰਮਾਣ ਦੇਈਏ? ਹਰ ਉਸ ਤਾਰਕਿਕ ਨੂੰ ਜੋ ਕੁਤਰਕ ਕਰਦਾ, ਤਰਕ ਨਹੀਂ ਕੁਤਰਕ ਕਰਦਾ, ਸਮਝ ਕੱਚ ਕੁਛ ਵੀ ਨਹੀਂ ਹੈ, ਕੁਛ ਵੀ ਨਹੀਂ ਹੈ, ਤੇ ਤਰਕ ਕਰ ਦਿੰਦਾ। ਇਸ ਮੰਜ਼ਿਲ ਦਾ ਉਹ ਰਾਹੀ ਵੀ ਨਹੀਂ ਹੈ ਤੇ ਤਰਕ ਕਰ ਦਿੰਦਾ। ਉਹਨਾਂ ਸਾਰਿਆਂ ਨੂੰ ਮੈਂ ਇਹ ਆਖਾਂਗਾ, ਅਗਰ ਕਹਿ ਰਹੇ ਨੇ ਸੂਰਜ ਨਹੀਂ ਹੈ ਤਾਂ ਬਸ ਅਸੀਂ ਮੰਨ ਲੈਂਦੇ ਹਾਂ ਅੰਧੇ ਹੋ, ਹੋਰ ਕੁਛ ਵੀ ਨਹੀਂ, ਅੰਧੇ। ਸੁਜਾਖਾ ਕਦੇ ਹੀ ਨਹੀਂ ਆਖੇਗਾ ਸੂਰਜ ਨਹੀਂ ਹੈ, ਸੂਰਜ ਨਹੀਂ ਹੈ। ਅੱਜ ਵੀ ਮੈਂ ਅਰਜ਼ ਕਰਾਂ, ਆਸਤਿਕ ਲੋਕਾਂ ਨਾਲੋਂ ਨਾਸਤਿਕਾਂ ਦੀ ਤਾਦਾਦ ਬਹੁਤ ਜ਼ਿਆਦਾ ਹੈ, ਬਹੁਤ ਜ਼ਿਆਦਾ। ਮੰਦਰ ਮਸਜਿਦ ਕਈ ਸੋਨੇ ਹੋ ਗਏ ਨੇ, ਬੌਧ ਮੱਠ ਕਈ ਸੋਨੇ ਹੋ ਗਏ ਨੇ, ਚਰਚ ਤੇ ਯੂਰਪ ਦੇ ਸਾਰੇ ਉਜੜ ਗਏ ਨੇ, ਕੋਈ ਜਾਂਦਾ ਹੀ ਨਹੀਂ। ਨਾਸਤਿਕਤਾ ਵੱਧਦੀ ਜਾ ਰਹੀ ਹੈ, ਵੱਧਦੀ ਜਾ ਰਹੀ ਹੈ, ਬੇਸ਼ੁਮਾਰ ਵੱਧਦੀ ਜਾ ਰਹੀ ਹੈ। ਕੌਣ ਪ੍ਰਤੱਖਸ਼ ਪ੍ਰਮਾਣ ਦੇਵੇ? ਹਾਂ, ਉਹਨਾਂ ਨੂੰ ਕਿਹਾ ਜਾ ਸਕਦਾ ਤੁਹਾਡੀ ਅੱਖਾਂ ਦਾ ਇਲਾਜ ਹੋ ਸਕਦਾ ਹੈ। ਇਹ ਅੱਖਾਂ ਕਿਧਰੇ ਜਨਮ ਤੋਂ ਅੰਧੀਆਂ ਹੋਵਨ ਤੇ ਸ਼ਾਇਦ ਇਲਾਜ ਨਾ ਹੋਵੇ। ਅਗਰ ਮਨ ਜਨਮ ਤੋਂ ਅੰਧਾ ਹੈ, ਅੰਧਾ ਹੀ ਆਉਂਦਾ ਹੈ। ਅੰਧੀ ਕੰਮੀ ਅੰਧ ਮਨ, ਮਨ ਅੰਧੇ ਤਨ ਅੰਧ, ਚਿੱਕੜ ਲਾਈਏ ਕਿਆ ਥੀਏ ਜਾਂ ਟੁੱਟੇ ਪੱਥਰ ਬੰਦ। ਮਹਾਰਾਜ ਕਹਿੰਦੇ ਮਨ ਤੇ ਅੰਧਾ ਹੈ, ਪਰ ਇਸ ਅੰਧੇ ਮਨ ਦਾ ਇਲਾਜ ਹੋ ਸਕਦਾ ਸਤਸੰਗ ਦੇ ਚ। ਗੁਰਬਾਣੀ ਦੀ ਔਸ਼ਧੀ, ਗੁਰਬਾਣੀ ਦੀ ਦਵਾਈ ਇਹਦੀ ਮਨ ਦੀ ਅੱਖਾਂ 'ਚ ਜੈਸੇ ਜੈਸੇ ਪੈਂਦੀ ਜਾਏਗੀ, ਇੱਕ ਦਿਨ ਰੋਸ਼ਨੀ ਆ ਜਾਏਗੀ ਔਰ ਇਸਨੇ ਕਹਿ ਦੇਣਾ ਹਾਂ ਸੂਰਜ ਹੈ, ਸੂਰਜ ਹੈ, ਸੂਰਜ ਹੈ। ਅੰਧੇ ਮਨ ਦਾ ਤੇ ਇਲਾਜ ਹੈ, ਐਸੀ ਗੱਲ ਨਹੀਂ, ਪਰ ਸ਼ਰਤ ਹੈ ਸਤਸੰਗ ਦੇ 'ਚ ਆਵੇ ਤਾਂ ਖੇਡ ਬਣੇਗੀ। ਮੈਂ ਅਕਸਰ ਅਰਜ਼ ਕਰਦਾ ਹੁੰਦਾ ਰੂਹਾਨੀ ਰੂਪ ਦੇ 'ਚ ਸਤਿਗੁਰ ਨੇ ਸਾਡੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਸਰੀਰਕ ਰੂਪ ਦੇ 'ਚ ਗੁਰੂ ਨੇ ਗੁਰੂ ਪੰਥ ਗੁਰੂ ਸੰਗਤ, ਮੇਰੇ ਮਾਧੋ ਜੀ ਸਤਸੰਗਤ ਮਿਲੇ ਸੋਹਰੇ, ਸੰਗਤ ਦੇ 'ਤੇ ਆਉਣਾ ਪਏਗਾ। ਬਿਨ ਭਾਗਾਂ ਸਤਸੰਗ ਨਾ ਲੱਭੇ, ਬਿਨ ਸੰਗਤ ਮੈਲ ਭਰੀ ਜੇ ਜੀ। ਜਿੱਥੇ ਸਾਰੇ ਸੱਚ ਨੂੰ ਸੁਣਨ ਆਏ ਹੋਵਨ ਸਤਸੰਗੀ ਨੇ, ਇਹਨਾਂ ਦੇ 'ਚ ਬੈਠ ਕੇ ਬੜੀ ਭਾਰੀ ਪ੍ਰੇਰਣਾ ਮਿਲਦੀ ਹੈ, ਮਨ ਨੂੰ ਤਾਕਤ ਮਿਲਦੀ ਹੈ, ਤਕਵੀਅਤ ਮਿਲਦੀ ਹੈ, ਸਮਝ ਮਿਲਦੀ ਹੈ। ਦੇਹੀ ਦੇ ਰੂਪ ਦੇ 'ਚ ਗੁਰੂ ਨੇ, ਗੁਰੂ ਪੰਥ ਗੁਰੂ ਸੰਗਤ, ਆਤਮਾ ਦੇ ਤਲ 'ਤੇ ਗੁਰੂ ਨੇ, ਪ੍ਰਕਾਸ਼ ਦੇ ਤਲ 'ਤੇ ਗੁਰੂ ਨੇ, ਰੂਹਾਨੀਅਤ ਦੇ ਗੁਰੂ ਨੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਪਰਮਾਤਮਾ ਦੇ ਆਪਣੇ ਵੀ ਦੋ ਰੂਪ ਨੇ, ਨਿਰਾਕਾਰ ਤੇ ਸਾਕਾਰ, ਨਿਰਗੁਣ ਤੇ ਸਰਗੁਣ। ਨਿਰਗੁਣ ਰੂਪ ਦੇ 'ਚ ਉਹ ਆਕਾਰ ਤੋਂ ਰਹਿਤ ਹੈ, ਸਰਗੁਣ ਰੂਪ ਦੇ 'ਚ ਉਹ ਸਾਕਾਰ ਵਾਲਾ ਹੈ। ਅਤੇ ਜੇ ਪਰਮਾਤਮਾ ਦੇ ਦੋ ਰੂਪ ਨੇ ਅਤੇ ਗੁਰੂ ਦੇ ਵੀ ਦੋ ਰੂਪ ਨੇ, ਨਿਰਗੁਣ ਰੂਪ ਦੇ 'ਚ ਗੁਰੂ ਸ਼ਬਦ ਹੈ, ਸਰਗੁਣ ਰੂਪ ਦੇ 'ਚ ਗੁਰੂ ਪੰਥ ਹੈ, ਗੁਰੂ ਸੰਗਤ ਹੈ। ਇਸੇ ਵਾਸਤੇ ਤਾਂ ਅਸੀਂ ਕਹਿ ਦਿੰਦੇ ਹਾਂ ਗੁਰੂ ਰੂਪ ਸੰਗਤ, ਗੁਰੂ ਰੂਪ ਸਾਧ ਸੰਗਤ। ਸੰਗਤ ਦੇ ਦਰਸ਼ਨ ਗੁਰੂ ਦੀ ਦੇਹੀ ਦੇ ਦਰਸ਼ਨ ਨੇ, ਅਤੇ ਸਤਿਗੁਰ ਦੇ ਸ਼ਬਦ ਨੂੰ ਸੁਣਨਾ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਸੁਣਨਾ ਬੜੀ ਇਕਾਗਰਤਾ ਨਾਲ, ਇਹ ਉਸ ਪਰਮਾਤਮਾ ਨਿਰਾਕਾਰ ਨੂੰ ਸੁਣਨਾ ਹੈ, ਇਹ ਨਿਰਗੁਣ ਦੇ ਦਰਸ਼ਨ ਨੇ। ਤਾਂ ਖੈਰ ਲਮਕਾਵਾਂ ਨਾ, ਸਰੀਰ ਗਰਭ ਦੇ 'ਚ ਹੈ, ਇਹਦੀ ਕੋਈ ਲੋੜ ਨਹੀਂ। ਮਾਂ ਖਾਂਦੀ ਉਹਨੂੰ ਭੋਜਨ ਮਿਲ ਰਿਹਾ, ਮਾਂ ਪੀਂਦੀ ਉਹਨੂੰ ਪਾਣੀ ਮਿਲ ਰਿਹਾ, ਮਾਂ ਦੇ ਵਿਚਾਰ ਵੀ ਉਸਨੂੰ ਮਿਲ ਰਹੇ, ਉਹ ਆਪ ਕੁਛ ਵੀ ਨਹੀਂ ਕਰ ਰਿਹਾ। ਸਤਯੁਗ ਜੋ ਸਮੇਂ ਵਿੱਚ ਬਤੀਤ ਹੋਇਆ, ਪਹਾੜਾਂ ਦੀ ਕੰਦਰਾਂ 'ਚ ਰਹਿੰਦਾ ਸੀ ਮਨੁੱਖ, ਕੋਈ ਕਬੀਲੇ ਨਹੀਂ, ਕੋਈ ਕਸਬੇ ਨਹੀਂ, ਕੋਈ ਜ਼ਾਤ ਨਹੀਂ, ਕੋਈ ਪਾਤ ਨਹੀਂ, ਕੋਈ ਮੁਲਕ ਨਹੀਂ, ਕੋਈ ਲੜਾਈ ਨਹੀਂ, ਕੋਈ ਝਗੜਾ ਨਹੀਂ, ਦਰਖਤਾਂ ਦੇ ਫਲ ਤੋੜ ਲੈਣੇ ਖਾ ਲੈਣੇ, ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰ ਲੈਣਾ ਖਾ ਲੈਣਾ, ਜ਼ਿੰਦਗੀ ਬੜੀ ਇੰਝ ਕਹਿ ਲਓ ਸੁੱਖ ਨਾਲ ਬਤੀਤ ਹੋ ਰਹੀ ਸੀ। ਪਸ਼ੂ ਸਾਰੇ ਹੀ ਸੁਖੀ ਨੇ। ਇਹ ਸੁੱਖ ਗਰਭ ਕਾਲ ਦਾ ਸੁੱਖ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕਿਉਂ? ਗਰਭਕਾਲ ਦੇ ਬੱਚੇ ਦੇ ਉੱਤੇ ਨਾ ਕੋਈ ਸਮਾਜ ਦੀ ਜ਼ਿੰਮੇਵਾਰੀ, ਨਾ ਕੋਈ ਰਾਜਨੀਤੀ ਦੀ ਜ਼ਿੰਮੇਵਾਰੀ, ਨਾ ਕੋਈ ਪ੍ਰਾਕਿਰਤਿਕ ਜ਼ਿੰਮੇਵਾਰੀ, ਨਾ ਕੋਈ ਰਿਜ਼ਕ ਦੀ ਜ਼ਿੰਮੇਵਾਰੀ, ਕੋਈ ਜ਼ਿੰਮੇਵਾਰੀ ਤਾਂ ਹੈ ਹੀ ਨਹੀਂ। ਬਿਲਕੁਲ ਸੁਤੰਤਰ ਹੈ, ਮੋਕਸ਼ ਹੈ, ਮੁਕਤ ਹੈ। ਕੁਛ ਸਾਇੰਟਿਸਟ ਐਸਾ ਕਹਿਣ ਲੱਗ ਪਏ ਨੇ ਜੀਵਨ ਭਰ ਮਨੁੱਖ ਗਰਭਕਾਲ ਦੀ ਅਵਸਥਾ ਲੱਭਦਾ, ਨਿਸ਼ਚਿੰਤ ਹੋਣਾ ਚਾਹੁੰਦਾ, ਚਿੰਤਾ ਦਾ ਬੋਝ ਮੇਰੇ ਤੇ ਨਾ ਹੋਵੇ। ਇਹ ਜਿਹੜੀ ਇਸਦੀ ਮੰਗ ਹੈ, ਇਹਦਾ ਕੁਝ ਅਨੁਭਵ ਵੀ ਤੇ ਹੋਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਦੀ ਵੀ ਕੋਈ ਅਵਸਥਾ ਹੈ ਜਿਹੜੀ ਨਿਸ਼ਚਿੰਤ ਆਉਂਦੀ ਹੈ। ਗਰਭਕਾਲ ਦੀ ਅਵਸਥਾ ਨਿਸ਼ਚਿੰਤ ਹੈ, ਕੋਈ ਰਿਜ਼ਕ ਦੀ ਚਿੰਤਾ ਨਹੀਂ, ਕੋਈ ਸਮਾਜ ਦੀਆਂ ਲੋੜਾਂ ਦਾ ਬੋਝ ਨਹੀਂ, ਕੋਈ ਸਮਾਜਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਾਜਨੀਤਿਕ ਜ਼ਿੰਮੇਵਾਰੀਆਂ ਨਹੀਂ, ਕੋਈ ਰਿਜ਼ਕ ਦੀ ਤਲਾਸ਼ ਨਹੀਂ। ਸੁਤੰਤਰ ਹੈ, ਨਿਸ਼ਚਿੰਤ ਹੈ। ਫਿਰ ਜੀਵਨ ਭਰ ਮਨੁੱਖ ਨਿਸ਼ਚਿੰਤ ਹੋਣਾ ਚਾਹੁੰਦਾ ਹੈ, ਕਿੱਥੇ ਹੁੰਦਾ? ਇਹਨੂੰ ਅੱਜ ਦੇ ਮਨੋਵਿਗਿਆਨਕ ਅਤੇ ਸਾਇੰਟਿਸਟ ਵੀ ਕਹਿਣ ਲੱਗ ਪਏ ਨੇ ਮਨੁੱਖ ਤੇ ਉਹ ਗਰਭਕਾਲ ਦੀ ਅਵਸਥਾ ਲੱਭ ਰਿਹਾ। ਨਿਸ਼ਚਿੰਤ ਹੋ ਜਾਣਾ, ਬਿਲਕੁਲ ਨਿਸ਼ਚਿੰਤ ਹੋ ਜਾਣਾ। ਮਾਂ ਦੀ ਗੋਦ ਚ ਹੈ, ਕੁੱਖ ਦੇ ਚ ਹੈ ਸਤਿਯੁਗ, ਫਿਰ ਜਨਮ ਹੋ ਗਿਆ। ਜੰਮਦਿਆਂ ਸਾਰ ਧਰਤੀ ਦੀ ਗੋਦ ਵਿੱਚ ਆਉਂਦੇ ਹਾਂ। ਇਹਦੀਆਂ ਕੁਝ ਲੋੜਾਂ ਤੇ ਬੱਚੇ ਨੂੰ ਕੀ ਚਾਹੀਦੀ, ਤਾਕਤ, ਸਮਰਥ, ਔਰ ਫਿਰ ਮਰਿਆਦਾ। ਇਹ ਮਾਂ ਬਾਪ ਸਿਖਾਉਂਦੇ ਨੇ ਬੋਲਣ ਦੀ ਮਰਿਆਦਾ, ਚੱਲਣ ਦੀ ਮਰਿਆਦਾ, ਉੱਠਣ ਬੈਠਣ ਦੀ ਮਰਿਆਦਾ। ਇਹ ਮਨੁੱਖ ਸੱਭੇ ਹੈ, ਸੱਭੇ ਤੋਂ ਮੁਰਾਦ ਇਹਨੂੰ ਚਾਰ ਬੰਦਿਆਂ ਵਿੱਚ ਬੋਲਣ ਦਾ ਢੰਗ ਹੈ। ਇਹ ਨਹੀਂ ਕਿ ਮੂੰਹ ਫੱਟ ਹੈ, ਆਈ ਜੋ ਮੂੰਹ ਦੇ ਵਿੱਚ ਗੱਲ ਕਹਿ ਦਿੱਤੀ। ਸੱਭੇ ਇਹ ਸਾਰੀ ਮਰਿਆਦਾ ਬੱਚੇ ਨੂੰ ਸਿਖਾਉਣੀ ਪੈਂਦੀ ਹੈ। ਤ੍ਰੇਤਾ ਯੁੱਗ ਇੰਜ ਕਹਿ ਲਓ ਪ੍ਰਾਇਮਰੀ ਸਕੂਲ ਸੀ, ਔਰ ਇਹਦੇ ਚ ਬੱਚੇ ਨੂੰ ਮਰਿਆਦਾ ਸਿਖਾਉਣੀ ਸੀ ਤਾਂ ਸ਼੍ਰੀ ਰਾਮ ਨੂੰ ਪ੍ਰਾਇਮਰੀ ਸਕੂਲ ਮਿਲਿਆ। ਉਹ ਮਰਿਆਦਾ ਪੁਰਸ਼ੋਤਮ ਅਵਤਾਰ ਨੇ, ਉੱਠਣਾ ਬੈਠਣਾ ਸਿਖਾਉਣਾ, ਬੋਲਣਾ ਸਿਖਾਉਣਾ, ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਪਤਨੀ ਦੀ ਕੀ ਮਰਿਆਦਾ, ਪਤੀ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਮਰਿਆਦਾ ਪੁਰਸ਼ੋਤਮ ਸ਼੍ਰੀ ਰਾਮ ਮਰਿਆਦਾ ਸਿਖਾਉਣੀ ਹੈ। ਸਮੇਂ ਦੀ ਧਾਰਾ ਵਿੱਚ ਯੁੱਗ ਜਦ ਬਦਲੇ ਤਾਂ ਸਮੇਂ ਦੀ ਧਾਰਾ ਵਿੱਚ ਇਹ ਅਵਤਾਰ ਬਦਲਦੇ ਰਹੇ। ਸਤਯੁਗ ਵਿੱਚ ਕੋਈ ਅਵਤਾਰ ਨਹੀਂ, ਇੱਕ ਵੀ ਨਹੀਂ ਹੈ। ਅਗਰ ਆਉਂਦਾ ਵੀ ਹੈ ਜ਼ਿਕਰ ਤੇ ਬੋਨੇ ਅਵਤਾਰ ਦਾ, ਸਤਯੁਗ ਤੈਂ ਮਾਣਿਓ ਛਲਿਓ ਬਲ ਬਾਵਨ ਪਾਇਓ, ਬੋਨਾ ਅਵਤਾਰ, ਬਿਲਕੁਲ ਮਦਰਾ ਜਿਹਾ 2-2.5 ਫੁੱਟ ਦਾ 52 ਅਵਤਾਰ, ਬੋਨਾ। ਪੂਰੇ ਅਵਤਾਰ ਦੀ ਲੋੜ ਹੀ ਨਹੀਂ ਸੀ। ਕਿਉਂ? ਸਤਯੁਗੀ ਜੀਵ ਨੂੰ ਕੀ ਲੋੜ ਹੈ? ਗਰਭਕਾਲ ਦੇ ਬੱਚੇ ਨੂੰ ਕੀ ਲੋੜ ਹੈ? ਪਹਾੜਾਂ ਦੀ ਕੰਦਰਾਂ ਦੇ ਚ ਰਹਿੰਦਾ ਪਿਆ, ਨਾ ਕੋਈ ਤ੍ਰਿਸ਼ਨਾ, ਨਾ ਕੋਈ ਮੁਲਕ, ਨਾ ਜ਼ਾਤ, ਨਾ ਪਾਤ, ਨਾ ਮਜ਼ਹਬ, ਨਾ ਕੋਈ ਸ਼ਹਿਰ, ਨਾ ਕਸਬਾ, ਕਬੀਲੇ ਵੀ ਕੋਈ ਨਹੀਂ। ਤੋ ਅਜੇ ਅਵਤਾਰਾਂ ਦੀ ਵੀ ਆਮਦ ਨਹੀਂ ਹੋਈ ਸੀ। ਇਹ ਵੀ ਮੈਂ ਅਰਜ਼ ਕਰਦੇ, ਅਵਤਾਰ ਸ਼ੁਰੂ ਹੋਏ ਸਹੀ ਮਹੀਨਿਆਂ ਚ, ਤ੍ਰੇਤੇ ਵਿੱਚ। ਤ੍ਰੇਤੇ ਯੁੱਗ ਦੀ ਮਨੁੱਖਤਾ ਸਮੇਂ ਦੀ ਧਾਰਾ ਇੰਜ ਸਮਝ ਲਓ ਜਿਵੇਂ ਪ੍ਰਾਇਮਰੀ ਸਕੂਲ ਦੇ ਬੱਚੇ ਹੁੰਦੇ ਨੇ, ਉਹਨਾਂ ਨੂੰ ਮਰਿਆਦਾ ਸਿਖਾਉਣੀ ਆਉਂਦੀ ਹੈ। ਤੋ ਉਸ ਵਕਤ ਦੇ ਮਹਾਨ ਅਵਤਾਰੀ ਪੁਰਸ਼ ਰਘੁਵੰਸ਼ੀ ਸ਼੍ਰੀ ਰਾਮ ਨੇ ਮਰਿਆਦਾ ਸਿਖਾਈ, ਖੁਦ ਵੀ ਮਰਿਆਦਾ ਦੀ ਪਾਲਣਾ ਕੀਤੀ। ਬਹੁ ਗਿਣਤੀ ਵਿੱਚ ਅਗਰ ਪ੍ਰਜਾ ਕਹੇਗੀ ਉਹ ਰਾਜੇ ਨੂੰ ਮੰਨਣਾ ਪਏਗਾ। ਬਹੁ ਗਿਣਤੀ ਵਿੱਚ, ਬਹੁ ਗਿਣਤੀ ਵਿੱਚ ਪ੍ਰਜਾ ਨੇ ਕਹਿ ਦਿੱਤਾ ਸੀ ਰਾਜੇ ਦੇ ਰੂਪ ਵਿੱਚ ਤੁਸੀਂ ਸਾਨੂੰ ਕਬੂਲ ਹੋ, ਰਾਣੀ ਦੇ ਰੂਪ ਵਿੱਚ ਅਸੀਂ ਤਾਂ ਕਬੂਲ ਨਹੀਂ। ਇਹ ਪਤਿਤਾ ਹੈ, ਇਹ ਰਾਵਣ ਦੇ ਕੋਲ ਰਹਿ ਕੇ ਆਈ, ਅਸੀਂ ਇਸ ਨੂੰ ਮਾਂ ਨਹੀਂ ਕਹਿ ਸਕਦੇ। ਪ੍ਰਜਾ ਦੇ ਅੱਗੋਂ ਸਿਰ ਝੁਕਾ ਦਿੱਤਾ ਰਾਮ ਨੇ, ਸੀਤਾ ਨੂੰ ਘਰੋਂ ਕੱਢ ਦਿੱਤਾ। ਪ੍ਰਜਾ ਕਹਿੰਦੀ ਹੈ ਕੀ ਕਰੀਏ, ਪ੍ਰਜਾ ਨਹੀਂ ਮੰਨਦੀ, ਮਰਿਆਦਾ ਆਪ ਬਣਾਈ ਸੀ। ਬਹੁ ਗਿਣਤੀ ਦੇ ਜਦ ਪ੍ਰਜਾ ਕਹੇਗੀ ਰਾਜੇ ਨੂੰ ਮੰਨਣਾ ਪਏ। ਪਿਤਾ ਦੀ ਕੀ ਮਰਿਆਦਾ, ਪੁੱਤਰ ਦੀ ਕੀ ਮਰਿਆਦਾ, ਗੁਰੂ ਦੀ ਕੀ ਮਰਿਆਦਾ, ਸ਼ਿਸ਼ ਦੀ ਕੀ ਮਰਿਆਦਾ, ਰਾਜੇ ਦੀ ਕੀ ਮਰਿਆਦਾ, ਪ੍ਰਜਾ ਦੀ ਕੀ ਮਰਿਆਦਾ। ਇਸ ਤਰ੍ਹਾਂ ਦੀ ਮਰਿਆਦਾ ਜਿਸ ਨੂੰ ਸਿਖਾਉਣੀ ਸੀ, ਸਮਝਾਉਣੀ ਸੀ, ਯੁੱਗ ਦਾ ਬਚਪਨਾ ਸੀ ਔਰ ਕੀ ਸੀ, ਪ੍ਰਾਇਮਰੀ ਸਕੂਲ ਸੀ। ਦੁਆਪਰ ਤੱਕ ਪਹੁੰਚਦਿਆਂ ਪਹੁੰਚਦਿਆਂ ਮਨੁੱਖਤਾ ਜਵਾਨ ਹੋ ਗਈ, ਸਮੇਂ ਦੀ ਗਤੀ ਨੇ ਬਹੁਤ ਤਰੱਕੀ ਕਰ ਲਈ, ਰੱਥ ਵੀ ਬਣ ਗਏ, ਛੋਟੇ ਛੋਟੇ ਰਜਵਾੜੇ ਵੀ ਬਣ ਗਏ, ਕਬੀਲੇ ਵੀ ਬਣ ਗਏ, ਜ਼ਾਤ ਪਾਤਾਂ ਵੀ ਬਣ ਗਈਆਂ, ਮੁਲਕ ਵੀ ਬਣ ਗਏ, ਆਪਣੇ ਆਪਣੇ ਇਲਾਕੇ ਦੀਆਂ ਰਿਆਸਤਾਂ ਵੀ ਬਣ ਗਈਆਂ। ਹੁਣ ਜਵਾਨ ਮਨੁੱਖ ਨੂੰ ਆਚਰਣ ਤੇ ਇਖਲਾਕ ਸਿਖਾਉਣਾ ਸੀ, ਇਹਨੂੰ ਉੱਠਣਾ ਬੈਠਣਾ ਨਹੀਂ ਸਿਖਾਉਣਾ ਸੀ, ਇਹਨੂੰ ਬੋਲਣਾ ਚੱਲਣਾ ਨਹੀਂ ਸਿਖਾਉਣਾ ਸੀ। ਬਾਲਗ ਹੋ ਗਿਆ, ਜਵਾਨ ਹੈ, ਇਹਨੂੰ ਕੀ ਮਰਿਆਦਾ ਸਿਖਾਉਣੀ। ਇਹਨੂੰ ਸਿਖਾਉਣਾ ਸੀ ਉੱਚਾ ਆਚਰਣ ਇਖਲਾਕ, ਤੇਰੀ ਹੋਂਦ ਕਿਸੇ ਦੇ ਅਮਨ ਵਿੱਚ ਖਲਲ ਨਾ ਪਾਵੇ, ਤੇਰੀ ਹੋਂਦ ਕਿਸੇ ਦੇ ਧਨ ਲਈ ਖਤਰਾ ਨਾ ਬਣੇ, ਕਿਸੇ ਦੇ ਰੂਪ ਲਈ ਖਤਰਾ ਨਾ ਬਣੇ, ਕਿਸੇ ਦੀ ਅਸਮਤ ਲਈ ਖਤਰਾ ਨਾ ਬਣੇ। ਤਾਂ ਦੁਆਪੁਰ ਰੱਥ ਤਪੇ ਕਾ ਸਤ ਅਗੇ ਰਥਵਾ, ਸਤ ਉੱਚਾ ਆਚਰਨ ਇਖਲਾਕ। ਇੰਝ ਕਹਿ ਲਓ ਹਾਈ ਸਕੂਲ ਦੇ ਕਾਲਜ ਦੇ ਅਧਿਆਪਕ ਪ੍ਰੋਫੈਸਰ ਸਨ ਸ੍ਰੀ ਕ੍ਰਿਸ਼ਨ, ਉਹਨਾਂ ਦੇ ਨਾਲ ਮਰਿਆਦਾ ਪੁਰਸ਼ੋਤਮ ਨਹੀਂ ਜੋੜਿਆ ਗਿਆ, ਲੀਲਾ ਪੁਰਸ਼ੋਤਮ, ਜਵਾਨੀ ਦੇ ਉੱਤੇ ਲੀਲਾ ਹੀ ਪ੍ਰਧਾਨ ਆਉਂਦੀ ਹੈ। ਸ੍ਰੀ ਕ੍ਰਿਸ਼ਨ ਜੀ ਇਹ ਕਹਿੰਦੇ ਸਨ ਸੱਚ ਨੂੰ ਬਚਾਉਣਾ, ਮਰਿਆਦਾ ਨੂੰ ਨਹੀਂ ਬਚਾਉਣਾ, ਸੱਚ ਨੂੰ ਬਚਾਉਣਾ। ਸੱਚਾਈ ਕੀ ਹੈ? ਮਰਿਆਦਾ ਦੀ ਖਾਤਰ ਸੱਚ ਨੂੰ ਕੁਰਬਾਨ ਨਹੀਂ ਕਰਨਾ, ਸੱਚ ਦੇ ਉੱਤੇ ਮਰਿਆਦਾ ਨੂੰ ਕੁਰਬਾਨ ਕਰ ਦੇਣਾ। ਪ੍ਰਣ ਕੀਤਾ ਸੀ ਮੈਂ ਮੈਦਾਨ ਜੰਗ ਵਿੱਚ ਸ਼ਸਤਰ ਨਹੀਂ ਉਠਾਵਾਂਗਾ, ਉਠਾ ਲੈ, ਆਪਣਾ ਹੀ ਪ੍ਰਣ ਆਪ ਤੋੜਿਆ। ਇਹ ਵੀ ਮੈਂ ਅਰਜ਼ ਕਰ ਦਿਆ, ਆਪਣਾ ਕੀਤਾ ਹੋਇਆ ਪ੍ਰਣ ਇਸ ਅਵਤਾਰੀ ਪੁਰਸ਼ ਨੇ ਆਪ ਤੋੜਿਆ। ਕਿਉਂ? ਦਿਸ ਪਿਆ ਸੀ ਪਾਂਡੋ ਹਾਰਦੇ ਪਏ ਮਜ਼ਲੂਮ ਨੇ, ਸੱਚਾਈ ਇਹ ਹੈ। ਅਤੇ ਜੇ ਇਹ ਹਾਰ ਗਏ ਵਿਚਾਰੇ ਤੇ ਮਜ਼ਲੂਮ ਪਹਿਲੇ ਨੇ, ਹੋਰ ਦੁਖੀ ਹੋਣਗੇ, ਹੋਰ ਦੁਖੀ ਹੋਣਗੇ। ਮਰਿਆਦਾ ਤਾਂ ਇਹ ਹੈ ਜੋ ਪ੍ਰਣ ਕੀਤਾ ਨਿਭਾਓ, ਪਰ ਕੀਤਾ ਕੀ ਜਾਏ? ਇੱਕ ਮਜ਼ਲੂਮ ਕੁਰਬਾਨ ਹੁੰਦਾ, ਇੱਕ ਗਰੀਬ ਮਾਰਿਆ ਜਾਏਗਾ, ਪ੍ਰਣ ਤੋੜ ਦਿੰਦੇ। ਪ੍ਰਣ ਉਹਨਾਂ ਨੇ ਕਦਮ ਕਦਮ 'ਤੇ ਤੋੜਿਆ, ਕਿਸੇ ਵੀ ਪ੍ਰਣ ਦੀ ਪਾਲਣਾ ਨਹੀਂ ਕੀਤੀ। ਇਸ ਵਾਸਤੇ ਸਿਆਣੇ ਮਨੁੱਖਾਂ ਨੇ ਜੋ ਸੂਝ ਬੂਝ ਰੱਖਦੇ ਨੇ, ਉਹ ਕਹਿੰਦੇ ਨੇ ਲੀਲਾ ਪੁਰਸ਼ੋਤਮ ਅਵਤਾਰ, ਮਰਿਆਦਾ ਪੁਰਸ਼ੋਤਮ ਨਹੀਂ। ਇਹ ਮਰਿਆਦਾ ਨੂੰ ਅਹਿਮੀਅਤ ਨਹੀਂ ਦਿੰਦੇ, ਕਿਸੇ ਥਾਂ 'ਤੇ ਵੀ ਨਹੀਂ ਦਿੰਦੇ। ਮੈਂ ਬਹੁਤਾ ਬਿਆਨ ਨਹੀਂ ਕਰਦਾ ਕਿਉਂਕਿ ਸੁਣਨ ਦੀ ਸਮਰੱਥਾ ਹਰ ਇੱਕ ਦੀ ਸੀਮਤ ਜੀ ਆਉਂਦੀ, ਹੁਣੇ ਮੈਂ ਅਰਜ਼ ਕਰ ਬੈਠਾ। ਉਹਨਾਂ ਨੇ ਕਿਸੇ ਥਾਂ 'ਤੇ ਵੀ ਮਰਿਆਦਾ ਦੀ ਪਾਲਣਾ ਨਹੀਂ ਕੀਤੀ, ਤੋੜੀਏ ਮਰਿਆਦਾ। ਕਿਹਾ ਸੱਚ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਸੱਚਾਈ ਨੂੰ ਬਚਾਉਣਾ ਹੈ, ਮਰਿਆਦਾ ਨੂੰ ਨਹੀਂ। ਇਹ ਬਿਲਕੁਲ ਠੀਕ ਹੈ, ਇੱਕ ਠੀਕ ਹੈ। ਮੈਂ ਇੰਗਲੈਂਡ ਵਿੱਚ ਉੱਥੇ ਦੇ ਮੁਲਕ ਦਾ ਪੁਰਾਣਾ ਇਤਿਹਾਸ ਪੜ੍ਹ ਰਿਹਾ ਸੀ। ਉੱਥੋਂ ਦੇ ਸੁਪਰੀਮ ਕੋਰਟ ਨੇ ਵੀ ਇੱਕ ਵਿਅਕਤੀ ਨੌਜਵਾਨ ਨੂੰ, ਬਾਕੀ ਕੋਰਟਾਂ 'ਚ ਉਹਨੂੰ ਫਾਂਸੀ ਦੀ ਸਜ਼ਾ ਮਿਲੀ ਸੀ, ਸੁਪਰੀਮ ਕੋਰਟ ਦੇ 'ਚ ਵੀ ਮਿਲੀ। ਗਵਾਹ ਪੇਸ਼ ਹੋਏ ਸਨ ਉਹਦੇ ਖਿਲਾਫ, ਉਹਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਸਾਲ ਬਾਅਦ ਪਤਾ ਚੱਲਿਆ ਉਹ ਤਾਂ ਬਿਲਕੁਲ ਬੇਕਸੂਰ ਸੀ, ਬਿਲਕੁਲ ਬੇਕਸੂਰ, ਗਵਾਹ ਝੂਠੇ ਸਨ, ਸਾਰੀਆਂ ਗਵਾਹੀਆਂ ਝੂਠੀਆਂ ਸਨ। ਅਤੇ ਕਾਨੂੰਨ ਚੱਲਦਾ ਗਵਾਹੀਆਂ ਨਾਲ, ਇੱਕ ਬੇਕਸੂਰ ਨੂੰ ਫਾਂਸੀ 'ਤੇ ਚਾੜ ਦਿੱਤਾ ਗਿਆ। ਮੌਤ ਦੀ ਸਜ਼ਾ ਇੰਗਲੈਂਡ ਵਿੱਚ ਬੰਦ ਕੀਤੀ ਗਈ ਔਰ ਆਖਿਆ ਗਿਆ ਸਿਰਫ ਮਰਿਆਦਾ ਬਚਾਈ ਗਈ ਹੈ, ਸੱਚਾਈ ਤਾਂ ਨਸ਼ਟ ਹੋ ਗਈ, ਨਸ਼ਟ ਹੋ ਗਈ। ਕਾਨੂੰਨ ਬਚਾਇਆ ਗਿਆ, ਇੱਕ ਮਜ਼ਲੂਮ ਮਾਰਿਆ ਗਿਆ, ਇੱਕ ਬੇਕਸੂਰ ਮਾਰਿਆ ਗਿਆ ਝੂਠੀ ਗਵਾਹੀਆਂ ਕਰਕੇ। ਮਰਿਆਦਾ ਤਾਂ ਇਹ ਸੀ ਕਿ ਗਵਾਹ ਪੇਸ਼ ਹੋ ਗਏ ਨਿਤ ਮੰਨਣ ਕਾਨੂੰਨ, ਤਿੰਨ ਚਾਰ ਗਵਾਹ ਪੇਸ਼ ਹੋ ਗਏ, ਠੀਕ, ਤਿੰਨੇ ਚਾਰੇ ਗਵਾਹ ਝੂਠੇ। ਉਹ ਲੋਅਰ ਕੋਰਟ ਵਿੱਚ ਵੀ ਪੇਸ਼ ਹੋਏ, ਹਾਈ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਸੁਪਰੀਮ ਕੋਰਟ ਦੇ ਵਿੱਚ ਵੀ ਪੇਸ਼ ਹੋਏ, ਵਿਚਾਰੇ ਨੂੰ ਫਾਂਸੀ ਦਿੱਤੀ। ਹੁਣ ਇੰਗਲੈਂਡ ਦੀ ਪਾਰਲੀਮੈਂਟ ਦੇ ਬਾਹਰ ਬੋਲ ਲਿਖੇ ਹੋਏ ਨੇ ਇੰਗਲਿਸ਼ ਦੇ ਵਿੱਚ, ਉਹਦਾ ਅਨੁਵਾਦ ਮੈਂ ਲਿਖ ਕੇ ਲਿਆਂਦਾ, ਮੈਨੂੰ ਚੰਗਾ ਲੱਗਿਆ, ਚੰਗਾ ਲੱਗਿਆ। ਉਹ ਅਨੁਵਾਦ ਮੈਂ ਤੁਹਾਨੂੰ ਸੁਣਾਵਾਂ ਪੰਜਾਬੀ ਦੇ ਵਿੱਚ। ਇਹ ਬੋਲਣ ਵਾਲੇ ਮਨੁੱਖ, ਕਿਉਂਕਿ ਪਾਰਲੀਮੈਂਟ ਦੇ ਹਰ ਇੱਕ ਬੋਲਦਾ, ਮੈਂਬਰ ਪਾਰਲੀਮੈਂਟ ਬੋਲਦੇ ਨੇ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਹੈ ਮੈਂ ਤੇਰੇ ਨਾਲ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਨਿਛਾਵਰ ਕਰ ਦਿਆਂਗਾ, ਕੁਰਬਾਨ ਕਰ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇੰਨਾ ਲਿਖਿਆ, ਮੈਂ ਫਿਰ ਦੁਹਰਾਵਾਂ, ਇਹ ਬੋਲਣ ਵਾਲੇ ਮਨੁੱਖ, ਹੋ ਸਕਦਾ ਤੇਰੇ ਹਰ ਬੋਲ ਨਾਲ ਮੈਂ ਸਹਿਮਤ ਨਾ ਹੋਵਾਂ, ਪਰ ਮੈਂ ਆਪਣੀ ਜਾਨ ਦੇ ਦਿਆਂਗਾ ਅਗਰ ਤੈਨੂੰ ਕਿਸੇ ਨੇ ਬੋਲਣ ਤੋਂ ਰੋਕਿਆ। ਇਤਨੀ ਸੁਤੰਤਰਤਾ, ਇਤਨੀ ਤੇ ਖੁੱਲ੍ਹ ਦਿਓ ਅਗਲੇ, ਇਤਨੀ ਆਜ਼ਾਦੀ ਤੇ ਦਿਓ। ਫਾਂਸੀ ਦੀ ਸਜ਼ਾ, ਮੌਤ ਦੀ ਸਜ਼ਾ ਖਤਮ ਕਰ ਦਿੱਤੀ। ਕਹਿਣ ਲੱਗੇ ਨਹੀਂ, ਨਿਰੀ ਗਵਾਹਾਂ ਦੇ ਆਸਰੇ ਤੇ ਕਿਸੇ ਨੂੰ ਫਾਂਸੀ ਤੇ ਚਾੜ ਦੇਣਾ ਮਰਿਆਦਾ ਤੇ ਬਚ ਜਾਏਗੀ, ਕਾਨੂੰਨ ਤੇ ਬਚ ਜਾਏਗਾ, ਸੱਚਾਈ ਨਸ਼ਟ ਹੋ ਜਾਏਗੀ। ਇਸੇ ਦੀ ਪਾਲਣਾ ਕੀਤੀ ਸ੍ਰੀ ਕ੍ਰਿਸ਼ਨ ਨੇ, ਮੈਂ ਸੱਚਾਈ ਬਚਾਉਣੀ ਹੈ, ਮਰਿਆਦਾ ਨੇ ਇੰਸ ਤੋਂ ਅਗਾਂਹ ਚੱਲ ਕੇ ਕੀ ਹੋਇਆ, ਜ਼ਿੰਦਗੀ ਇਤਨੀ ਬੇਮਰਿਆਦਾ ਹੋ ਗਈ, ਮੰਦਰਾਂ ਵਿੱਚ ਦੇਵਦਾਸੀਆਂ ਆ ਗਈਆਂ, ਮੰਦਰਾਂ ਵਿੱਚ ਮਾਸ ਦਾ ਪ੍ਰਸ਼ਾਦ ਮਿਲਣ ਲੱਗ ਪਿਆ। ਅੱਜ ਵੀ ਕਾਲੀ ਦੇ ਮੰਦਰ ਕਲਕੱਤਾ, ਗੁਮੁਖਿਆ ਦੇਵੀ ਦਾ ਮੰਦਰ ਗੁਹਾਟੀ, ਮਾਸ ਦਾ ਪ੍ਰਸ਼ਾਦ, ਸ਼ਰਾਬ ਦਾ ਪ੍ਰਸ਼ਾਦ ਹੈ ਅੱਜ ਵੀ ਭੈਰੋ ਕਾਲ ਮੰਦਰ, ਉਜੈਨ, ਹੋਰ ਕਈ ਮੰਦਰਾਂ 'ਚ ਅੱਜ ਵੀ, ਅੱਜ ਵੀ ਦੇਵਦਾਸੀਆਂ ਜੋ ਇੱਕ ਤਰੀਕੇ ਨਾਲ ਵੈਸ਼ਿਆਵਾਂ ਬਣ ਗਈਆਂ। ਮਰਿਆਦਾ ਨੇ ਗੱਲ ਖਤਮ, ਲੀਲਾ ਸੀਮਾ ਤੋਂ ਅਗਾਂਹ ਚੱਲ ਕੇ ਭ੍ਰਸ਼ਟ ਹੋ ਗਏ। ਜੈਸੇ ਕਿ ਨੌਜਵਾਨ ਭ੍ਰਸ਼ਟ ਹੋ ਜਾਂਦਾ ਹੈ, ਦੁਆਪੁਰ ਨੌਜਵਾਨਾਂ ਦਾ ਯੁੱਗ, ਸਮੇਂ ਦਾ ਜਵਾਨ ਹੋ ਜਾਣਾ, ਅਤੇ ਜੈਸੇ ਜਵਾਨ ਦਾ ਜੋਸ਼ ਕਾਬੂ 'ਚ ਨਹੀਂ ਆਉਂਦਾ। ਜਦ ਮੈਨੂੰ ਕੋਈ ਜਵਾਨ ਮਿਲਦਾ ਕਹਿੰਦਾ ਮਸਕੀਨ ਜੀ, ਉਹ ਸਿਲਸਿਲਾ ਦੇਖ ਕੇ ਤੇ ਸਾਡਾ ਖੂਨ ਖੋਲਦਾ, ਅਤੇ ਮੈਂ ਕਿਹਾ ਖੋਲਣਾ ਹੀ ਚਾਹੀਦਾ, ਜੇ ਨਹੀਂ ਖੋਲਦਾ ਤਾਂ ਤੇਰੀ ਜਵਾਨੀ 'ਤੇ ਵੀ ਸ਼ੱਕ ਕੀਤਾ ਜਾ ਸਕਦਾ। ਉਮਰ ਹੀ ਐਸੀ, ਅਤੇ ਉਮਰ ਹੀ ਐਸੀ, ਇਸ ਉਮਰ 'ਚ ਨਹੀਂ ਖੋਲੇਗਾ ਤਾਂ ਹੋਰ ਕਦੋਂ ਖੋਲੇਗਾ, ਅਤੇ ਖੋਲਦਾ। ਪਰ ਇਹ ਸੀਮਾ 'ਚ ਆਉਣਾ ਚਾਹੀਦਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਮਿਲਿਆ ਬੁੱਢਾ ਯੁੱਗ, ਬੁੱਢਾ ਯੁੱਗ, ਬੁੱਢੇ ਕੋਲ ਗਿਆਨ ਬੜਾ ਹੁੰਦਾ, ਜ਼ਿੰਦਗੀ ਦੀ ਪੌੜੀਆਂ 'ਤੇ ਜ਼ਿਆਦਾ ਚੜਿਆ, ਬਚਪਨਾ ਵੀ ਉਸਨੇ ਦੇਖਿਆ, ਜਵਾਨੀ ਵੀ ਉਸਨੇ ਦੇਖੀ ਹੈ, ਹੋਰ ਲੰਬੇ ਚੌੜੇ ਉਤਾਰ ਚੜਾਅ ਵੀ ਉਸਨੇ ਦੇਖੇ ਨੇ, ਤਾਂ ਬੁੱਢਾ ਸਿਆਣਾ ਬੜਾ ਹੁੰਦਾ। ਇਸ ਵਾਸਤੇ ਪੁਰਾਣੇ ਜ਼ਮਾਨੇ ਵਿੱਚ ਕਹਿੰਦੇ ਸਨ ਬੁੱਢੇ ਦਾ, ਬਜ਼ੁਰਗ ਦਾ ਸਤਿਕਾਰ ਕਰੋ। ਪਰ ਬੁੱਢਾ ਚਲਾਕ ਬੜਾ ਹੁੰਦਾ, ਤਾਰਕਿਕ ਬੜਾ ਹੋ ਜਾਂਦਾ, ਸਿਆਣਾ ਬੜਾ, ਇਹ ਯੁੱਗ ਬੜਾ ਸਿਆਣਾ ਹੈ। ਅੱਜ ਕਾਲਜ, ਯੂਨੀਵਰਸਿਟੀਆਂ, ਵਿਸ਼ਵ ਵਿਦਿਆਲੇ, ਕਦਮ ਕਦਮ ਦਿੱਤੇ ਸਕੂਲ, ਇਤਨੀ ਵਿੱਦਿਆ ਪਹਿਲੇ ਨਹੀਂ ਸੀ ਜਿਹੜੀ ਅੱਜ ਹੈ, ਇਤਨੀ ਸਿਆਣਪ ਪਹਿਲੇ ਨਹੀਂ ਸੀ ਜਿਤਨੀ ਅੱਜ ਹੈ, ਪਰ ਇਸ ਸਿਆਣਪ ਦੇ ਆਸਰੇ ਦੇ ਉੱਤੇ ਇਤਨੀ ਚਲਾਕੀ, ਇਤਨਾ ਵੱਲ ਛਲ ਪਹਿਲੇ ਨਹੀਂ ਸੀ ਜਿਤਨਾ ਅੱਜ ਹੈ, ਕਿਉਂਕਿ ਸਿਆਣਾ ਬਹੁਤ ਹੋ ਗਿਆ, ਯੁੱਗ ਸਿਆਣਾ। ਸਿਆਣਪ ਦਾ ਹੰਕਾਰ ਬੜਾ ਹੁੰਦਾ ਹੈ, ਇਹ ਮੈਂ ਅਰਜ਼ ਕਰ ਦਿਆਂ। ਘੁੰਮ ਫਿਰ ਕੇ ਅੱਜ ਤੱਕ ਮੇਰਾ ਜ਼ਿੰਦਗੀ ਦਾ ਇਹੀ ਤਜਰਬਾ ਹੈ। ਬਾਕੀ ਧਰਮਾਂ 'ਚ ਮੈਂ ਦੇਖਿਆ, ਸਿੱਖ ਧਰਮ ਦੇ 'ਚ ਵੀ ਮੈਂ ਦੇਖਿਆ, ਉਹ ਬੰਦੇ ਤਰਕ ਕਰਨ ਲੱਗ ਪੈਂਦੇ ਨੇ ਜਿਹੜੇ ਇਸ ਮਾਰਗ ਦੇ ਪਾਂਧੀ ਵੀ ਨਹੀਂ ਨੇ, ਬੜੇ ਸੋਹਣੇ ਸੋਹਣੇ ਗ੍ਰੰਥਾਂ 'ਤੇ ਤਰਕ ਕਰਨ ਲੱਗ ਪੈਣਗੇ, ਬੜੇ ਬੜੇ ਮਹਾਨ ਬ੍ਰਹਮ ਗਿਆਨੀਆਂ 'ਤੇ ਤਰਕ ਕਰਨ ਲੱਗ ਪੈਣਗੇ, ਉਹਨਾਂ ਦੀ ਲੇਖਣੀ 'ਤੇ ਤਰਕ ਕਰਨ ਲੱਗ ਪੈਣਗੇ। ਤਰਕ ਇੱਥੇ ਤੱਕ ਚਲੀ ਗਈ ਹੈ, ਇਹ ਗੁਰੂ ਵੀ ਇਹਨਾਂ ਕੋਲ ਬਚੇ ਨਹੀਂ, ਇਹ ਵੀ ਮੈਰਜ ਕਰਦੇ। ਬਸ ਇਤਨਾ ਹੀ ਮੈਂ ਕਹਿ ਦਿਆਂ, ਔਰ ਆਪਣੇ ਆਪ ਨੂੰ ਬਹੁਤ ਪੜ੍ਹਾ ਲਿਖਾ ਕਹਿ ਲੈਂਦੇ, ਅਸੀਂ ਪੜ੍ਹੇ ਲਿਖੇ ਹਾਂ, ਇਹ ਅਨਪੜ੍ਹ ਗਿਆਨੀਆਂ ਦੀ ਤਰ੍ਹਾਂ ਅਸੀਂ ਨਹੀਂ ਹਾਂ, ਪੜ੍ਹੇ ਲਿਖੇ ਹਾਂ, ਤਾਂ ਅਸੀਂ ਪੰਜਾ ਸਾਹਿਬ ਨਹੀਂ ਮੰਨਦੇ, ਅਸੀਂ ਰੇਠਾ ਸਾਹਿਬ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ, ਅਸੀਂ ਉਹ ਬਾਣੀ ਵੀ ਨਹੀਂ ਮੰਨਦੇ, ਅਸੀਂ ਉਹ ਵੀ ਨਹੀਂ ਮੰਨਦੇ। ਲਿਖਤਾਂ ਦੇ 'ਚ ਬੋਲ ਬੋਲ ਕੇ ਤਰਕ ਦੀ ਥਾਂ ਤੇ ਕੁਤਰਕ। ਸਿਆਣਾ ਯੁੱਗ ਹੈ, ਬਹੁਤ ਸਿਆਣਾ ਯੁੱਗ ਹੈ, ਪੜ੍ਹਾ ਲਿਖਾ ਯੁੱਗ ਹੈ। ਪਰ ਮੈਂ ਅਰਜ਼ ਕਰਾਂ, ਬਹੁਤ ਸਿਆਣਾ ਹੀ ਕੁਤਰਕ ਕਰ ਸਕਦਾ, ਉਹਦੀ ਤਰਕ ਕੁਤਰਕ ਬਣ ਸਕਦੀ ਹੈ। ਭੋਲਾ ਮਨੁੱਖ, ਅਨਪੜ੍ਹ ਮਨੁੱਖ ਕੀ ਕਰੇਗਾ ਤਰਕ? ਸਿਆਣਾ ਯੁੱਗ ਹੈ ਤੋ ਅੱਜ ਜਿਤਨੀ ਤਰਕ ਹੈ ਪਹਿਲੇ ਨਹੀਂ ਸੀ। ਗੁਰੂ ਨਾਨਕ ਦੇਵ ਜੀ ਨੇ ਇਹ ਦੇਖਿਆ, ਉਹ ਗੁਰਪੁਰਸ਼ੋਤਮ ਅਵਤਾਰ ਨੇ, ਉਹਨਾਂ ਨੇ ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਗੀਤ ਸੰਗੀਤ ਤੇ ਸ੍ਰੀ ਕ੍ਰਿਸ਼ਨ ਦੀ ਜ਼ਿੰਦਗੀ ਚ ਸੀ, ਨੱਚਦੇ ਸਨ, ਟੱਪਦੇ ਸਨ, ਗੋਪੀਆਂ ਨੂੰ ਨਾਲ ਲੈ ਕੇ ਵੀ ਨ੍ਰਿਤ ਕਰਦੇ ਸਨ। ਪਰ ਨਹੀਂ, ਸੰਗੀਤ ਤੇ ਹੈ ਗੁਰੂ ਘਰ ਦੇ ਚ ਵੀ, ਮਰਿਆਦਾ ਚ। ਢੋਲ ਮਰਦੰਗ ਤੇ ਤਬਲੇ ਤੇ ਵਜਣ ਗਏ ਮਰਿਆਦਾ ਦੇ ਚ, ਗੀਤ ਤੇ ਇੱਥੇ ਵੀ ਗਾਉਣੇ ਹਨ ਮਰਿਆਦਾ ਦੇ ਚ। ਲੀਲਾ ਨੂੰ ਮਰਿਆਦਾ ਨਾਲ ਜੋੜਿਆ, ਮਰਿਆਦਾ ਨੂੰ ਲੀਲਾ ਨਾਲ ਜੋੜਿਆ। ਇਸ ਗੁਰਪੁਰਸ਼ੋਤਮ ਅਵਤਾਰ ਨੇ ਐਸਾ ਸੰਯੋਗ ਬਣਾਇਆ, ਉਹ ਮਰਿਆਦਾ ਵੀ ਨਹੀਂ ਜਿਸ ਤੇ ਸੱਚ ਕੁਰਬਾਨ ਹੋ ਜਾਏ, ਉਹ ਲੀਲਾ ਵੀ ਨਹੀਂ ਕਿ ਮਨੁੱਖ ਨੂੰ ਭ੍ਰਸ਼ਟ ਕਰਕੇ ਰੱਖ ਦੇਵੇ, ਸਾਰੀਆਂ ਮਰਿਆਦਾਵਾਂ ਨੂੰ ਤੋੜ ਕੇ ਰੱਖ ਦੇਵੇ। ਗੁਰਪੁਰਸ਼ੋਤਮ ਅਵਤਾਰ ਤੋਂ ਇਹ ਕੈਸਾ ਹੋ ਸਕਦਾ ਹੈ? ਉਹਨਾਂ ਨੇ ਮਨੁੱਖ ਨੂੰ ਜਿਹੜਾ ਨਾਮ ਦਿੱਤਾ, ਆਪਣੇ ਧਰਮ ਨੂੰ ਜਿਹੜਾ ਨਾਮ ਦਿੱਤਾ, ਸਿੱਖ, ਸਿੱਖ ਦਾ ਮਤਲਬ ਤੋਂ ਸ਼ਿਸ਼ ਹੈ, ਮੈਂ ਸਿੱਖਣਾ ਚਾਹੁੰਦਾ, ਮੈਂ ਕੁਛ ਵੀ ਨਹੀਂ ਜਾਣਾ, ਕਮ ਸੇ ਕਮ ਸੱਚ ਬਾਰੇ, ਪਰਮਾਤਮਾ ਬਾਰੇ ਮੈਂ ਕੁਛ ਵੀ ਨਹੀਂ ਜਾਣਾ, ਮੈਂ ਜਾਣਨਾ ਚਾਹੁੰਦਾ। ਮੈਂ ਜਾਣਦਾ ਬੜਾ ਸੂਰਜ ਚੰਦ ਤਾਰਿਆਂ ਬਾਰੇ ਜਾਣਦਾ ਹੋਵਾਂ, ਮੈਂ ਜਾਣਦਾ ਬੜਾ ਸਰੀਰ ਬਾਰੇ, ਮੈਂ ਜਾਣਦਾ ਬੜਾ ਸੰਸਾਰ ਬਾਰੇ, ਕਬੂਲ ਕਰ ਲੈ ਮੈਂ ਨਿਰੰਕਾਰ ਬਾਰੇ ਕੁਛ ਵੀ ਨਹੀਂ ਜਾਣਦਾ, ਕੁਛ ਵੀ ਨਹੀਂ ਜਾਣਦਾ, ਮੈਂ ਸੱਚ ਬਾਰੇ ਕੁਛ ਵੀ ਨਹੀਂ ਜਾਣਦਾ, ਮੈਂ ਜਾਣਨਾ ਚਾਹੁੰਦਾ। ਇਹ ਸ਼ਬਦ ਦਿੱਤਾ ਮੇਰੇ ਪਾਤਸ਼ਾਹ ਨੇ ਆਪਣੀ ਉਮਤ ਨੂੰ, ਸਿੱਖ ਤੋਂ ਸਿੱਖ। ਔਰ ਬੜਾ ਕਠਿਨ ਹੈ ਸਿੱਖ ਹੋਣਾ, ਸਿੱਖ ਕਹਿ ਜਣਾ ਖਣਾ ਕਹਿਲਾ ਸਕਦਾ, ਜਨਮ ਤੋਂ ਕੋਈ ਸਿੱਖ ਨਹੀਂ, ਮੈਨੂੰ ਇਤਨਾ ਵੀ ਕਹਿਣ ਦੇਣਾ, ਜੀਵਨ ਤੋਂ ਸਿੱਖ ਹੋਵੇ। ਜਨਮ ਤੋਂ ਕੋਈ ਬ੍ਰਾਹਮਣ ਨਹੀਂ ਜੇ ਅਸੀਂ ਕਹਿੰਦੇ ਹਾਂ, ਜੀਵਨ ਤੋਂ ਬ੍ਰਾਹਮਣ ਆਉਂਦਾ ਹੈ, ਤਾਂ ਮੈਨੂੰ ਕਹਿਣ ਦੇਣਾ ਜਨਮ ਤੋਂ ਕੋਈ ਸਿੱਖ ਨਹੀਂ, ਜੀਵਨ ਤੋਂ ਸਿੱਖ ਹੋਵੇਗਾ। ਸਿੱਖੀ ਸਿੱਖਿਆ ਗੁਰ ਵਿਚਾਰ, ਜੋ ਗੁਰੂ ਦੀ ਵਿਚਾਰ ਮੁਤਾਬਕ ਨਹੀਂ ਜੀ ਰਿਹਾ ਕਾਹਦਾ ਸਿੱਖ ਹੈ, ਕਿਹੜੀ ਗੱਲ ਦਾ ਸਿੱਖ ਹੈ? ਮੈਂ ਸਿੱਖਣਾ ਚਾਹੁੰਦਾ ਔਰ ਮੈਂ ਕੁਛ ਵੀ ਨਹੀਂ ਜਾਣਦਾ। ਤਾਂ ਇੱਕ ਸਮੇਂ ਦੀ ਧਾਰਾ ਦੇ ਯੁੱਗ ਬਦਲਦੇ ਨੇ, ਇੱਕ ਮਾਨਸਿਕ ਮੰਡਲ ਦੇ ਯੁੱਗ ਬਦਲਦੇ ਨੇ, ਇੱਕ ਸਰੀਰ ਦੇ ਤਲ ਤੇ ਯੁੱਗ ਬਦਲਦੇ ਨੇ। ਗਰਭਕਾਲ ਦੀ ਅਵਸਥਾ, ਬਚਪਨਾ, ਜਵਾਨੀ ਤੇ ਬੁਢੇਪਾ, ਇਹ ਚਾਰ ਯੁੱਗ ਨੇ। ਇਹ ਯੁੱਗ ਬੜਾ ਬੁੱਢਾ ਯੁੱਗ ਹੈ, ਪੁਰਾਣਾ ਯੁੱਗ ਹੋ ਗਿਆ। ਤੇ ਗੁਸਤਾਖੀ ਮਾਫ, ਬਾਰ ਬਾਰ ਮੇਰੀ ਉਮਰ ਵੀ ਇਸ ਤਰ੍ਹਾਂ ਦੀ ਹੋ ਗਈ ਹੈ, ਦਾੜਾ ਚਿੱਟਾ ਹੈ। ਬੁੱਢਾ ਮਨੁੱਖ ਬਹੁਤ ਚਲਾਕ ਹੁੰਦਾ ਹੈ, ਬਹੁਤ ਚਲਾਕ ਹੁੰਦਾ, ਬੜੀਆਂ ਚਲਾਕੀਆਂ ਜਾਣਾ। ਹੈਰਾਨਗੀ ਦੀ ਗੱਲ, ਦੁਨੀਆਂ ਦੇ 97% ਜਿਹੜੇ ਰਾਜਨੈਤਿਕ ਨੇ, ਜਿਹੜੇ ਹਕੂਮਤ ਪਏ ਕਰਦੇ ਨੇ, ਬੁੱਢੇ ਨੇ 97%। ਜਵਾਨ ਉੱਥੇ ਤੱਕ ਨਹੀਂ ਪਹੁੰਚ ਸਕਦੇ, ਸਿਰਫ 3% ਜਵਾਨ ਪਹੁੰਚਦੇ ਨੇ, 97% ਬੁੱਢੇ ਪਹੁੰਚਦੇ ਨੇ, ਕਿਉਂਕਿ ਜਵਾਨ ਇਤਨਾ ਚਲਾਕ ਨਹੀਂ ਆਉਂਦਾ, ਬੁੱਢੇ ਬੜੇ ਚਲਾਕ ਹੁੰਦੇ ਨੇ, ਪਹੁੰਚ ਜਾਂਦੇ ਨੇ, ਜਵਾਨਾਂ ਦੀ ਤਾਕਤ ਨੂੰ ਪਿੱਛੇ ਸੁੱਟ ਦਿੰਦੇ, ਚਲਾਕ ਚਲਾਕੀਆਂ ਵਰਤਦੇ ਨੇ। ਇਹ ਚਲਾਕੀਆਂ ਜਵਾਨ ਕੋਲ ਨਹੀਂ ਆਉਂਦੀਆਂ, ਇਹ ਵੀ ਮੈਂ ਅਰਜ਼ ਕਰ, ਉਹਦੇ ਕੋਲ ਨਿਰਾ ਜੋਸ਼ ਹੀ ਜੋਸ਼ ਹੁੰਦਾ, ਕਹਿੰਦਾ ਖੂਨ ਖੋਲਦਾ, ਖੂਨ ਖੋਲਦਾ, ਜੋਸ਼ ਹੀ ਜੋਸ਼ ਹੁੰਦਾ। ਇਹ ਚਲਾਕ ਹੁੰਦੇ ਨੇ, ਇਹਨਾਂ ਦੀ ਜੋਸ਼ ਦੀ ਵਰਤੋਂ ਕਰ ਲੈਂਦੇ ਨੇ, ਗੱਡੀ ਓਵਰਹੀਟ ਹੋ ਜਾਂਦੀ ਹੈ, ਥੋੜ੍ਹੀ ਦੂਰ ਚੱਲਦੀ ਹੈ, ਰਹਿ ਜਾਂਦੇ ਨੇ, ਇਹ ਅੱਗੇ ਚਲੇ ਜਾਂਦੇ ਨੇ, ਪਹੁੰਚ ਜਾਂਦੇ ਨੇ ਸਿੰਘਾਸਣਾਂ ਤੱਕ, ਜਵਾਨ ਰਹਿ ਜਾਂਦੇ। ਚਲਾਕ ਬੁੱਢਾ ਬੜਾ ਚਲਾਕ ਹੁੰਦਾ ਹੈ, ਚਲਾਕ ਨੂੰ ਸਮਝਾਉਣਾ ਸਿਖਾਉਣਾ ਬੜਾ ਔਖਾ ਹੈ। ਇਹ ਬੁੱਢਾ ਯੁੱਗ ਮਿਲਿਆ ਬਾਬੇ ਨਾਨਕ ਨੂੰ, ਬੁੱਢਿਆਂ ਨੂੰ ਸਮਝਾਉਂਦੇ ਰਹੇ, ਔਰ ਬੜੀ ਮਿਹਨਤ ਕਰਨੀ ਪਈ, ਨੌਖੰਡ ਪ੍ਰਿਥਵੀ ਦਾ ਭਰਮਣ ਕਰਨਾ ਪਿਆ। ਕਿਸੇ ਅਵਤਾਰੀ ਪੁਰਸ਼ ਨੇ ਇਤਨਾ ਭਰਮਣ ਨਹੀਂ ਕੀਤਾ, ਕਿਸੇ ਨੇ ਇਤਨੀ ਮਿਹਨਤ ਨਹੀਂ ਕੀਤੀ, ਪਰ ਇਹ ਬੁੱਢੇ ਇਤਨੇ ਚਲਾਕ ਸਨ। ਗੱਲ ਤੇ ਕੀ ਮੰਨਣੀ, ਕਿਸੇ ਨੂੰ ਤੱਤੀ ਤਵੀ ਤੇ ਬਿਠਾਇਆ, ਕਿਸੇ ਨੂੰ ਪਿੰਜਰੇ ਚ ਬੰਦ ਕੀਤਾ, ਕਿਸੇ ਦੇ ਬੰਦ ਬੰਦ ਕੱਟੇ ਨੇ, ਕਿਸੇ ਨੂੰ ਦੀਵਾਰਾਂ ਦੇ ਚਿਣੇ। ਇਹ ਤੇ ਹਕੀਕਤ ਹੈ, ਬੁੱਢਾ ਯੁੱਗ, ਚਲਾਕ ਯੁੱਗ, ਬੜੀਆਂ ਚਲਾਕੀਆਂ ਜੋ ਹੈ ਜਾਣਦਾ। ਤੋ ਸਮੇਂ ਦੀ ਧਾਰਾ ਵਿੱਚ ਯੁੱਗ ਬਦਲਦੇ ਨੇ, ਮਾਨਸਿਕ ਤਲ ਤੇ ਯੁੱਗ ਬਦਲਦੇ ਨੇ, ਸਰੀਰਕ ਤਲ ਤੇ ਯੁੱਗ ਬਦਲਦੇ ਨੇ। ਫਿਰ ਇਸ ਦਾ ਕਿਸੇ ਵਕਤ ਇਸ ਤਰ੍ਹਾਂ ਦਾ ਸਤਿਗੁਰ ਦਾ ਵਾਕ ਆਇਆ, ਰਹਿੰਦੇ ਖੁਲਾਸੇ ਫਿਰ ਮੈਂ ਤੁਹਾਡੇ ਸਾਹਮਣੇ ਰੱਖਾਂਗਾ, ਕਿਉਂਕਿ ਚੌ ਪਦੇ ਨੇ, ਚਾਰ ਪਦਿਆਂ ਦੇ ਅਰਥ ਵੀ ਮੈਂ ਤੁਹਾਡੇ ਸਾਹਮਣੇ ਕਰਨੇ ਨੇ। ਧੰਨ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ, ਜੇ ਚਾਰ ਯੁਗਾਂ ਦੇ ਚ ਵੀ ਇਹ ਜੀਵ ਬਾਲੜੀ ਹੈ, ਨਾਦਾਨ ਅਣਜਾਣੀ ਬਟਕੇ, ਬਿਨਾਂ ਸਤਿਗੁਰ ਦੇ ਸੰਯੋਗ ਤੋਂ ਪਰਮਾਤਮਾ ਦਾ ਸੰਯੋਗ ਨਹੀਂ ਬਣੇਗਾ, ਬਿਨਾਂ ਸਤਿਗੁਰ ਦੇ ਮਿਲਾਪ ਤੋਂ ਪਰਮਾਤਮਾ ਦਾ ਮਿਲਾਪ ਨਹੀਂ ਬਣੇਗਾ, ਬਿਨਾਂ ਵਿਚੋਲੇ ਤੋਂ ਸੁਹਾਗਣ ਨਹੀਂ ਹੋ ਸਕਦੀ, ਨਹੀਂ ਹੋ ਸਕਦੀ। ਵਿਚੋਲਾ ਚਾਹੀਦਾ, ਵਿਚੋਲਾ ਚਾਹੀਦਾ। ਲੜੀਵਾਰ ਇਹ ਵਿਚਾਰ ਆਪ ਸਰਵਨ ਕਰੋ, ਫਿਰ ਸਮੇਂ ਦੀ ਗਤੀ ਸਮਾਪਤੀ ਕਰੀਏ। ਇੱਕ ਦਫ਼ਾ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ,
1: ਸਤਨਾਮ ਵਾਹਿਗੁਰੂ ਸਾਹਿਬ ਜੀ। ਸੂਹੀ ਮਹੱਲਾ ਤੀਜਾ। ਜੁਗ ਚਾਰੇ ਥਨ ਜੇ ਪਵੈ, ਬਿਨ ਸਤਿਗੁਰ ਸੁਹਾਗ ਨਾ ਹੋਈ ਰਾ।
0: ਚਾਰ ਯੁੱਗਾਂ ਦੀ ਵੀ ਤੂੰ ਅਵਸਥਾ ਆਪਣੀ ਬਣਾ ਲੈ, ਕਿਧਰੇ ਭੋਲਾਪਣ, ਕਿਧਰੇ ਸੁਤੰਤਰਤਾ, ਕਿਧਰੇ ਤਾਕਤ ਤੇ ਪ੍ਰਭਤਾ, ਕਿਧਰੇ ਜ਼ੋਰ, ਕਿਧਰੇ ਚਲਾਕੀਆਂ। ਪਰ ਸਤਿਗੁਰ ਦੇ ਸੰਯੋਗ ਤੋਂ ਬਿਨਾਂ ਪਰਮਾਤਮਾ ਦਾ ਮਿਲਾਪ ਨਹੀਂ ਹੋਵੇਗਾ, ਸਤਿਗੁਰ ਦੇ ਵਿਚੋਲੇ ਤੋਂ ਬਿਨਾਂ ਇਹ ਜੀਵ ਇਸਤਰੀ ਤੋਂ ਸੁਹਾਗਣ ਨਹੀਂ ਬਣ ਸਕਦੀ, ਤੈਨੂੰ ਪਰਮਾਤਮਾ ਦਾ ਮਿਲਾਪ ਨਹੀਂ ਹੋ ਸਕਦਾ। ਹਾਂਜੀ।
1: ਨਿਹਚਲ ਰਾਜ ਸਦਾ ਹਰ ਕੇਰਾ, ਤਿਸ ਬਿਨੇ ਅਵਰ ਨਾ ਕੋਈ ਰਾ।
0: ਉਹ ਜੋ ਪਰਿਪੂਰਨ ਪਰਮਾਤਮਾ ਹੈ, ਨਿਸ਼ਚਲ ਹੈ, ਨੈਚਲ ਹੈ, ਟਿਕਿਆ ਹੈ ਔਰ ਵਿਆਪਕ ਹੈ, ਉਸ ਤੋਂ ਬਿਨਾਂ ਸਰਵ ਸ਼ਕਤੀਮਾਨ ਵਿਆਪਕ ਤੇ ਮਾਲਕ ਹੋਰ ਕੋਈ ਵੀ ਨਹੀਂ ਹੈ, ਹੋਰ ਕੋਈ ਵੀ ਨਹੀਂ। ਹਾਂਜੀ।
1: ਤਿਸ ਬਿਨੇ ਅਵਰ ਨਾ ਕੋਈ, ਸਦਾ ਸੱਚ ਸੋਈ, ਗੁਰਮੁਖ ਏਕੋ ਜਾਣਿਆ।
0: ਗੁਰਮੁਖ ਨੇ, ਗੁਰੂ ਨੂੰ ਮੁੱਖ ਰੱਖਿਆ ਜਿਸ ਨੇ, ਉਸਨੇ ਇਸ ਗੱਲ ਨੂੰ ਜਾਣਿਆ ਕਿ ਉਹੀ ਇੱਕ ਵਿਆਪਕ ਹੈ, ਉਹੀ ਇੱਕ ਸਮਰੱਥ ਹੈ, ਉਹੀ ਇੱਕ ਸਰਬ ਕਲਾ ਜੋ ਹੈ ਸੰਪੂਰਨ ਹੈ, ਉਹੀ ਸਾਰੀਆਂ ਦਾਤਾਂ ਦੇ ਦੇਣ ਵਾਲਾ ਹੈ, ਉਸ ਤੋਂ ਬਿਨਾਂ ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਹੋਰ ਕੋਈ ਨਹੀਂ, ਐਸਾ ਗੁਰਮੁਖ ਨੇ ਜਾਣਿਆ।
1: ਧਨ ਪਿਰ ਮੇਲਾਵਾ ਹੋਆ, ਗੁਰਮਤੀ ਮਨ ਮਾਨਿਆ।
0: ਗੁਰੂ ਦੀ ਮਤ ਜਦ ਧਾਰਨ ਕੀਤੀ ਤੇ ਮਨ ਮੰਨ ਗਿਆ, ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਗਿਆ। ਜੈਸੇ ਮੈਂ ਅਕਸਰ ਅਰਜ਼ ਕਰਦਾ, ਜਿਵੇਂ ਮਨ ਨੇ ਪੁੱਤਰ ਨੂੰ ਪੁੱਤਰ ਕਰਕੇ ਮੰਨ ਲਿਆ, ਮਿੱਤਰ ਨੂੰ ਮਿੱਤਰ ਕਰਕੇ ਮੰਨ ਲਿਆ, ਪਿਤਾ ਨੂੰ ਪਿਤਾ ਕਰਕੇ ਮੰਨ ਲਿਆ, ਮਾਂ ਨੂੰ ਮਾਂ ਕਰਕੇ ਮੰਨ ਲਿਆ, ਪਤੀ ਨੂੰ ਪਤੀ ਕਰਕੇ ਮੰਨ ਲਿਆ, ਪਤਨੀ ਨੂੰ ਪਤਨੀ ਕਰਕੇ ਮੰਨ ਲਿਆ। ਮਨ ਨੇ ਪਰਮਾਤਮਾ ਨੂੰ ਪਰਮਾਤਮਾ ਕਰਕੇ ਨਹੀਂ ਮੰਨਿਆ। ਇਹ ਸਤਸੰਗ ਤੇ ਗੁਰਬਾਣੀ ਇਸ ਵਾਸਤੇ ਹੈ ਕਿ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲਵੇ। ਜੈਸੇ ਮਨ ਪਰਮਾਤਮਾ ਨੂੰ ਪਰਮਾਤਮਾ ਕਰਕੇ ਮੰਨ ਲੈਂਦਾ, ਮਨ ਪਰਮਾਤਮਾ ਦਾ ਰੂਪ ਹੋ ਜਾਂਦਾ, ਮਨ ਈਸ਼ਵਰ ਦਾ ਰੂਪ ਹੋ ਜਾਂਦਾ। ਗੁਰੂ ਦੀ ਮਤ ਧਾਰਨ ਕੀਤੀ, ਮਨ ਮੰਨ ਗਿਆ ਔਰ ਉਸ ਪਰਿਪੂਰਨ ਪਰਮਾਤਮਾ ਨਾਲ ਜੁੜ ਗਿਆ ਜੋ ਸਾਰੇ ਜਗਤ ਵਿੱਚ ਵਿਆਪਕ ਹੈ ਤੇ ਇੱਕ ਹੈ। ਹਾਂਜੀ।
1: ਸਤਿਗੁਰ ਮਿਲਿਆ ਤਾਂ ਹਰ ਪਾਇਆ, ਦਿਨ ਹਰ ਨਾਵਾ ਮੁਕਤ ਨਾ ਹੋਈ।
0: ਸਤਿਗੁਰ ਮਿਲਿਆ ਤਾਂ ਹਰੀ ਦੀ ਪ੍ਰਾਪਤੀ ਹੋਈ, ਪਰ ਬਿਨਾਂ ਹਰੀ ਦੇ ਨਾਮ ਤੋਂ, ਬਿਨਾਂ ਹਰੀ ਤੋਂ ਸੰਸਾਰ ਤੋਂ ਮੋਕਸ਼ ਦੀ ਪ੍ਰਾਪਤੀ ਨਹੀਂ ਆਉਂਦੀ, ਭਾਵ ਮੁਕਤੀ ਦੀ ਪ੍ਰਾਪਤੀ ਨਹੀਂ ਆਉਂਦੀ, ਮੋਕਸ਼ ਗਤੀ ਗੁਰੂ ਦੁਆਰਾ ਹੀ ਹੁੰਦੀ। ਹਾਂਜੀ।
1: ਨਾਨਕ ਕਾਮਣ ਕੰਤਾ ਰਾਵੇ, ਮਨ ਮਾਨਿਆ ਸੁਖ ਹੋਈ।
0: ਜਿਸਦਾ ਮਨ ਗੁਰੂ ਨੂੰ ਮੰਨ ਜਾਏ, ਗੁਰੂ ਦੇ ਸ਼ਬਦ ਦੇ ਜੋ ਹੈ ਟਿਕ ਜਾਏ, ਉਹੀ ਕਾਮਣ ਹੈ ਤੇ ਉਹੀ ਪਰਮਾਤਮਾ ਦੀ ਪਿਆਰੀ ਹੈ, ਉਹੀ ਪਰਮਾਤਮਾ ਨੂੰ ਜਾ ਕੇ ਮਿਲਦੀ ਹੈ। ਹਾਂਜੀ।
1: ਸਤਿਗੁਰ ਸੇਵ ਥਣ ਬਾਲੜੀਏ, ਹਰ ਵਰ ਪਾਵਹਿ ਸੋਈ ਰਾ।
0: ਇੱਥੇ ਬਾਲੜੀ ਦੇ ਅਰਥ ਨੇ ਨਾਦਾਨ, ਨਾ ਸਮਝ, ਬਈ ਇਹ ਤੇ ਬੱਚਾ ਹੈ, ਬਾਲ। ਮੈਂ ਫਿਰ ਅਰਜ਼ ਕਰਾਂ, ਮਨੁੱਖ ਕਿਤਨਾ ਸਿਆਣਾ ਹੋਵੇ, ਯੁੱਗ ਬੜਾ ਸਿਆਣਾ ਹੈ, ਪਰ ਪਰਮਾਤਮਾ ਬਾਰੇ ਇਆਣਾ ਹੈ, ਸੰਸਾਰ ਬਾਰੇ ਤੇ ਬੜਾ ਸਿਆਣਾ ਹੈ, ਬੜਾ ਸਿਆਣਾ ਹੋ ਗਿਆ, ਬਹੁਤ ਸਿਆਣਾ ਹੈ। ਨਿਰੰਕਾਰ ਬਾਰੇ ਬਿਲਕੁਲ ਇਆਣਾ ਹੈ, ਬਹੁਤ ਇਆਣਾ ਹੈ। ਇਸ ਵਾਸਤੇ ਸਤਿਗੁਰੂ ਕਹਿ ਰਹੇ ਨੇ ਇਹ ਜੀਵ ਇਸਤਰੀ ਇਹ ਬਾਲੜੀ ਹੈ, ਸਤਿਗੁਰੂ ਦੀ ਸੇਵਾ ਕਰ, ਜਿਸਨੇ ਤੈਨੂੰ ਹਰੀ ਵਰ ਦੀ ਪ੍ਰਾਪਤੀ ਕਰਾ ਦੇਣੀ ਹੈ ਉਹੀ ਵਿਚੋਲਾ ਹੈ। ਹਾਂਜੀ,
1: ਸਦਾ ਹੋਵਹ ਸੁਹਾਗਣੀ ਫਿਰ ਮੈਲਾ ਵੇਸ ਨਾ ਹੋਈ ਰਾ।
0: ਕਹਿੰਦੇ ਨੇ ਬੇਵਾ ਇਸਤਰੀਆਂ ਪ੍ਰਾਚੀਨ ਸਮੇਂ ਚ ਕਿਧਰੇ ਕਿਧਰੇ ਹੁਣ ਵੀ ਪਿੰਡਾਂ ਚ ਉਹਨਾਂ ਨੂੰ ਸਾਫ ਸੁਥਰੇ ਕੱਪੜੇ ਪਾਉਣ ਨੂੰ ਨਹੀਂ ਦਿੱਤੇ ਜਾਂਦੇ ਸੀ। ਉਹਨਾਂ ਨੂੰ ਕਿਹਾ ਜਾਂਦਾ ਸੀ ਆਪਣਾ ਤਨ ਮੈਲਾ ਰੱਖੋ, ਕੱਪੜੇ ਮੈਲੇ ਰੱਖੋ, ਤਾਂ ਕਿ ਕਿਸੇ ਵਿੱਚ ਆਕਰਸ਼ਣ ਨਾ ਪੈਦਾ ਹੋਵੇ ਬੇਵਾ ਇਸਤਰੀਆਂ ਨੂੰ, ਕਿਉਂਕਿ ਬੇਵਾ ਹੋ ਗਈ ਤਾਂ ਜ਼ਿੰਦਗੀ ਉਸਨੂੰ ਇਹ ਅਵਸਥਾ ਵਿੱਚ ਰਹਿਣਾ ਪੈਂਦਾ ਸੀ। ਮਹਾਰਾਜ ਕਹਿੰਦੇ ਨੇ ਇੱਕ ਦਫ਼ਾ ਤੂੰ ਗੁਰੂ ਨੂੰ ਮਿਲ ਅਤੇ ਉਹ ਤੈਨੂੰ ਹਰੀ ਵਰ ਦੇ ਨਾਲ ਜੋੜ ਦੇਗਾ, ਫਿਰ ਤੇਰਾ ਮੈਲਾ ਵੇਸ ਨਹੀਂ ਹੋਵੇਗਾ ਭਾਵ, ਫਿਰ ਬੇਵਾ ਵਾਲਾ ਦੁੱਖ, ਰੰਡੇਪੇ ਵਾਲਾ ਦੁੱਖ ਤੂੰ ਨਹੀਂ ਭੋਗੇਂਗੀ, ਤੂੰ ਸਦਾ ਸੁਹਾਗਣ ਹੋ ਜਾਏਗੀ, ਤੇਰਾ ਵੇਸ ਉਜਲਾ ਹੋ ਜਾਏਗਾ, ਨਿਰਮਲ ਹੋ ਜਾਏਗਾ। ਹਾਂਜੀ,
1: ਫਿਰ ਮੈਲਾ ਵੇਸ ਨਾ ਹੋਈ ਗੁਰਮੁਖ ਬੂਝਾ ਕੋਈ ਹਮਾ ਮਾਰ ਪਛਾਣਿਆ।
0: ਜਿਸਨੇ ਗੁਰੂ ਨੂੰ ਮੁੱਖ ਰੱਖਿਆ, ਆਪਣੇ ਹੰਕਾਰ ਨੂੰ ਜੋ ਹੈ ਮਾਰ ਛੱਡਿਆ, ਨਿਰੰਕਾਰ ਦੀ ਪ੍ਰਾਪਤੀ ਕਰ ਲਈਏ, ਉਹਦਾ ਫਿਰ ਵੇਸ ਕਦੀ ਮੈਲਾ ਨਹੀਂ ਆਉਂਦਾ, ਉਹਦੀ ਜ਼ਿੰਦਗੀ ਨੂੰ ਫਿਰ ਕੋਈ ਦਾਗ ਨਹੀਂ ਲੱਗਦਾ, ਉਹਦਾ ਮਨ ਕਤਈ ਮੈਲਾ ਨਹੀਂ ਆਉਂਦਾ। ਹਾਂਜੀ,
1: ਕਰਨੀ ਕਾਰ ਕਮਾਵਾ ਸ਼ਬਦ ਸਮਾਵਾ ਅੰਤਰ ਏਕੋ ਜਾਣਿਆ।
0: ਸ਼ਬਦ ਦੇ ਜੋ ਸੁਰਤ ਜੋ ਹੈ ਜੋੜ ਲੈਂਦਾ ਅਤੇ ਇਹੀ ਕਮਾਈ ਕਰਦਾ, ਉਸ ਨੂੰ ਇਸ ਅਵਸਥਾ ਦੀ ਪ੍ਰਾਪਤੀ ਹੋ ਜਾਂਦੀ ਹੈ, ਇਸ ਅਵਸਥਾ ਤੱਕ ਉਹ ਪਹੁੰਚ ਜਾਂਦਾ। ਹਾਂਜੀ,
1: ਗੁਰਮੁਖ ਪ੍ਰਭ ਰਾਵੇ ਦਿਨ ਰਾਤੀ ਆਪਣਾ ਸਾਚੀ ਸੋਭਾ ਹੋਈ।
0: ਗੁਰਮੁਖ ਦਿਨ ਤੇ ਰਾਤ ਜਦ ਪ੍ਰਭੂ ਦਾ ਚਿੰਤਨ ਕਰਦਾ ਉਹ ਸੱਚੀ ਸ਼ੋਭਾ ਨੂੰ ਪ੍ਰਾਪਤ ਕਰਕੇ ਪਰਮਾਤਮਾ ਦਾ ਪਿਆਰਾ ਹੋ ਜਾਂਦਾ, ਉਸ ਅਗਾਧ ਗਤੀ ਨੂੰ, ਉਸ ਮਹਾਨ ਗਤੀ ਨੂੰ, ਉਸ ਬ੍ਰਹਮ ਅਵਸਥਾ ਨੂੰ ਉਹ ਪ੍ਰਾਪਤ ਕਰ ਲੈਂਦਾ। ਹਾਂਜੀ,
1: ਨਾਨਕ ਕੰਮ ਨੂੰ ਫਿਰ ਰਾਵੇ ਆਪਣਾ ਰਵ ਰਹਿਆ ਪ੍ਰਭ ਸੋਈ।
0: ਮਹਾਰਾਜ ਫਰਮਾਨ ਕਰਦੇ ਨੇ ਦਿਨ ਰਾਤ ਜੇ ਪ੍ਰਭੂ ਦਾ ਚਿੰਤਨ ਕਰੇ ਉਹ ਪਰਮਾਤਮਾ ਜੋ ਰਵੇ ਹੋਇਆ ਵਿਆਪਕ ਹੈ, ਫਿਰ ਉਸ ਦੇ ਚ ਇਸ ਦਾ ਵਾਸਾ ਹੋ ਜਾਏਗਾ, ਉਸ ਦੇ ਚ ਇਸ ਦਾ ਜੀਵਣਾ ਹੋ ਜਾਏਗਾ ਜੋ ਆਨੰਦ ਸਰੂਪ ਹੈ ਤੇ ਗੁਣੀ ਨਿਧਾਨ ਹੈ। ਹਾਂਜੀ,
1: ਗੁਰ ਕੀ ਕਾਰ ਕਰੇ ਧਨਵਾ ਲੜੀਏ ਹਰ ਵਰ ਦੇ ਮਿਲਾਏ ਰਾਮ।
0: ਗੁਰੂ ਜੋ ਕਹਿੰਦਾ ਉਹ ਕੰਮ ਕਰ, ਉਹ ਕਾਰ ਕਰ, ਤੈਨੂੰ ਹਰੀ ਵਰ ਦਾ ਮਿਲਾਪ ਗੁਰੂ ਕਰਾ ਦੇਗਾ, ਪ੍ਰਭੂ ਨਾਲ ਤੈਨੂੰ ਜੋ ਹੈ ਜੋੜ ਦੇਗਾ, ਸ਼ਬਦ ਦਾ ਜਪ, ਸ਼ਬਦ ਦੀ ਵਿਚਾਰ, ਇਹ ਤੈਨੂੰ ਪ੍ਰਭੂ ਨਾਲ ਜੋੜ ਦੇਗੀ, ਪਰਮਾਤਮਾ ਨਾਲ ਜੋੜ ਦੇਗੀ। ਹਾਂਜੀ,
1: ਹਰ ਕਰ ਅੰਗ ਰਤੀ ਹੈ ਕਾਮਣ ਮਿਲ ਪ੍ਰੀਤਮ ਸੁਖ ਪਾਏ ਰਾਮ।
0: ਫਿਰ ਮਿਲੀ ਹੋਈ ਜੀਵ ਇਸਤਰੀ ਹਰੀ ਦੇ ਰੰਗ ਦੇ ਜੋ ਹੈ ਰੰਗੀ ਹੋਈ ਆਉਂਦੀ ਹੈ, ਹਰ ਵਕਤ ਉਸਦੇ ਕੋਲ ਆਨੰਦ ਆਉਂਦਾ, ਸੁੱਖ ਆਉਂਦਾ, ਸਕੂਨ ਆਉਂਦਾ, ਸ਼ਾਂਤੀ ਆਉਂਦੀ। ਹਾਂਜੀ,
1: ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ। ਮਿਲ ਪ੍ਰੀਤਮ ਸੁਖ ਪਾਏ ਸੱਚ ਸਮਾਏ ਸੱਚ ਵਰਤਾ ਸਭ ਥਾਈ।
0: ਜੋ ਸੱਚ ਦੀ ਕਮਾਈ ਕਰਦਾ, ਜੋ ਸੱਚ ਨਾਲ ਆਪਣੀ ਸੁਰਤ ਜੋੜਦਾ, ਜਿਹੜਾ ਸੱਚ ਵਿਆਪਕ ਹੈ ਉਸ ਨੂੰ ਫਿਰ ਪਰਮ ਆਨੰਦ ਦੀ ਪ੍ਰਾਪਤੀ ਹੋ ਜਾਂਦੀ ਹੈ, ਹਰ ਵਕਤ ਉਹ ਸੁੱਖ ਦੇ ਚ ਜੀਵਦਾ। ਹਾਂਜੀ,
1: ਸੱਚਾ ਸੀਗਾਰ ਕਰੇ ਦਿਨ ਰਾਤੀ ਕਾਮਣ ਸੱਚ ਸਮਾਈ।
0: ਉਹ ਸੱਚ ਦੇ ਚ ਜੀਵ ਇਸਤਰੀ ਸਮਾ ਜਾਂਦੀ ਹੈ, ਜੋ ਸੱਚ ਦਾ ਸ਼ਿੰਗਾਰ ਕਰਦੀ ਹੈ। ਸੱਚ ਦਾ ਸ਼ਿੰਗਾਰ ਕੀ ਹੈ? ਸੱਚ ਬੋਲਣਾ, ਸੱਚ ਵੇਖਣਾ, ਸੱਚ ਸੁਣਨਾ, ਸੱਚ ਸੋਚਣਾ, ਸੱਚ ਸਮਝਣਾ, ਸੱਚ ਹੀ ਸਪਰਸ਼ ਕਰਨਾ, ਐਸਾ ਜੋ ਸੱਚ ਦਾ ਸ਼ਿੰਗਾਰ ਕਰ ਲੈਂਦੀ ਹੈ ਉਹ ਸੱਚ ਵਿੱਚ ਸਮਾ ਜਾਂਦੀ ਹੈ, ਸੱਚ ਵਿੱਚ ਲੀਨ ਹੋ ਜਾਂਦੀ ਹੈ।
1: ਹਰ ਸੁਖਦਾਤਾ ਸ਼ਬਦ ਪਛਾਤਾ ਕਾਮਣ ਲਾਇਆ ਕੰਠ ਲਾਏ।
0: ਸ਼ਬਦ ਦੁਆਰਾ ਜਿਸਨੇ ਪਹਿਚਾਣ ਕਰ ਲਈ ਹੈ ਕਿ ਪਰਮਾਤਮਾ ਹੀ ਸਾਰੇ ਸੁੱਖਾਂ ਦਾ ਦਾਤਾ ਹੈ, ਫਿਰ ਪਰਮਾਤਮਾ ਉਹਨੂੰ ਆਪਣੇ ਕੰਠ ਨਾਲ ਜੋੜ ਲੈਂਦਾ, ਆਪਣੇ ਨਾਲ ਮਿਲਾ ਲੈਂਦਾ।
1: ਨਾਨਕ ਮਹਲੇ ਮਹਲ ਪਛਾਣਾ ਗੁਰਮਤੀ ਹਰ ਪਾਏ।
0: ਗੁਰੂ ਦੀ ਮਤ ਨੂੰ ਧਾਰਨ ਕਰਕੇ ਉਹ ਮਹਿਲਾਂ ਦਾ ਮਾਲਕ ਜੋ ਮਹਿਲੀ ਹੈ ਪਰਮਾਤਮਾ ਹੈ, ਉਹਦੀ ਉਹ ਪ੍ਰਾਪਤੀ ਜੋ ਹੈ ਕਰ ਲੈਂਦੀ ਹੈ, ਔਰ ਇਸ ਤਰੀਕੇ ਦੇ ਨਾਲ ਉਹ ਵੀ ਮਹਿਲਾਂ ਵਾਲੀ ਬਣ ਜਾਂਦੀ ਹੈ।
1: ਸਾ ਧਨ ਵਾਲੀ ਥੁਰਮੇਲੀ ਮੀਰਾ ਪ੍ਰਵਿਆਪ ਮਲਾਈ ਰਾਮ। ਸਾ ਧਨ ਵਾਲੀ ਥੁਰਮੇਲੀ ਮੇਰਾ ਪ੍ਰਭ ਆਪ ਮਲਾਈ ਰਾਮ।
0: ਮਹਾਰਾਜ ਇੱਥੇ ਫਰਮਾਨ ਪਏ ਕਰਦੇ ਨੇ, ਇਸ ਤਰ੍ਹਾਂ ਦੀ ਅਵਸਥਾ ਉਹ ਪਰਿਪੂਰਨ ਪਰਮਾਤਮਾ ਆਪ ਹੀ ਧੁਰ ਦਰਗਾਹ ਤੋਂ ਬਣਾਉਂਦਾ। ਭਾਵ ਜੋ ਜੋ ਮਨੁੱਖ ਕਰਮ ਕਰਦਾ ਉਹ ਮਸਤਕ ਦੇ ਵਿੱਚ ਲਿਖੇ ਜਾਂਦੇ ਨੇ, ਉਹੀ ਜਨਮ ਦਰ ਜਨਮ ਚੱਲਦੇ ਨੇ। ਇਹ ਪ੍ਰਭੂ ਦਾ ਬਣਾਇਆ ਹੋਇਆ ਵਿਧਾਨ ਹੈ, ਨਿਯਮ ਹੈ। ਇਸ ਵਾਸਤੇ ਇਸ ਨਿਯਮ ਦੇ ਮੁਤਾਬਕ ਹੀ ਉਸ ਨੂੰ ਉਸ ਅਵਸਥਾ ਦੀ ਪ੍ਰਾਪਤੀ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਪਰਮ ਅਵਸਥਾ, ਮਹਾਨ ਅਵਸਥਾ। ਹਾਂਜੀ,
1: ਗੁਰਮਤੀ ਕਟ ਚਾਨਣ ਹੋਵਾ ਪ੍ਰਭ ਰਾਵ ਰਹੇ ਆ ਸਭ ਥਾਈ ਰਾਮ।
0: ਗੁਰੂ ਦੀ ਮਤ ਦੁਆਰਾ ਆਤਮ ਪ੍ਰਕਾਸ਼ ਹੋਇਆ ਤੇ ਪਤਾ ਚੱਲ ਗਿਆ ਪਰਮਾਤਮਾ ਘੜ ਘੜ ਦੇ ਚ ਵਸਿਆ ਹੋਇਆ, ਵਿਆਪਕ ਹੈ। ਹਾਂਜੀ,
1: ਪ੍ਰਭ ਰਾਵ ਰਹੇ ਆ ਸਭ ਥਾਈ ਮਨ ਵਸਾਈ ਪੂਰਬ ਲਿਖਿਆ ਪਾਇਆ।
0: ਪੂਰਬਲੇ ਕੀਤੇ ਹੋਏ ਕਰਮਾਂ ਦਾ ਸੰਯੋਗ ਜੋ ਹੈ ਪ੍ਰਗਟ ਹੋ ਗਿਆ। ਜੋ ਘੜ ਘੜ ਦੇ ਚ ਰਵੇ ਹੈ, ਵਿਆਪਕ ਹੈ, ਉਹ ਇਸ ਘੜ ਦੇ ਚ ਪ੍ਰਗਟ ਹੋ ਗਿਆ, ਇਸ ਜੀਵਨ ਦੇ ਚ ਪ੍ਰਗਟ ਹੋ ਗਿਆ, ਕੋਈ ਪੂਰਬਲਾ ਕਰਮ ਜਾਗ ਪਿਆ। ਹਾਂਜੀ,
1: ਸੇਜ ਸੁਖਾਲੀ ਮੇਰੇ ਪ੍ਰਭ ਭਾਣੀ ਸੱਚ ਸੀਗਾਰ ਬਣਾਇਆ।
0: ਹਿਰਦੇ ਦੀ ਸੇਜਾ ਹੁਣ ਸੁੱਖ ਹੀ ਸੁੱਖ ਹੈ, ਆਨੰਦ ਹੀ ਆਨੰਦ ਹੈ, ਔਰ ਮੇਰੇ ਹਿਰਦੇ ਦੀ ਸੇਜਾ ਪ੍ਰਭੂ ਨੂੰ ਕਬੂਲ ਹੈ। ਭਾਵ ਮੇਰਾ ਹਿਰਦਾ ਪਰਮਾਤਮਾ ਨੂੰ ਪ੍ਰਵਾਨ ਹੈ। ਹਿਰਦੇ ਦੇ ਜੋ ਭਾਵਨਾ ਚੱਲ ਰਹੀ ਹੈ, ਹਿਰਦੇ ਦੇ ਜੋ ਪ੍ਰੇਮ ਚੱਲ ਰਿਹਾ, ਇਹ ਪਰਮਾਤਮਾ ਨੂੰ ਕਬੂਲ ਹੈ, ਪ੍ਰਵਾਨ ਹੈ। ਹਾਂਜੀ,
1: ਕਾਮਣ ਨਿਰਮਲ ਹਉਮੈ ਮਲਖ ਹੋਈ ਗੁਰਮਤ ਸੱਚ ਸਮਾਈ।
0: ਗੁਰਮੁਖ ਬਣ ਕੇ ਜਦ ਸੱਚ ਦੇ ਜੋ ਹੈ ਸੁਰਤ ਜੋੜੀ, ਤੋ ਇਹ ਜੀਵ ਰੂਪੀ ਇਸਤਰੀ ਪਾ ਗਈ ਪਰਮਾਤਮਾ ਨੂੰ, ਪਰਮਾਤਮਾ ਨੇ ਆਪਣੇ ਨਾਲ ਮੇਲ ਲਈ। ਹਾਂਜੀ,
1: ਨਾਨਕ ਆਪ ਮਲਾਈ ਕਰਤਾ ਨਾਮ ਨਵਾਂ ਨਿਧ ਪਾਈ।
0: ਸਤਿਗੁਰੂ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਕਰਤੇ ਪੁਰਖ ਨੇ ਆਪ ਹੀ ਆਪਣੇ ਨਾਲ ਜੋੜ ਲਿਆ ਤੇ ਜੁੜਦਿਆਂ ਸਾਰੀ ਨੌ ਨਿਧਿਆਂ ਦੀ ਪ੍ਰਾਪਤੀ ਹੋ ਗਈ, ਨੌ ਖਜ਼ਾਨਿਆਂ ਦੀ ਪ੍ਰਾਪਤੀ ਹੋ ਗਈ। ਭਾਵ ਹਰ ਪਾਸੋਂ ਮਾਲਾ ਮਾਲ ਹੋ ਗਏ, ਖੁਸ਼ਹਾਲ ਹੋ ਗਏ। ਇਤਨੀਆਂ ਵਿਚਾਰਾਂ ਪ੍ਰਵਾਨ ਕਰਨੀਆਂ। ਕੱਲ੍ਹ ਵੀ ਸਾਰਾ ਦਿਨ ਇੱਥੇ ਗੁਰਮਤਿ ਸਮਾਗਮ ਜੋ ਹੈ ਚੱਲਣੇ ਨੇ। ਆਪ ਉਤਸ਼ਾਹ ਪੂਰਵਕ, ਭਾਵਨਾ ਪੂਰਵਕ ਕੱਲ੍ਹ ਆਉਣਾ। ਧੰਨ ਗੁਰੂ ਰਾਮਦਾਸ ਜੀ ਮਹਾਰਾਜ, ਸਾਰਿਆਂ ਦੀਆਂ ਝੋਲੀਆਂ ਭਰਨ ਅਤੇ ਸਾਰਿਆਂ ਨੂੰ ਆਨੰਦ ਪ੍ਰਦਾਨ ਕਰਨ। ਬੁੱਲ ਚੁੱਕਦੀ ਸ਼ਮਾ ਵਾਹਿਗੁਰੂ।

ਹੇ ਕਾਮ ਤੂੰ ਕੀਤੇ ਹੋਏ ਜਪ ਨੂੰ ਕੀਤੇ ਹੋਏ ਤਪ ਨੂੰ ਸ਼ੀਲ ਨੂੰ ਭੰਗ ਕਰਨ ਵਾਲਾ ਹੈ ਨਾ ਤੂੰ ਸੰਜਮ ਰਹਿਣ ਦਿੰਦਾ ਨਾ ਤੂੰ ਸ਼ਰਮ ਰਹਿਣ ਦਿੰਦਾ ਨਾ ਤੂੰ ਜਪ ਰਹਿਣ ਦਿੰਦਾ ਨਾ ਤੂੰ ਤਪ ਰਹਿਣ ਦਿੰਦਾ ਇਤਨਾ ਚੰਚਲ ਕਰ ਦਿੰਦਾ ਕਿ ਮਨੁੱਖ ਲਈ ਰਾਮ ਦਾ ਚਿੰਤਨ ਕਠਿਨ ਹੋ ਜਾਂਦਾ ਹੈ ਨਹਿਚਲ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ ਚੰਚਲ ਦਾ ਮਤਲਬ ਹੈ ਚਲ ਚਲ ਚਲ ਇਤਨਾ ਚਲਾਏ ਮਾਨ ਕਰ ਦੇਣਾ ਮਨ ਨੂੰ ਉਹ ਜੋ ਨਹਿਚਲ ਹੈ ਨਹੀਂ ਚੱਲਦਾ ਟਿਕਿਆ ਹੋਇਆ ਟਿਕਿਆ ਹੋਇਆ ਉਸ ਨਾਲ ਟਿਕਣਾ ਉਸ ਨਾਲ ਜੁੜਨਾ ਕਠਿਨ ਹੋ ਜਾਂਦਾ ਹੈ ਔਰ ਜੀਵਨ ਚੰਚਲਤਾ ਦੇ ਵਹਿਣ ਵਿੱਚ ਬਹਿ ਤੁਰਦਾ ਹੈ ਅਗੰਮੀ ਮਹਾਨ ਮਿਲਿਆ ਇਹ ਜੀਵਨ ਕਾਮ ਦੀ ਭੇਟ ਹੋ ਜਾਂਦਾ ਹੈ ਜਦਕਿ ਜੀਵਨ ਮਿਲਿਆ ਸੀ ਰਾਮ ਨੂੰ ਭੇਟ ਕਰਨ ਲਈ ਹੋ ਗਿਆ ਕਾਮ ਦੀ ਭੇਟ ਅਗਰ ਕਾਮ ਪ੍ਰਾਰਥਨਾ ਬਣ ਜਾਏ ਤਾਂ ਰਾਮ ਪ੍ਰਗਟ ਆਉਂਦਾ ਹੈ ਕਾਮ ਵਾਸ਼ਨਾ ਬਣ ਜਾਏ ਤਾਂ ਫਿਰ ਜੀਵਨ ਕਾਮਮਈ ਹੋ ਜਾਂਦਾ ਹੈ ਕਾਮ ਦਾ ਰੂਪ ਬਣ ਜਾਂਦਾ ਹੈ ਵਾਸ਼ਨਾ ਦਾ ਰੂਪ ਬਣ ਜਾਂਦਾ ਹੈ ਹੇ ਕਾਮੰ ਨਰਕ ਬਿਸਰਾਮੰ ਬਹੁ ਜਾਨੀ ਭਰਮਾਉਣੇ ਚਿਤ ਹਰਣੰ ਤ੍ਰੈਲੋਕ ਗਮੰ ਜਪ ਤਪ ਸੀਲ ਬਿਦਾਰਣੇ ਅਲਪ ਸੁਖ ਅਵਿਤ ਚੰਚਲ

नानक नारायण। हार गया वो जीवन दी बाजी जो काम आश्रित हो गया, जीत गया वो जीवन दी बाजी जो राम आश्रित हो गया। कामना राम दी करिए मनुख सदाचारी बन जाता है, कामना वासना दी करिए दुराचारी बन जाता है। और वासना दी कोई सीमा नहीं, कामना दा वेग वासना नू वधांदा है, वासना दा वेग कामना नू वधांदा है। और इस तरह जीवन दर जीवन जिंदगी काम आश्रित हो जाती है। सतगुरु देव जी महाराज कहते हैं त्रै लोक गवन, सिर्फ मनुखा तक ही ऐ वासना तेरी पहुंच नहीं, तू ते तीन लोकां दे छाई हुई है, पशुआं दे चैं, पंछियां दे चैं, मनुखां दे चैं, जिन्हां नूं असी देवता कहिंदे आं, इह वी सही वासना करके भ्रष्ट होए। उन्हां दे अंदर भी कामना वासना दी ही चलदी रही। देवतियां दे सिरमौर देवते मने जांदे ने इंद्र, और ये असीम वासना करके काम करके भ्रष्ट होया। और वाकई काम वासना मनुख नु अंधा कर दे दी है, इतना अंधा हो गया ये भ्रष्ट होया है। एक वक्त दा सिरमौर संत गौतम ऋषि उसकी पत्नी अहिल्या थे, जो एक देवी दे समान सी, इसने उसनु वेसवा बनाया। जदके देवते दा कम है वेसवा नु देवी बना देना, पर एक ऐसा देवता वाकई काम देवते नु भी भ्रष्ट करके रख देंदा है, मनुखा नु भी भ्रष्ट कर देंदा है, पशु पक्षी ते इसी दलदल विच फसे हुए ने। बड़े बड़े जपीश्वर तपीश्वर लोभ दा ते त्याग कर गए, अहंकार नु भी सुट के परे भज गए, सता छोड़ दिती, लेकिन रूप दा चिंतन अक्सर चलदा रहा, वासना मजबूर करदी रही, रूप दा चिंतन चलदा रहा। कहानियां ने गाथावां ने इंद्र स्वर्ग तो अपछड़ा भेजदा है, किधरे मेनका किधरे उर्वशी किधरे तप भंग आउंदा है, विश्वामित्र दा किधरे भ्रष्ट आउंदे ने श्रृंगी ऋषि, किधरे वासना दे दलदल विच फसदे ने महान योगी राज मच्छंद्रनाथ। दरअसल कोई स्वर्ग तो किसे अपछरा नु नहीं भेजदा, वासना कल्पना दा स्वर्ग खड़ा कर देंदी है, कल्पनावां दियां हूरां खड़ियां कर देंदी है, कल्पना दियां अपछरावां खड़ियां कर देंदी है। बैठा सी राम दे चिंतन विच, चिंतन चल पिया होरां दा, बैठा सी प्रभु सिमरन विच, सिमरन चल पिया अपछरां दा, कल्पना दा स्वर्ग। और जद कल्पना दे स्वर्ग विच अपछरा होवे होरां आवन, तो वास्तविक जगत जो हकीकत दा जगत है इस दे च इस ऋषि नु भ्रष्ट होंदे आ देर नहीं लगेगी, जो कल्पना सी साकार हो जाती है। तो भ्रष्ट होए विश्वामित्र, भ्रष्ट होए श्रृंगी ऋषि, भ्रष्ट होए ऋषि महान योगी मच्छंद्रनाथ। ये आम साधारण मनुख नहीं ने,
ਜਿਨ੍ਹਾਂ ਨੇ ਵਿਚਾਰਾਂ ਦੀ ਸ਼ਿਖਰਤਾ ਨੂੰ ਛੋਇਆ ਸੀ, ਜਿਨ੍ਹਾਂ ਨੇ ਜੀਵਨ ਦੀਆਂ ਬੁਲੰਦੀਆਂ ਨੂੰ ਵੀ ਵੇਖਿਆ ਸੀ, ਜਿਨ੍ਹਾਂ ਨੇ ਪ੍ਰਭੂ ਸਿਮਰਨ ਦੀ ਗਹਿਰਾਈਆਂ ਨੂੰ ਵੀ ਦੇਖਿਆ ਸੀ, ਫਿਰ ਵੀ ਵਾਸ਼ਨਾ, ਫਿਰ ਵੀ ਕਾਮਨਾ ਔਰ ਕਾਮਨਾ ਦੇ ਵਿੱਚ ਵਾਸ਼ਨਾ ਔਰ ਵਾਸ਼ਨਾ ਦੀ ਹੀ ਕਾਮਨਾ, ਇਸ ਤਰ੍ਹਾਂ ਕਾਮ ਵਾਸ਼ਨਾ ਕਰਕੇ ਇਹ ਰਿਸ਼ੀ, ਇਹ ਜੋਗੀ, ਇਹ ਬੜੇ ਬੜੇ ਜਪੀਸ਼ਵਰ, ਇਹ ਬੜੇ ਬੜੇ ਤਪੀਸ਼ਵਰ ਭ੍ਰਸ਼ਟ ਆਉਂਦੇ ਰਹੇ, ਇਸੀ ਦਲਦਲ ਦੇ ਵਿੱਚ ਫਸਦੇ ਰਹੇ। ਜੀਵਨ ਸਫਲ ਕਰਨ ਲਈ ਆਏ ਸਨ, ਜੀਵਨ ਨਿਸਫਲ ਹੋ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਫੁਨੇ ਛੰਦ ਦੇ ਵਿੱਚ ਇਸ ਦੀ ਬੜੀ ਸੁੰਦਰ ਵਿਆਖਿਆ ਕੀਤੀ ਹੈ। ਔਰ ਧਨ ਜਾਈਏ, ਸਦਕੇ ਜਾਈਏ, ਕੁਰਬਾਨ ਜਾਈਏ ਗੁਰੂ ਅਰਜਨ ਦੇਵ ਜੀ ਮਹਾਰਾਜ ਤੋਂ, ਜੋ ਬੜੇ ਬੜੇ ਬਾਰੀਕ ਵਿਸ਼ਿਆਂ ਨੂੰ ਵੀ ਬੜੀ ਬਾਰੀਕੀ ਨਾਲ ਛੂੰਹਦੇ ਨੇ ਔਰ ਵਿਸਥਾਰ ਸਹਿਤ ਪ੍ਰਗਟ ਕਰਦੇ ਨੇ। ਧੰਨ ਗੁਰਦੇਵ ਜੀ ਮਹਾਰਾਜ ਦਾ ਵਾਕ, ਪੰਕਜ ਫਾਤੇ ਪੰਕ ਮਹਾਮਦ ਗੁੰਫਿਆ ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਪੰਕਜ, ਪੰਕ ਕਹਿੰਦੇ ਨੇ ਚਿੱਕੜ ਨੂੰ, ਪੰਕਜ ਪੰਕ ਤੋਂ ਜਮਿਆ, ਪੰਕਜ ਪੰਕ ਨੇ ਜਿਸ ਨੂੰ ਜਮਿਆ, ਕਮਲ ਪਦਮ ਚਿੱਕੜ ਦੀ ਪੈਦਾਇਸ਼ ਹੈ। ਕਮਲ ਦੀਆਂ ਜੜ੍ਹਾਂ ਚਿੱਕੜ ਦੇ ਚ ਨੇ, ਦਲਦਲ ਦੇ ਚ ਨੇ, ਪਰ ਸੁਹੱਪਣ ਮਹਿਕ ਖੇੜਾ ਉੱਪਰ ਹੈ, ਚਿੱਕੜ ਤੋਂ ਵੀ ਉੱਪਰ, ਪਾਣੀ ਤੋਂ ਵੀ ਉੱਪਰ। ਕਈ ਦਫਾ ਐਸਾ ਹੁੰਦਾ ਹੈ ਪਾਣੀ ਘਟਦਾ ਹੈ, ਕਮਲ ਦੀ ਬੁਲੰਦੀ ਵੀ ਘਟਦੀ ਹੈ। ਜੋ ਗਗਨ ਨੂੰ ਚੁੰਮ ਰਿਹਾ ਸੀ ਧਰਤੀ ਦੀ ਤਰਫ ਡਿੱਗਣ ਲੱਗ ਪੈਂਦਾ ਹੈ, ਕਿਉਂਕਿ ਪਾਣੀ ਘਟ ਗਿਆ ਹੈ। ਪਾਣੀ ਪਦਾਰਥ, ਪਾਣੀ ਸੁੱਖ ਪਦਾਰਥਾਂ ਦਾ, ਪਰਿਵਾਰਕ ਸੁੱਖ, ਪਦਾਰਥਾਂ ਦਾ ਸੁੱਖ, ਧਨ ਦਾ ਸੁੱਖ। ਮਨੁੱਖ ਗਗਨ ਨੂੰ ਚੁੰਮਣ ਦੀ ਸੋਚਦਾ ਹੈ, ਲੇਕਿਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬਹੁਤ ਸੁੰਦਰ ਉਦਾਹਰਣ ਦਿੱਤਾ ਹੈ। ਵਾਕਈ ਧਨ ਸੰਪਦਾ ਪਦਾਰਥ ਜਦ ਸਭ ਕੁਝ ਪ੍ਰਾਪਤ ਹੋ ਜਾਣ, ਪਰਿਵਾਰਕ ਸੁੱਖ, ਪਦਾਰਥਾਂ ਦਾ ਸੁੱਖ, ਧਨ ਸੰਪਦਾ ਦਾ ਸੁੱਖ, ਸਤਾ ਦਾ ਸੁੱਖ, ਤੇ ਜਦ ਕੁਝ ਹੋਰ ਸੁੱਖ ਦੀ ਲਾਲਸਾ ਨਾ ਰਵੇ, ਜਾਂ ਇਹ ਪਾਣੀ ਥੋੜਾ ਜਿਹਾ ਘਟ ਜਾਏ, ਤਾਂ ਫਿਰ ਕਮਲ ਥੋੜਾ ਜਿਹਾ ਥੱਲੇ ਗਿਰਦਾ ਹੈ, ਉਚਾਈਆਂ ਥੋੜੀਆਂ ਥੱਲੇ ਆਉਂਦੀਆਂ ਨੇ। ਮਹਾਤਮਾ ਬੁੱਧ ਰਾਜਘਰਾਨੇ ਤੋਂ ਨੇ, ਰਾਜਕੁਮਾਰ ਨੇ ਧਨ ਸੰਪਦਾ ਦੀ ਬੁਲੰਦੀ ਦੇਖੀ ਸੀ, ਪਾਣੀ ਬਹੁਤ ਸੀ, ਪਦਾਰਥ ਬਹੁਤ ਸਨ, ਉਚਾਈਆਂ ਸਨ। ਇਸੇ ਤਰੀਕੇ ਨਾਲ ਸਵਾਮੀ ਮਹਾਵੀਰ ਰਾਜਕੁਮਾਰ ਨੇ, ਰਾਮ ਰਾਜਾ ਨੇ, ਸ੍ਰੀ ਕ੍ਰਿਸ਼ਨ ਰਾਜਾ ਨੇ, ਬਹੁਤ ਸਾਰੇ ਭਗਤ ਸੰਤ, ਅਗਰ ਪਦਾਰਥਾਂ ਦਾ ਜਲ ਭਾਵੇਂ ਥੋੜਾ ਸੀ, ਫਿਰ ਵੀ ਆਸਮਾਨਾਂ ਨੂੰ ਛੋਇਆ, ਤਾਂ ਇਹਨਾਂ ਦੇ ਪੁਰਬਲੇ ਪੁੰਨ ਸਨ, ਪ੍ਰਤਾਪ ਸੀ ਪੁਰਬਲੇ ਪੁੰਨ ਦਾ, ਪਿਛਲੇ ਜਨਮਾਂ ਦੇ ਸੰਸਕਾਰ, ਉਹਨਾਂ ਨੇ ਇਸ ਤਰੀਕੇ ਨਾਲ ਉਹਨਾਂ ਨੂੰ ਪ੍ਰੇਰਿਤ ਕੀਤਾ ਤੇ ਉਹਨਾਂ ਨੇ ਬੁਲੰਦੀਆਂ ਨੂੰ ਛੋਇਆ। ਆਮ ਸਾਧਾਰਨ ਮਨੁੱਖ ਦੀ ਗੱਲ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਬੜੇ ਆਲਮਾਨਾ ਢੰਗ ਨਾਲ ਸਮਝਾਉਂਦੇ ਨੇ
ਪਾਣੀ ਘਟਿਆ ਕਮਲ ਥੱਲੇ ਗਿਆ। ਅਚਾਨਕ ਕਿਧਰੇ ਜ਼ੋਰ ਦੀ ਬਾਰਿਸ਼ ਹੋਈ ਔਰ ਸਰੋਵਰ ਵਿੱਚ ਹੜ੍ਹ ਦਾ ਪਾਣੀ ਆ ਗਿਆ। ਬਹੁਤ ਵੇਗ ਨਾਲ ਆਇਆ, ਬੜੀ ਤੇਜ਼ੀ ਨਾਲ ਸਰੋਵਰ ਉੱਪਰ ਉੱਠਿਆ। ਕਮਲ ਸੰਭਾਲ ਨਹੀਂ ਸਕੇ ਆਪਣੇ ਆਪ ਨੂੰ, ਡੁੱਬ ਗਿਆ ਪਾਣੀ ਚ। ਸਿਰਫ ਪਾਣੀ ਚ ਹੀ ਨਹੀਂ ਡੁੱਬਿਆ, ਜਿਸ ਚਿੱਕੜ ਵਿਚ ਇਸਦੀਆਂ ਜੜ੍ਹਾਂ ਸਨ ਉਸੇ ਚਿੱਕੜ ਵਿਚ ਖੁੱਭ ਕੇ ਰਹਿ ਗਿਆ। ਮਨੁੱਖ ਪੈਦਾ ਹੋਇਆ ਕਾਮ ਤੋਂ, ਚਿੱਕੜ ਤੋਂ। ਮਨੁੱਖੀ ਜੀਵਨ ਦਾ ਕਮਲ ਚਿੱਕੜ ਤੋਂ ਪੈਦਾ ਹੋਇਆ, ਕਾਮ ਤੋਂ ਪੈਦਾ ਹੋਇਆ। ਪੰਕਜ ਫਤੇ ਪੰਕ ਮਹਾਮਦ ਗੁੰਫਿਆ। ਇਹ ਜੋ ਇਤਨਾ ਸੁੰਦਰ ਕਮਲ ਦਾ ਫੁੱਲ ਹੈ, ਇਹ ਤੇ ਪੰਕ ਦੀ ਦੇਣ ਹੈ, ਚਿੱਕੜ ਦੀ ਦੇਣ ਹੈ। ਇਹ ਮਨੁੱਖੀ ਜਨਮ, ਇਹ ਮਨੁੱਖੀ ਕਾਇਆ, ਇਤਨੀ ਸੁੰਦਰ ਕਾਇਆ, ਇਹ ਤੇ ਕਾਮ ਵੇਗ ਦੀ ਦੇਣ ਹੈ। ਇਹ ਤੇ ਜਮਿਆ ਚਿੱਕੜ ਤੋਂ। ਪਿਤਾ ਦਾ ਚਿੱਕੜ, ਮਾਂ ਦਾ ਚਿੱਕੜ, ਪਿਤਾ ਦੀ ਵਾਸ਼ਨਾ, ਮਾਂ ਦੀ ਵਾਸ਼ਨਾ, ਇਹ ਤੇ ਉਸ ਤੋਂ ਜਮਿਆ, ਇਹ ਤੇ ਚਿੱਕੜ ਤੋਂ ਪੈਦਾ ਹੋਇਆ। ਪੈਦਾ ਤੇ ਚਿੱਕੜ ਤੋਂ ਹੋਇਆ। ਘਰ ਵਿਚ ਸੁਖ ਵਧੇ, ਆਰਾਮ ਵਧੇ, ਪ੍ਰਭੂ ਦਾ ਸਿਮਰਨ ਚੱਲਿਆ, ਉੱਪਰ ਉੱਠਿਆ। ਆਸਮਾਨਾਂ ਨੂੰ ਛੂਹਣ ਦੀ ਲਾਲਸਾ, ਗਗਨ ਨੂੰ ਸਜਦਾ ਕਰਨ ਦੀ ਲਾਲਸਾ, ਲੇਕਿਨ ਪਾਣੀ ਘਟਿਆ, ਥੱਲੇ ਆਇਆ। ਦੁੱਖ ਔਰ ਪਦਾਰਥਾਂ ਦੀ ਕਮੀ, ਉਲਝਣਾ ਕੁਛ ਖੇੜੇ ਚ ਫਰਕ ਪਾਉਂਦੀਆਂ ਨੇ, ਕੁਛ ਗਿਰਾਉਂਦੀਆਂ ਨੇ। ਅਚਾਨਕ ਕਿਧਰੇ ਹੜ੍ਹ ਦਾ ਪਾਣੀ, ਕਿਧਰੇ ਕਿਸੇ ਦਰਿਆ ਚੋਂ ਵਾੜਾ ਨਿਕਲਿਆ, ਉਸਨੇ ਰੁੱਖ ਸਰੋਵਰ ਦੀ ਤਰਫ ਕਰ ਲਿਆ। ਲਵਾਲਮ ਅਚਾਨਕ ਅਚਨਚੇਤ ਸਰੋਵਰ ਨੂੰ ਭਰ ਦਿੱਤਾ ਹੈ। ਕਈ ਦਫਾ ਅਚਾਨਕ ਧਨ ਸੰਪਦਾ ਦੇ ਅੰਬਾਰ ਮਨੁੱਖ ਦੇ ਘਰ ਵਿਚ ਲੱਗ ਜਾਂਦੇ ਨੇ ਹੜ੍ਹ ਦੀ ਤਰ੍ਹਾਂ, ਮਾਨੋ ਕਿਸੇ ਦਰਿਆ ਦਾ ਵੇਗ ਸਰੋਵਰ ਦੀ ਤਰਫ ਹੋ ਗਿਆ, ਮਾਨੋ ਬਰਖਾ ਦੇ ਹੜ੍ਹ ਦਾ ਜਲ ਸਰੋਵਰ ਦੀ ਤਰਫ ਹੋ ਗਿਆ। ਕਿਸੇ ਕਿਸੇ ਘਰ ਵਿਚ, ਕਿਸੇ ਕਿਸੇ ਮਨੁੱਖੀ ਜ਼ਿੰਦਗੀ ਤੇ ਧਨ ਤੇ ਸੰਪਦਾ ਦੀ ਬਾਰਿਸ਼ ਹੀ ਹੋ ਜਾਂਦੀ ਹੈ। ਜਿਵੇਂ ਸਰੋਵਰ ਵਿਚ ਕੋਈ ਦਰਿਆ ਪੈ ਗਿਆ ਹੈ, ਇਸ ਤਰ੍ਹਾਂ ਪਦਾਰਥ ਆ ਗਏ ਨੇ, ਇਸ ਤਰ੍ਹਾਂ ਧਨ ਸੰਪਦਾ ਆ ਗਈ ਹੈ। ਅਚਾਨਕ ਮਿਲੇ ਹੋਏ ਇਸ ਧਨ ਸੰਪਦਾ ਤੇ ਪਦਾਰਥਾਂ ਦੇ ਵੇਗ ਨੂੰ ਝੱਲ ਨਹੀਂ ਸਕਿਆ, ਠੱਲ ਨਹੀਂ ਸਕਿਆ, ਡੁੱਬ ਗਿਆ। ਪਹਿਲੇ ਪਦਾਰਥਾਂ ਚ ਡੁੱਬਿਆ, ਪਹਿਲੇ ਕਮਲ ਪਾਣੀ ਚ ਡੁੱਬਿਆ, ਫਿਰ ਜਿਸ ਚਿੱਕੜ ਵਿਚ ਇਸਦੀਆਂ ਜੜ੍ਹਾਂ ਸਨ, ਜਿਸ ਚਿੱਕੜ ਚੋਂ ਪੈਦਾ ਹੋਇਆ, ਉਸੇ ਚਿੱਕੜ ਵਿਚ ਫਸ ਕੇ ਰਹਿ ਗਿਆ। ਫਿਰ ਤੇ ਅਤਿਅੰਤ ਕਾਮੀ ਹੋ ਗਿਆ। ਜਦ ਸੁਣਦੇ ਹਾਂ ਕਿਸੇ ਨਵਾਬ ਦੀਆਂ 500 ਬੇਗਮਾਂ, ਕਿਸੇ ਰਾਜੇ ਦੀਆਂ 400 ਰਾਣੀਆਂ, ਕਿਸੇ ਸ਼ੇਖ ਦੀਆਂ 100 ਬੇਗਮਾਂ, ਹੈਰਾਨਗੀ, ਕਿਆ ਜ਼ਿੰਦਗੀ ਇਸੇ ਲਈ? ਚਿੱਕੜ ਤੋਂ ਜਮਿਆ, ਚਿੱਕੜ ਵਿਚ ਫਸ ਕੇ ਰਹਿ ਗਿਆ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ, ਪੰਕਜ ਫਾਤੇ ਪੰਕ ਮਹਾਮਦ ਗੁੰਫਿਆ, ਅੰਗ ਸੰਗ ਉਰਝਾਏ ਬਿਸਰਤੇ ਸੁੰਫਿਆ। ਐ ਕਮਲ, ਤੂੰ ਆਪਣੀ ਮਹਿਕ ਭੁੱਲ ਗਿਆ, ਆਪਣਾ ਸਵਪਨ ਭੁੱਲ ਗਿਆ, ਆਪਣਾ ਖੇੜਾ ਭੁੱਲ ਗਿਆ, ਚਿੱਕੜ ਵਿਚ ਫਸ ਕੇ ਰਹਿ ਗਿਆ।
ਬੜੀਆਂ ਬੜੀਆਂ ਜ਼ਿੰਦਗੀਆਂ ਖਿੜੀਆਂ ਹੋਈਆਂ, ਗਗਨ ਚੁੰਬੀ ਇਸ ਚਿੱਕੜ ਵਿੱਚ ਗਰਤ ਹੁੰਦੀਆਂ ਦੇਖੀਆਂ ਨੇ, ਫਸੀਆਂ ਹੋਈਆਂ ਦੇਖੀਆਂ ਨੇ। ਇਤਿਹਾਸ ਭਰਿਆ ਗਿਆ ਔਰ ਹੈਰਾਨਗੀ, ਕਿਆ ਜੀਵਨ ਸਿਰਫ ਇਸੇ ਲਈ ਹੈ? ਨਹੀਂ ਸੰਭਾਲ ਸਕਿਆ ਇਸ ਹੜ ਨੂੰ। ਜਿਤਨਾ ਧਨ ਵਧਿਆ, ਜਿਤਨੇ ਪਦਾਰਥ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਜਿਤਨੇ ਦੁਨਿਆਵੀ ਸੁੱਖ ਵਧੇ, ਉਤਨਾ ਹੀ ਕਾਮੀ ਹੁੰਦਾ ਗਿਆ। ਇਹਦੀ ਵਾਸ਼ਨਾ, ਇਹਦੀ ਕਾਮ ਵਾਸ਼ਨਾ, ਇਹਦੀ ਕਾਮਨਾ ਬਾਰ ਬਾਰ ਜਾ ਕੇ ਰੁਕੀ ਇਸਤਰੀ ਤੇ। ਵੈਸੇ ਤੇ ਕਾਮਨਾ ਇੱਕ ਸਰਕਲ ਵਿੱਚ ਦੌੜਦੀ ਏ, ਇੱਕ ਘੇਰੇ ਵਿੱਚ, ਇੱਕ ਵਰਤੁਲ ਵਿੱਚ। ਪੁੱਤਰ ਦੀ ਕਾਮਨਾ, ਮਿਲ ਗਿਆ ਪੁੱਤਰ, ਕਾਮਨਾ ਅੱਗੇ ਗਈ। ਮਿੱਤਰਾਂ ਦੀ ਕਾਮਨਾ, ਮਿਲ ਗਿਆ ਮਿੱਤਰ, ਕਾਮਨਾ ਅੱਗੇ ਗਈ। ਧਨ ਸੰਪਦਾ ਦੀ ਕਾਮਨਾ, ਕਾਮਨਾ ਅੱਗੇ ਗਈ। ਇਹ ਵਕਤੀ ਤੌਰ ਕੇ ਆ ਕੇ ਰੁਕਦੀ ਏ ਇਸਤਰੀ ਤੇ। ਤੋ ਸਾਹਿਤਕਾਰਾਂ ਨੇ, ਸਾਡੇ ਦੇਸ਼ ਦੇ ਧਾਰਮਿਕ ਪੁਰਸ਼ਾਂ ਨੇ ਇਸਤਰੀ ਨੂੰ ਇੱਕ ਨਾਮ ਦਿੱਤਾ ਹੈ, ਕਾਮਨੀ, ਕਾਮਨਾ ਦੀ ਮਣੀ। ਜਿੱਥੇ ਮਨੁੱਖ ਦੀ ਕਾਮਨਾ ਆ ਕੇ ਰੁਕ ਜਾਂਦੀ ਏ ਵਕਤੀ ਤੌਰ ਤੇ, ਘੁੰਮਦੀ ਏ ਘੁੰਮਦੀ ਏ ਫਿਰ ਆ ਕੇ ਇਸਤਰੀ ਤੇ ਰੁਕਦੀ ਏ, ਘੁੰਮਦੀ ਏ ਘੁੰਮਦੀ ਏ ਫਿਰ ਆ ਕੇ ਇਸਤਰੀ ਤੇ ਰੁਕਦੀ ਏ, ਇਸਤਰੀ ਬਣ ਗਈ ਕਾਮਨੀ। ਇਸਤਰੀ ਦੀ ਕਾਮਨਾ ਘੁੰਮਦੀ ਏ ਘੁੰਮਦੀ ਏ ਰੁਕਦੀ ਆ ਕੇ ਪੁਰਸ਼ ਤੇ, ਤੋ ਪੁਰਸ਼ ਬਣ ਗਿਆ ਕਾਮਦੇਵ। ਇੱਕ ਕਾਮਦੇਵ ਇੱਕ ਕਾਮਣੀ, ਇਸਤਰੀ ਤੇ ਪੁਰਸ਼ ਦਾ ਇਹ ਮਿਲਨ, ਕਾਮਨਾ ਦੀ ਮਣੀ ਤੇ ਕਾਮਦੇਵ ਦਾ ਮਿਲਨ ਹੋ ਕੇ ਰਹਿ ਗਿਆ। ਜਦਕਿ ਇਹ ਤੇ ਹੋਣਾ ਚਾਹੀਦਾ ਸੀ ਗਿਆਨ ਦਾ ਮਿਲਨ, ਭਗਤੀ ਦਾ ਮਿਲਾ ਮਿਲਨ। ਇਸਤਰੀ ਨੂੰ ਗਿਆਨ ਮਿਲਦਾ, ਪੁਰਸ਼ ਨੂੰ ਭਗਤੀ ਮਿਲਦੀ, ਪਰ ਨਹੀਂ, ਪੁਰਸ਼ ਨੂੰ ਮਿਲੀ ਕਾਮਨੀ, ਇਸਤਰੀ ਨੂੰ ਮਿਲਿਆ ਕਾਮਦੇਵ। ਗਿਆਨ ਦੇਵ ਰਹਿ ਗਿਆ, ਭਗਤੀ ਦੇਵੀ ਰਹਿ ਗਈ, ਭਗਤੀ ਦੀ ਮਣੀ ਰਹਿ ਗਈ। ਪੁਰਸ਼ ਦੀ ਚਮਕ ਦਮਕ ਮੱਥੇ ਤੇ ਉਸ ਦਿਨ ਪ੍ਰਗਟ ਹੋਵੇਗੀ ਜਿਸ ਦਿਨ ਭਗਤੀ ਦੀ ਮਣੀ ਇਸ ਤੇ ਮਸਤਕ ਦੇ ਚਮਕੇ, ਔਰ ਇਸਤਰੀ ਦਾ ਮਸਤਕ ਉਸ ਦਿਨ ਚਮਕੇਗਾ ਜਿਸ ਦਿਨ ਗਿਆਨ ਦਾ ਪ੍ਰਕਾਸ਼, ਗਿਆਨ ਦਾ ਸੂਰਜ ਉਸਦੇ ਮਕਸਦ ਮਸਤਕ ਤੇ ਜੋ ਹੈ ਚਮਕੇ। ਪਰ ਇਸਤਰੀ ਪੁਰਸ਼ ਦਾ ਮੇਲ, ਇਹ ਗਿਆਨ ਤੇ ਭਗਤੀ ਦਾ ਮੇਲ ਨਾ ਹੋ ਕੇ, ਇਹ ਤੇ ਕਾਮਨਾ ਦੀ ਮਣੀ ਤੇ ਕਾਮਦੇਵ ਦਾ ਮੇਲ ਹੋ ਕੇ ਰਹਿ ਗਿਆ। ਪਰਿਵਾਰਕ ਰਿਸ਼ਤੇ ਇਹ ਗਿਆਨ ਤੇ ਭਗਤੀ ਦੇ ਰਿਸ਼ਤੇ ਨਾ ਰਹਿ ਗਏ, ਇਹ ਤੇ ਕਾਮ ਦੇਵ ਤੇ ਕਾਮਨਾ ਦੀ ਮਣੀ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਤੇ ਐਸਾ ਵੀ ਫਰਮਾਨ ਕਰਦੇ ਨੇ, ਛਲੇ ਕਣਕ ਕਾਮਨੀ, ਛਲਿਆ ਗਿਆ ਮਨੁੱਖ ਦੇ ਵਿੱਚ, ਧੋਖਾ ਖਾ ਗਿਆ ਮਨੁੱਖ ਕਾਮਨੀ ਤੋਂ, ਕਣਕ ਤੋਂ। ਜ਼ਿੰਦਗੀ ਬਰਬਾਦ ਹੋ ਗਈ, ਜੀਵਨ ਭ੍ਰਸ਼ਟ ਹੋ ਕੇ ਜਹਿ ਰਹਿ ਗਿਆ। ਭਗਤੀ ਦੀ ਮਣੀ ਚਮਕਣੀ ਚਾਹੀਦੀ ਸੀ, ਕਾਮ ਮਣੀ ਚਮਕ ਰਹੀ ਹੈ, ਕਾਮਨੀ। ਗਿਆਨ ਦਾ ਪ੍ਰਕਾਸ਼ ਮਸਤਕ ਤੇ ਹੋਣਾ ਚਾਹੀਦਾ ਸੀ, ਕਾਮਦੇਵ ਚਮਕ ਰਿਹਾ ਹੈ। ਔਰ ਇਹ ਮਿਲਨ ਅਗਰ ਕਾਮਦੇਵ ਤੇ ਕਾਮਣੀ ਦਾ ਹੋਇਆ ਔਰ ਜੀਵਨ ਭਰ ਐਸਾ ਹੋਇਆ, ਤੋ ਇਸ ਤੋਂ ਜੋ ਔਲਾਦ ਪੈਦਾ ਹੋਵੇਗੀ ਉਹ ਕੋਈ ਰਿਸ਼ੀ ਮੁਨੀ ਦਾਰਸ਼ਨਿਕ ਸੰਤ ਭਗਤ ਗਿਆਨੀ ਨਹੀਂ ਹੋਵੇਗੀ। ਉਹ ਔਲਾਦ ਕੈਸੀ ਹੋਵੇਗੀ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ, ਕਲੀ ਅੰਦਰ ਨਾਨਕਾ

ਇਸ ਦੇ ਭੈ ਤੋਂ ਡਰਦੇ ਹੋਇਆ ਗੁਰੂ ਦੀ ਸੰਗਤ ਪਕੜੀ, ਪ੍ਰਭੂ ਦੀ ਓਟ ਪਕੜੀ, ਨਾਰਾਇਣ ਦਾ ਆਸਰਾ ਲਿਆ। ਬਸ ਨਾਰਾਇਣ ਦਾ ਆਸਰਾ, ਗੁਰੂ ਦੀ ਸੰਗਤ, ਇਹੀ ਓਟ ਹੈ, ਇਹੀ ਆਧਾਰ ਹੈ।

रक्षा करो। विद्वाना ने क्रोध नु अग्न के है, बड़ी प्रचंड अग्न जो मन देचों उठ के तन भी राख कर दिए। महान इपरबल अग्नि क्रोध ता थोड़ा बहुत पशु पक्षियां दिस भी देखन नु मिलता है, लेकिन क्रोध दी अग्न मनुख देच बड़ी प्रचंड है, बड़ी प्रबल है। क्रोध दैवी गुणा नु साड़ के राख कर देंदा है, स्वा कर देंदा है। क्रोध ही मनुख दे अंदर कोई गुण रह नहीं जांदा। दरअसल क्रोध उत्पत्ति दा कारण मनुख एति स्पष्ट है कि कामनावां दा वेग है, काम दा वेश है, कामना वासना दी, कामना धन दी, कामना सता दी, सता दी कामना, एक कामना अहंकार दी कामना है, धन दी कामना, एक कामना लोभ दी कामना है, वासना दी कामना, एक कामना काम वासना है। जिस तो वासना दी तृप्ति हो जाए, जो लोभ पूर्ति दे सहायक होवे, मददगार होवे, जो अहंकार नु पठे पावे, ओ मेरा प्रतीत होंदा है, उसते मोह आण लग पैंदा है, चंगा लगदा है। पर जो वासना पूर्ति दे रोक खड़ी कर देवे, लोभ पूर्ति दे दीवार बन जाए, अहंकार सदा प्राप्ति लई रस्ते दा रोड़ा बन जाए, तो फिर उसते क्रोध आ जाता है। क्रोध उस वक्त पैदा होता है जब वासना अतृप्त रह जाए, लोभ अतृप्त रह जाए, अहंकार अतृप्त रह जाए, और जिस दे राही महसूस होवे कि वासना अतृप्त रह गई है, लोभ अतृप्त रह गया है, अहंकार अतृप्त रह गया है, बस उसे ती प्रबल क्रोध आंदा है, उसे नु ही चबा जान नु जी करदा है, रेजा रेजा करन नु जी करदा है। पर जो मददगार होवे, सहायक होवे, वासना पूर्ति देच, धन संपदा दी पूर्ति देच, सता दी पूर्ति देच, बहुत प्यारा लगदा है, मोह आ जांदा है, उसते उनु सीने नाल लाण नु जी करदा है। तो क्रोध की है अतृप्त वासना, क्रोध की है अतृप्त लोभ, क्रोध की है अतृप्त अहंकार। विद्वाना दा कथन है, अगर क्रोध है तो किसे होर दुश्मन दी लोड़ नहीं, दुश्मनी दी खान है क्रोध। दया है, प्रेम है, तो कोई होर किसे मित्र दी लोड़ नहीं, सारी मित्रता दी खान है दया और प्रेम। क्रोधी ते देवतियां तक नु दुश्मन बना लेंदा है, प्रेमी
ਗਲੀਆਂ ਦੇ ਕੱਖ ਨੂੰ ਵੀ ਮਿੱਤਰ ਬਣਾ ਲੈਂਦਾ, ਰਾਕਸ਼ਸਾਂ ਨੂੰ ਵੀ ਮਿੱਤਰ ਬਣਾ ਲੈਂਦਾ। ਕ੍ਰੋਧੀ ਮਹਾਮੂੜ ਹੈ, ਪ੍ਰੇਮੀ ਗਿਆਨੀ ਹੈ, ਸਿਆਣਾ ਹੈ, ਸੂਝਵਾਨ ਹੈ, ਸੁਚੇਤ ਹੈ। ਤਦੀ ਤੇ ਕਹਿੰਦੇ ਨੇ ਕ੍ਰੋਧ ਪੈਦਾ ਹੀ ਅਚੇਤ ਅਵਸਥਾ ਤੋਂ ਆਉਂਦਾ ਹੈ। ਉਰਦੂ ਦੀ ਕਹਾਵਤ, ਗੁੱਸਾ ਬੇਵਕੂਫੀ ਸੇ ਸ਼ੁਰੂ ਹੋਕਰ ਪਸ਼ਚਾਤਾਪ ਪੇ ਜਾ ਕੇ ਖਤਮ ਹੋ ਜਾਂਦਾ ਹੈ। ਕ੍ਰੋਧ ਅਗਰ ਇੱਕ ਮੈਂਬਰ ਦੇ ਚ, ਇੱਕ ਸਦੱਸ ਦੇ ਚ, ਘਰ ਦੇ ਇੱਕ ਪ੍ਰਾਣੀ ਦੇ ਚ ਪੈਦਾ ਹੋ ਜਾਏ ਤਾਂ ਸਾਰਾ ਘਰ ਮਹਾਭਾਰਤ ਦਾ ਅਖਾੜਾ ਬਣ ਜਾਂਦਾ ਹੈ। ਘਰੇਲੂ ਯੁੱਧ, ਘਰ ਦੇ ਚ ਕਲੇਸ਼, ਪਰ ਇਹੀ ਪਰਿਵਾਰ ਜੇ ਪੂਰੇ ਦਾ ਪੂਰਾ ਕਿਧਰੇ ਕ੍ਰੋਧੀ ਹੋ ਜਾਏ ਤਾਂ ਸਾਰੇ ਮਹੱਲੇ ਨੂੰ ਮਹਾਭਾਰਤ ਬਣਾ ਦਿੰਦਾ ਹੈ। ਕਿਧਰੇ ਸਾਰਾ ਮਹੱਲਾ ਕ੍ਰੋਧ ਦੀ ਅਗਨ ਵਿੱਚ, ਪ੍ਰਚੰਡ ਅਗਨ ਵਿੱਚ ਜਲਣ ਲੱਗ ਪਵੇ ਤਾਂ ਫਿਰ ਦੇਖਣ ਦੀ ਚਾਹਿਆ ਇਹ ਪੂਰਾ ਮਹੱਲਾ ਸਾਰੇ ਸ਼ਹਿਰ ਨੂੰ ਜਲਾ ਕੇ ਖਾਕ ਕਰਦਾ ਹੈ, ਸਾਰਾ ਸ਼ਹਿਰ ਮਹਾਭਾਰਤ ਬਣ ਜਾਂਦਾ ਹੈ। ਇਸੇ ਤਰੀਕੇ ਨਾਲ ਇੱਕ ਮੁਲਕ ਦਾ ਕ੍ਰੋਧ ਕਿਸੇ ਮੁਲਕ ਪ੍ਰਤੀ ਜੰਗ ਦਾ ਕਾਰਨ ਬਣ ਜਾਂਦਾ ਹੈ, ਔਰ ਥੋੜਾ ਥੋੜਾ ਕਰਕੇ ਜਦ ਸਾਰੀ ਦੁਨੀਆ ਦਾ ਕ੍ਰੋਧ ਯਕਜਾ ਹੁੰਦਾ ਹੈ, ਇਕੱਠਾ ਹੁੰਦਾ ਹੈ, ਉਦੋਂ ਹੀ ਵਿਸ਼ਵ ਯੁੱਧ ਹੁੰਦਾ ਹੈ, ਵਰਲਡ ਵਾਰ ਹੋ ਜਾਂਦੀ ਹੈ। ਇੱਕ ਸਥਲ ਮਹਾਭਾਰਤ ਨਹੀਂ, ਸਾਰੀ ਦੁਨੀਆ ਮਹਾਭਾਰਤ ਬਣ ਜਾਂਦੀ ਹੈ। ਬੜਾ ਭਾਰੀ ਵਿਨਾਸ਼ ਹੁੰਦਾ ਹੈ ਮਨੁੱਖਤਾ ਦਾ। ਹਰ ਪਾਸੇ ਕਬਰਾਂ ਹੀ ਕਬਰਾਂ, ਹਰ ਪਾਸੇ ਸ਼ਮਸ਼ਾਨ ਹੀ ਸ਼ਮਸ਼ਾਨ। ਸਿਰਫ ਸ਼ਹਿਰ ਦੇ ਇੱਕ ਕੋਣੇ ਵਿੱਚ ਸ਼ਮਸ਼ਾਨ ਘਾਟ ਨਹੀਂ, ਸਾਰੀ ਦੁਨੀਆ ਸ਼ਮਸ਼ਾਨ ਘਾਟ ਬਣ ਜਾਂਦੀ ਹੈ। ਕ੍ਰੋਧ ਤਾਂ ਐਸੀ ਅਗਨ ਹੈ ਸਾਰੀ ਮਨੁੱਖਤਾ ਨੂੰ ਜਲਾ ਕੇ ਖਾਕ ਕਰ ਦਿੰਦੀ ਹੈ, ਕ੍ਰੋਧ ਅਗਨ। ਵਿਦਵਾਨ ਐਸੇ ਵੀ ਕਹਿੰਦੇ ਨੇ ਔਰ ਪ੍ਰਤੱਖ ਦਿਖਾਈ ਵੀ ਦਿੰਦਾ।

ਰਸਨਾ ਤੇ ਪ੍ਰਭੂ ਦਾ ਨਾਮ ਲਿਆਈਏ, ਉਸ ਸੱਚ ਨੂੰ ਸਤ ਨੂੰ ਰਟਨ ਕਰੀਏ, ਉਸ ਵਿੱਚ ਮਨ ਜੋੜੀਏ, ਧਰਮ ਪੈਦਾ ਹੋ ਜਾਂਦਾ ਹੈ। ਧਰਮ ਦਾ ਬੂਟਾ ਅੰਕੁਰਿਤ ਹੋ ਜਾਂਦਾ ਹੈ। ਔਰ ਪਰਉਪਕਾਰ ਕੀਤੇ ਹਾਂ, ਦਾਨ ਪੁੰਨ ਕੀਤੇ ਹਾਂ, ਧਰਮ ਦਾ ਇਹ ਬੂਟਾ ਸਹਿਜੇ ਸਹਿਜੇ ਵੱਧਦਾ ਹੈ, ਉੱਠਦਾ ਹੈ। ਸਥਿਤ ਧਰਮ ਖਿਮਾ ਕੇ ਸੰਗਾ, ਧਰਮ ਦਾ ਬੂਟਾ ਸ਼ਮਾ ਦੇ ਆਸਰੇ ਤੇ ਟਿਕਿਆ ਰਹਿੰਦਾ ਹੈ। ਕੋਮਲ ਬੂਟੇ ਗਿਰ ਨਾ ਜਾਣ, ਢਹਿ ਨਾ ਜਾਣ, ਤੂਫਾਨੀ ਹਵਾਵਾਂ ਉਹਨਾਂ ਦੀਆਂ ਜੜਾਂ ਨਾ ਪੁੱਟ ਦੇਣ, ਤੋ ਸਹਾਰਾ ਦੇਣਾ ਪੈਂਦਾ ਹੈ ਕੋਮਲ ਬੂਟਿਆਂ ਨੂੰ, ਕਿਸੇ ਸੋਟੀ ਦਾ, ਕਿਸੇ ਦੀਵਾਰ ਦਾ। ਤੋ ਸ਼ਮਾ ਦੀ ਸੋਟੀ ਨਾਲ, ਸ਼ਮਾ ਦੇ ਸਹਾਰੇ, ਖਿਮਾ ਦੇ ਸਹਾਰੇ ਇਹ ਧਰਮ ਦਾ ਬੂਟਾ ਰੋਜ਼ ਰੋਜ਼ ਵੱਧਦਾ ਹੈ, ਉੱਚਾ ਹੁੰਦਾ ਹੈ, ਉੱਚਾ ਹੁੰਦਾ ਹੈ। ਸਥਿਤ ਧਰਮ ਖਿਮਾ ਕੇ ਸੰਗਾ, ਧਰਮ ਕ੍ਰੋਧ ਕਰ ਹੋਤ ਵਿਭੰਗਾ। ਛਿੰਨ ਮਾਤਰ ਕ੍ਰੋਧ ਕਰਦੇ ਹਾਂ, ਧਰਮ ਦਾ ਬੂਟਾ ਜਲ ਕੇ ਖਾਕ ਹੋ ਜਾਂਦਾ ਹੈ। ਕ੍ਰੋਧ ਐਸੀ ਅਗਨ, ਪਤਾ ਨਹੀਂ ਕਿਤਨੇ ਦਿਨਾਂ ਦੀ ਤਪੱਸਿਆ ਨੂੰ ਜਲਾ ਕੇ ਰੱਖ ਦਿੰਦੀ ਹੈ, ਕਿਤਨੇ ਦਿਨਾਂ ਦੀ ਸਾਧਨਾ, ਕਿਤਨੇ ਦਿਨਾਂ ਦਾ ਪਰਉਪਕਾਰ। ਵਾਕਈ ਅਗਰ ਇੱਕ ਬੂਟਾ 6 ਮਹੀਨੇ ਸਾਲ ਸਿੰਚ ਕੇ ਵੱਡਾ ਕੀਤਾ ਹੈ, ਬਸ ਇੱਕ ਚਿੰਗਾਰੀ ਉਸਨੂੰ ਭਸਮ ਕਰ ਸਕਦੀ ਹੈ। ਕ੍ਰੋਧ ਦੀ ਛਣਕ ਅਗਨ ਛੋਟੀ ਜਿਹੀ ਅਗਨੇ ਕੀਤੇ ਕਿਤਾਏ ਪੈਦਾ ਹੋਏ ਧਰਮ ਨੂੰ ਨਸ਼ਟ ਕਰਕੇ ਰੱਖ ਦਿੰਦੀ। ਕ੍ਰੋਧ ਵਾਸਤਵਿਕ ਮੂਰਖਤਾ ਦੀ ਬੁਨਿਆਦ ਤੇ ਖੜਾ ਹੁੰਦਾ ਹੈ, ਕ੍ਰੋਧੀ ਸਿਆਣਾ ਨਹੀਂ ਹੋ ਸਕਦਾ। ਕ੍ਰੋਧ ਬਾਰੇ ਕੁਝ ਹੋਰ ਜਾਣਕਾਰੀਆਂ ਇਸ ਤਰ੍ਹਾਂ ਦੀਆਂ ਨੇ। ਜਰਮਨ ਦੀ ਗੱਲ ਹੈ, ਇੱਕ ਮਾਂ ਬੱਚਾ ਲਿਆਈ ਹੈ ਡਾਕਟਰ ਕੋਲ, ਮੁਰਦਾ, ਰੋਂਦੀ ਹੋਈ, ਚੀਖਦੀ ਹੋਈ। ਡਾਕਟਰ ਵੀ ਹੈਰਾਨ ਹੈ, ਜਦ ਇਹ ਮਰ ਹੀ ਚੁੱਕਿਆ ਹੈ ਤੇ ਮੇਰੇ ਕੋਲ ਲਿਆਉਣ ਦਾ ਮਤਲਬ, ਜਦ ਇਹ ਖਤਮ ਹੀ ਹੋ ਗਿਆ ਫਿਰ ਇਹ ਰੋਂਦੀ ਹੋਈ ਇੱਥੇ ਕਿਉਂ ਲਿਆਈ ਹੈ? ਡਾਕਟਰ ਕਹਿੰਦਾ ਇਹ ਤੇ ਮੁਰਦਾ ਹੈ, ਰੋਂਦੀ ਹੋਈ, ਬਿਲਖਦੀ ਹੋਈ, ਮਮਤਾ ਦੀ ਮਾਰੀ ਮੰਗ ਕਹਿ ਰਹੀ ਹੈ। ਹਾਂ ਮਰ ਗਿਆ ਇਹ ਤੇ ਠੀਕ ਹੈ, ਪਰ ਮੈਂ ਇਸ ਵਾਸਤੇ ਲਿਆਈ ਹੈ, ਕਿਉਂ ਮਰਿਆ, ਕਿਵੇਂ ਮਰਿਆ, ਮੈਨੂੰ ਕੁਝ ਕਾਰਨ ਨਹੀਂ ਦਿਖਾਈ ਦਿੰਦਾ। ਅੱਛਾ ਤੂੰ ਇਸ ਵਾਸਤੇ ਲਿਆਈ ਹੈ? ਡਾਕਟਰ ਉਸ ਬੱਚੇ ਨੂੰ ਵੇਖਦਾ ਹੈ, ਆਪਣੀ ਸਿਆਣਪ ਨਾਲ ਜਾਂਚ ਪੜਤਾਲ ਕਰਦਾ ਹੈ, ਮਾਂ ਨੂੰ ਪੁੱਛਦਾ ਹੈ ਇਹ ਦੱਸ ਕਿਵੇਂ ਗੁਜ਼ਰਿਆ, ਕਦੋਂ ਗੁਜ਼ਰਿਆ? ਬਸ ਮੇਰੀ ਗੋਦ ਦੇਸੀ, ਮੇਰਾ ਦੁੱਧ ਪੀਂਦਿਆਂ ਹੀ ਪੀਂਦਿਆਂ ਇਹ ਸਿਰ ਸੁੱਟ ਬੈਠਾ ਹੈ, ਖਤਮ ਹੋ ਗਿਆ। ਤੋ ਮਤਲਬ ਹੋਇਆ ਤੇਰਾ ਦੁੱਧ ਪੀਂਦਿਆਂ ਪੀਂਦਿਆਂ ਮਰ ਗਿਆ। ਕਿਆ ਦੱਸੇਂਗੀ, ਜਿਸ ਵਕਤ ਤੂੰ ਇਸ ਬੱਚੇ ਨੂੰ ਦੁੱਧ ਪਿਲਾ ਰਹੀ ਸੀ ਤੇਰੀ ਮਨੋਦਸ਼ਾ ਕੀ ਸੀ, ਤੇਰੀ ਮਾਨਸਿਕ ਹਾਲਤ ਕੀ ਸੀ? ਇਹ ਮਾਂ ਕਹਿੰਦੀ ਏ ਮੇਰਾ ਤੇ ਪਤੀ ਨਾਲ ਝਗੜਾ ਚੱਲ ਰਿਹਾ ਸੀ, ਬਹੁਤ ਉੱਚੀ ਬੋਲਚਾਲ ਚੱਲ ਰਹੀ ਸੀ, ਇਹ ਬੱਚਾ ਵਿਚਕਾਰ ਰੋਣ ਲੱਗ ਪਿਆ, ਮੈਂ ਇਸ ਨੂੰ ਦੁੱਧ ਪਿਲਾਉਣ ਲੱਗ ਪਈ, ਪਰ ਗਾਲੀ ਗਲੋਚ ਸਾਡੀ ਚੱਲ ਰਹੀ ਸੀ, ਮੈਂ ਕ੍ਰੋਧ ਨਾਲ ਉਬਲੀ ਹੋਈ ਸੀ।
तो डॉक्टर ने कहा, ए बीवी, तू इस बच्चे ने दूध नहीं पिलाया, जहर पिलाया है। जब तू क्रोध नाल उबली, क्रोध करके तेरिया शरीर दिया ग्रंथिया ने जहर उगलनी शुरू की थी, उन्हां गंडा चो जहर निकली, वो खून विच पिवस्त हुई, वो दूध विच लीन हुई, तो बच्चे नू जहरीला दूध पिलाया, तेरे क्रोध करके जहरीला हो गया तेरा दूध। इसका मतलब है क्रोध जहर है और सारे शरीर नू जहरीला कर देंदा है, पर इस तो उल्ट भी हो सकता है। अगर शरीर जहर नाल भर सकता है, खून जहरीला हो सकता है, तो खून अमृतमय हो सकता है, शरीर अमृतमय हो सकता है। परम भगत श्री नामदेव जी महाराज दा फरमान, दस बैरागन मोहे बस कीनी, पंचों का मिटना सत्तर दोए भरे अमृत सरे,

ਆਮਦ ਸਿਆਣਾ ਮਨੁੱਖ ਕਹਿ ਸਕਦਾ ਹੈ ਬਹਾਰ ਤੇ ਹੈ ਪਰ ਯਾਰ ਤੋਂ ਬਿਨਾਂ ਕੀ ਬਹਾਰ ਬਹਾਰਾਂ ਤੇ ਯਾਰਾਂ ਨਾਲ ਖੇੜੇ ਤੇ ਖੁਸ਼ੀ ਆਪਣਿਆਂ ਨਾਲ ਮਿੱਤਰਾਂ ਨਾਲ ਦੋਸਤਾਂ ਨਾਲ ਕੋਈ ਯਾਰ ਹੀ ਨਹੀਂ ਤਾਂ ਬਹਾਰ ਨੂੰ ਕੀ ਕਰੀਏ ਮਨੁੱਖਾ ਜਨਮ ਦੀ ਬਹਾਰ ਤੇ ਆਈ ਹੈ ਯਾਰ ਨਹੀਂ ਹੈ ਤਾਂ ਭਾਈ ਸਾਹਿਬ ਬੜਾ ਸੁੰਦਰ ਫਰਮਾਨ ਕਰਦੇ ਨੇ ਬਹਾਰ ਆਮਦੋ ਯਾਰੇ ਆਮਦੋ ਕਰਾਰ ਆਮਦ ਦੇਖਦੇ ਸਹੀ ਜਿੱਥੇ ਮਨੁੱਖਾ ਤਨ ਦੀ ਬਹਾਰ ਆਈ ਹੈ ਉੱਥੇ ਕਲਗੀਧਰ ਜੈਸਾ ਯਾਰ ਵੀ ਆਇਆ ਹੈ ਉੱਥੇ ਧੰਨ ਗੁਰੂ ਗੋਬਿੰਦ ਸਿੰਘ ਜੈਸਾ ਯਾਰ ਵੀ ਆਇਆ ਯਾਰ ਤੇ ਆਇਆ ਬਹਾਰ ਆਈ ਹੈ ਕੋਈ ਸੰਗੀਤ ਨਹੀਂ ਕੋਈ ਗੀਤ ਨਹੀਂ ਸਿਆਣੇ ਕਹਿੰਦੇ ਨੇ ਫੁੱਲਾਂ ਦਿੱਤੇ ਜਦ ਬੁਲਬੁਲਾਂ ਚਹਿਚਹਾਉਂਦੀਆਂ ਨੇ ਨਗਮੇ ਗਾਉਂਦੀਆਂ ਨੇ ਖਿੜ ਉੱਠਦੇ ਨੇ ਫੁੱਲ ਚਟਕ ਉੱਠਦੇ ਨੇ ਗੁੰਝੇ ਖਿੜ ਉੱਠਦੇ ਨੇ ਫੁੱਲ ਆਦਿ ਕਾਲ ਤੋਂ ਇਹ ਮਨੋਤ ਚਲੀ ਆਈ ਹੈ ਕਿ ਸੰਗੀਤ ਦਾ ਫੁੱਲਾਂ ਤੇ ਬਹੁਤ ਪ੍ਰਭਾਵ ਹੈ ਔਰ ਸੰਗੀਤ ਕਰਕੇ ਫੁੱਲ ਸੋਹਣੇ ਖਿੜਦੇ ਨੇ ਵਧੀਆ ਖਿੜਦੇ ਨੇ ਬਹੁਤ ਖਿੜਦੇ ਨੇ ਤਾਂ ਭਾਈ ਸਾਹਿਬ ਕਹਿੰਦੇ ਨੇ ਖਬਰ ਦੇ ਹੰਦ ਬਗੁਲ ਹਾ ਸ਼ਗੁਫ ਤੰਦ ਹਮਾ ਸਾਰੇ ਫੁੱਲਾਂ ਨੂੰ ਖਬਰ ਕਰ ਦਿਓ ਦੱਸ ਦਿਓ ਕੋਈ ਵਾਂਝਾ ਨਾ ਰਹਿ ਜਾਏ ਸਭ ਦੇ ਕੰਨੀ ਖਬਰ ਕਰ ਦਿਓ ਹਰ ਇੱਕ ਫੁੱਲ ਨੂੰ ਦੱਸ ਦਿਓ ਖਬਰ ਦੇ ਹੰਦ ਬਗੁਲ ਹਾ

ਪਰੋਂ ਸੁਣ ਐ ਮੋਹ ਰਾਜਨ ਮੇਰੀ ਕਰਾਮਾਤ ਦੇਖ ਮੈਂ ਜਿਸ ਹਿਰਦੇ ਚ ਆਪਣਾ ਪੈਰ ਰੱਖ ਦੇਣਾ ਉਹ ਆਪਣਾ ਵਿਗੜਦਾ ਹੋਇਆ ਕੰਮ ਵੀ ਨਹੀਂ ਦੇਖ ਸਕੇਗਾ ਕਿ ਕਿਤਨਾ ਵਿਗੜ ਰਿਹਾ ਹੈ ਮੇਰਾ ਕਿਤਨਾ ਨਾਸ ਹੋ ਰਿਹਾ ਹੈ ਉਹ ਆਪਣੀ ਆਤਮਾ ਦੀ ਆਵਾਜ਼ ਵੀ ਨਹੀਂ ਸੁਣ ਸਕੇਗਾ ਐ ਮੋਹ ਰਾਜਨ ਤੂੰ ਮੈਨੂੰ ਭੇਜ ਕੇ ਦੇਖ ਜ਼ਿੰਦਗੀ ਭਰ ਜੋ ਪੜਿਆ ਹੋਵੇਗਾ ਸਾਲਾਂ ਵਧੀ ਜੋ ਪੜਿਆ ਹੋਵੇਗਾ ਇੱਕ ਛਿੰਨ ਵਿੱਚ ਮੈਂ ਬੁਲਾ ਕੇ ਰੱਖ ਦਿਆਂਗਾ ਅਨਪੜ੍ਹ ਬਣਾ ਕੇ ਰੱਖ ਦਿਆਂਗਾ ਕ੍ਰੋਧ ਦੇ ਚ ਸੜਿਆ ਹੋਇਆ ਮਨੁੱਖ ਤੇ ਅਨਪੜ੍ਹ ਲੱਗਦਾ ਹੈ ਕ੍ਰੋਧ ਦੇ ਜਲਿਆ ਹੋਇਆ ਮਨੁੱਖ ਤੇ ਮੂੜ ਲੱਗਦਾ ਹੈ ਕ੍ਰੋਧੀ ਤੇ ਸ਼ੈਤਾਨ ਲੱਗਦਾ ਹੈ ਨਹੀਂ ਮਹਿਸੂਸ ਹੁੰਦਾ ਇਹ ਪੜ੍ਹਾ ਲਿਖਾ ਹੋਵੇਗਾ ਇਹ ਦਾਰਸ਼ਨਿਕ ਹੋਵੇਗਾ ਇਹ ਫਿਲਾਸਫਰ ਹੋਵੇਗਾ ਇਹ ਚਾਤਰ ਹੋਵੇਗਾ ਪੜਿਓ ਜਿਤਨੋ ਖਿਨ ਮਾਏ ਬਿਸਾਰੋ ਜੀਵਨ ਭਰ ਜੋ ਇਸਨੇ ਪੜਿਆ ਹੈ ਮੈਂ ਇੱਕ ਸੈਕਿੰਡ ਦੇ ਚ ਭੁਲਾ ਕੇ ਰੱਖ ਦਿਆਂਗਾ ਇੱਕ ਛਿੰਨ ਦੇ ਚ ਭੁਲਾ ਕੇ ਰੱਖ ਦਿਆਂਗਾ ਕ੍ਰੋਧ ਦੀ ਇਹ ਮਹਾਨ ਪਰਬਲ ਸ਼ਕਤੀ ਜਿਸ ਨੂੰ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਆਪਣੇ ਪਾਵਨ ਪਵਿੱਤਰ ਵਾਕ ਸੰਸਕ੍ਰਿਤੀ ਸਲੋਕ ਵਿੱਚ ਇਸ ਤਰ੍ਹਾਂ ਬਿਆਨ ਕਰਦੇ ਨੇ ਹੇ ਕਲਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਹੇ ਕਲੇਸ਼ ਦੀ ਜੜ ਝਗੜੇ ਦਾ ਮੂਲ ਕ੍ਰੋਧ ਝਗੜਾ ਚਾਹੇ ਪਰਿਵਾਰ ਦੇ ਚਾਹੇ ਮੂਲ ਕ੍ਰੋਧ ਹੈ ਝਗੜਾ ਚਾਹੇ ਬਾਜ਼ਾਰ ਦੇ ਚਾਹੇ ਮੂਲ ਕ੍ਰੋਧ ਹੈ ਝਗੜਾ ਚਾਹੇ ਸਾਰੇ ਸ਼ਹਿਰ ਦੇ ਚਾਹੇ ਕੌਮ ਦੇ ਚਾਹੇ ਮੂਲ ਕ੍ਰੋਧ ਹੈ ਤੇ ਝਗੜਾ ਚਾਹੇ ਸਾਰੇ ਸੰਸਾਰ ਦੇ ਚਾਹੇ ਵਿਸ਼ਵ ਯੁੱਧ ਹੈ ਵਰਲਡ ਵਾਰ ਹੈ ਮੂਲ ਵਿੱਚ ਤੇ ਕ੍ਰੋਧ ਹੈ ਹੇ ਝਗੜੇ ਦੀ ਜੜ ਹੇ ਕਲੇਸ਼ ਦਾ ਮੂਲ ਹੇ ਕਲ ਮੂਲ ਕਰੋਧੰ ਕਦੰਚ ਕਰੁਣਾ ਨ ਉਪਰਜਤੇ ਬਿਖਯੰਤ ਜੀਵੰ ਵਸੰ ਕਰੋਤ ਨਰਤੰ ਕਰੋਤ ਜਥਾ ਮਰਕਟੇ ਹੇ ਕ੍ਰੋਧ ਤੇਰਾ ਵਾਸਾ ਹੁੰਦਾ ਹੈ ਵਿਸ਼ਈ ਮਨੁੱਖਾਂ ਦੇ ਅੰਦਰ ਜਿਨ੍ਹਾਂ ਦੀ ਵਾਸ਼ਨਾ ਅਤ੍ਰਿਪਤ ਰਹਿ ਗਈ ਹੈ ਜਿਨ੍ਹਾਂ ਦੀ ਕਾਮਨਾ ਅਤ੍ਰਿਪਤ ਰਹਿ ਗਈ ਹੈ ਜਿਨ੍ਹਾਂ ਦੀ ਤ੍ਰਿਸ਼ਨਾ ਅਤ੍ਰਿਪਤ ਰਹਿ ਗਈ ਹੈ ਜਿਨ੍ਹਾਂ ਦੀਆਂ ਇੱਛਾਵਾਂ ਅਤ੍ਰਿਪਤ ਰਹਿ ਗਈਆਂ ਨੇ ਜਿਨ੍ਹਾਂ ਦੀਆਂ ਕਾਮਨਾਵਾਂ ਅਤ੍ਰਿਪਤ ਰਹਿ ਗਈਆਂ ਨੇ ਤੇਰਾ ਵਾਸਾ ਉੱਥੇ ਹੀ ਆਉਂਦਾ ਹੈ ਅਤ੍ਰਿਪਤ ਵਾਸ਼ਨਾ ਕ੍ਰੋਧ ਬਣਦੀ ਹੈ ਅਤ੍ਰਿਪਤ ਵਾਸ਼ਨਾ ਗਿਲੇ ਬਣਦੀ ਹੈ ਅਤ੍ਰਿਪਤ ਵਾਸ਼ਨਾ ਸ਼ਿਕਵੇ ਬਣਦੀ ਹੈ ਅਤ੍ਰਿਪਤ ਵਾਸ਼ਨਾ ਅਸੰਤੁਸ਼ਟੀ ਨੂੰ ਜਨਮ ਦਿੰਦੀ ਹੈ ਔਰ ਇਹ ਸਭ ਕੁਝ ਫਿਰ ਕ੍ਰੋਧ ਨੂੰ ਬਰਬਾਦ ਕਰਦਾ ਹੈ ਇਹ ਕ੍ਰੋਧ ਤੇਰਾ ਵਾਸਾ ਹੈ ਵਿਸ਼ਈ ਜੀਵਾਂ ਦੇ ਅੰਦਰ ਨਰਤੰ ਕਰੋਤ ਜਥਾ ਮਰਕਟੇ ਤੂੰ ਜਿਸ ਦੇ ਅੰਦਰ ਵਾਸਾ ਕਰਦਾ ਹੈ ਉਸਨੂੰ ਇਸ ਤਰ੍ਹਾਂ ਨਚਾਉਂਦਾ ਹੈ ਜਿਵੇਂ ਮਦਾਰੀ ਬੰਦਰ ਨੂੰ ਨਚਾਉਂਦਾ ਹੈ ਐ ਕ੍ਰੋਧ ਤੂੰ ਬੰਦਰ ਦੀ ਤਰ੍ਹਾਂ ਉਸ ਮਨੁੱਖ ਨੂੰ ਨਚਾਉਂਦਾ ਹੈ ਜਿਸ ਦੇ ਅੰਦਰ ਤੂੰ ਪ੍ਰਵੇਸ਼ ਕਰ ਜਾਂਦਾ ਹੈ ਅਨਿਕ ਸਾਸਨ ਤਾੜਨ ਤੇ ਜਮਦੂਤੇ ਤਵ ਸੰਗੇ ਅਧਮੰ ਨਰੇ ਜਿਸ ਦੇ ਅੰਦਰ ਤੇਰਾ ਵਾਸਾ ਹੋ ਜਾਂਦਾ ਹੈ ਉਸਨੂੰ ਜਮਜੂਤਾਂ ਦੀ ਤਾੜਨਾ ਸਾਰਨੀ ਪੈਂਦੀ ਹੈ ਬਾਰ ਬਾਰ ਜੰਮਣਾ ਪੈਂਦਾ ਹੈ ਮਰਨਾ ਪੈਂਦਾ ਹੈ ਹੇ ਕ੍ਰੋਧ ਤਉ ਸੰਗੇ ਅਧਮੰ ਨਰੇ ਅਧਮ ਗਤੀ ਦੇ ਲੋਕ ਤੇਰੇ ਨਾਲ ਆਉਂਦੇ ਨੇ ਅਧਮ ਮਨੁੱਖ ਨੀਚ ਮਨੁੱਖ ਤੇਰੇ ਨਾਲ ਆਉਂਦੇ ਨੇ ਕ੍ਰੋਧੀ ਮਹਾਨ ਨਹੀਂ ਹੋ ਸਕਦਾ ਕ੍ਰੋਧੀ ਮਹਾਨੀਚ ਹੈ ਮਹਾਨੀਚ ਹੈ ਤੋ ਫਿਰ
इस तुम बचाओ किस तरह करिए, इस क्रोध तो क्यों बचिए। धन गुरु अर्जन देव जी महाराज दा ए महान वाक सानू इंज उपदेश करदा है। आखिरी पंक्ति

ਜਦ ਸਾਰੇ ਜੀਵਾਂ ਲਈ ਅੰਦਰੋਂ ਪ੍ਰਾਰਥਨਾ ਨਿਕਲੇ, ਗਿਲਾ ਨਹੀਂ ਪ੍ਰਾਰਥਨਾ, ਹੇ ਪ੍ਰਭੂ ਤੂੰ ਸਾਰਿਆਂ ਦੀ ਰੱਖਿਆ ਕਰ, ਸਰਬ ਜੀ ਰੱਖਿਆ ਕਰੋ, ਸਾਰੇ ਜੀਵਾਂ ਦੀ ਪਾਲਣਾ ਕਰ, ਸਾਰੇ ਜੀਵਾਂ ਦੀ ਕ੍ਰੋਧ ਤੋਂ ਰੱਖਿਆ ਕਰ, ਸਾਰੇ ਜੀਵਾਂ ਨੂੰ ਸੁੱਖ ਦੇ, ਸਾਰੇ ਜੀਵ ਆਨੰਦਿਤ ਹੋਣ। ਜਦ ਸਾਰਿਆਂ ਦੇ ਪ੍ਰਤੀ ਐਸੀ ਅਰਦਾਸ ਪੈਦਾ ਹੋਵੇ, ਐਸੀ ਪ੍ਰਾਰਥਨਾ ਪੈਦਾ ਹੋਵੇ, ਮਨੁੱਖ ਸ਼ਾਂਤੀ ਦੇ ਸਾਗਰ ਵਿੱਚ ਡੁੱਬੀ ਲਾ, ਗਿਆਨ ਵਿਗਿਆਨ ਆਨੰਦ ਖੇੜੇ ਤੇ ਖੁਸ਼ੀਆਂ ਦੇ ਸੁੱਚੇ ਮੋਤੀ ਪ੍ਰਾਪਤ ਕਰ ਆਪਣੀ ਝੋਲੀ ਭਰ ਲੈਂਦਾ ਹੈ। ਦਰਅਸਲ ਇਹ ਜੋ ਸਿੱਖ ਜਗਤ ਵਿੱਚ ਸਤਿਗੁਰ ਦੇ ਸਾਹਮਣੇ ਅਰਦਾਸ ਤੋਂ ਅਖੀਰਲੇ ਇਹ ਜੋ ਸ਼ਬਦ ਦੁਹਰਾਏ ਜਾਂਦੇ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਦਰਅਸਲ ਸਰਬੱਤ ਦੇ ਭਲੇ ਵਿੱਚ ਹੀ ਮੇਰਾ ਭਲਾ ਹੈ, ਸਰਬੱਤ ਦੇ ਬੁਰੇ ਮੰਗਣ ਵਿੱਚ ਹੀ ਮੇਰਾ ਬੁਰਾ ਹੈ, ਸਰਬੱਤ ਦੇ ਬੁਰਾ ਕਰਨ ਵਿੱਚ ਹੀ ਮੇਰਾ ਬੁਰਾ ਹੈ, ਔਰ ਸਰਬੱਤ ਦੇ ਭਲੇ ਵਿੱਚ

बहु परे कारण अनेक भांत बहु डोलते नच मित रंग

0: ਵਿਗਿਆਪਤ ਨਾਨਕ ਹਰ ਨਰ ਹਰੇ।
1: ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਦਿੱਤੀ ਹੋਈ ਤਰਤੀਬ ਵਿੱਚ ਪ੍ਰਥਮ ਮੋਹ, ਫਿਰ ਕਾਮ, ਫਿਰ ਕ੍ਰੋਧ ਤੇ ਫਿਰ ਇਹ ਲੋਭ ਮਨੁੱਖ ਦੀਆਂ ਬੁਨਿਆਦੀ ਕਮਜ਼ੋਰੀਆਂ ਵਿੱਚੋਂ ਇੱਕ ਪ੍ਰਬਲ ਕਮਜ਼ੋਰੀ। ਲੋਭ ਦੀ ਉਤਪਤੀ ਹੁੰਦੀ ਹੈ ਲੈਣ ਦੀ ਭਾਵਨਾ ਤੋਂ। ਹਰ ਵਕਤ ਲੈਣ ਦੀ ਭਾਵਨਾ ਅੰਦਰ ਚਲੇ, ਲੈਣਾ ਹੈ, ਲੈਣਾ ਹੈ, ਲੈਣਾ ਹੈ। ਮੈਂ ਮਾਤਾ ਕੋਲੋਂ ਲੈਣਾ ਹੈ, ਪਿਤਾ ਕੋਲੋਂ ਲੈਣਾ, ਭਰਾਵਾਂ ਕੋਲ ਲੈਣਾ, ਪਤਨੀ ਕੋਲੋਂ ਲੈਣਾ, ਬੱਚਿਆਂ ਕੋਲੋਂ ਲੈਣਾ, ਪੜੋਸੀ ਕੋਲੋਂ ਲੈਣਾ, ਸੰਸਾਰ ਕੋਲੋਂ ਲੈਣਾ, ਨਿਰੰਕਾਰ ਕੋਲ ਲੈਣਾ, ਧਨ ਲੈਣਾ, ਸੁਖ ਲੈਣਾ, ਸੰਪਦਾ ਲੈਣੀ ਹੈ, ਜਸ ਲੈਣਾ, ਪ੍ਰਭਤਾ ਲੈਣੀ ਹੈ, ਮਾਣ ਲੈਣਾ, ਸਨਮਾਨ ਲੈਣਾ। ਹਰ ਵਕਤ ਇਹ ਲੈਣ ਦੀ ਬੁੱਕ, ਇਹ ਲੈਣ ਦੀ ਤਰਫ, ਔਰ ਇਹ ਲੈਣ ਦੀ ਅੱਠੇ ਪੈਰ ਬਣੀ ਹੋਈ ਬਿਰਤੀ, ਬਸ ਇਹੀ ਲੋਭ ਹੈ। ਇਹ ਇੱਕ ਐਸੀ ਗੰਢ ਨੂੰ ਜਨਮ ਦਿੰਦੀ ਹੈ, ਇਸੇ ਦਾ ਨਾਂ ਹੈ ਲੋਭ। ਉਮਰ ਦੇ ਨਾਲ ਨਾਲ ਇਹ ਲੋਭ ਵੱਧਦਾ ਹੈ, ਲੈਣ ਦੀ ਬਿਰਤੀ ਵੱਧਦੀ ਹੈ, ਬੜੀ ਪ੍ਰਬਲ ਵੱਧਦੀ ਹੈ। ਔਰ ਮਨੁੱਖ ਪ੍ਰਬਲ ਲੋਭੀ ਹੋ ਜਾਂਦਾ ਹੈ। ਲੋਭ ਮਨੁੱਖ ਨੂੰ ਪਾਪ ਤੇ ਮਜਬੂਰ ਕਰਦਾ ਹੈ। ਜਦ ਲੈਣ ਦੀ ਬਿਰਤੀ ਲੈ ਨਹੀਂ ਸਕਦੀ, ਤਾਂ ਅਤ੍ਰਿਪਤ ਲੈਣ ਦੀ ਬਿਰਤੀ ਇਹ ਲੋਭ ਖੋਣ ਦੀ ਸੋਚਦਾ, ਚੁਰਾਉਣ ਦੀ ਸੋਚਦਾ, ਇਹ ਸੋਚ ਪਾਪ ਹੈ। ਪਰ ਜਦ ਇਹ ਲੈਣ ਦੀ ਬਿਰਤੀ ਬਹੁਤ ਪ੍ਰਬਲ ਹੋ ਜਾਏ, ਇਹ ਸੋਚਣੀ ਸਿਖਰ ਤੇ ਪਹੁੰਚ ਜਾਏ, ਪਾਪ ਪ੍ਰਬਲ ਹੋ ਜਾਏ, ਤੇ ਜਦ ਇਹ ਕਿਧਰੇ ਖੋ ਲੈਂਦਾ, ਚੁਰਾ ਲੈਂਦਾ, ਬੇਈਮਾਨੀ ਕਰ ਲੈਂਦਾ, ਤਾਂ ਇਹ ਅਪਰਾਧ ਬਣ ਜਾਂਦਾ ਹੈ। ਬਹੁਤ ਵੱਡੀ ਸੰਭਾਵਨਾ ਹੈ ਲੋਭੀ ਦੇ ਅਪਰਾਧੀ ਹੋਣ ਦੀ। ਔਰ ਹਮੇਸ਼ਾ ਲੋਭੀਆਂ ਤੋਂ ਹੀ ਇੱਕ ਦੂਜੇ ਦੇ ਧਨ ਨੂੰ, ਸੰਪਦਾ ਨੂੰ ਖਤਰਾ ਹੈ। ਅਗਰ ਇਹ ਲੋਭ ਵਿਆਪਕ ਹੋਵੇ ਹਰ ਇੱਕ ਦੇ ਹਿਰਦੇ ਚ ਔਰ ਬੜਾ ਪ੍ਰਬਲ, ਤਾਂ ਹਰ ਇੱਕ ਦਾ ਧਨ, ਹਰ ਇੱਕ ਦੀ ਸੰਪਦਾ ਖਤਰੇ ਦੀ ਸਮਝਾ, ਕਿਧਰੇ ਚੁਰਾ ਲਈ ਜਾਏਗੀ, ਕਿਧਰੇ ਖੋ ਲਈ ਜਾਏਗੀ, ਕਿਧਰੇ ਲੁੱਟ ਲਈ ਜਾਏਗੀ। ਲੈਣ ਦੀ ਬਿਰਤੀ ਲੋਭ, ਲੋਭ ਵਿੱਚ ਖੋਣਾ, ਲੁਟੇਰਾ। ਲੈਣ ਦੀ ਬਿਰਤੀ ਲੋਭ, ਲੋਭ ਲੁਟੇਰਾ, ਲੋਭੀ ਲੁਟੇਰਾ ਹੋ ਹੀ ਜਾਏਗਾ। ਔਰ ਇਹ ਲਾਜ਼ਮੀ ਸਹੀ ਢੰਗ ਨਾਲ, ਗੁਪਤ ਢੰਗ ਨਾਲ, ਪ੍ਰਗਟ ਢੰਗ ਨਾਲ ਖੋਣ ਦੀ ਸੋਚੇਗਾ, ਪਰ ਇਹ ਪਾਪੀ ਹੋ ਜਾਏਗਾ। ਦੇਣ ਦੀ ਬਿਰਤੀ, ਮੈਂ ਦੇਣਾ, ਕਿਸੇ ਨੂੰ ਸੁੱਖ ਦੇਣਾ, ਕਿਸੇ ਨੂੰ ਧਨ ਦੇਣਾ, ਕਿਸੇ ਨੂੰ ਸੰਪਦਾ ਦੇਣੀ ਹੈ, ਕਿਸੇ ਨੂੰ ਮਾਣ ਸਨਮਾਨ ਦੇਣਾ ਹੈ। ਦੇਣ ਦੀ ਇਹ ਪ੍ਰਬਲ ਬਿਰਤੀ ਪੁੰਨ ਕਹਿਲਾਉਂਦੀ ਹੈ। ਔਰ ਦੇਣ ਦੀ ਇਸੇ ਪ੍ਰਬਲ ਬਿਰਤੀ ਦਾ ਨਾਂ ਹੈ ਦਾਨ। ਔਰ ਪ੍ਰਬਲ دانی جو ہر وقت دین دی سوچے کسی نو مٹھے بول دینے نے اپنی توفیق اپنی سمرتھا دے مطابق کسی نو مٹھے بول دینے نے جی کلا کول ہے تو کلا دینی ہے گیان دینا ہے سکھ دینا ہے چین دینا ہے آرام دینا ہے سنمان دینا ہے ہر وقت یہ دین دی برتی پن جنم دین دی یہی پن دان کہلاندا ہے تدی تے انہاں دو شبداں دا کٹھا اچارن چل پیا دان پن پن دان دان پن پن دان پنیت کون دانی دانی کون پنیت پاپی کون لوبھی لوبھی کون پاپی پاپ لوب پاپ لوب لوب پاپ یہ دونوں کٹھے پر چلتا ہے پن دان دان پن یہ دو شبد کٹھے پر چلتا ہے دین دی اے پربل برتی ہر وقت سوچنے وچ دینا ہوئے کوئی بوٹا پیاسا ہے پانی دینا ہے کوئی پشو پیاسا ہے انہوں بھی پانی دے دیئے کوئی سردی تو ٹھٹر رہا ہے بستر دے دیئے کوئی بہت بکھا جاپدا ہے مجبور جاپدا ہے روٹی دے دیئے ان دے دیئے دھن دے دیئے کلا کول ہے کوئی تو کلا سکھا دیئے کسی نو کلا دے دیئے گیان دے دیئے وگیان دے دیئے سوج دے دئیے سمجھ دے دئیے دین دیاں یہی پربل برتیاں منک نو پنیت بنا دیندیاں نے پنیت دانی ہوئے گا اور دانی دھیانی ہوئے گا اس دا دھیان جڑے گا جتھے دین دی برتی ہے اتھے دان اور جتھے دان ہے اتھے دھیان ہے اتھے دھیان سادھنا دی سفلتا ہے اس دا دھیان پربھو نام دے جڑے گا جتھے لین دی پربل برتی ہے اتھے جدو دھیان دیش بھی بیٹھے گا تو لوگ چیتے آئے گا لینا چیتے آئے گا لینا ہے لینا ہے لینا ہے جڑنا چیتے نہیں آئے گا دین والا ہی جڑ سکتا ہے لین والا نہیں اس واسطے دھیانی لئی دان لازمی اور دان کھڑا ہے دین دیاں برتیاں تے چلو نئی نے تیرے کول لکھاں کروڑاں ہزاراں پر کدرے دین دی برتی بھاونا پورک ہووے ایک کوڑی نو بھی بھاگ لگ دینے اور ایک کوڑی بھی ध्यान जोड़न देच सफलता दे दें दिए भावनी भगत भाए कौड़ी अगर भाग राखे ताहे ते गुर सर्व निधान दान देते हैं। दरअसल सवाल ए नहीं दिता की है, सवाल ए देन दी बड़ी प्रबल बिरती है। अगर देन वास्ते कुछ भी ना होवे صرف دین دی برتی ہوئے تاں بھی دھیان جڑے گا، لازمی جڑے گا، تے بھامے کروڑاں دا دان دیتا ہے کسی دا منہ ویکھ کے کسی دا لحاظ کر کے یا سورگ یا ہور کچھ خوشیاں دیاں لین دیاں کامناواں نوں مکھ لگ کے منو کام

ਸੂਰਬੀਰ ਦੇ ਨਾਲ ਧਰਮ ਚੱਲਦਾ ਹੈ। ਕਿਉਂ? ਸੂਰਬੀਰ ਤੇ ਕਮਜ਼ੋਰ ਦੀ ਰੱਖਿਆ ਦੀ ਖਾਤਰ ਆਪਣੀ ਜਾਨ ਵੀ ਦੇ ਦਿੰਦਾ ਹੈ। ਦੇਖਦੇ ਹਾਂ ਅਸੀਂ ਇਤਿਹਾਸ ਨੂੰ, ਸੂਰਬੀਰ ਕਿਸ ਨੂੰ ਕਹਿੰਦੇ ਨੇ? ਕਮਜ਼ੋਰ ਦਾ ਪੱਕ ਲਵੇ। ਕਸ਼ਮੀਰ ਦਾ ਬ੍ਰਾਹਮਣ ਕਮਜ਼ੋਰ ਸੀ, ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਾਂਹ ਪਕੜ ਲਈ, ਬ੍ਰਾਹਮਣਾਂ ਦੀਆਂ ਗਰਦਨਾਂ ਬਚ ਗਈਆਂ, ਕਿਉਂਕਿ ਕਿਸੇ ਬਹਾਦਰ ਨੇ ਆਪਣੀ ਗਰਦਨ ਚਾਂਦਨੀ ਚੌਂਕ ਦੇ ਕਟਵਾ ਦਿੱਤੀ। ਬ੍ਰਾਹਮਣਾਂ ਦੇ ਮਸਤਕ ਦੇ ਚਮਕਦੇ ਹੋਏ ਤਿਲਕ ਲਿਲਾਟ ਕਰ ਉੱਠੇ, ਚਮਕਣ ਲੱਗ ਪਏ, ਕਿਉਂਕਿ ਕਿਸੇ ਨੇ ਆਪਣਾ ਹੋਣ ਚਾਂਦਨੀ ਚੌਂਕ ਦੇ ਡੋਲ ਦਿੱਤਾ। ਬਚ ਗਈ ਬ੍ਰਾਹਮਣ ਦੀ ਜਨੇਊ ਦੀ ਡੋਰੀ, ਕਿਉਂਕਿ ਕਿਸੇ ਨੇ ਇਸੇ ਡੋਰੀ ਦੀ ਰੱਖਿਆ ਲਈ ਆਪਣੇ ਪ੍ਰਾਣਾਂ ਦੀ ਡੋਰੀ ਤੋੜ ਦਿੱਤੀ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ, ਮਹਾਂਦਾਨੀ ਮਹਾਂਦਾਨੀ। ਜੋ ਕਮਜ਼ੋਰ ਦੇ ਪੱਖ ਵਿੱਚ ਖੜਾ ਹੋ ਜਾਏ ਤੇ ਕੁਰਬਾਨ ਹੋ ਜਾਏ, ਸੂਰਬੀਰ ਦਾ ਬਹਾਦਰੀ ਬੜੀ ਬਹਾਦਰੀ। ਤੂੰ ਛਤਰੀ ਨਾਲ ਧਰਮ ਚੱਲਦਾ, ਉਹਦਾ ਤੇ ਸੁਭਾਅ ਪਰਮਾਤਮਾ ਵਰਗਾ ਹੁੰਦਾ। ਉਹ ਤੇ ਦੀਨ ਦਾ ਪੱਖ ਲੈਂਦਾ, ਗਰੀਬ ਦਾ ਪੱਖ ਲੈਂਦਾ। ਪਰਮਾਤਮਾ ਨੂੰ ਗਰੀਬ ਨਿਵਾਜ ਆਖਿਆ ਗਿਆ, ਦੀਨਾਂ ਦੀ ਰੱਖਿਆ ਕਰਨ ਵਾਲਾ ਆਖਿਆ ਗਿਆ। ਇਹ ਸੁਭਾਅ ਜਿਸ ਮਨੁੱਖ ਦੇ ਅੰਦਰ ਪੈਦਾ ਹੋ ਜਾਂਦਾ, ਉਹ ਤੇ ਪਰਮਾਤਮਾ ਵਰਗਾ ਹੈ, ਉਹ ਤੇ ਈਸ਼ਵਰ ਵਰਗਾ ਹੈ। ਤੂੰ ਖੱਤਰੀ ਦੇ ਨਾਲ ਧਰਮ ਚੱਲਦਾ, ਸ਼ੂਦਰ ਇਹ ਵਰਨ ਆਪਣੇ ਆਪ ਵਿੱਚ ਖਾਸ ਵਰਨ ਹੈ। ਇਸ ਵਰਨ ਦਾ ਮਨੁੱਖ, ਇਸ ਸੁਭਾਵ ਦਾ ਮਨੁੱਖ ਬੋਝਲ ਭਾਰੀ ਸੇਵਾ ਕਰਕੇ ਅਧਿਆਤਮਕ ਖੁਸ਼ੀ ਮਾਣਦਾ ਹੈ। ਕਿਸੇ ਦੇ ਕੱਪੜੇ ਧੋ ਕੇ, ਕਿਸੇ ਨੂੰ ਪਾਣੀ ਪਿਲਾ ਕੇ, ਕਿਸੇ ਥੱਕੇ ਹੋਏ ਦੀ ਮੁੱਠੀ ਚਾਹ ਪੀ ਕਰਕੇ, ਝੂਠੇ ਭਾਂਡੇ ਮਾਂਜ ਕੇ, ਧਰਮ ਸਥਲਾਂ ਦੇ ਤੱਪੜ ਝਾੜ ਕੇ, ਬੁਹਾਰੀ ਦੇ ਕੇ, ਜਾਂ ਧਰਮ ਮੰਦਰਾਂ ਨੂੰ ਬਣਾਉਣ ਵਿੱਚ ਟੋਕਰੀ ਚੁੱਕਣੀ, ਪੱਥਰ ਚੁੱਕਣੇ, ਇੱਟਾਂ ਚੁੱਕਣੀਆਂ, ਇਹ ਭਾਰੀ ਖੁਸ਼ੀ ਪ੍ਰਾਪਤ ਕਰਦਾ ਹੈ। ਭਾਰੀ ਭਰਕਮ ਸੇਵਾ ਕਰਕੇ, ਬੋਝਲ ਸੇਵਾ ਕਰਕੇ, ਸਫਾਈ ਕਰਨੀ ਹੈ ਕਿਸੇ ਦੇ ਘਰ ਦੀ, ਰਸਤੇ ਦੀ ਸਾਫ ਕਰਨੇ ਨੇ ਕਿਸੇ ਦੇ ਕੱਪੜੇ, ਕਿਸੇ ਨੂੰ ਇਸ਼ਨਾਨ ਕਰਾਉਣਾ ਹੈ, ਕਿਸੇ ਮਰੀਜ਼ ਦੀ ਤੀਮਾਰਦਾਰੀ ਕਰਨੀ ਹੈ, ਕਿਸੇ ਦੇ ਕੱਪੜੇ ਧੋਣੇ ਨੇ, ਭਾਰੀ ਸੇਵਾ ਕਰਨੀ ਹੈ, ਭਰਕਮ ਸੇਵਾ ਕਰਨੀ ਹੈ। ਔਰ ਇਸ ਸੇਵਾ ਵਿੱਚ ਉਹਨੂੰ ਰੂਹਾਨੀ ਖੁਸ਼ੀ ਮਿਲੇ, ਇਸ ਸੇਵਾ ਕਰਕੇ ਇਸ ਤਰ੍ਹਾਂ ਜੁੜੇ ਜਿਵੇਂ ਕੋਈ ਬ੍ਰਹਮ ਦਾ ਚਿੰਤਨ ਕਰਨ ਵਾਲਾ ਬ੍ਰਾਹਮਣ ਜੁੜਦਾ ਹੈ, ਜਿਵੇਂ ਕੋਈ ਕਮਜ਼ੋਰ ਦੀ ਬਾਂਹ ਪਕੜਨ ਵਾਲਾ ਖੱਤਰੀ ਪ੍ਰਭੂ ਨਾਲ ਜੁੜਦਾ ਹੈ। ਇਸ ਤਰ੍ਹਾਂ ਹੀ ਭਾਰੀ ਸੇਵਾ ਕਰਕੇ, ਬੋਝਲ ਸੇਵਾ ਕਰਕੇ ਅਧਿਆਤਮਕ ਖੁਸ਼ੀ ਮਾਣਨ ਵਾਲਾ ਪ੍ਰਭੂ ਨਾਲ ਜੁੜਦਾ ਹੈ, ਸ਼ੂਦਰ ਕਹਿਲਾਉਂਦਾ ਹੈ। ਤੋ ਸ਼ੂਦਰ ਦੇ ਨਾਲ ਧਰਮ ਚੱਲਦਾ ਹੈ। ਇਸ ਤਰ੍ਹਾਂ ਦੀ ਬੋਝਲ ਸੇਵਾ ਕਰਨ ਵਾਲੇ ਮਨੁੱਖਾਂ ਨੂੰ ਸ਼ਾਇਦ ਬ੍ਰਹਮ ਦਾ ਚਿੰਤਨ ਰੂਹਾਨੀ ਖੁਸ਼ੀ ਨਹੀਂ ਦਿੰਦਾ, ਤੇ ਚਿੰਤਨ ਕਰਨਾ ਉਹਨਾਂ ਦੇ ਵੱਸ ਦੀ ਗੱਲ ਵੀ ਨਹੀਂ, ਇਤਨੀ ਸ਼ਕਤੀ ਵੀ ਨਹੀਂ। ਖੂਨ ਦੇ ਚਿਤਨਾ ਉਛਾਲ ਉਬਾਲ ਇਹ ਵੀ ਨਹੀਂ ਕਿ ਕਮਜ਼ੋਰ ਦੀ ਖਾਤਰ ਲੜੇ, ਉਹਦੇ ਪਕਸ਼ ਵਿੱਚ ਖੜਾ ਹੋਵੇ, ਪਰ ਹਰ ਇੱਕ ਦੀ ਸੇਵਾ ਕਰ ਸਕਦਾ ਹੈ, ਧਰਮ ਮੰਦਰਾਂ ਦੀ ਸੇਵਾ ਕਰ ਸਕਦਾ ਹੈ, ਧਾਰਮਿਕ ਮਨੁੱਖਾਂ ਦੀ ਸੇਵਾ ਕਰ ਸਕਦਾ ਹੈ, ਮਰੀਜ਼ਾਂ ਦੀ ਸੇਵਾ ਕਰ ਸਕਦਾ ਹੈ, ਔਰ ਬੜੀ ਬੋਝਲ ਸੇਵਾ ਕਰ ਸਕਦਾ ਹੈ, ਭਾਰੀ ਸੇਵਾ ਕਰ ਸਕਦਾ ਹੈ। ਇਸ ਤਰ੍ਹਾਂ ਦੇ ਸ਼ੂਦਰ ਦੇ ਨਾਲ ਉਸਦੀ ਸੇਵਾ ਦੇ ਸਿੱਧਕੇ ਉਹਦੇ ਨਾਲ ਪ੍ਰਮਾਤਮਾ ਚੱਲਦਾ ਹੈ, ਈਸ਼ਵਰ ਚੱਲਦਾ ਹੈ। ਸ਼ੂਦਰ ਕੋਲ ਪ੍ਰਮਾਤਮਾ ਬੈਠਦਾ, ਸ਼ੂਦਰ ਦੇ ਨਾਲ ਪ੍ਰਮਾਤਮਾ ਚੱਲਦਾ, ਸ਼ੂਦਰ ਦੇ ਅੰਗ ਸੰਗ ਹੁੰਦਾ ਹੈ ਪ੍ਰਮਾਤਮਾ।
तो शूदर दे नाल धर्म चलता है, खत्री दे नाल धर्म चलता है, ब्राह्मण दे नाल धर्म चलता है, ऐसा केड़ा वर्ण है जिस बारे धन गुरु नानक देव जी महाराज फरमान कर रहे ने, श्रेष्ठ सब एक वर्ण होई धर्म की गत रही। सारी सृष्टि इक्को वर्ण दी हो गई है, इक्को वर्ण विच आ गई है, धर्म नहीं चल रहा। अजोकी मनुखता दे नाल राजनीति चल रही है, कारोबार चल रहा है, परिवार चल रहा है, समाज चल रहा है, धर्म नहीं चल रहा। बाकी तो सब कुछ चल रहा है मनुख नाल, लेकिन धर्म नहीं चल रहा तो खत्म हो गए ब्राह्मण, कोई टामा टामा, खत्म हो गए खत्री, कोई विरला, खत्म हो गए शूदर, कोई एक कद, भर गई पृथ्वी वैशानार वैश, सारी सृष्टि वैश हो गई। वैश केवल सौदेबाजी जानता है, वैश हर वक्त बाजार दे चाहे, वो जद बाजार दे चाहे तो बाजार दे चाहे, पर वो जद मंदिर दे चाहे तां भी बाजार दे चाहे, जद वो परिवार विच बैठा है तां भी बाजार दे चाहे, पर जद वो गुरुद्वारे बैठा है तां भी बाजार दे चाहे। वैश वेचना है, वेचना है, वेचना है, छोटा मोटा साजो समान या वड्डा साजो समान वेच के जो अपनी उपजीविका चलांदे ने, ये वैश नहीं, इते किरत है, इते धंधा है। वैश बेचनी है अपनी इज्जत अगर मुल मिले, वेचना है अपना ईमान अगर पूरा मिल मिले, पूरी कीमत मिले। बेचना है देश, बेचनी है कौम अगर पूरा मुल मिले। जो बेचण दी सोचदा रहिंदा है वो वैश है, और जो बेच देण दे सफल हो जांदा है वो सफल वैश है। वैश दे नाल धर्म चलदा नहीं, क्योंकि वैश ते धर्म नूं भी बेचदा है। हवस के बंदे वफा को बेच देते हैं, खुदा के घर की क्या कहिए, खुदा को बेच देते हैं। ठीक है शायर दा तखयल, खुदा ते वैश दे हाथ च नहीं आएगा, पर जे किधरे आ जाए ते वैश ने खुदा दी भी बोली लानी है, उसने भी बेचना है। वैश लोभी आंदा है, लोभी पापी होंदा है, वैश लोभी होंदा है, लोभी पुनीत नहीं होंदा, वैश लोभी होंदा है, लोभी सब कुछ बेचना चाहता है, बदले विच दुगना तिगना लेना चाहता है, मुल मिले कौम बेचनी है, इज्जत बेचनी है, असमत बेचनी है, ईमान बेचना है, धर्म बेचना है, सब कुछ बेचना है। वैश शब्द ते उर्दू फारसी दा, बाजार विच बैठ के जिहड़ी स्त्री अपनी असमत बेच दी है उहदे लई शब्द है वैश्या। वैश्या सिर्फ असमत बेच दी है, और वाकई असमत बिक गई तो सब कुछ बेच जाता है। कोई सब कुछ बेच के अपनी असमत बेच देता है, कोई अपनी असमत बेच के सब कुछ बेच देती है। इसनु मैं फिर दोहरावा, कोई सब कुछ बेच के अपनी असमत बेच देता है, कोई असमत बेच के अपना सब कुछ बेच देती है। वैश वैशिया
ਦੋਵੇਂ ਨਿਕਟ ਨੇ, ਇੱਕੋ ਹੀ ਸਿੰਘਾਸਣ ਤੇ ਬੈਠਣੇ। ਕਲਾ ਵੇਚਣੀ ਹੈ, ਗਿਆਨ ਵੇਚਣਾ ਹੈ, ਧਰਮ ਵੇਚਣਾ ਹੈ, ਇਮਾਨ ਵੇਚਣਾ ਹੈ, ਕਥਾ ਵੇਚਣੀ ਹੈ, ਕੀਰਤਨ ਵੇਚਣਾ ਹੈ। ਸਮਾਂ ਲੰਘ ਗਿਆ ਜਦ ਨਜ਼ਰਾਨੇ ਭੇਟ ਆਉਂਦੇ ਸਨ, ਭੇਟਾ ਆਉਂਦੀ ਸੀ। ਨਹੀਂ, ਮੁੱਲ ਚਾਹੀਦਾ ਹੈ, ਤੇ ਜਦ ਮੁੱਲ ਚਾਹੀਦਾ ਹੈ ਤਾਂ ਗਿਆਨ ਵਿਕ ਗਿਆ, ਜਦ ਮੁੱਲ ਚਾਹੀਦਾ ਹੈ ਤਾਂ ਕੀਰਤਨ ਵਿਕ ਗਿਆ, ਜਦ ਮੁੱਲ ਚਾਹੀਦਾ ਹੈ ਤਾਂ ਕਥਾ ਵਿਕ ਗਈ, ਜਦ ਮੁੱਲ ਚਾਹੀਦਾ ਹੈ ਤਾਂ ਧਰਮ ਵਿਕ ਗਿਆ, ਸੇਵਾ ਵਿਕ ਗਈ, ਇਮਾਨ ਵਿਕ ਗਿਆ। ਮੁੱਲ ਚਾਹੀਦਾ ਹੈ, ਔਰ ਜਿਸ ਨੂੰ ਵੱਡਾ ਮੁੱਲ ਚਾਹੀਦਾ ਹੈ, ਵੇਚ ਦੇਗਾ ਇੱਜ਼ਤ, ਵੇਚ ਦੇਗਾ ਅਸਮਤ, ਵੇਚ ਦੇਗਾ ਸ਼ਰਾਫਤ, ਵੇਚ ਦੇਗਾ ਆਪਣਾ ਵਿਸ਼ਵਾਸ, ਸਭ ਕੁਝ ਵੇਚੇਗਾ। ਵਹਿਸ਼ ਨਾਲ ਧਰਮ ਨਹੀਂ ਚੱਲਦਾ। ਸ੍ਰਿਸ਼ਟ ਸਭ ਇੱਕ ਵਰਨ ਹੋਈ, ਧਰਮ ਕੀ ਗਤ ਰਹੀ। ਅਫਸੋਸ ਨਾਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿ ਰਹੇ ਨੇ, ਸਾਰੀ ਸ੍ਰਿਸ਼ਟੀ ਇੰਜ ਕਹਿ ਲਓ ਬਹੁ ਗਿਣਤੀ ਵਿੱਚ ਵਹਿਸ਼ ਹੋ ਗਈ ਹੈ। ਧਰਮ ਵਿਆਪਕ ਪੱਧਰ ਤੇ ਨਹੀਂ ਚੱਲ ਰਿਹਾ, ਹੋਇਆ ਕਿਸੇ ਇੱਕ ਕਦ ਮਨੁੱਖ ਨਾਲ ਚੱਲ ਰਿਹਾ, ਹਜ਼ਾਰਾਂ ਚ, ਲੱਖਾਂ ਚ ਕੋਈ ਇੱਕ ਕਦ, ਇਹ ਕੋਈ ਬਹੁਤ ਗਿਣਤੀ ਨਹੀਂ। ਸਾਰਾ ਸੰਸਾਰ ਲੋਭੀ ਹੋ ਗਿਆ। ਲੋਭੀ ਧਾਰਮਿਕ ਨਹੀਂ ਹੋ ਸਕਦਾ, ਲੋਭੀ ਪੁਨੀਤ ਨਹੀਂ ਹੋ ਸਕਦਾ, ਲੋਭੀ ਪਾਪੀ ਹੋ ਸਕਦਾ ਹੈ, ਪੁਨੀਤ ਨਹੀਂ ਹੋ ਸਕਦਾ, ਦਾਨੀ ਪੁਨੀਤ ਹੋ ਸਕਦਾ ਹੈ। ਲੋਭੀ ਪੁਨੀਤ ਨਹੀਂ ਹੋ ਸਕਦਾ, ਲੋਭੀ ਤੇ ਪਾਪੀ ਹੈ, ਦਾਨੀ ਪੁਨੀਤ ਹੈ, ਲੋਭੀ ਪਾਪੀ ਹੈ। ਤੋ ਪਾਪ ਵਿਆਪਕ ਹੋ ਗਿਆ, ਪਾਪ ਛਾ ਗਿਆ। ਪਾਪ ਗਰਾਸੀ ਪ੍ਰਿਥਵੀ, ਧੌਲ ਖੜਾ ਧਰ ਹੇਠ ਪੁਕਾਰਾ। ਜਦ ਪਾਪੀਆਂ ਨਾਲ ਧਰਤੀ ਭਰ ਜਾਂਦੀ ਹੈ, ਭਾਵ ਲੋਭੀਆਂ ਨਾਲ ਭਰ ਜਾਂਦੀ ਹੈ, ਤਾਂ ਇੱਕ ਦਫਾ ਤੇ ਜ਼ਮੀਨ ਦੇ ਜ਼ਰਰੇ ਵੀ ਪੁਕਾਰ ਉੱਠਦੇ ਨੇ, ਹੇ ਪ੍ਰਭੂ ਰਹਿਮਤ ਕਰ, ਬਖਸ਼ਿਸ਼ ਕਰ, ਪਾਪੀ ਹੀ ਪਾਪੀ, ਪਾਪੀ ਹੀ ਪਾਪੀ। ਸਭ ਕੁਝ ਵੇਚਣ ਲਈ ਤਿਆਰ ਨੇ, ਔਰ ਸਭ ਕੁਝ ਖਰੀਦਣ ਦੇ ਖਰੀਦਾਰ ਵੀ ਮੌਜੂਦ ਨੇ। ਬਾਜ਼ਾਰ ਬਣ ਗਿਆ ਸਾਰਾ ਸੰਸਾਰ, ਬਾਜ਼ਾਰ ਬਣ ਗਏ ਮੰਦਰ, ਬਾਜ਼ਾਰ ਬਣ ਗਏ ਧਰਮ ਸਥਲ, ਬਾਜ਼ਾਰ ਬਣ ਗਏ ਤੀਰਥ। ਸਨਾਤਨ ਮਤ ਦਾ ਸਿਰਮੌਰ ਤੀਰਥ ਬਨਾਰਸ ਸ਼ਿਵਾ ਨੇ ਵਸਾਈ ਸੀ, ਇੱਕ ਮਹਾਨ ਯੋਗੀ ਨੇ, ਇੱਕ ਮਹਾਨ ਤਪੀਸ਼ਵਰ ਨੇ। ਤਪੀਸ਼ਵਰ ਪੈਦਾ ਹੋਵਨ, ਸੰਤ ਪੈਦਾ ਹੋਵਨ, ਜੋਗੀ ਪੈਦਾ ਹੋਵਨ, ਧਿਆਨੀ ਪੈਦਾ ਹੋਵਨ, ਗਿਆਨੀ ਪੈਦਾ ਹੋਵਨ, ਇਹ ਨਗਰੀ ਵਸਾਈ। ਪਰ ਇਸ ਨਗਰੀ ਵਿੱਚ ਲੋਭੀ ਆ ਗਏ, ਲੋਭੀ ਜਿੱਥੇ ਇਕੱਠੇ ਹੋ ਜਾਣ, ਲੋਭੀ ਲੰਪਟ ਆਉਂਦਾ ਹੈ, ਠੱਗ ਆਉਂਦਾ ਹੈ। ਲੋਭੀ ਦੇ ਅੰਦਰ ਅਨੇਕਾਂ ਲਹਿਰਾਂ ਚੱਲਦੀਆਂ ਨੇ ਲੈਣ ਦੀਆਂ, ਲਿਆਜ਼ਾ ਲੋਭੀ ਹਰ ਪਾਸੇ ਲੰਪਟ ਪਣਾ ਫੈਲਾਂਦਾ ਹੈ। ਤਦੀ ਤੇ ਮੇਰੇ ਪਾਤਸ਼ਾਹ ਨੇ ਕਿਹਾ, ਹੇ ਉਭਾ ਲੰਪਟ ਸੰਗ ਸਿਰ ਮੋਰੇ, ਅਨਕ ਲਹਿਰੀ ਕਲੋਲ ਤੇ। ਲੋਭੀ ਸਵੈਮ ਭ੍ਰਸ਼ਟ ਆਉਂਦਾ ਹੈ, ਸਭ ਕੁਛ ਨੂੰ ਭ੍ਰਸ਼ਟ ਕਰਕੇ ਰੱਖ ਦਿੰਦਾ ਹੈ। ਲੋਭੀ ਤੀਰਥਾਂ ਨੂੰ, ਮੰਦਰਾਂ ਨੂੰ ਬਾਜ਼ਾਰ ਬਣਾ ਕੇ ਰੱਖ ਦਿੰਦਾ ਹੈ, ਔਰ ਬਾਜ਼ਾਰ ਵਿੱਚ ਤੇ ਠੱਗੀ ਚੱਲਦੀ ਹੈ। ਬਾਜ਼ਾਰ ਤੇ ਠੱਗੀ ਦਾ ਚੋਲੀ ਦਾਮਨ ਦਾ ਜੋ ਹੈ ਸਾਥ ਹੈ। ਇਹ ਲੋਭ, ਇਸ ਦੇ ਕਾਰਨ ਕਰਕੇ ਜੀਵ ਪਤਾ ਨਹੀਂ ਕਿਤਨੀ ਥਾਵਾਂ ਤੇ ਭਰਮਦਾ ਹੈ, ਭਟਕਦਾ ਹੈ, ਔਰ ਉਸਦਾ ਮਨ ਡੋਲਦਾ ਹੈ, ਔਰ ਹਰ ਜਗ੍ਹਾ ਨੂੰ ਭ੍ਰਸ਼ਟ ਕਰਦਾ ਹੈ। ਹਰ ਵਕਤ ਲੈਣ ਦੀ ਬਿਰਤੀ, ਲੈਣ ਦੀ ਬਿਰਤੀ, ਲੈਣ ਦੀ ਬਿਰਤੀ। ਲੋਭੀ ਦੇ ਨਾਲ ਹਰ ਵਕਤ ਬਾਜ਼ਾਰ ਚੱਲਦਾ ਹੈ, ਬਾਜ਼ਾਰ ਵਿੱਚ ਮਨੁੱਖ ਕੁਛ ਲੈਣ ਲਈ ਜਾਂਦਾ ਹੈ। ਲੇਕਿਨ ਲੋਭੀ ਨੂੰ
ऐसा बाजार चाहिदा है, लेना ते सब कुछ है और सब दे कोलो लेना है, बदले दिच देना कुछ भी नहीं, ऐसा बाजार चाहिदा है। इस तरह दा बाजार लोभी हर वक्त अपनी कल्पना दी दुनिया दिच बनाई रखता है, लिहाजा लोभी दे नाल ही बाजार जांदा है। लोभी जिथे बैठा है उथे ही बाजार है, चाहे वह हरी मंदिर बैठा है, चाहे गुरुद्वारे बैठा है, चाहे खाना काबा दे बैठा है, चाहे चर्च दे बैठा है, लोभी तो बाजार दे बैठा है। वो किधरे मंदिर दे नहीं बैठा, वो किधरे गुरुद्वारे नहीं बैठा, किधरे चर्च ते मस्जिद दे नहीं बैठा, लोभी जिथे भी बैठा है बाजार दे बैठा है। लोभी जिधर चलता है बाजार नाल चलता है, लोभी जिधर चलता है ठगियां उस दे नाल ही जो है चल दिया ने। फिर सतगुरु देव जी महाराज इस पावन पवित्र श्लोक देच इन फरमान करते ने, नच मित्रं नच

0: चार
1: धान के रूप रहा करतार। हे करतार, धानक हो गया। धानक जो शमशान घाट विच बैठ के उड़ीक कर देने कदों कोई लाश आवे, कफन मिले, पांडे मिलन, पैसे मिलन, कदों कोई लाश आवे, साड़ियां लकड़ियां बिकन, कदों लाश आवे, सानू मेहनताना मिले, साजो समिग्री मिले, जिसदी उपजीविका, जिसदी रोजी, जिसदी उड़ीक किसी दी मौत ते खड़ी है, और जो सवेरे तो लेके शाम तक रात तक इसे उड़ीक च रवे, कोई मुर्दा आवे, कोई मुर्दा आवे, कोई मुर्दा आवे, ऐसे मनुख दी रूह भी मुर्दा हो जाती है, ऐसे मनुख दा इखलाक भी मुर्दा हो जाता है, ऐसे मनुख दा आचरण भी मुर्दा हो जाता है। शेख सादी ने एक बड़ी सुंदर कविता शायरी गुलिस्तान विच कीती है। फरमान है उना दा, गर इंसाफ पुरसी बद अख्तर कस अस्त, मैथो इंसाफ दी गल पुछो, बद बख्त कौन है, बद किस्मत कौन है, कि दर राह तश रंज दीगर कस अस्त, जिस दी राहत दूजियां दी रंज ते खड़ी है, जिस दियां खुशियां दूजियां दे रोने ते खड़ियां ने, जो दूजियां दी बर्बादी विचों आबादी लभदा है, जो दूजियां दी मौत विचों जिंदगी लभदा है, जो दूजियां दे नुकसान विचों नफा लभदा है, जो दूजियां दी बेइज्जती विचों इज्जत लभदा है, जो दूजियां दे रोने विचों हासे लभदा है, इते बड़ा बदबख्त, बड़ा बदबख्त, सारा दिन ए उड़ीक होवे, ए सोचनी होवे, मरे किसे घर विच कोई मनुख, मौत होवे किसे दी, खत्म होवे कोई, लाश आवे, मैनू कपड़े मिलन, मैनू साजो समिकरी मिले, मैनू धन मिले, इस तरह दी सोचनी इखलाक दा पतन कर देंदी है। ठीक है, अगर ये पेशा है, धंधा है किसे दा, पर सोचनी विच ना ले आवे, उपजीविका प्रभु ते सुटे, सेवा दे रूप विच करे, सोचे परमात्मा दी तरफों यही मेरी ड्यूटी लगी है, तो ये सारी सेवा करदे होया उदी उपजीविका ते चलेगी, पर उसका इखलाकी पतन नहीं होगा, उदी मनोवृत्ति थल्ले नहीं जाएगी, पर वो ही सर्वधानक नहीं जो शमशान घाट विच बैठ के सारा दिन मुर्दियां दी उड़ीक करता है, ते किसे घर विच मौत होवे इसकी उड़ीक करता है, नहीं, सारा संसार ही लोभियां ने शमशान घाट बना के रख देता है, और खुद बैठा है धानक दी तरह, कोई मरे मैनू कुछ मिले, कोई तबाह होवे मैनू कुछ मिले, मैनू कुछ मिलना चाहिदा है, हुंदा दूजा तबाह ते होवे, मेरे पल्ले कुछ पैना चाहिदा है, खोया जांदा सब दा ते खोया जान दे, इस तरह हर मनुख धानक बन गया, और हर मनुख ने संसार नू शमशान घाट बना के रख दिता। धन गुरु नानक देव जी महाराज ने इसनू इस ढंग नाल भी बयान किया है, एक स्वान दोए स्वानी नाल भलके भौंके सदा बयान। एक कुत्ता ਦੋ ਕੁੱਤੀਆਂ ਮਨੁੱਖ ਜੈਸੇ ਸਵੇਰੇ ਉੱਠਦਾ ਹੈ ਇਹਦੇ ਨਾਲ ਉੱਠ ਬੈਠਦੀਆਂ ਨੇ। ਭੌਂਕਦਾ ਇਹ ਕੁੱਤਾ, ਭੌਂਕਦੀਆਂ ਨੇ ਇਹ ਕੁੱਤੀਆਂ। ਰਾਤ ਨੂੰ ਜਦ ਸੌਂ ਜਾਂਦਾ ਹੈ ਵਕਤੀ ਤੌਰ ਤੇ ਇਹ ਕੁੱਤਾ ਤੇ ਕੁੱਤੀਆਂ ਸ਼ਾਂਤ ਆਉਂਦੀਆਂ ਨੇ ਪਰ ਹੁੰਦੀਆਂ ਇਸਦੇ ਕੋਲ ਨੇ। ਜੈਸੇ ਸਵੇਰੇ ਉੱਠਦਾ ਹੈ ਕੁੱਤਾ ਵੀ ਉੱਠ ਬੈਠਾ, ਕੁੱਤੀਆਂ ਵੀ ਉੱਠ ਬੈਠੀਆਂ, ਜ਼ੋਰ ਦਾ ਭੌਂਕਣਾ ਆਰੰਭ ਕਰ ਦਿੱਤਾ। ਇਸ ਭੌਂਕਣ ਵਿੱਚ ਮਨੁੱਖ ਇਤਨਾ ਬੇਜ਼ਾਰ ਹੁੰਦਾ ਹੈ, ਮਜਾ ਲਈ ਦੀ ਜ਼ਬਾਨ ਤੋਂ ਵਾਹਿਗੁਰੂ ਨਿਕਲੇ, ਰਾਮ ਨਿਕਲੇ, ਅੱਲਾ ਨਿਕਲੇ, ਮਜਾ ਲਈ ਜਪਜੀ ਸਾਹਿਬ ਪੜ੍ਹੇ, ਇਹ ਮੰਦਰ ਦੀ ਸੁਰਤ ਲਵੇ ਗੀਤਾ ਪੜ੍ਹੇ, ਜਾਂ ਇਹ ਨਮਾਜ਼ ਪੜ੍ਹੇ ਤੇ ਕੁਰਾਨ ਦੀ ਤਲਾਵਤ ਕਰੇ। ਨਹੀਂ, ਮੁਸ਼ਕਿਲ ਹੈ। ਕੌਣ ਹੈ ਕੁੱਤਾ? ਲੋਭ। ਕੌਣ ਨੇ ਦੋ ਕੁੱਤੀਆਂ? ਆਸਾ ਤੇ ਤ੍ਰਿਸ਼ਨਾ। ਥੋੜਾ ਜਿਹਾ ਲੋਭ ਕੁੱਤਾ ਚੁੱਪ ਹੁੰਦਾ ਹੈ, ਆਸਾ ਤੇ ਤ੍ਰਿਸ਼ਨਾ। ਤ੍ਰਿਸ਼ਨਾ ਜੋ ਮਿਲ ਗਿਆ ਉਸਦੀ ਤ੍ਰਿਪਤੀ ਨਹੀਂ, ਤ੍ਰਿਸ਼ਨਾ ਤੇ ਆਸਾ, ਇਹ ਦੋਵੇਂ ਇਤਨੀਆਂ ਜ਼ੋਰ ਦੀਆਂ ਭੌਂਕਦੀਆਂ ਨੇ ਕਿ ਵਕਤੀ ਤੌਰ ਤੇ ਚੁੱਪ ਕੀਤੇ ਉਸ ਕੁੱਤੇ ਨੂੰ, ਉਸ ਲੋਭ ਨੂੰ ਨਾਲ ਭੌਂਕਣਾ ਪੈਂਦਾ ਹੈ ਔਰ ਪੂਰੀ ਉੱਚੀ ਆਵਾਜ਼ ਵਿੱਚ ਭੌਂਕਣਾ ਪੈਂਦਾ ਹੈ। ਤੇ ਜਦ ਲੋਭ ਐਸਾ ਭੌਂਕਣਾ ਸ਼ੁਰੂ ਕਰੇ, ਆਸਾ ਤੇ ਤ੍ਰਿਸ਼ਨਾ ਵੀ ਭੌਂਕਣ, ਇਹ ਇਕੱਲਾ ਮਨੁੱਖ ਕੀ ਕਰੇ? ਇਹ ਫਿਰ ਕੀ ਕਰਦਾ ਹੈ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਫਰਮਾਨ, ਕੂੜ ਛੋਰਾ ਮੁੱਠਾ ਮੁਰਦਾਰ, ਝੂਠ ਦੇ ਛੁਰੇ ਨਾਲ ਮੁਰਦਾਰ ਨੂੰ ਜ਼ਬਾ ਕਰਦਾ ਹੈ। ਮੁਰਦਾਰ ਔਰ ਝੂਠ ਦਾ ਛੁਰਾ, ਪ੍ਰਥਮ ਤੇ ਸਮਝਾਂਗੇ, ਜਾਣਨਾ ਚਾਹਾਂਗੇ ਮੁਰਦਾਰ ਕੀ ਹੈ। ਮੁਰਦਾਰ, ਗੁਰੂ ਨਾਨਕ ਖੁਲਾਸਾ ਕਰਦੇ ਨੇ ਬਾਣੀ ਦੀ ਵਿਆਖਿਆ, ਬਾਣੀ ਕਰਦੀ ਹੈ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਹਮਾ ਤਾਂ ਭਰੇ ਜਾਂ ਮੁਰਦਾਰ ਨ ਖਾਏ। ਭਰਾਇਆ ਹੱਕ, ਬਸ ਇਹੀ ਮੁਰਦਾਰ ਹੈ। ਅਗਰ ਹਿੰਦੂ ਹੈ ਤੋ ਗਊ ਖਾ ਰਿਹਾ ਔਰ ਮੁਰਦਾ ਗਊ, ਮੁਸਲਿਮ ਹੈ ਤੋ ਸੂਅਰ ਖਾ ਰਿਹਾ ਮੁਰਦਾ ਸੂਅਰ, ਮਰਿਆ ਹੋਇਆ ਸੂਅਰ। ਪਰਾਇਆ ਹੱਕ, ਇਤੇ ਸੂਅਰ ਖਾ ਰਿਹਾ ਮੁਸਲਮਾਨ, ਇਤੇ ਗਊ ਖਾ ਰਿਹਾ ਹਿੰਦੂ। ਭਾਰਤ ਦੀ ਮਨੋਹਤ ਕਿ ਗਊ ਸਭ ਤੋਂ ਉੱਤਮ ਹੈ, ਇਹ ਮਨੁੱਖੀ ਮਾਂ ਦੀ ਤਰ੍ਹਾਂ ਸੋਚਦੀ ਹੈ। ਇਸਦਾ ਗਰਭਕਾਲ ਦਾ ਸਮਾਂ ਵੀ ਮਨੁੱਖੀ ਮਾਂ ਦੀ ਤਰ੍ਹਾਂ 10 ਮਹੀਨੇ ਦਾ ਹੈ। ਜਿਸ ਡਾਰਵਨ ਨੇ ਕਿਸੇ ਵਕਤ ਕਿਹਾ ਕਿ ਮਨੁੱਖ ਦੀ ਆਖਰੀ ਕੜੀ ਬੰਦਰ ਹੈ, ਬੰਦਰ ਤੋਂ ਵਿਕਾਸ ਕਰਕੇ ਮਨੁੱਖ ਇਸ ਸ਼ਕਲ ਵਿੱਚ ਆਇਆ ਹੈ। ਸਰੀਰ ਦੀ ਖੋਜ ਹੈ, ਵਿਗਿਆਨ ਦੀ ਖੋਜ, ਬਾਹਰ ਦੀ ਖੋਜ ਹੈ, ਪਰ ਭਾਰਤ ਦਾ ਰਿਸ਼ੀ ਮਨ ਦੀ ਖੋਜ ਵਿੱਚ ਸੰਲਗਨ ਹੈ। ਉਹਦੀ ਦਿਲਚਸਪੀ ਮਨ ਦੀ ਖੋਜ ਵਿੱਚ ਹੈ। ਉਹਨੇ ਦੇਖਿਆ ਮਨੁੱਖ ਦਾ ਮਨ ਤੇ ਗਊ ਦਾ ਮਨ ਬੜੇ ਨਿਕਟਵਰਤੀ ਨੇ। ਜੈਸੇ ਡਾਰਵਨ ਨੇ ਦੇਖਿਆ ਬੰਦਰ ਦਾ ਸਰੀਰ ਤੇ ਮਨੁੱਖ ਦਾ ਸਰੀਰ ਬੜਾ ਮੇਲ ਖਾਂਦਾ ਹੈ, ਭਾਰਤ ਦੇ ਰਿਸ਼ੀ ਨੇ ਦੇਖਿਆ ਗਊ ਦਾ ਮਨ ਤੇ ਮਨੁੱਖ ਦਾ ਮਨ ਬੜੇ ਨਿਕਟਵਰਤੀ ਨੇ। ਹੋ ਨਾ ਹੋਵੇ, ਮਨੁੱਖ ਦੀ ਆਖਰੀ ਕੜੀ ਗਊ ਹੈ, ਗਊ ਮਰੀਏ ਤਾਂ ਫਿਰ ਮਨੁੱਖ ਬਣੀਏ। ਇਸ ਤਰ੍ਹਾਂ ਮਨੁੱਖੀ ਜ਼ਿੰਦਗੀ ਦੀ ਆਖਰੀ ਕੜੀ ਗਊ ਹੋ ਸਕਦੀ ਹੈ, ਬਕੌਲੇ ਡਾਰਵਨ ਬੰਦਰ ਹੋ ਸਕਦੀ ਹੈ। ਅਫਜ਼ਲ ਹੋ ਗਈ ਗਊ, ਮਹਾਨ ਹੋ ਗਈ ਗਊ ਭਾਰਤ ਦੇ ਚਿੰਤਨ ਵਿੱਚ, ਦੇਸ਼ ਵਾਸੀਆਂ ਦੇ ਚਿੰਤਨ ਵਿੱਚ, ਕਿਉਂਕਿ ਮਨੁੱਖ ਦੀ ਤਰ੍ਹਾਂ ਸੋਚਦੀ ਹੈ, ਮਨੁੱਖ ਦੀ ਤਰ੍ਹਾਂ ਮਮਤਾ ਰੱਖਦੀ ਹੈ, ਮਨੁੱਖ ਦੀ ਤਰ੍ਹਾਂ ਦੁੱਖ ਸੁੱਖ ਮਹਿਸੂਸ ਕਰਦੀ ਹੈ। ਇਸ ਨੂੰ ਮਾਰਨਾ ਐਸਾ ਹੈ ਜੈਸੇ ਮਨੁੱਖ ਨੂੰ ਮਾਰਨਾ, ਔਰ ਇਸਦਾ ਮਾਸ ਖਾਣਾ ਐਸੇ ਜੈਸੇ ਬੰਦੇ ਦਾ ਮਾਸ ਖਾਣਾ। ਤ੍ਰਿਗਤ ਜੂਨ ਹੈ, ਸੂਅਰ ਬਿਸ਼ਟਾ ਖਾਂਦਾ ਹੈ, ਗੰਦਗੀ ਖਾਂਦਾ ਹੈ। ਤੋ ਇਸਲਾਮ ਦੇ ਬਾਨੀ ਮੁਹੰਮਦ ਸਾਹਿਬ ਨੇ ਹਰਾਮ ਕਰਾਰ ਦਿੱਤਾ, ਨਹੀਂ ਖਾਣਾ ਇਹ ਸੂਅਰ, ਨਹੀਂ ਖਾਣਾ। ਕਿਤੇ ਦਿਨ ਭਰ ਬਿਸ਼ਟਾ ਖਾਂਦਾ ਹੈ, ਗੰਦਗੀ ਖਾਂਦਾ ਹੈ, ਔਰ ਫਿਰ ਇਸਦੀ ਗਰਦਨ ਦੀ ਹੱਡੀ ਇਤਨੀ ਮਜ਼ਬੂਤ, ਇਤਨੀ ਸਖਤ, ਇਹ ਹਲਾਲ ਨਹੀਂ ਹੋ ਸਕਦਾ, ਜਵਾ ਨਹੀਂ ਹੋ ਸਕਦਾ। ਬਹੁਤ ਤੜਪੇਗਾ, ਬਹੁਤ ਤੜਪੇਗਾ, ਖਾਣਾ ਹਰਾਮ। ਪਰ ਮਹਾਰਾਜ ਕਹਿ ਰਹੇ ਨੇ ਖਾ ਰਿਹਾ ਉਹ ਸੂਅਰ, ਅਗਰ ਉਹ ਮੁਸਲਮਾਨ ਹੈ ਖਾ ਰਿਹਾ ਉਹ ਸੂਅਰ, ਅਗਰ ਉਹ ਬੇਗਾਨਾ ਹੱਕ ਖਾ ਰਿਹਾ ਹੈ, ਅਗਰ ਭਾਰਤ ਦਾ ਵਾਸੀ ਹੈ ਹਿੰਦੂ, ਬੋਧ, ਜੈਨ, ਸਿੱਖ ਹੈ, ਪਰਾਇਆ ਹੱਕ ਖਾ ਰਿਹਾ ਹੈ, ਗਊ ਖਾ ਰਿਹਾ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਾਕ

0: गुर पीर हम तांभरे जामुरदार न खाए। पर जब लोभ कुत्ता भौंकदा है, आसा ते त्रिशना दो कुतियां भौंकदियां ने, इस भौंकण विच मनुख ऐसा निढाल आउंदा है, बेहाल आउंदा है, कूड़ छुरा मुठा मुरदां भलके भौंके सदा बेहाल। ये आसा त्रिशना भौंकदियां ने, बेहाल कर देंदियां ने। ये लोभ कुत्ता भौंकदा है, निडाल करके रख देंदा है, एक स्वान दोए स्वानी नाल पलके भौंके सदा बयाल, कूड़ छुरा मुठा मुरधार तानक रूप रहा करतार। फिर ये बेहाल होया मनुख झूठ बोल के प्राय हक नु अपना साबित करने की कोशिश करता है, मेरा है मेरा है, झूठ बोलता है जद उसका नहीं है। ये जमीन मेरी है जबकि उसकी नहीं है, ये घर मेरा है जबकि उसका नहीं है, ये धन मेरा है, ये संपदा मेरी है, ये मलकियत मेरी है। इस तरह दूजियां का खुंदा है, दूजियां दी चीज देते वस्तु देते अपनी मोर लांदा है, बेहाल होया ते बेहाल कीता है लोभ ने, बेहाल कीता है आसा ते त्रिशना ने। इस वास्ते मेरे पातशाह कहंदे ने लोभी दा कोई भरोसा नहीं, क्योंकि लोभी पापी होंदा है। लोभी तो हर वक्त खतरा है, धन नू संपदा नू जमीन जायदाद नू। और चूंकि व्यापक पद्धर ते लोग प्रधान हो गया, हलकत लोभी हो गई है, तो एक दूजे तो खतरे वध गए ने, छीना झपटियां वध गई ने। लोभ प्रधान धन। गुरु नानक देव जी महाराज ने ते बड़ा सुंदर आसा दीवार देच भी फरमान कीता है, जैसे राजनैतिक दुनिया देच क्रांतियां आउंदियां ने, राज पाठ ते बदल दें, नीतियां बदल दियां ने, विधान बदल देने, कई दफा करंसी बदल दी है, धन दा प्रचलन बदलदा है, रूप रंग बदलदा है। बाहर दा ए पलटा राज पलटे नाल होंदा है, लेकिन मनुख ते अंतिशकरण दी दुनिया है, मन दी दुनिया, उस दे उते अगर अहंकार राज करे तो नीति देच व्यवहार देच जुल्म बर्बाद हो जाता है। अहंकार दा मतलब मैं हां तू नहीं है, अहं अहंकारी किसी नू भी बराबरी नहीं देगा, अहंकारी हर एक नू पैरां दे थले रखेगा। तो जो पैरां दे थले आण नू राजी नहीं, उसकी गर्दन कुचली जाएगी, लिताड़ी जाएगी, आखिर पैरां दे थले लियांदी जाएगी। और जब बहुगिणती देच मनुखता अहंकारी हो जाए, जोरावर हो जाए, तो कमजोर दा सिर शक्तिशाली दे पैरां दे थले हुंदा है, अहंकारी दे पैरां दे थले हुंदा है, चारों पासे जुलम छा जांदा है। ऐसे दौर कई दफा लंगे ने, जद सदा हंकारियां कोल ते हंकारी दा पैर गरीबां मजलूमां कमजोरां दे सिर ते, उड़ाइयां गईयां गर्दना, लिताड़ियां गईयां गर्दना। जद मन दी सेजा दुते काम दा राज होवे, वासना दा राज होवे, और बहुगिणती विच मनुखता इस तरह दी हो जाए, तो दुराचार आम हो जाता है, सरे आम हो जाता है। किसी मुल्क विच अहंकार प्रधान होवेगा, जुलम ही जुलम होवेगा, किसी मुल्क विच वासना एकाम प्रधान होवेगा, तो दुराचार आम होवेगा सड़कां ते, और सरेआम बाग बगीचियां। ਕਿਸੇ ਵਕਤ ਭਾਰਤ ਵਿੱਚ ਕਾਮ ਪ੍ਰਧਾਨ ਮਨੁੱਖਤਾ ਹੋ ਗਈ ਸੀ। ਰਹਿੰਦੇ ਤੇ ਪੰਜੇ ਵਿਸ਼ੇ ਮਨੁੱਖ ਦੇ ਕੋਲ ਹਰ ਵਕਤ ਨੇ, ਪਰ ਇੱਕ ਹਰ ਵਕਤ ਪ੍ਰਧਾਨ ਹੁੰਦਾ ਹੈ, ਉਹ ਕੋਈ ਵੀ ਹੋ ਸਕਦਾ ਹੈ। ਹੰਕਾਰ ਹੋ ਸਕਦਾ ਹੈ, ਲੋਭ ਹੋ ਸਕਦਾ ਹੈ, ਕਾਮ ਹੋ ਸਕਦਾ ਹੈ। ਔਰ ਜਦ ਕਾਮ ਪ੍ਰਧਾਨ ਮਨੁੱਖਤਾ ਹੋ ਜਾਂਦੀ ਹੈ ਤਾਂ ਬਾਜ਼ਾਰਾਂ ਚ ਦੁਰਾਚਾਰ ਔਰ ਦੁਰਾਚਾਰ ਦੇ ਬਾਜ਼ਾਰ, ਪਰਿਵਾਰ ਵਿੱਚ ਦੁਰਾਚਾਰ, ਉੱਥੇ ਵੀ ਕੋਈ ਸ਼ਰਮ ਹਯਾ ਨਹੀਂ ਰਹਿ ਜਾਏਗੀ। ਔਰ ਧਾਰਮਿਕ ਮੰਦਰਾਂ ਵਿੱਚ ਦੁਰਾਚਾਰ, ਜਿਸ ਦੌਰ ਵਿੱਚ ਕਾਮ ਪ੍ਰਧਾਨ ਹੋ ਗਿਆ ਸੀ ਭਾਰਤ ਵਿੱਚ, ਉਸੇ ਦੌਰ ਵਿੱਚ ਕੋਨਾਰਕ ਦੇ ਮੰਦਰ ਬਣੇ, ਖਜੁਰਾਹੇ ਦੇ ਮੰਦਰ ਬਣੇ ਔਰ ਇਸ ਤਰ੍ਹਾਂ ਦੇ ਹੋਰ ਮੰਦਰ ਬਣੇ। ਇਹ ਸਾਰੇ ਮੰਦਰ ਰਾਮ ਦੇ ਮੰਦਰ ਨਹੀਂ, ਕਾਮ ਦੇ ਮੰਦਰ ਨੇ। ਵਾਸ਼ਨਾ ਦੀਆਂ ਨਗਨ ਮੂਰਤੀਆਂ ਔਰ ਵਾਸ਼ਨਾ ਦੇ ਕ੍ਰਿਤ ਰੂਪ ਪੱਥਰਾਂ ਦੀਆਂ ਗੜੀਆਂ ਹੋਈਆਂ ਮੂਰਤੀਆਂ ਚ ਦੇਖਣ ਲਈ ਦੇਸ਼ ਵਿਦੇਸ਼ ਤੋਂ ਦੁਨੀਆਂ ਪਹੁੰਚਦੀ ਏ ਕੋਨਾਰਕ ਖਜੁਰਾਹਾ। ਬਹੁਤ ਵੱਡੀ ਭੀੜ, ਇਹ ਵਾਸ਼ਨਾ ਉਸ ਸਮੇਂ ਪ੍ਰਦਰਸ਼ਿਤ ਹੋਈ ਸੀ, ਸਰੇਆਮ ਹੋਈ ਸੀ, ਨੁਮਾਇਸ਼ੀ ਬਣ ਗਈ ਸੀ ਬਾਜ਼ਾਰ ਵਿੱਚ। ਬਾਜ਼ਾਰ ਤੇ ਕੀ ਧਰਮ ਮੰਦਰਾਂ ਵਿੱਚ, ਮੰਦਰ ਹੀ ਕਾਮ ਦੇ ਬਣੇ। ਔਰ ਵਾਕਈ ਜਦ ਵਾਸ਼ਨਾ ਹੀ ਪ੍ਰਧਾਨ ਹੋਵੇ ਤਾਂ ਫਿਰ ਹਰ ਪਾਸੇ ਦੁਰਾਚਾਰ ਛਾ ਜਾਏਗਾ, ਉਹ ਕਾਬਲੇ ਕਬੂਲ ਹੋ ਜਾਏਗਾ। ਕੋਈ ਗੁਨਾਹ ਨਹੀਂ, ਕੋਈ ਪਾਪ ਨਹੀਂ। ਔਰ ਐਸੀ ਐਸੀ ਕ੍ਰੀੜਾ ਹੁੰਦੀ ਰਹੀ ਇਹਨਾਂ ਧਾਰਮਿਕ ਮੰਦਰਾਂ ਵਿੱਚ, ਜਿਹਨੂੰ ਅਲਫਾਜ਼ਾਂ ਵਿੱਚ ਅੱਜ ਦੇ ਸਮੇਂ ਬਿਆਨ ਕਰਨਾ ਔਖਾ ਹੈ, ਜਿਹਨੂੰ ਸੁਣਨਾ ਸੁਣਾਉਣਾ ਵੀ ਕਠਿਨ ਹੈ। ਪਰ ਜੇ ਕਿਧਰੇ ਲੋਭ ਪ੍ਰਧਾਨ ਹੋਵੇ, ਬਹੁਗਿਣਤੀ ਦੇ ਚ ਹੋਵੇ, ਤਾਕਤ ਦੇ ਚ ਹੋਵੇ, ਤਾਂ ਪਾਪ ਵਿਆਪਕ ਹੋ ਜਾਂਦਾ ਹੈ, ਛਾ ਜਾਂਦਾ ਹੈ ਪਾਪ ਚਾਰੋਂ ਪਾਸੇ। ਬਕੌਲੇ ਗੁਰੂ ਨਾਨਕ, ਅੱਜ ਦੇ ਦੌਰ ਵਿੱਚ ਮਨੁੱਖੀ ਮਨ ਦੇ ਉੱਤੇ ਰਾਜ ਕਰ ਰਿਹਾ ਹੈ ਲੋਭ। ਲੱਭ ਪਾਪ ਦੋਏ ਰਾਜਾ ਮੈਤਾ, ਕੂੜ ਹੋਆ ਸਿਕਦਾਰ। ਕਾਮ ਨੇਬ ਸਦ ਪੁੱਛੀਏ, ਬਹਿ ਬਹਿ ਕਰੇ ਵਿਚਾਰ। ਲੱਭ ਰਾਜਾ ਹੈ, ਲੋਭ ਰਾਜਾ ਹੈ, ਪਾਪ ਵਜ਼ੀਰ ਆਜ਼ਮ ਹੈ। ਵਜ਼ੀਰ ਆਜ਼ਮ ਰਾਜੇ ਦੇ ਨਾਲ ਹੈ, ਪਾਪ ਤੇ ਲੋਭ ਦੇ ਨਾਲ ਹੈ। ਜਹਾਂ ਲੋਭ ਤਹਾਂ ਪਾਪ ਹੈ, ਜਿੱਥੇ ਲੋਭ ਹੈ ਉੱਥੇ ਪਾਪ ਹੈ। ਲੱਭ ਪਾਪ ਦੋਏ ਰਾਜਾ ਮਹਿਤਾ, ਇਹ ਰਾਜਾ ਤੇ ਵਜ਼ੀਰ ਨੇ, ਇਹ ਮਨੁੱਖ ਦੇ ਮਨ ਦੇ ਉੱਤੇ ਰਾਜ ਪੈ ਕਰਦੇ ਨੇ। ਲੋਭ ਪਾਪ, ਲੋਭ ਪਾਪ, ਲੋਭ ਪਾਪ। ਫਿਰ ਮਹਾਰਾਜ ਕਹਿੰਦੇ ਕੂੜ ਹੋਆ ਸਿੱਖਦਾਰ। ਚੌਧਰੀ ਕੌਣ? ਝੂਠ, ਕੂੜ। ਲੋੜ ਵੀ ਨਹੀਂ ਤਾਂ ਦੇਖਿਆ ਮਨੁੱਖ ਝੂਠ ਬੋਲ ਰਿਹਾ, ਕੂੜ ਬੋਲ ਰਿਹਾ। ਔਰ ਵਿਆਪਕ ਪੱਧਰ ਤੇ ਝੂਠ, ਝੂਠੀ ਰਾਜਨੀਤੀ, ਝੂਠੇ ਪਰਿਵਾਰਕ ਬੋਲ, ਔਰ ਝੂਠ ਤੇ ਹੀ ਖੜੇ ਹੋ ਗਏ ਧਾਰਮਿਕ ਬੋਲ। ਸੱਚ ਦੀ ਕੋਈ ਪਹਿਚਾਣ ਨਹੀਂ, ਸੰਤ ਕਹਿਲਾਉਣ ਦਾ ਸ਼ੌਕ ਹੈ। ਮਨ ਕਦੀ ਪ੍ਰਭੂ ਵਿੱਚ ਲੀਨ ਨਹੀਂ ਹੋਇਆ, ਲੇਕਿਨ ਮਾਲਾ ਦੋ ਦੋ ਗਲ ਵਿੱਚ, ਦੋ ਦੋ ਹੱਥ ਵਿੱਚ ਪ੍ਰਦਰਸ਼ਨੀ, ਨੁਮਾਇਸ਼, ਝੂਠ। ਧਰਮ ਦੀ ਦੁਨੀਆਂ ਦੇ ਝੂਠ, ਰਾਜਨੀਤੀ ਦੇ ਝੂਠ, ਪਰਿਵਾਰਕ ਦੁਨੀਆਂ ਦੇ ਝੂਠ, ਇਹ ਚੌਧਰੀ ਹੈ।
1: ਕਾਮ ਨੇਬ ਸਦ ਪੁੱਛੀਏ,
0: ਜਦ ਕਦੀ ਲੋਭ ਨੂੰ ਲੋੜ ਪੈ ਜਾਏ, ਪਾਪ ਦੁਬਦਾ ਵਿੱਚ ਪੈ ਜਾਏ, ਕੂੜ ਚੌਧਰੀ ਕਿਧਰੇ ਕਮਜ਼ੋਰ ਹੋਣ ਲੱਗ ਪਏ,
1: ਤਾਂ ਕਾਮ ਨੇ ਸਦ ਪੁੱਛੀਏ,
0: ਇਸ ਨਾਇਬ ਕਾਮ ਨੂੰ ਕਾਮਨਾ ਨੂੰ ਬੁਲਾ ਲਿਆ ਜਾਂਦਾ ਹੈ।
1: ਬਹਿ ਬਹਿ ਕਰੇ ਵਿਚਾਰ,
0: ਲੋਭ ਵਿਚਾਰ ਕਰਦਾ ਹੈ ਪਾਪ ਨਾਲ, ਕੂੜ ਨਾਲ, ਕਾਮ ਨਾਲ, ਔਰ ਕਾਮ ਐਸੀ ਵਿਚਾਰ ਦੇ ਦਿੰਦਾ ਹੈ, ਲੋਭ ਭੜਕ ਉੱਠਦਾ ਹੈ। ਝੂਠ ਮਦਦ ਕਰਦਾ ਹੈ, ਪਾਪ ਅੰਗ ਸੰਗ ਹੋ ਜਾਂਦਾ ਹੈ।
1: ਅੰਧੀ ਰਈਅਤੇ ਗਿਆਨ ਵਿਹੂਣੀ, ਭਾਏ ਭਰੇ ਮੁਰਦਾਰ।
0: ਅਗਿਆਨਤਾ ਦਾ ਅੰਧਕਾਰ ਹੈ, ਮਨੁੱਖ ਨੂੰ ਕੁਛ ਵੀ ਨਹੀਂ ਪਤਾ ਕੌਣ ਮੇਰੇ ਤੇ ਰਾਜ ਕਰ ਰਿਹਾ ਹੈ, ਔਰ ਲੋਭ ਮੁਰਦਾਰ ਖਾਣ ਤੇ ਮਜਬੂਰ ਕਰ ਰਿਹਾ। ਲੋਭੀ ਦੀ ਤਰਜ਼ੇ ਜ਼ਿੰਦਗੀ ਇਸ ਤਰ੍ਹਾਂ ਹੈ, ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਅਕਰਨ ਕਰੋਤ ਅਖਾਦੰ ਖਾਦੰ ਅਸਾਜਿੰਗ ਸਾਜ ਸਮਝਿਆ। ਲੋਭੀ ਉਹ ਕੁਛ ਕਰਦਾ ਜੋ ਨਹੀਂ ਕਰਨਾ ਚਾਹੀਦਾ, ਉਹ ਖਾਂਦਾ ਹੈ ਜੋ ਨਹੀਂ ਖਾਣਾ ਚਾਹੀਦਾ, ਔਰ ਲੋਭੀ ਦਾ ਸਾਰਾ ਸਾਜ਼ੋ ਸਮਾਨ ਮਲੀਨ ਹੈ।

ਤੁਹਾਡਾ ਬੱਚਾ ਤੇ ਮੈਂ ਵੇਖਿਆ ਉਹ ਹੋਰ ਹੈ। ਇਸ ਬੱਚੇ ਨੇ ਉਸੇ ਬੱਚੇ ਦੇ ਗਲ ਚ ਹਾਰ ਉਤਾਰ ਕੇ ਆਪ ਪਾਇਆ, ਆਓ ਤੁਹਾਨੂੰ ਦਿਖਾਈਏ। ਜਦ ਜਾ ਕੇ ਮਾਂ ਨੇ ਵੇਖਿਆ, ਪਿਓ ਨੇ ਵੇਖਿਆ, ਹੁਲੀਆ ਬਹੁਤ ਨੇੜੇ ਮੇਲ ਖਾਂਦਾ ਸੀ, ਆਵਾਜ਼ ਮੇਲ ਖਾਂਦੀ ਸੀ, ਚਾਲ ਢਾਲ ਮੇਲ ਖਾਂਦੀ ਸੀ। ਮਾਂ ਨੇ ਸੀਨੇ ਚਲਾਇਆ, ਪਿਓ ਨੇ ਉਂਗਲ ਪਕੜੀ ਉਸ ਬੱਚੇ ਦੀ, ਕਰ ਲਿਆ ਹੈ। ਨਜ਼ਰਾਂ ਜਿਸ ਹੁਣ ਲੈਂਦੇ ਬੱਚੇ ਤੇ ਟਿਕੀਆਂ, ਪਹਿਲੇ ਲਿਆਂਦੇ ਤੋਂ ਨਜ਼ਰਾਂ ਫਿਰ ਗਈਆਂ। ਹੁਣ ਅੱਖਾਂ ਵਿੱਚ ਤੇ ਉਸ ਲਈ ਥਾਂ ਨਹੀਂ ਸੀ, ਘਰ ਵਿੱਚ ਵੀ ਉਸ ਲਈ ਮਾਨੋ ਥਾਂ ਨਹੀਂ ਸੀ। ਧਾਰਾ ਮੋਹ ਦੀ ਬਦਲ ਗਈ, ਦੂਸਰੇ ਬੱਚੇ ਤੇ ਟਿਕ ਗਈ। ਸਾਰਾ ਪ੍ਰੇਮ, ਸਾਰੀ ਮਮਤਾ ਮਾਂ ਤੇ ਪਿਤਾ ਦੀ ਇਸ ਨਵੇਂ ਲੈਂਦੇ ਬੱਚੇ ਦੇ ਉੱਤੇ ਡੁੱਲਣ ਲੱਗ ਪਈ। ਪਹਿਲਾਂ ਮਾਯੂਸ ਰਹਿਣ ਲੱਗ ਪਿਆ, ਦੁਖੀ ਰਹਿਣ ਲੱਗ ਪਿਆ। ਜਿਸੇ ਬੂਟੇ ਨੂੰ ਪਾਣੀ ਨਾ ਦਿਓ, ਕਮਲਾਉਣ ਲੱਗ ਪੈਂਦਾ ਹੈ। ਮਾਸੂਮ ਬੱਚਾ ਮਮਤਾ ਤੋਂ ਵਾਂਝਾ ਰਹਿ ਗਿਆ, ਪਿਆਰ ਤੋਂ ਵਾਂਝਾ ਰਹਿ ਗਿਆ, ਸਤਿਕਾਰ ਤੋਂ ਵਾਂਝਾ ਰਹਿ ਗਿਆ, ਕੁਮਲਾਉਣ ਲੱਗ ਪਿਆ। ਦੂਜਾ ਖਿੜਨ ਲੱਗ ਪਿਆ, ਵਧਣ ਲੱਗ ਪਿਆ, ਪ੍ਰਫੁੱਲਤ ਆਉਣ ਲੱਗ ਪਿਆ। ਪਹਿਲਾਂ ਲਿਆਂਦਾ ਹੋਇਆ ਬੱਚਾ ਇਤਨਾ ਕੁਮਲਾ ਗਿਆ, ਇਤਨਾ ਮੁਰਝਾ ਗਿਆ, ਮੁਰਝਾ ਕੇ ਟੁੱਟ ਗਿਆ, ਮਿਟ ਗਿਆ। ਸੁੱਤਾ ਸੁੱਤਾ ਅਬਦੀ ਨੀਂਦ ਸੌਂ ਗਿਆ, ਹਮੇਸ਼ਾ ਦੀ ਨੀਂਦ ਸੌਂ ਗਿਆ। ਇਸ ਬੱਚੇ ਨੂੰ ਮੁਰਦਾ ਵੇਖ ਕੇ ਨਾ ਮਾਂ ਦੀ ਅੱਖਾਂ ਚ ਹੰਝੂ, ਨਾ ਪਿਤਾ ਦੇ ਮੂੰਹ ਚ ਹੋਕੇ ਦਾ ਸੰਸਕਾਰ ਕਰਾਏ। ਕੋਈ ਗਮ ਨਹੀਂ, ਕੋਈ ਦੁੱਖ ਨਹੀਂ, ਕੋਈ ਸੰਤਾਪ ਨਹੀਂ। ਕਿਉਂ? ਇਸ ਨਾਲ ਮੋਹ ਨਹੀਂ। ਮੋਹ ਕਿਉਂ ਨਹੀਂ? ਮੇਰਾ ਨਹੀਂ, ਮੇਰੇ ਨਾਲ ਮੋਹ ਹੁੰਦਾ ਹੈ। ਜੋ ਮੇਰਾ ਨਹੀਂ ਉਸ ਨਾਲ ਕਾਹਦਾ ਮੋਹ? ਲੇਕਿਨ ਦਾਹ ਸੰਸਕਾਰ ਕਰਕੇ ਘਰ ਵਾਪਸ ਹੀ ਆਏ ਨੇ, ਇੱਕ ਸੱਜਣ ਨੇ ਆ ਕੇ ਦੱਸਿਆ, ਮਿੱਤਰੋ ਜਿਸ ਦਾ ਦਾਹ ਸੰਸਕਾਰ ਕਰਕੇ ਆਇਓ ਉਹੀ ਤੁਹਾਡਾ ਬੱਚਾ ਸੀ, ਜਿਸ ਨੂੰ ਲੈ ਕੇ ਆਇਓ ਇਹ ਨਹੀਂ ਹੈ ਤੁਹਾਡਾ। ਸਬੂਤ ਮੁਹੱਈਆ ਕਰ ਦਿੱਤੇ। ਤਾਹੀਆਂ ਮਾਰ ਕੇ ਰੋ ਉੱਠੀ ਮਾਂ, ਚੀਖਾਂ ਨਿਕਲ ਗਈਆਂ ਪਿਤਾ ਦੀਆਂ। ਸਾਰਾ ਘਰ ਗਮਾਂ ਦਾ ਸਾਗਰ ਬਣ ਗਿਆ, ਮਰਗੜ ਘਾਟ ਬਣ ਗਿਆ। ਹੁਣੇ ਜਿਸ ਘਰ ਵਿੱਚ ਖੁਸ਼ੀਆਂ ਦੇ ਫੁੱਲ ਖਿੜੇ ਹੋਏ ਸਨ, ਹੁਣ ਦੁੱਖਾਂ ਦੇ ਕੰਢਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ ਹੈ। ਹੁਣੇ ਜਿੱਥੇ ਖੁਸ਼ੀ ਦੀ ਰੋਸ਼ਨੀ ਸੀ, ਹੁਣ ਦੁੱਖਾਂ ਦੇ ਹਨੇਰਿਆਂ ਤੋਂ ਇਲਾਵਾ ਹੋਰ ਕੁਛ ਵੀ ਨਹੀਂ। ਮਾਂ ਆਪਣੇ ਕੇਸ ਪੁੱਟਦੀ ਹੈ, ਪਿਤਾ ਆਪਣਾ ਸਿਰ ਦੀਵਾਰ ਨਾਲ ਮਾਰਦਾ ਹੈ। ਸਾਡੇ ਬਗੀਚੇ ਦਾ ਫੁੱਲ ਮੁਰਝਾ ਗਿਆ, ਉੱਥੇ ਮੇਰਾ ਸੀ, ਮੁਰਝਾ ਗਿਆ, ਉੱਥੇ ਮੇਰਾ ਸੀ, ਟੁੱਟ ਗਿਆ, ਉੱਥੇ ਮੇਰਾ ਸੀ, ਜਾਂਦਾ ਰਿਹਾ। ਤੋ ਦੁੱਖ ਮੇਰੇ ਦਾ ਹੈ, ਉਹਨਾਂ ਲੜਕਾ ਤੇ ਸਾਹਮਣੇ ਖੜਾ ਹੈ, ਇਹ ਮੇਰਾ ਨਹੀਂ। ਉਸ ਨਾਲ ਮੋਹ ਵੀ ਟੁੱਟ ਗਿਆ। ਇਸ ਉਦਾਹਰਣ ਨਾਲ ਸਪਸ਼ਟ ਹੋ ਗਿਆ, ਜੋ ਮੇਰਾ ਹੈ ਉਸ ਵਿੱਚ ਮੋਹ ਹੈ, ਔਰ ਜਿਸ ਵਿੱਚ ਮੋਹ ਹੈ ਛੋਟੀ ਜਿਹੀ ਖਰਾਸ਼ ਵੀ ਬਰਦਾਸ਼ਤ ਨਹੀਂ ਹੋਵੇਗੀ। ਪਰ ਜਿਸ ਵਿੱਚ ਮੋਹ ਨਹੀਂ, ਜੋ ਮੇਰਾ ਨਹੀਂ, ਰੇਜ਼ਾ ਰੇਜ਼ਾ ਹੋ ਜਾਏ ਟੁੱਟ ਕੇ, ਤਾਂ ਵੀ ਕੋਈ ਦੁੱਖ ਨਹੀਂ, ਤਾਂ ਵੀ ਕੋਈ ਸੰਤਾਪ ਨਹੀਂ। ਸੰਤਾਪ, ਮੋਹ, ਦੁੱਖ

ਇਹ ਸਾਰੇ ਉੱਥੇ ਇਕੱਠੇ ਹੋ ਜਾਂਦੇ ਨੇ ਜਿੱਥੇ ਮੇਰੇ ਦੀ ਮੋਹਰ ਲੱਗਦੀ ਹੈ। ਮੇਰਾ ਘਰ, ਮੇਰੀ ਕੁਲ, ਮੇਰੀ ਇੱਜ਼ਤ, ਮੇਰੀ ਮਾਣ ਮਰਿਆਦਾ, ਮੇਰੀ ਧਨ ਸੰਪਦਾ, ਤੋ ਜੋ ਮੇਰਾ ਨਹੀਂ ਉਸ ਨਾਲ ਮੋਹ ਨਹੀਂ। ਦਰਅਸਲ ਮਨੁੱਖ ਨੇ ਮੇਰੇ ਦੀ ਮੋਹਰ ਮਿਥਿਆ ਤੇ ਲਾਈ ਹੈ। ਇਹ ਮੇਰੇ ਦੀ ਮੋਹਰ ਸੱਚ ਤੇ ਨਹੀਂ ਲਾ ਸਕਿਆ। ਵਾਕਈ ਜਿਸ ਨੂੰ ਕਹਿ ਸਕਦਾ ਹੈ ਕਿ ਪ੍ਰਭੂ ਮੇਰਾ ਹੈ, ਕਿ ਪਰਮਾਤਮਾ ਮੇਰਾ ਹੈ, ਔਰ ਉਹ ਮੇਰਾ ਐਸਾ ਹੈ ਕਿ ਸਾਰੀ ਕਾਇਨਾਤ ਵੀ ਉਸ ਨੂੰ ਆਖੇ ਮੇਰਾ ਹੈ, ਮੇਰਾ ਹੈ, ਤਾਂ ਵੀ ਉਹ ਵੱਧਦਾ ਨਹੀਂ ਘਟਦਾ ਨਹੀਂ, ਸਭ ਦੇ ਹਿੱਸੇ ਯਕਸਾਂ ਆਉਂਦਾ ਹੈ, ਇੱਕੋ ਜਿਹਾ ਆਉਂਦਾ ਹੈ। ਲੇਕਿਨ ਮੋਹ ਇੱਕ ਐਸਾ ਪੜਦਾ, ਮੇਰਾ ਇੱਕ ਐਸਾ ਅਗਿਆਨ, ਜਿਸ ਕਾਰਨ ਕਰਕੇ ਇਹ ਮਿਥਿਆ ਨੂੰ ਤੇ ਗੱਲ ਨਾਲ ਲਾਉਂਦਾ ਹੈ, ਸੱਚ ਤੋਂ ਕੋਸੋਂ ਦੂਰ ਭੱਜਦਾ ਹੈ, ਔਰ ਇਸ ਤਰ੍ਹਾਂ ਜ਼ਿੰਦਗੀ ਮੋਹ ਦੇ ਦਲਦਲ ਵਿੱਚ ਫਸ ਕੇ ਰਹਿ ਜਾਂਦੀ ਹੈ, ਮੋਹ ਦੇ ਖੂਹ ਦੇ ਵਿੱਚ ਡੁੱਬ ਕੇ ਰਹਿ ਜਾਂਦੀ ਹੈ। ਔਰ ਇਹ ਮੇਰੇ ਦਾ ਵਿਸਤਾਰ ਸਿਰਫ ਮਨੁੱਖਾਂ ਤੱਕ ਹੀ ਨਹੀਂ ਕਿ ਮੇਰਾ ਭਰਾ, ਮੇਰੀ ਮਾਂ, ਮੇਰਾ ਪਿਤਾ, ਮੇਰੀ ਪਤਨੀ, ਮੇਰੇ ਬੱਚੇ, ਅਗਾਂਹ ਚੱਲ ਕੇ ਇਹ ਮੋਹ ਸੰਪਤਾ ਤੇ ਹੋ ਜਾਂਦਾ ਹੈ, ਧਨ ਤੇ ਹੋ ਜਾਂਦਾ ਹੈ। ਮੌਜੂਦਾ ਦੌਰ ਵਿੱਚ ਕੁਛ ਮਨੁੱਖਾਂ ਤੇ ਵਿਸ਼ਵਾਸ ਘਟਦਾ ਜਾ ਰਿਹਾ ਹੈ। ਮਨੁੱਖ ਦੀ ਮਨੁੱਖ ਨਾਲ ਪਕੜ ਘਟਦੀ ਜਾ ਰਹੀ ਹੈ। ਮਨੁੱਖ ਸਿਆਣਾ ਹੁੰਦਾ ਜਾ ਰਿਹਾ ਹੈ, ਚੰਚਲ ਹੁੰਦਾ ਜਾ ਰਿਹਾ ਹੈ, ਬੌਧਕ ਹੁੰਦਾ ਜਾ ਰਿਹਾ ਹੈ, ਔਰ ਜਿਤਨਾ ਬੌਧਕ ਹੁੰਦਾ ਜਾ ਰਿਹਾ ਹੈ ਮਨੁੱਖ ਦੀ ਪਕੜ ਮਨੁੱਖ ਨਾਲ ਘਟ ਕੇ ਮਨੁੱਖ ਦੀ ਪਕੜ ਧਨ ਸੰਪਦਾ ਨਾਲ ਜ਼ਿਆਦਾ ਹੋ ਗਈ। ਪੁੱਤਰ ਧੋਖਾ ਦੇ ਸਕਦਾ ਹੈ, ਭਰਾ ਮੂੰਹ ਫੇਰ ਸਕਦਾ ਹੈ, ਲੇਕਿਨ ਧਨ ਧੋਖਾ ਨਹੀਂ ਦੇ ਸਕਦਾ, ਮੂੰਹ ਨਹੀਂ ਫੇਰ ਸਕਦਾ। ਜੈਸੇ ਇਸ ਨੂੰ ਵਰਤਾਂਗੇ ਵਰਤ ਸਕਦੇ ਹਾਂ, ਪਰ ਜੈਸੇ ਪੁੱਤਰ ਨੂੰ ਵਰਤਣਾ ਚਾਹੀਏ ਨਹੀਂ ਵਰਤ ਸਕਦਾ। ਜੈਸੇ ਪਤੀ ਨੂੰ ਆਖੀਏ ਜਾਂ ਪਤਨੀ ਨੂੰ ਕੁਝ ਕਹੀਏ, ਲਾਜ਼ਮੀ ਨਹੀਂ ਕਿ ਦੋਵੇਂ ਇੱਕ ਦੂਸਰੇ ਦੀ ਮੰਨਣ। ਕਿਸੇ ਥਾਂ ਤੇ ਨੌਕਰ ਵੀ ਇਨਕਾਰੀ ਹੋ ਸਕਦਾ ਹੈ। ਤੋ ਇਸ ਸਦੀ ਵਿੱਚ ਮਨੁੱਖ ਦਾ ਮੋਹ ਧਨ ਨਾਲ ਬਹੁਤ ਜ਼ਿਆਦਾ ਹੋ ਗਿਆ, ਪਦਾਰਥਾਂ ਨਾਲ ਜ਼ਿਆਦਾ ਹੋ ਗਿਆ, ਔਰ ਸਹਿਜੇ ਸਹਿਜੇ ਹਾਲਾਤ ਐਸੇ ਬਣਦੇ ਜਾ ਰਹੇ ਨੇ, ਪਦਾਰਥ ਦੀ ਖਾਤਰ, ਧਨ ਦੀ ਖਾਤਰ, ਸੰਪਦਾ ਦੀ ਖਾਤਰ ਭਰਾ ਕੁਰਬਾਨ ਕੀਤਾ ਜਾ ਸਕਦਾ ਹੈ, ਮਾਂ ਬਾਪ ਛੋੜੇ ਜਾ ਸਕਦੇ ਨੇ, ਪੁੱਤਰ ਤੋਂ ਵੀ ਮੂੰਹ ਮੋੜਿਆ ਜਾ ਸਕਦਾ ਹੈ, ਔਰ ਪਤਨੀ ਤੇ ਪਤੀ ਦੇ ਵਿਚਕਾਰ ਦੀਆਂ ਤਲਖੀਆਂ ਪੈਦਾ ਹੋ ਸਕਦੀਆਂ, ਖਲੀਜ ਪੈਦਾ ਹੋ ਸਕਦੀ ਹੈ, ਦੀਵਾਰਾਂ ਖੜੀਆਂ ਹੋ ਸਕਦੀਆਂ, ਔਰ ਜਦ ਵੀ ਇਹਨਾਂ ਰਿਸ਼ਤਿਆਂ ਵਿੱਚ ਦਰਾੜ ਦੇਖੋ, ਦੀਵਾਰ ਦੇਖੋ, ਦੂਰੀਆਂ ਦੇਖੋ, ਤਾਂ ਬਹੁ ਗਿਣਤੀ ਵਿੱਚ ਕਾਰਨ ਧਨ ਹੋਵੇਗਾ। ਧਨ ਦੀ ਪਕੜ ਜ਼ਿਆਦਾ, ਧਨ ਨਾਲ ਮੋਹ ਜ਼ਿਆਦਾ, ਔਰ ਇਤਨਾ ਜ਼ਿਆਦਾ ਇਸ ਦੇਸ਼ ਦੇ ਉੱਤੇ ਧਨ ਦੀ ਪੂਜਾ ਹੁੰਦੀ ਹੈ। ਸਭ ਤੋਂ ਵੱਡਾ ਤਿਉਹਾਰ ਦੀਵਾਲੀ, ਤੇ ਦੀਵਾਲੀ ਵਾਲੇ ਦਿਨ ਲਕਸ਼ਮੀ ਪੂਜਨ, ਧਨ ਦੀ ਪੂਜਾ। ਕੋਈ ਇਸ ਢੰਗ ਨਾਲ ਆਪਣੀ ਮਾਂ ਦੀ ਪੂਜਾ ਨਹੀਂ ਕਰਦਾ, ਪਿਤਾ ਦੀ ਪੂਜਾ ਨਹੀਂ ਕਰਦਾ, ਪੁੱਤਰਾਂ ਦੀ ਪੂਜਾ ਨਹੀਂ ਕਰਦਾ, ਪਤਨੀ ਦੀ ਪੂਜਾ ਨਹੀਂ ਕਰਦਾ, ਪਤੀ ਦੀ ਪੂਜਾ ਨਹੀਂ ਕਰਦੀ ਪਤਨੀ। ਲੇਕਿਨ ਸਾਰੇ ਮਿਲ ਕੇ ਧਨ ਦੀ ਪੂਜਾ। ਤੋ ਅਚੇਤਨ ਮਨ ਵਿੱਚ ਧਨ ਦੀ ਪਕੜ ਬਹੁਤ ਜ਼ਿਆਦਾ ਹੋ ਗਈ, ਔਰ ਮੂਲ ਕਾਰਨ ਧਨ ਨੂੰ ਜੈਸਾ ਵਰਤੀਏ ਧਨ ਨਾ ਨਹੀਂ ਕਰਦਾ। ਧਨ ਨੂੰ ਜਿੱਥੇ ਰੱਖੀਏ ਔਰ ਜੋ ਇਸ ਦਾ
استعمال کریے، دھن کوئی ہیل حجت نہیں کرتا۔ تو اس صدی رچتے یہ پگڑ شکھر پاتے ہے، بڑی پربل ہے، اس تو تھلے ہے پروار دی پکڑ، کل دی پکڑ، مان مریادا دی پکڑ، اور پھر اپنے تن دی پکڑ، اپنے روپ دی پکڑ، اپنے جوبن دی پکڑ۔ موہ دا ایک بہت وڈا وستار ہے، اور ایسا جاپدا ہے جیسے موہ نو ناپنا اوکھا ہے، اس واسطے منکھ دے دکھاں نو بھی ناپنا بڑا اوکھا ہے۔ تدی تے دھن گرو ارجن دیو جی مہاراج فرمان کر رہے نے، ہے موہ تو بہت بلوان ہے، ہے موہ تو بہت شکتی شالی ہیں، تو اپنی جال ساریاں تے پائی ہوئی ہے، تو ساریاں نو اپنی جال دے پھسا کے رکھے ہویا ہے۔ موہ نو گھومن گھیڑی بھی کہندے نے، سیانے لوگ جاندے نے، خاص کر کے دریاواں دے کنڈے تے رہن والے، جتھے پانی گھوم رہا ہوے لازمی اتھے کھڈا ہوندا ہے، چاروں پاسے دا پانی اس نو بھرن لئی دوڑدا ہے، اور جیسے اس کھڈے نو پانی بھرن لئی دوڑدا ہے، پانی دا گھیرا بن جاندا ہے، وہ گھومن لگ پیندا ہے، اسے نو کہندے نے گھومن گھیری۔ سیانے تیراک بھی جاندے نے، اگر کوئی اس گھومن گھیری چ پھس گیا ہے نکل نہیں سکتا، ہاں ادو نکلتا ہے جد شریر دے چوں پران نکل جاندے نے۔ جیون دا منک جتنا سنگرش کرتا ہے نکلن دا، اتنے ہی اس گھیری چ پھستا ہے، اتنے ہی ڈبدا ہے، اتنے ہی گوتے کھاندا ہے، اور جتنا سنگرش کرتا ہے اتنے ہی پران نکلنے شروع ہو جاندے نے، اور جد سارے نکل جاندے نے پران، تو یہ بھی گھومن گھیری چوں نکلتا ہے۔ پروار دا مو، دھن دا مو، سمپدا دا مو، جیون دا مو، مان مریادا دا مو، ایسی گھومن گھیری ہے، ایک دفعہ جنم دے لے کے جد منک پھسدا ہے تو مرن تو بعد ہی اس گھومن گھیری چوں نکلتا ہے۔ اور ایک گل وکھری ہے، ایک گھومن گھیری چوں نکلے ہے پھر جنم آنا ہے، پھر گھومن گھیری، پھر جنم آنا ہے، پھر گھومن گھیری، اس طرح انت جنم گھومن گھیری چ پھسدا ہے، مرد ہے پھر گھومن گھیری چ پھسدا ہے، مرد ہے پھر گھومن گھیری چ پھسدا ہے، اور مرد ہے، اس طرح انت جنم دکھاں وچ بتیت ہوندے نے۔ انت جنماں دا سنتاپ منک دے کول جمع ہوندا جا رہا ہے، جمع ہوندا جا رہا ہے، جمع ہوندا جا رہا ہے۔ ٹھیک آکھے مو گھومن گھیری ہے، مو چکر وانکو نیر، جارے وانکو سیر ہے، بھرتری نے ٹھیک آکھے ہے، مو ایسی گھومن گھیری ہے، اسی چی منک پھس کے رہ جاندا ہے، اسی چی منک تڑپ کے رہ جاندا ہے، اور نکلنا جیندے جی اس لئی اوکھا ہو جاندا ہے، کٹھن ہو جاندا ہے۔ لہذا دھن گرو ارجن دیو جی مہاراج نے موہ نو جو پہل دیتی ہے، اتھوں ہی منک دیاں مول کمزوریاں دا ذکر کرنا آرمبھ کر دینے ہیں، یہ ٹھیک ہی ہے، واقعی یہی ایک ایسا چکر ہے، یہی ایک ایسا گھیرا ہے جس وچ پھستا ہے منک، نکلنا کٹھن ہو جاندا ہے۔ اسی 90 سال دا بھی منک ہو جائے، 100 سال دا بھی منک ہو جائے، جیون دا مو، سنبندیاں دا مو، دھن سمپدا دا مو چھوڑدا نہیں، منک ہور ہور جو ہے پھستا ہے۔ جد کدی ایسی وچار چلے تو میں نے ایک اور برد ماتا چیتے آمدی ہے، غالباً 90 سال دی، کبڑا شریر، ہڈیاں دا ڈھانچا، بڑی مشکل نال میرے کول چل کے آئی،
हाथ जोड़ के कहने लगी, ज्ञानी जी मेरे लिए अरदास करो। तो मैं सोची पै गया, भया पुराना चोला, चोला पुराना हो गया जिंदगी का, यही आखती होगी परमात्मा संभाल लवे। तो मैं आख्या दसो मां की अरदास करनी है। कहने लगी, ओ सामने मेरा पड़पोता खेड़ रहा है, बस इसका व्याह वेख के मरा, अरदास करो। मैं आख्या नहीं मां, ये अरदास नहीं हो सकती, तू अपना व्याह वेखिया नहीं रजी, पुत्रां दा व्याह वेखिया नहीं रजी, पोतरिया का व्याह वेखिया नहीं तृप्त होई, तू याद रख पड़पोतरे का व्याह वेख के भी नहीं रजेंगी। ये मोह का घेरा होर वड्डा हुंदा जाएगा, होर वड्डा हुंदा जाएगा, और मरण तो पहले ये घेरा टुटदा ही नहीं। धन ने और मनुख जो मौत तो पहले, प्राणों के निकलन तो पहले मोह के घेरे विचों निकल जाते हैं। बड़े सूरबीर ने मोह नू जित लिया, मेरे नू जित लिया, और जो मेरे नू जित लैंदा है, मोह नू जित लैंदा है, प्रभु उसनू गलवकड़ी च लैंदा है, और वह जीवन की बाजी वाकई जित लैंदा है, अपनी जिंदगी वाकई सफल कर लैंदा है।

0: ਤੁਹਾਡੇ ਪੁੱਤਰ ਦੀ ਮੜੀ ਲਾਸ਼ ਮੇਰੇ ਕੋਲ ਹੈ। ਸ਼ੇਰ ਨੇ ਹਮਲਾ ਕਰਕੇ ਉਸਨੂੰ ਜ਼ਖਮੀ ਕੀਤਾ ਹੈ, ਮਾਰ ਦਿੱਤਾ ਹੈ, ਉਹਦੀ ਲਾਸ਼ ਮੇਰੇ ਕੋਲ ਪਈ ਹੈ। ਬਸ ਇਹੀ ਸੰਦੇਸ਼ਾ ਦੇਣ ਵਾਸਤੇ ਮੈਂ ਤੁਹਾਡੇ ਕੋਲ ਆਇਆ, ਤੁਹਾਨੂੰ ਦੱਸਣ ਲਈ ਆਇਆ। ਰਾਜਾ ਨਿਰਮੋਹ ਪ੍ਰਸੰਨ ਚਿੱਤ ਹੋ ਕੇ ਪ੍ਰਸੰਨ ਮੁਦਰਾ ਵਿੱਚ ਹੱਸਦਿਆਂ ਹੋਇਆ ਕਹਿੰਦਾ ਹੈ,
1: ਤਪਿਆ ਤਪ ਕਿਉਂ ਛਾੜਿਓ,

ਔਖਾ। ਜਿਹੜਾ ਸਿੰਘਾਸਣ ਵੀ ਅਸੀਂ ਨਿਰੰਕਾਰ ਨੂੰ ਬਿਠਾਉਣ ਲਈ ਬਣਾਉਂਦੇ ਹਾਂ, ਹੰਕਾਰ ਬੈਠ ਜਾਂਦਾ ਹੈ। ਦਾਨ ਦਾ ਸਿੰਘਾਸਣ ਬੜਾ ਸੋਹਣਾ ਬਣਾਇਆ ਸੀ, ਭਗਵਾਨ ਆ ਕੇ ਬੈਠੇ, ਨਿਰੰਕਾਰ ਆ ਕੇ ਬੈਠੇ, ਹੰਕਾਰ ਆ ਕੇ ਬੈਠ ਜਾਂਦਾ ਹੈ। ਸੇਵਾ ਕਰ ਰਹੇ ਸੀ ਤਾਂ ਕਿ ਸੇਵਾ ਦੇ ਸਿੰਘਾਸਣ ਤੇ ਪ੍ਰਭੂ ਆ ਕੇ ਬੈਠੇ, ਨਹੀਂ ਅਹੰਕਾਰ ਆ ਕੇ ਬੈਠ ਗਿਆ। ਸਿਮਰਨ ਮਾਲਾ ਦੇ ਰਾਹੀਂ, ਰਸਨਾ ਦੇ ਨਾਲ ਜਪ ਦੇ ਰਾਹੀਂ ਆਰੰਭ ਕੀਤਾ, ਤਾਂ ਕਿ ਇਹ ਜਪ, ਇਹ ਮਾਲਾ ਦਾ ਫਿਰਨਾ ਪ੍ਰਭੂ ਪ੍ਰਾਪਤੀ ਦਾ ਸਾਧਨ ਬਣ ਜਾਏ। ਪਰ ਇਸ ਤੇ ਵੀ ਅਹੰਕਾਰ ਖੜਾ ਹੋ ਗਿਆ। ਅਹੰਕਾਰੀ ਨੂੰ ਦੂਸਰੇ ਤੁੱਛ ਪ੍ਰਤੀਤ ਆਉਂਦੇ ਨੇ। ਅਹੰਕਾਰੀ ਆਪਣੇ ਆਪ ਨੂੰ ਮਹਾਨ ਸਮਝਦਾ ਹੈ, ਔਰ ਕਈ ਦਫਾ ਅਹੰਕਾਰ ਇਤਨੀ ਚਰਮ ਸੀਮਾ ਤੇ ਪਹੁੰਚਦਾ ਹੈ, ਉਹਦੀ ਦ੍ਰਿਸ਼ਟੀ ਚ ਨਿਰੰਕਾਰ ਵੀ ਕੁਛ ਨਹੀਂ, ਉਹ ਸਵੈਮ ਦਾਵਾ ਕਰ ਉੱਠਦਾ ਹੈ, ਮੈਂ ਹੀ ਨਿਰੰਕਾਰ, ਮੈਂ ਹੀ ਨਿਰੰਕਾਰ ਦਾਵਾ ਕੀਤਾ ਸੀ ਹਰਨਾਕਸ਼ ਨੇ, ਮੈਂ ਪ੍ਰਮਾਤਮਾ, ਕੌਣ ਆਉਂਦਾ ਪ੍ਰਮਾਤਮਾ। ਦਾਵਾ ਕੀਤਾ ਸੀ ਨਮਰੂਦ ਨੇ, ਮੈਂ ਹਾਂ ਖੁਦਾ, ਕੌਣ ਆਉਂਦਾ ਖੁਦਾ। ਅਹੰਕਾਰੀ ਆਪਣੇ ਤੋਂ ਵੱਡਾ ਕਿਸੇ ਨੂੰ ਵੀ ਮੰਨਣ ਨੂੰ ਤਿਆਰ ਨਹੀਂ। ਇਸ ਵਾਸਤੇ ਅਹੰਕਾਰੀ ਦਾ ਸਿਰ ਝੁਕਦਾ ਹੀ ਨਹੀਂ, ਝੁਕਦਾ ਹੀ ਨਹੀਂ, ਆਕੜਿਆ ਰਹਿੰਦਾ ਸਿਰ। ਔਰ ਉਸਦੇ ਸਾਹਮਣੇ ਮਾਤਾ ਛੋਟੀ ਹੈ, ਪਿਤਾ ਛੋਟਾ ਹੈ, ਗੁਰੂ ਛੋਟਾ ਹੈ, ਪ੍ਰਭੂ ਛੋਟਾ ਹੈ, ਕੋਈ ਵੀ ਵੱਡਾ ਨਹੀਂ, ਸਿਰਫ ਉਹ ਖੁਦ ਵੱਡਾ ਬਣਦਾ ਹੈ ਔਰ ਵੱਡਾ ਹੋ ਕੇ ਦਿਖਾਉਣ ਦੀ ਕੋਸ਼ਿਸ਼ ਕਰਦਾ ਹੈ। ਸਾਰੀ ਭੱਜ ਦੌੜ ਅਹੰਕਾਰ ਲਈ ਹੈ, ਨਿਰੰਕਾਰ ਲਈ ਨਹੀਂ। ਕਿਸ ਤਰ੍ਹਾਂ ਮੈਂ ਸਾਰੇ ਲੋਕਾਂ ਦੀਆਂ ਨਿਗਾਹਾਂ ਦਾ ਮਰਕਜ਼ ਬਣ ਜਾਵਾਂ, ਕੇਂਦਰ ਬਣ ਜਾਵਾਂ, ਹਰ ਇੱਕ ਦੀ ਨਿਗਾਹ ਮੇਰੇ ਤੇ ਟਿਕੇ ਔਰ ਹਰ ਇੱਕ ਦਾ ਮਾਣ ਮੈਂ ਹੋ ਜਾਵਾਂ, ਮੇਰੇ ਤੇ ਮਾਣ ਕਰਨ, ਔਰ ਇਸ ਤਰ੍ਹਾਂ ਮੇਰਾ ਅਹੰਕਾਰ ਸ਼ਿਖਰ ਤੇ ਪਹੁੰਚੇ। ਸਾਰੀ ਭੱਜ ਦੌੜ ਅਹੰਕਾਰ ਦੀ ਹੈ। ਇੰਜ ਕਹਿ ਲਈਏ, ਯਾਤਰਾਵਾਂ ਤੇ ਦੋ ਹੀ ਨੇ, ਅਹੰਕਾਰ ਦੀ ਯਾਤਰਾ, ਨਿਰੰਕਾਰ ਦੀ ਯਾਤਰਾ। ਨਿਰੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ, ਤੂੰ ਹੈ, ਤੂੰ ਹੈ, ਤੂੰ ਹੈ, ਤੂੰ ਹੈ। ਅਹੰਕਾਰ ਦੀ ਯਾਤਰਾ ਆਰੰਭ ਆਉਂਦੀ ਹੈ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਹਾਂ, ਮੈਂ ਹਾਂ। ਇਹ ਜਨਮ ਮਰਨ ਦਾ ਕਾਰਨ ਬਣ ਜਾਂਦੀ ਹੈ, ਤੂੰ ਹੈ, ਤੂੰ ਹੈ, ਤੂੰ ਹੈ। ਇਹ ਜਨਮ ਮਰਨ ਨੂੰ ਮਿਟਾ ਕੇ ਪ੍ਰਭੂ ਦਾ ਰੂਪ ਬਣਾ ਦਿੰਦੀ ਹੈ, ਬੂੰਦ ਸਾਗਰ ਵਿੱਚ ਲੀਨ ਹੋ ਜਾਂਦੀ ਹੈ, ਈਸ਼ਵਰ ਦਾ ਰੂਪ ਹੋ ਜਾਂਦਾ ਹੈ ਮਨੁੱਖ। ਭਗਤ ਕਬੀਰ ਕਹਿੰਦੇ ਨੇ, ਤੂੰ ਤੂੰ ਕਰਤਾ ਤੂੰ ਭਇਆ, ਮੁਝ ਮੇ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਤ ਦੇਖਾ ਤਤ ਤੂੰ। ਤੂੰ ਹੈ, ਤੂੰ ਹੈ, ਤੂੰ ਹੈ। ਇਸ ਬਿਰਤੀ ਨੇ, ਇਸ ਜਪ ਨੇ ਤੇਰਾ ਹੀ ਰੂਪ ਬਣਾ ਦਿੱਤਾ। ਅਬ ਤੋ ਜਾਏ ਚੜੇ ਸਿੰਘਾਸਨ, ਮਿਲੇ ਹੈ ਸਾਰੰਗ ਪਾਣੀ, ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੇ ਪਛਾਣੀ। ਤੂੰ ਹੈ, ਤੂੰ ਹੈ, ਤੂੰ ਹੈ, ਇਸਨੇ ਭਗਵਾਨ ਦਾ ਰੂਪ ਬਣਾ ਦਿੱਤਾ। ਮੈਂ ਹਾਂ, ਮੈਂ ਹਾਂ, ਮੈਂ ਹਾਂ, ਇਹ ਸ਼ੈਤਾਨ ਦਾ ਰੂਪ ਬਣਾ ਦਿੰਦਾ ਹੈ। ਸ਼ੈਤਾਨ ਹੀ ਹੈ ਉਹ ਜਿਸਦਾ ਸਭ ਕੁਛ ਅਹੰਕਾਰ ਆਸ਼ਰਿਤ ਖੜਾ ਹੈ। ਭਗਵਾਨ ਦਾ ਰੂਪ ਹੈ ਜਿਸਦੇ ਰੋਮ ਰੋਮ ਵਿੱਚ, ਜਿਸਦੀਆਂ ਸਾਰੀਆਂ ਕਿਰਿਆਵਾਂ ਵਿੱਚ ਭਗਵਤ ਦੀ ਪ੍ਰਦਰਸ਼ਿਤ, ਭਗਵਤ ਦੀ ਨੁਮਾਇਸ਼ ਹੋ ਰਹੀ ਹੈ, ਪਰਮਾਤਮਾ ਹੀ ਪ੍ਰਗਟ ਹੋ ਰਿਹਾ। ਸ਼੍ਰੀ ਰਵਿਦਾਸ ਸਹੀ ਕਹਿ ਰਹੇ ਨੇ, ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ।
میں نہ ہی، جد میں سی تو نہیں سی، ہن تو ہے میں نہیں، یہ تو تے میں دونوں ایکو سنگھاسن تے نہیں بیٹھ سکتے۔ مہاراج دی بانی دا فرمان، ہومے ناوے نال ویرودھ ہے، دوئے نہ وسے ایک ٹھائے۔ یہ میں تے توں دونوں کٹھے نہیں رہ سکتے، یا توں ہے یا میں ہاں۔ اہنکاری دی ساری سادھنا ہے میں ہاں میں ہاں، اُدھی ساری بھج دوڑ، اُدھی ساری کریا، اُدھی ساری تپسیا، اُدھی ساری محنت، یہ کس کارن ہو رہی ہے؟ میں پر ونمر منکھ دا، سنت دا سب کچھ تو حاصل تے، تو ہی ہے تو ہی ہے تو ہی ہے۔ اُتھے میں دی کوئی چنگاری نہیں رہندی، جس وچ گن بھسم ہو جاندے نے، بس تو ہی تو ہی تو ہی۔ ایک عالم دا کہنا ہے، از راہ چنار از راہ چنار، کہ سلامت نہ کنت اس ڈھنگ نال چل رستے دیچ، کہ کسے دا سر مجبورن نہ جھکے، اتنا آکڑ کے نہ چل۔ با خلق چناز ہی کے قیامت نہ کند، خلقت دیچ اس ڈھنگ نال رہ کہ تیرے رہن دے نال قیامت نہ ہوئے۔ در مسجد گر روی کے چنا زو کے تو را، در پیش نہ خواند او امامد نہ کند، جی کدرے عبادت کرنو تیرا جی کرے تو نمازیاں دے پچھے ہو کے نماز پڑھی، کدرے اگے ہو کے نہیں، ایسا نہ ہوئے کہ تیرے اندر امام بنن دا چاہ پیدا ہو جائے اور نماز پڑھ دیا مسجد دے چھوی تو کہہ اٹھیں کہ میں ہی سب تو وڈا میں ہی سب تو وڈا۔ اکثر دھارمک مندران دے چھوی تے لوگ کی پردانگی لب دینے کہ پردان تے پرماتما ہے، یا پھر جس دا مٹ گیا ہے سارا اہنکار وہ پردان ہو سکتا ہے۔ سگل پرکھ میں پرکھ پردان، ساد سنگ جانکا مٹے اب مان، جو سنگت دے چرنا دی خاک ہو گیا مستق دا تلک تے پھر اوہی بندا ہے، پر جو پہلے ہی مستق دے تے اسوار ہو کے بیٹھا ہے، شاید اسنو مخلوق دے قدمہ دے چوی جو ہے تھا نہ ملے، پر اہنکاری تے سر تے بیٹھن دی کوشش کردا ہے۔ اہنکاریاں دے آسن سنگاسن لوگاں دے سر دے اتے ہی ہوندے نے۔ ساری راجنیتی ساری ستا اہنکار آشرتے ہے، اور اہنکاری سراں تے ہی تے بیٹھتا ہے، کئی دفعہ سر ہل جاندے نے تے تھلے گڑدا ہے۔ اس واسطے کہندے نے غرور کا سر نیچا، آخر جو لوگاں دے سر جھکانا چاہندا ہے ایک دن اس دا سر نیواں ہو کے رہ جاندا ہے، اہنکاری شرمسار ہو کے رہ جاندا ہے۔ اس واسطے اہنکار پرماتما دے وچکار ایک بہت وڈی دیوار ہے، ایک بہت وڈی دیوار ہے۔ ساری دھارمک سادھنا اس دیوار نو توڑن واسطے ہے، پر اہنکار بڑا چلاک ہے، یہ دھارمک سادھنا نو بھی اپنا سنگھاسن بنا دیندا ہے، بیٹھنا سی اس تے پربھو نے آپ بیٹھ جاندا ہے۔ تیرتھے برتے اردان کر۔

ਇਹ ਲਈ ਇਹ ਆਂਦਰਾਂ ਰਹਿ ਗਈਆਂ, ਸੁੱਟ ਦਿੱਤੀਆਂ ਗਈਆਂ, ਬਾਕੀ ਤੇ ਸਭ ਕੁਝ ਕੰਮ ਆ ਗਿਆ। ਖਲ ਕੰਮ ਆ ਗਈ, ਮਾਸ ਕੰਮ ਆ ਗਿਆ, ਹੱਡੀਆਂ ਵੀ ਪਿਸ ਗਈਆਂ ਕੰਮ ਦੇ ਚ ਵਰਤੀਆਂ, ਕੇਵਲ ਆਂਦਰਾਂ ਬਚ ਗਈਆਂ। ਇਹ ਨਦਾਫ ਚੁੱਕ ਕੇ ਲੈ ਗਿਆ ਜੋ ਰੂਈ ਪਿੰਜਦੇ ਨੇ ਧੁਨਕੀ ਦੇ ਨਾਲ, ਔਰ ਧੁਨਕੀ ਦੀ ਜਿਹੜੀ ਤੰਦ ਲਾਈ ਜਾਂਦੀ ਹੈ ਉਹ ਬੱਕਰੇ ਦੀ ਆਂਤ ਆਉਂਦੀ ਹੈ, ਆਂਦਰ ਆਉਂਦੀ ਹੈ। ਲੈ ਗਿਆ ਨਦਾਫ ਉਸੇ ਧੁਨਕੀ ਬਣਾਉਣ ਕੇ ਲਈ, ਇਹ ਆਂਦਰਾਂ ਹੀ ਰਹਿ ਗਈਆਂ ਸਨ।

ਹੁਣ ਉਸ ਆਂਤ ਦੇ ਚੋ ਸੋਟੇ ਦੀ ਜ਼ਰਬ ਨਾਲ ਨਿਕਲ ਰਿਹਾ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ ਕੋਈ ਇਤਨੀ ਕੁਰਬਾਨੀ ਕਰੇ ਸਾਧਨਾ ਕਰੇ ਤੇ ਸਾਧਨਾ ਵਿੱਚ ਲੀਨ ਮਨੁੱਖਾਂ ਦੀ ਕਦਮਾਂ ਨੂੰ ਖਾਕ ਤੇ ਆਪਣੇ ਮਸਤਕ ਨੂੰ ਰਗੜੇ ਸਵਾਸ ਸਵਾਸ ਵਾਹਿਗੁਰੂ ਵਾਹਿਗੁਰੂ ਜਪੇ ਤਾਂ ਹੀ ਇਹ ਮੈਂ ਤੂੰ ਦੇ ਚ ਬਦਲਦੀ ਹੈ ਜੀਵਨ ਧਨ ਧਨ ਹੋ ਜਾਂਦਾ ਹੈ ਮਹਾਨ ਹੋ ਜਾਂਦਾ ਹੈ ਅਹੰਕਾਰੀ ਉਸਤਤ ਆਪਣੀ ਕਰੇਗਾ ਨਿੰਦਾ ਦੂਸਰੇ ਦੀ ਕਰੇਗਾ ਅਗਰ ਦੂਸਰਾ ਵੱਡਾ ਹੈ ਤੋ ਅਹੰਕਾਰੀ ਲਾਜ਼ਮੀ ਨਿੰਦਾ ਕਰੇਗਾ ਅਹੰਕਾਰੀ ਨਿੰਦਕ ਹੋ ਹੀ ਜਾਏਗਾ ਉੱਥੇ ਪ੍ਰਸੰਨ ਆਉਂਦਾ ਹੈ ਆਪਣੀ ਉਪਮਾ ਸੁਣ ਕੇ ਉਪਮਾ ਹੋਣ ਲੱਗ ਪਈ ਹੈ ਦੂਜਿਆਂ ਦੀ ਤੀਸਰੇ ਦੀ ਮਿੱਤਰ ਦੀ ਤਾਂ ਹੁਣ ਇਸ ਕੋਲ ਹੁੰਦੀ ਹੈ ਨਿੰਦਾ ਨਿੰਦਾ ਦਾ ਮਤਲਬ ਕੀ ਹੈ ਗੱਲ ਨੂੰ ਛੁਟਿਆਣਾ ਔਰ ਅਕਸਰ ਮਨੁੱਖ ਉਸੇ ਦੀ ਹੀ ਨਿੰਦਾ ਕਰਦਾ ਹੈ ਜੋ ਕਿਸੇ ਗੱਲ ਦੇ ਚ ਉਸ ਨਾਲੋਂ ਅੱਗੇ ਹੋਵੇ ਗੁਣ ਦੇ ਚ ਕਲਾ ਦੇ ਚ ਗਿਆਨ ਦੇ ਚ ਸ਼ੀਲ ਸੰਜਮ ਦੇ ਚ ਜਾਂ ਫਿਰ ਪ੍ਰਭੂ ਦੀ ਬੰਦਗੀ ਦੇ ਚ ਜਾਂ ਸੰਸਾਰੀ ਤਲ ਤੇ ਲੈ ਲਓ ਸਤਾ ਦੇ ਚ ਧਨ ਦੇ ਚ ਸਵਪਨ ਦੇ ਚ ਕਿਸੇ ਵੀ ਪੱਖ ਤੋਂ ਜੋ ਅੱਗੇ ਹੈ ਅਹੰਕਾਰੀ ਉਸ ਦੀ ਤਾਰੀਫ ਨਹੀਂ ਕਰ ਸਕਦਾ ਅਹੰਕਾਰੀ ਸੱਚ ਨੂੰ ਸੱਚ ਨਹੀਂ ਕਹੇਗਾ ਅਹੰਕਾਰੀ ਨਿੰਦਾ ਕਰੇਗਾ ਔਰ ਅਹੰਕਾਰੀ ਬੜਾ ਪ੍ਰਬਲ ਨਿੰਦਕ ਹੁੰਦਾ ਹੈ ਛੁਟਿਆਉਣ ਦੀ ਕੋਸ਼ਿਸ਼ ਕਰਦਾ ਹੈ ਘਟਾਉਣ ਦੀ ਕੋਸ਼ਿਸ਼ ਕਰਦਾ ਹੈ ਭਗਤ ਨਾਮਦੇਵ ਜੀ ਉਹਨਾਂ ਦੀ ਤਪੱਸਿਆ ਇਤਨੀ ਇਤਨੀ ਪਰਮਾਤਮਾ ਉਹਨਾਂ ਦੇ ਸਨਮੁਖ ਹੋਇਆ ਹੈ ਪ੍ਰਭੂ ਸਾਹਮਣੇ ਹੋਇਆ ਹੈ ਲੇਕਿਨ ਹੰਕਾਰੀ ਬ੍ਰਾਹਮਣਾਂ ਨੇ ਮਾਰ ਮਾਰ ਕੇ ਮੰਦਰ ਚੋਂ ਕੱਢਿਆ ਔਰ ਮੰਦਰ ਦੇ ਪਿਛਵਾੜੇ ਬਿਠਾ ਦਿੱਤਾ ਹੈ ਮਾਰਿਆ ਮਾਰਿਆ ਕੱਢਿਆ ਇਹ ਵਿਚਾਰਾ ਮੰਦਰ ਦੇ ਪਿੱਛੇ ਬੈਠ ਗਿਆ ਪਹਿਲੇ ਤੇ ਮੂਰਤੀ ਦੇ ਸਨਮੁਖ ਸੀ ਮੂਰਤੀ ਨਾਮਦੇਵ ਦੇ ਸਨਮੁਖ ਸੀ ਪਰ ਹੁਣ ਪਿੱਛੇ ਪਾਤਸ਼ਾਹ ਦੀ ਬਾਣੀ ਕਹਿੰਦੀ ਹੈ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮਦੇਵ ਮੁਖ ਲਾਇਆ ਅਹੰਕਾਰੀ ਨਿੰਦਕ ਆਉਂਦਾ ਹੈ ਔਰ ਨਿੰਦਕ ਤੇ ਅਹੰਕਾਰੀ ਦੀ ਤਰਫ ਪਰਮਾਤਮਾ ਦੀ ਹਮੇਸ਼ਾ ਪਿੱਠ ਹੁੰਦੀ ਹੈ ਜੋ ਗੁਣਾਂ ਦੀ ਸਿਫਤ ਤੋਂ ਸਲਾਹ ਕਰਦਾ ਹੈ ਉਹ ਤੇ ਪਰਮਾਤਮਾ ਦੀ ਸਿਫਤ ਤੋਂ ਸਲਾਹ ਕਰਦਾ ਹੈ ਗੁਣ ਕਿਸੇ ਮਨੁੱਖ ਦੇ ਵਿੱਚ ਵੀ ਪ੍ਰਗਟ ਹੋਏ ਨੇ ਤਾਂ ਗੁਣ ਤੇ ਸਾਰੇ ਪਰਮਾਤਮਾ ਦੇ ਨੇ ਗੁਣਾਂ ਦੀ ਤਾਰੀਫ ਪਰਮਾਤਮਾ ਦੀ ਤਾਰੀਫ ਹੈ ਪਰ ਉਹ ਤੇ ਨਿੰਦਾ ਕਰਦਾ ਹੈ ਗੁਣਾਂ ਦੀ ਨਿੰਦਾ ਕਰਦਾ ਹੈ ਕਿਉਂਕਿ ਅਹੰਕਾਰੀ ਹੈ ਤਾਂ ਪਰਮਾਤਮਾ ਦੀ ਪਿੱਠ ਹੋ ਜਾਂਦੀ ਉਸ ਦੀ ਤਰਫ ਔਰ ਜਿਸ ਮਨੁੱਖ ਦੀ ਤਰਫ ਪਰਮਾਤਮਾ ਦੀ ਪਿੱਠ ਹੋ ਗਈ ਹੈ ਸਭ ਦੀ ਪਿੱਠ ਹੋ ਜਾਂਦੀ ਹੈ ਔਰ ਅਹੰਕਾਰੀ ਬਹੁਤ ਦੁੱਖਾਂ ਦੇ ਦਲਦਲ ਦੇ ਜਾ ਕੇ ਫਸਦਾ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇੰਜ ਫਰਮਾਨ ਕਰਦੇ ਨੇ ਆਵੰਤ ਜਾਵੰਤ ਥਕੰਤ ਜੀਆ ਦੁੱਖ ਸੁਖ ਬਹੁ ਭੋਗਣੇ ਇਹ ਅਹੰਕਾਰ ਤੇਰੇ ਕਰਕੇ ਇਹ ਜੀਵ ਜੰਮਦੇ ਨੇ ਮਰਦੇ ਨੇ ਆਉਂਦੇ ਨੇ ਜਾਂਦੇ ਨੇ ਦੁੱਖ ਭੋਗਦੇ ਨੇ ਸੁਖ ਭੋਗਦੇ ਨੇ ਥੱਕ ਜਾਂਦੇ ਨੇ ਟੁੱਟ ਜਾਂਦੇ ਨੇ ਇਹ ਅਹੰਕਾਰ ਤੂੰ ਤੇ ਤੋੜ ਕੇ ਰੱਖ ਦੇਣਾ ਕਈਆਂ ਨੂੰ

ਕਾਲ ਮਿਥਿਆ ਤੇ ਨਹੀਂ ਮਰਦਾਨੇ ਦੀ ਦੁਨੀਆਂ ਚ ਅਜੇ ਕਾਲ ਛੋਟਾ ਜ਼ਰੂਰ ਹੋ ਗਿਆ ਸਮਾਂ ਮਿਥਿਆ ਤੇ ਨਹੀਂ ਸਮਾਂ ਛੋਟਾ ਹੋ ਗਿਆ ਕਹਿੰਦਾ ਪਾਤਸ਼ਾਹ ਸੌ ਕਦਮ ਤੱਕ ਚਲਾ ਅੱਗੇ ਦਾ ਮੈਨੂੰ ਕੋਈ ਭਰੋਸਾ ਨਹੀਂ ਅਗਲਾ ਕਦਮ ਮੈਂ ਉੱਠ ਸਕਾਂਗਾ ਕਿ ਨਹੀਂ ਤੋ ਕਮ ਸੇ ਕਮ 200-300 ਦਮਾਂ ਦਾ ਤੇ ਮਰਦਾਨੇ ਨੂੰ ਭਰੋਸਾ ਹੈ ਇਤਨੇ ਦਮ ਤੇ ਮੈਂ ਲੈ ਸਕਦਾ ਬਾਲੇ ਨੂੰ ਪੁੱਛਦੇ ਨੇ ਬਾਲਿਆ ਤੂੰ ਦੱਸ ਤੋ ਬਾਲਾ ਕਹਿੰਦਾ ਪਾਤਸ਼ਾਹ ਮਰਦਾਨੇ ਨੂੰ ਸੌ ਕਦਮਾਂ ਦਾ ਭਰੋਸਾ ਹੋਵੇਗਾ ਮੈਂ ਤੇ ਇੱਕੋ ਹੀ ਕਦਮ ਦੇ ਭਰੋਸੇ ਜੀ ਰਿਹਾ ਇੱਕ ਕਦਮ ਜੋ ਪੁੱਟਿਆ ਪਤਾ ਨਹੀਂ ਦੂਸਰਾ ਕਦਮ ਉੱਠ ਸਕਾਂਗੇ ਤੇ ਨਹੀਂ ਤੋ 3-4 ਦਮਾਂ ਦਾ ਭਰੋਸਾ ਸਮਾਂ ਬਹੁਤ ਸੀਮਤ ਹੋ ਗਿਆ ਸਮਾਂ ਬਹੁਤ ਛੋਟਾ ਹੋ ਗਿਆ ਕਾਲ ਬਹੁਤ ਛੋਟਾ ਹੋ ਗਿਆ 3-4 ਦਮ ਦੋਵੇਂ ਹੱਥ ਜੋੜ ਕੇ ਪੁੱਛਦੇ ਨੇ ਧੰਨ ਗੁਰੂ ਨਾਨਕ ਦੇਵ ਜੀ ਨੂੰ ਪਾਤਸ਼ਾਹ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਤੁਹਾਡੇ ਭਰੋਸੇ ਨਾਲ ਸਾਡਾ ਬੋਧ ਵਧੇ ਸਾਡਾ ਗਿਆਨ ਵਧੇ ਤੁਹਾਨੂੰ ਕਿੰਨਾ ਕੁ ਭਰੋਸਾ ਹੈ ਦੱਸੋ ਸਾਹਿਬ ਕਹਿੰਦੇ ਨੇ ਹਮ ਆਦਮੀ ਹਾਂ ਇੱਕਦਮ ਹੀ ਮੋਹਲਤ ਮੌਤ ਨਾ ਜਾਣਾ ਇੱਕਦਮ ਜੋ ਮੋਹ ਦੇ ਚ ਬਸ ਇਸੇ ਤੇ ਯਕੀਨ ਹੈ ਇੰਨਾ ਕੁ ਭਰੋਸਾ ਹੈ ਇੱਕਦਮ ਦਾ ਬਾਕੀ ਦਾ ਕੋਈ ਭਰੋਸਾ ਨਹੀਂ ਬਾਕੀ ਦੀ ਕੋਈ ਉਮੀਦ ਨਹੀਂ ਔਰ ਜਿੱਥੇ ਸੁਰਤ ਇੱਕਦਮ ਦੇ ਡਿੱਗ ਗਈ ਉੱਥੇ ਇੱਕ ਪ੍ਰਗਟ ਹੋ ਗਿਆ ਜਿੱਥੇ ਮਨ ਇੱਕਦਮ ਦੇ ਟਿਕ ਗਿਆ ਮਨ ਮਿਟ ਗਿਆ ਵਿਚਾਰ ਖੋ ਗਏ ਉੱਥੇ ਇੱਕ ਨੂੰ ਪ੍ਰਗਟ ਹੋਣ ਲਈ ਅਸਥਾਨ ਮਿਲ ਗਿਆ ਜਗ੍ਹਾ ਮਿਲ ਗਈ ਜਦ ਭਵਿਸ਼ ਦੀ ਚਿੰਤਾ ਬਹੁਤ ਲੰਬੀ ਹੋਵੇ ਭੂਤਕਾਲ ਦੀਆਂ ਯਾਦਾਂ ਅਸੀਮ ਆਵਣ ਸੱਚ ਨੂੰ ਪ੍ਰਗਟ ਹੋਣ ਲਈ ਥਾਂ ਨਹੀਂ ਮਿਲਦੀ ਸੱਚ ਤੇ ਵਰਤਮਾਨ ਵਿੱਚ ਪ੍ਰਗਟ ਆਉਂਦਾ ਹੈ ਔਰ ਜੈਸੇ ਸੱਚ ਪ੍ਰਗਟ ਆਉਂਦਾ ਹੈ ਸੁਰਤ ਇੱਕਦਮ ਵਿੱਚ ਟਿਕਦੀ ਹੈ ਕਾਲ ਖੋ ਜਾਂਦਾ ਹੈ ਅਕਾਲ ਪ੍ਰਗਟ ਹੋ ਜਾਂਦਾ ਹੈ ਕਾਲ ਮਿਟ ਜਾਂਦਾ ਹੈ ਅਕਾਲ ਪ੍ਰਗਟ ਹੋ ਜਾਂਦਾ ਹੈ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੇ ਕਹਿੰਦੇ ਨੇ ਸਭ ਸਮੇਂ ਦਾ ਤਮਾਸ਼ਾ ਸਭ ਕਾਲ ਦਾ ਤਮਾਸ਼ਾ ਕਿਆ ਛੋਟੇ ਕਿਆ ਵੱਡੇ ਕਿਆ ਆਮ ਸਾਧਾਰਨ ਕਿਆ ਦੇਵੀ ਦੇਵਤੇ ਸਭ ਕਾਲ ਵਿੱਚ ਜੀ ਰਹੇ ਨੇ ਕਾਲ ਪਾਏ ਬ੍ਰਹਮਾ ਬਪ ਦਰਾ ਕਾਲ ਪਾਏ ਸੂਜੂ ਅਵਤਰਾ ਕਾਲ ਪਾਏ ਕਰ ਬਿਸਨ ਪ੍ਰਕਾਸ਼ਾ ਸਕਲ ਕਾਲ ਕਾ ਕੀਆ ਤਮਾਸ਼ਾ ਸਭ ਸਮੇਂ ਦਾ ਤਮਾਸ਼ਾ ਸਭ ਇਸ ਕਾਲ ਵਿੱਚ ਜੀ ਰਹੇ ਨੇ ਬ੍ਰਹਮੇ ਜੈਸਾ ਮਹਾਨ ਦਾਰਸ਼ਨਿਕ ਵਿਸ਼ਨੂੰ ਜੈਸਾ ਮਹਾਨ ਸਤੋਗੁਣੀ ਸ਼ਿਵਜੀ ਜੈਸਾ ਮਹਾਨ ਤਪੇਸ਼ਵਰ ਜਪੇਸ਼ਵਰ ਪਰ ਕਾਲ ਵਿੱਚ ਜੀ ਰਹੇ ਨੇ ਸਮੇਂ ਵਿੱਚ ਜੀ ਰਹੇ ਨੇ ਅਜੇ ਸਮਾਂ ਮਿਟਿਆ ਨਹੀਂ ਅਜੇ ਕਾਲ ਮਿਟਿਆ ਨਹੀਂ ਅਜੇ ਕਾਲ ਮੌਜੂਦ ਹੈ ਕਾਲ ਵਿੱਚ ਜੀਵਿਆ ਜਾ ਰਿਹਾ ਹੈ ਇਸ ਵਾਸਤੇ ਗੁਰਬਾਣੀ ਨੇ ਪਰਮਾਤਮਾ ਦਾ ਨਾਮ ਰੱਖਿਆ ਅਕਾਲ ਉਹ ਮੂਰਤੀ ਮਾਨ ਹੈ ਪਰ ਐਸੀ ਮੂਰਤੀ ਜੋ ਵਰਤਮਾਨ ਵਿੱਚ ਪ੍ਰਗਟ ਆਉਂਦੀ ਹੈ ਅਕਾਲ ਮੂਰਤ ਭਵਿਸ਼ ਦੀ ਚਿੰਤਾਵਾਂ ਵਿੱਚ ਨਹੀਂ ਮਾਜ਼ੀ ਦੀਆਂ ਯਾਦਾਂ ਵਿੱਚ ਨਹੀਂ ਇਸ ਨੂੰ ਮੈਂ ਪੰਜਾਬੀ ਰੂਪ ਵਿੱਚ ਇਸ ਤਰ੍ਹਾਂ ਬਿਆਨ ਕੀਤਾ ਹੈ ਮਾਜ਼ੀ ਦੀਆਂ ਯਾਦਾਂ ਬਸ ਸਾਗਰ ਦੀਆਂ ਛੱਲਾਂ ਭਵਿਸ਼ ਦੀ ਚਿੰਤਾ
बस गल्ला ही गल्ला जीवन में सिखया अज दे कोलों अज नू मिला ते अजे ही मिला। इसने उर्दू रूप भी दिता है, कुछ माजी की खाक हूं कुछ मुस्तकबिल का नूर हूं, जीना अभी नहीं आया क्योंकि हाल से अभी दूर हूं। हाल वर्तमान, और जो हाल विच नहीं जी रहा उन्हों कहने ने ते बेहाल है। इते वर्तमान विच नहीं, इते एकदम विच नहीं, इते बेहाल है। इते भविष्य दी चिंतावां दे जी रहा, मुस्तकबिल दी फिक्र दे जी रहा, इते भूतकाल दियां यादां दे जी रहा, इते माजी दियां यादां दे जी रहा। ये वर्तमान विच नहीं, ये हाल विच नहीं, और जो हाल विच नहीं परेशान विच कहंदे ने बेहाल बेहाल बेहाल। इस वास्ते आम पद्धर ते भारत विच ईरान अफगानिस्तान विच पुछया जांदा है तेरा की हाल है, तेरा की हाल है, भाव वर्तमान विच है कि नहीं, एक प्रभु विच है कि नहीं, कि दो विच जी रहे हैं। सपना है जिन्ने देर तक चल रहे है, पर नहीं है अचेत अवस्था दे सपन, जागृत अवस्था दे मिट गया। है नहीं है, नहीं है है, स्वप्न है। स्वप्न देच मनु कतल करे शरीर ते मन ते ओही प्रभाव पैंदा है जो जागृत अवस्था देच मनु करे। स्वप्न देच दुराचार करे शरीर दी ओही हालत बनदी है, मन दी ओही हालत बनदी है जो जागृत दे। स्वप्न देच चोट लग जाए, जरब लग जाए, शरीर दी हालत मन दी हालत ओही बनदी है जो जागृत अवस्था देच। पर स्वप्न देच मिलाप होया है, कोई मिले है, उतनी ही खुशी आती है। कोई मन चाहा मित्र मिले है, कोई मन चाही वस्तु मिली है, स्वप्न विच मिली है, मन प्रभावित होया है, तन प्रभावित होया है। स्वप्न इस बारे असी ऐसा नहीं कह सकते कि नहीं है, है, पर जितनी देर विच कहने है नहीं हो जाता है, और जद कहंदे नहीं है, है हो जाता है। जागृत अवस्था विच जो संसार है वो निंद्रा अवस्था विच नहीं हो जाता है, स्वप्न अवस्था विच नहीं हो जाता है, और स्वप्न अवस्था विच जो संसार है वो जागृत अवस्था विच नहीं हो जाता है। जागृत अवस्था का जो साडा संसार है वो स्वप्न अवस्था विच विलीन हो जाता है, और जो स्वप्न अवस्था विच संसार है वो जागृत विच खत्म हो जाता है। तो हुण किस नूं सत कहिए ते किस नूं मित कहिए, किस नूं कहिए है ते किस नूं कहिए नहीं है। तो धार्मिक विद्वान कहंदे ने दोवें रूप देने पैने ने, है शायद नहीं है, नहीं है शायद है, है स्वप्न जितनी देर ले चल रहे है, मिट गया स्वप्न, सपने दा संसार मिट गया, है जागृत और जागृत दा संसार। पर जैसे जागृत अवस्था खत्म हुई, निंद्रा अवस्था शुरू हुई, स्वप्न अवस्था शुरू हुई, तो जागृत अवस्था दा संसार नहीं हो गया। इते जीवन भर ऐसा चलता है, जो जागृत अवस्था विच है स्वप्न अवस्था विच नहीं है, जो स्वप्न अवस्था विच है वो जागृत अवस्था विच नहीं है,
ਵਿਛੜ ਜਾਂਦੇ ਹਾਂ ਅਸੀਂ ਉਸ ਤੋਂ ਜਿਸ ਨਾਲ ਜਾਗਰਤ ਅਵਸਥਾ ਦੇ ਜੁੜੇ ਹੋਏ ਹਾਂ, ਔਰ ਵਿਛੜ ਜਾਂਦੇ ਹਾਂ ਅਸੀਂ ਉਸ ਤੋਂ ਜਿਸ ਨਾਲ ਅਸੀਂ ਸਵਪਨ ਅਵਸਥਾ ਵਿੱਚ ਜੁੜੇ ਹੁੰਦੇ ਹਾਂ। ਜੀਵਨ ਭਰ ਐਸਾ ਚੱਲਦਾ ਹੈ, ਰੋਜ਼ ਵਿਛੜਦੇ ਹਾਂ, ਰੋਜ਼ ਮਿਲਦੇ ਹਾਂ, ਰੋਜ਼ ਮਿਲਦੇ ਹਾਂ, ਰੋਜ਼ ਵਿਛੜਦੇ ਹਾਂ। ਇਸ ਤਰ੍ਹਾਂ ਅਸੀਂ ਜਾਗ੍ਰਿਤ ਅਵਸਥਾ ਵਿੱਚ ਇੱਕ ਸੰਸਾਰ ਵਿੱਚ ਜੀਂਦੇ ਹਾਂ, ਸਵਪਨ ਅਵਸਥਾ ਵਿੱਚ ਦੂਸਰੇ ਸੰਸਾਰ ਵਿੱਚ ਜੀਵਦੇ ਹਾਂ। ਪਰ ਚੂੰਕਿ ਜੀਵਦੇ ਹਾਂ ਤਾਂ ਹੈ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਉਤਨੇ ਤੱਕ ਤੇ ਹੈ ਜਿਤਨੇ ਤੱਕ ਜਾਗ੍ਰਿਤ ਚੱਲ ਰਹੀ ਹੈ, ਜਿਤਨੇ ਤੱਕ ਸਵਪਨ ਅਵਸਥਾ ਚੱਲ ਰਹੀ ਹੈ। ਇਸੇ ਵਾਸਤੇ ਤੇ ਬਿਆਨ ਕੀਤਾ ਹੈ ਮਹਾਂਪੁਰਸ਼ਾਂ ਨੇ, ਸ਼ਾਇਦ ਜਗਤ ਸਵਪਨ ਹੈ, ਜਾਗ੍ਰਿਤ ਵੀ ਸਵਪਨ ਹੈ, ਸਵਪਨ ਵੀ ਸਵਪਨ ਹੈ, ਲੇਕਿਨ ਥੋੜੇ ਜਿਹਾ ਭੇਦ ਨਾਲ ਇਸ ਨੂੰ ਇੰਝ ਬਿਆਨ ਕਰੀਏ, ਜੋ ਰਾਤ ਦਾ ਸਵਪਨ ਹੈ ਸ਼ਾਇਦ ਉਹ ਜਾਗ੍ਰਿਤ ਅਵਸਥਾ ਦੀ ਕਲਪਨਾ ਹੈ। ਜਾਗ੍ਰਿਤ ਅਵਸਥਾ ਦਾ ਜੋ ਸੰਸਾਰ ਹੈ ਸ਼ਾਇਦ ਸਵਪਨ ਅਵਸਥਾ ਦਾ ਸੁਪਨਾ ਹੈ। ਕਲਪਨਾ ਜਾਗ੍ਰਿਤ ਅਵਸਥਾ ਦੇ ਜੋ ਚੱਲਦੀ ਹੈ ਸੁਪਨਾ ਹੈ, ਨਿੰਦਰਾ ਅਵਸਥਾ ਦੇ ਜੋ ਸਵਪਨ ਚੱਲਦਾ ਹੈ ਉਹ ਕਲਪਨਾ ਹੈ। ਦੋਹਾਂ ਨੂੰ ਕਲਪਨਾ ਕਹਿ ਦਈਏ, ਦੋਹਾਂ ਨੂੰ ਸਵਪਨ ਕਹਿ ਦਈਏ, ਗੱਲ ਇੱਕੋ ਹੀ ਹੈ, ਕਲਪਨਾ ਹੈ, ਸਵਪਨ ਹੈ। ਪਰ ਅਸੀਂ ਨਹੀਂ ਕਹਿ ਸਕਦੇ ਕਿ ਸਵਪਨ ਨਹੀਂ ਹੈ, ਸਰੀਰ ਤੇ ਪ੍ਰਭਾਵਿਤ ਹੋਇਆ, ਮਨ ਤੇ ਪ੍ਰਭਾਵਿਤ ਹੋਇਆ, ਰਾਤ ਨੂੰ ਕੋਈ ਦਫੀਨਾ ਮਿਲ ਗਿਆ, ਧਨ ਮਿਲ ਗਿਆ, ਅਹੁਦਾ ਮਿਲ ਗਿਆ, ਮਿੱਤਰ ਮਿਲ ਗਿਆ, ਪੁੱਤਰ ਮਿਲ ਗਿਆ, ਕੋਈ ਵਿਛੜਿਆ ਸਾਥੀ ਮਿਲ ਗਿਆ, ਖੁਸ਼ੀ ਤੇ ਹੋਈ ਹੈ, ਮਨ ਨੂੰ ਤਨ ਦੇ ਰੋਂਗਟੇ ਤੇ ਖੜੇ ਹੋਏ ਨੇ, ਪਰ ਕੋਈ ਮਿੱਤਰ ਅਜ਼ੀਜ਼ ਅਕਾਰਬ ਚਲਾਣਾ ਕਰ ਗਿਆ, ਨੁਕਸਾਨ ਹੋ ਗਿਆ, ਕਿਸੇ ਦੁਸ਼ਮਣ ਨੇ ਘਾਤਕ ਹਮਲਾ ਕਰ ਦਿੱਤਾ ਹੈ, ਜਾਂ ਸਵਪਨ ਵਿੱਚ ਮਨੁੱਖ ਨੇ ਦੁਰਾਚਾਰ ਕੀਤਾ ਹੈ, ਕਤਲ ਕੀਤਾ ਹੈ, ਮਨ ਤੇ ਉਤਨਾ ਹੀ ਪ੍ਰਭਾਵਿਤ ਹੋ ਰਿਹਾ, ਤਨ ਤੇ ਉਤਨਾ ਹੀ ਪ੍ਰਭਾਵਿਤ ਹੋਇਆ। ਮਹਾਂਪੁਰਸ਼ਾਂ ਨੇ ਇਸ ਵਾਸਤੇ ਸੰਸਾਰ ਨੂੰ ਸਿਰਫ ਮਿੱਥ ਨਹੀਂ ਆਖਿਆ, ਮਿੱਥਿਆ ਨਹੀਂ ਕਿਹਾ, ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ, ਕਾਲ ਹੈ ਸ਼ਾਇਦ ਨਹੀਂ ਹੈ, ਨਹੀਂ ਹੈ ਸ਼ਾਇਦ ਹੈ। ਕਾਲ ਦਾ ਪ੍ਰਭਾਵ ਤੇ ਮੌਜੂਦ ਹੈ, ਸਮੇਂ ਦਾ ਪ੍ਰਭਾਵ ਤੇ ਮੌਜੂਦ ਹੈ, ਉਸ ਪ੍ਰਭਾਵ ਹੇਠ ਮਨੁੱਖ ਜੀ ਰਿਹਾ, ਕਿਸ ਤਰ੍ਹਾਂ ਕਹਿ ਦੇਵੇ ਕਿ ਨਹੀਂ ਹੈ। ਜਿਸ ਤਰ੍ਹਾਂ ਜਾਗ੍ਰਿਤ ਅਵਸਥਾ ਵਿੱਚ ਕਦੀ ਅਸੀਂ ਸੁਖੀ ਹੁੰਦੇ ਹਾਂ, ਕਦੀ ਦੁਖੀ ਹੁੰਦੇ ਹਾਂ, ਕਦੀ ਹੱਸਦੇ ਹਾਂ, ਕਦੀ ਰੋਂਦੇ ਹਾਂ, ਕਦੀ ਕੋਈ ਮਿਲਦਾ, ਕਦੀ ਕੋਈ ਵਿਛੜਦਾ, ਕਦੀ ਨਫਾ ਹੈ, ਕਦੀ ਨੁਕਸਾਨ ਹੈ। ਸਵਪਨ ਅਵਸਥਾ ਵਿੱਚ ਵੀ ਐਸਾ ਹੁੰਦਾ ਹੈ, ਕੁਝ ਸੁਖ ਭਰੇ ਸੁਪਨੇ, ਕੁਝ ਦੁੱਖ ਭਰੇ ਸੁਪਨੇ। ਕਿਸੇ ਸੁਪਨ ਵਿੱਚ ਅਸੀਂ ਬਿਸਮਾਦ ਭਰੀ ਅਵਸਥਾ ਵਿੱਚ ਆਉਂਦੇ ਹਾਂ, ਕਿਸੇ ਸੁਪਨ ਵਿੱਚ ਅਸੀਂ ਰੋ ਰਹੇ ਆਉਂਦੇ ਹਾਂ, ਦੁਖੀ ਆਉਂਦੇ ਹਾਂ। ਕਿਸੇ ਸੁਪਨੇ ਵਿੱਚ ਕੋਈ ਮਿਲਿਆ ਹੁੰਦਾ ਹੈ, ਬੜੇ ਪ੍ਰਸੰਨ, ਬੜੇ ਪ੍ਰਸੰਨ, ਪਰ ਕਿਸੇ ਸੁਪਨੇ 'ਚ ਕੋਈ ਵਿਛੜਦਾ ਹੈ, ਬੜੇ ਦੁਖੀ, ਬੜੇ ਦੁਖੀ। ਜਾਗ੍ਰਿਤ ਅਵਸਥਾ ਵਿੱਚ ਅਸੀਂ ਕਦੀ ਪਾਠ ਕਰ ਰਹੇ ਹੁੰਦੇ ਹਾਂ, ਸੁਰਤ ਜੁੜ ਜਾਂਦੀ ਹੈ, ਰਸ ਬਣ ਜਾਂਦਾ ਹੈ, ਐਸਾ ਸਵਪਨ ਅਵਸਥਾ ਵਿੱਚ ਵੀ ਆਉਂਦਾ ਹੈ, ਜੁੜ ਜਾਂਦਾ ਹੈ ਮਨ
ਰਸ ਬਣ ਜਾਂਦਾ ਹੈ, ਆਨੰਦ ਬਣ ਜਾਂਦਾ ਹੈ। ਜੇ ਸੰਸਾਰਿਕ ਰਸ ਸਵਪਨ ਵਿੱਚ ਮਾਣਿਆ ਜਾ ਸਕਦਾ ਹੈ ਤਾਂ ਨਿਰੰਕਾਰ ਦਾ ਆਨੰਦ ਵੀ ਸਵਪਨ ਵਿੱਚ ਮਾਣਿਆ ਜਾ ਸਕਦਾ ਹੈ। ਜੇ ਜਾਗ੍ਰਿਤ ਅਵਸਥਾ ਵਿੱਚ ਪਦਾਰਥਾਂ ਦਾ ਰਸ ਮਾਣਿਆ ਜਾ ਸਕਦਾ ਹੈ ਤਾਂ ਪਰਮਾਤਮਾ ਦਾ ਰਸ ਵੀ ਮਾਣਿਆ ਜਾ ਸਕਦਾ ਹੈ। ਸ਼ਾਇਦ ਇਸ ਵਾਸਤੇ ਹੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਫਰਮਾਨ ਕੀਤਾ ਹੈ, ਸੁਪਨੇ ਆਇਆ ਵੀ ਗਿਆ ਮੈਂ ਜਲ ਭਰਿਆ ਰੋਏ ਆਏ ਨਾ ਸਕਾਂ ਤੁਝ ਕਨ ਪਿਆਰੇ ਭੇਜ ਨਾ ਸਕਾਂ ਖੋਏ। ਇਹ ਸੁਪਨੇ ਵਿੱਚ ਆਉਣ ਵਾਲੇ ਹੋ ਤੁਸੀਂ, ਚਲੇ ਗਏ ਕਿਉਂ? ਸੁਪਨਾ ਚਲਾ ਗਿਆ, ਸਵਪਨ ਚੱਲਦਾ ਹੈ ਨਿੰਦਰਾ ਦੇ, ਜਾਗ੍ਰਿਤ ਵਿੱਚ ਕਲਪਨਾ ਚੱਲਦੀ ਹੈ, ਨਿੰਦਰਾ ਦੇ ਵਿੱਚ ਸਵਪਨ ਚੱਲਦਾ ਹੈ। ਨਿੰਦਰਾ ਅਵਸਥਾ ਖਤਮ ਹੋਈ, ਸਵਪਨ ਖਤਮ ਹੋ ਗਿਆ, ਜਾਗ੍ਰਿਤ ਅਵਸਥਾ ਸ਼ੁਰੂ ਹੋਈ, ਕਲਪਨਾਵਾਂ ਦਾ ਜਗਤ ਸ਼ੁਰੂ ਹੋਇਆ। ਤੋ ਸਤਿਗੁਰ ਤੇ ਮੰਗ ਕਰਦੇ ਨੇ, ਆਓ ਸੁਭਾਗੀ ਨੀਂਦੜੀਏ ਮਤ ਸ਼ੋ ਦੇਖਾਂ ਸੋਏ, ਐ ਭਾਗਾਂ ਭਰੀ ਨੀਂਦ ਆ ਤੂੰ ਆ। ਸ਼ਾਇਦ ਫਿਰ ਸੁਪਨੇ ਚ ਝਲਕ ਮਿਲੇ, ਸ਼ਾਇਦ ਫਿਰ ਸੁਪਨੇ ਚ ਆਨੰਦ ਮਿਲੇ, ਪਰ ਹਾਂ ਮਿਲਾਪ ਭਰਿਆ ਸੁਪਨ, ਸੁਖ ਭਰਾ ਸੁਪਨ ਇਸ ਤਰ੍ਹਾਂ ਪ੍ਰਤੀਤ ਆਉਂਦਾ ਜਿਵੇਂ ਇੱਕ ਛਣ ਦੇ ਚ ਬਤੀਤ ਹੋ ਗਿਆ, ਪਰ ਦੁੱਖ ਭਰਾ ਸਵਪਨ ਜਿਸ ਵਿੱਚ ਅਸੀਂ ਕੁਰਲਾ ਰਹੀ ਹੋਈ ਹੈ, ਤੜਪ ਰਹੀ ਹੋਈ ਹੈ, ਲੰਬਾ ਹੋ ਜਾਂਦਾ ਹੈ, ਲੰਬਾ ਹੋ ਜਾਂਦਾ ਹੈ। ਜਾਗ੍ਰਿਤ ਅਵਸਥਾ ਵਿੱਚ ਵੀ ਐਸਾ ਹੋ ਜਾਂਦਾ ਹੈ, ਦੁੱਖ ਵਿੱਚ ਕਾਲ ਲੰਬਾ ਹੋ ਜਾਂਦਾ ਹੈ, ਸਮਾਂ ਲੰਬਾ ਹੋ ਜਾਂਦਾ ਹੈ, ਸੁੱਖ ਵਿੱਚ ਸਮਾਂ ਛੋਟਾ ਹੋ ਜਾਂਦਾ ਹੈ, ਛੋਟਾ ਹੋ ਜਾਂਦਾ ਹੈ। ਬਾਬਾ ਫਰੀਦ ਕਹਿ ਰਹੇ ਨੇ, ਫਰੀਦਾ ਰਾਤੀ ਵੱਡੀਆਂ ਦੁੱਖ ਦੁੱਖ ਉੱਠਣ ਪਾਸ, ਬਹੁਤ ਲੰਬੀ ਹੋ ਗਈ ਹੈ ਰਾਤ ਹੌਕੇ ਨੇ, ਤੋਂ ਹੌਕੇ ਦੁੱਖ ਤੋਂ ਨਿਕਲਦੇ ਨੇ, ਹੌਕੇ ਵਿਛੋੜੇ ਤੋਂ ਨਿਕਲਦੇ ਨੇ, ਔਰ ਦੁੱਖ ਦੇ ਸਮਾਂ ਲੰਬਾ ਹੋ ਜਾਂਦਾ ਹੈ। ਸੂਫੀ ਸੰਤ ਬਾਬਾ ਫਰੀਦ ਫਰਮਾਨ ਕਰ ਰਹੇ ਨੇ, ਇਹ ਵਿਛੋੜੇ ਦੀ ਰਾਤ ਹੇ ਪ੍ਰਭੂ ਹੇ ਖੁਦਾ ਬਹੁਤ ਲੰਬੀ ਹੋ ਗਈ, ਬਹੁਤ ਲੰਬੀ ਹੋ ਗਈ। ਇਹ ਕਿੰਨੀ ਲੰਬੀ ਹੋ ਜਾਂਦੀ ਹੈ, ਜਿਤਨਾ ਮਹਾਨ ਦਾ ਵਿਛੋੜਾ ਹੋਵੇ ਉਤਨਾ ਹੀ ਸਮਾਂ ਲੰਬਾ ਹੋ ਜਾਂਦਾ ਹੈ, ਜਿਤਨਾ ਤੁਛ ਚੀਜ਼ ਦਾ ਵਿਛੋੜਾ ਹੋਵੇ ਦੁੱਖ ਛੋਟਾ ਆਉਂਦਾ ਹੈ, ਸਮਾਂ ਵੀ ਥੋੜਾ ਜਿਹਾ ਲੰਬਾ ਹੁੰਦਾ, ਜ਼ਿਆਦਾ ਨਹੀਂ। ਪਰ ਮਨ ਮਹਾਨ ਹੈ, ਰਸ ਹੈ, ਆਨੰਦ ਹੈ, ਉਸਦਾ ਵਿਛੋੜਾ ਹੋ ਗਿਆ ਸਮਾਂ ਬਹੁਤ ਲੰਬਾ ਹੋ ਜਾਏਗਾ, ਬਹੁਤ ਲੰਬਾ ਹੋ ਜਾਏਗਾ। ਕਿੰਨਾ ਕੁ ਲੰਬਾ ਹੋ ਜਾਏਗਾ? ਤੋ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਚਾਰ ਪਹਿਰ ਚੌ ਜੋਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਦਿਨ ਦੇ ਚਾਰ ਪਹਿਰ ਚਾਰ ਯੁਗਾਂ ਵਰਗੇ ਹੋ ਗਏ, ਨਹੀਂ ਲੰਘਦੇ, ਨਹੀਂ ਲੰਘਦੇ। ਇੱਕ ਇੱਕ ਯੁੱਗ ਹਜ਼ਾਰਾਂ ਸਾਲ ਵਰਗਾ, ਲੱਖਾਂ ਸਾਲ ਵਰਗਾ ਨਹੀਂ ਲੰਘਦੇ। ਇੰਨਾ ਲੰਬਾ ਹੋ ਗਿਆ ਕਲਪਨਾ ਨਹੀਂ, ਇਹ ਸੱਚ ਹੈ। ਚਾਰ ਪਹਿਰ ਚੌ ਜੁਗੇ ਸਮਾਨੇ, ਰਹਿਣ ਭਈ ਤਬ ਅੰਤ ਨ ਜਾਣੇ। ਆਈ ਹੈ ਰਾਤ, ਪਤਾ ਨਹੀਂ ਕਿਤਨੇ ਯੁਗਾਂ ਵਰਗੀ ਹੈ, ਕਹਿ ਨਹੀਂ ਸਕਦੇ। ਦੁੱਖ ਦੇ ਸਮਾਂ ਬਹੁਤ ਲੰਬਾ ਹੋ ਜਾਂਦਾ ਹੈ, ਨਰਕ ਦੁੱਖ ਹੈ। ਈਸਾਈ ਜਗਤ ਨੂੰ ਇਸ ਦੀ ਵਿਆਖਿਆ ਕਰਨੀ ਨਹੀਂ ਆਈ, ਉਹਨਾਂ ਨੇ ਕਿਹਾ ਨਰਕ ਹਮੇਸ਼ਾ ਲਈ ਹੈ, ਸਦੀਵੀ ਹੈ। ਸ਼ਾਇਦ ਇਸ ਵਾਸਤੇ
नीति से जैसे विचार करके कह देता कि मैं धार्मिक क्यों नहीं हूं, मैं क्रिश्चियन क्यों नहीं हूं। कहते जो मैं गुनाह कीते ने, जो मैं पाप कीते ने, और जिन्हों गुनाहों बारे मैं सोचा सी, अगर मैं किसी अदालत नूं दस दिया तो सख्त मजिस्ट्रेट भी मैनू 4 साल तो वध जेल की सजा नहीं दे सकता। लेकिन मैं खुदा नू मनिया नहीं, इसे गुनाह करके वो मैनू हमेशा ले नरक, हमेशा ले। और ऐसा नरक जिथे जंबूरां नाल मास नोचिया जांदा होवे, जिथे दलदल दे सुटिया जा रहा है, जिथे उबलदे तेल दे तलिया जा रहा है, जिथे जिंदा मनुख दी जबान कटी जा रही है, बंद बंद कटे जा रहे ने, नरक दा ए नक्शा। तो ए विचारक कहिंदा फिर उस खुदा नू रहीम कहण दी, रहमान कहण दी, प्रसाद कहण दी, दयालु कहण दी, करुणाकर कहण दी लोड़ की है। ते बहुत सख्त है, ते बहुत जालम। दरअसल व्याख्या करनी ना आई, नरक दुख है, स्वर्ग सुख है। सुख दे समा छोटा हो जाता है, दुख दे समा लंबा हो जाता है, बहुत लंबा हो जाता है, बहुत लंबा हो जाता है। एक घड़ी दिनस मुख बहुत दिहाड़े, मन न रहे कैसे मिलो प्यारे। एक पल दा विछोड़ा और उसका दुख, ये एक पल ते कई दिनों वर्गा है, नहीं लंघता, नहीं लंघता। दुख दे बहुत समा लंबा हो जाता है, काल बहुत लंबा हो जाता है। सुख दे काल छोटा हो जाता है, परम आनंद काल खत्म हो जाता है, अकाल प्रगट हो जाता है। एक सैकंड, एक क्षण, एक दम दे भूत खो गया, भविष्य खो गया, अकाल प्रगट हो गया, काल ते खत्म हो गया। लेकिन बहु गिनती मनुखी दुनिया दी काल विच जी रही है। मनुख दे कोल सिमरती है, ये सिमरती कदी अगे जांदी है, कदी पिछे जांदी है। जदे भूतकाल दी तरफ जांदी है तो भूतकाल दा चिंतन बन जांदी है, जद भविष्य दी तरफ जांदी है तो चिंता बन जांदी है। तो चिंतन चलदा है भूतकाल दा, चिंता चलदी है भविष्य दी। ये किस तरह मिटे? धन गुरु अर्जन देव जी महाराज फरमान करदे ने, मैं जिथे तक देखदा मनुख चिंता विच जी रहा है, भविष्य बहुत लंबा हर एक ने बनाया है, बहुत लंबा, बहुत लंबा। चिंतत ही दी से सब को है, सारी चिंता विच दिखाई दे रहे, सारिया ने बड़ा लंबा भविष्य बना रखे और चिंता भविष्य दी। यही कारण है कि कदम कदम ते बाजारां च बैठे ज्योतिषी मिलणगे, उन्हां नूं भी पता है हर मनुख जी रहा है भविष्य की चिंता दे च। जरूर पूछेगा भविष्य कैसा है, भविष्य कैसा है, भविष्य कैसा है, भूतकाल कैसा है, कुछ इस नूं चेते है। गुजरिया होया कल कैसे सी, गुजरिया होया साल कैसे सी, गुजरे 50 साल कैसे सन चेते ने, आन वाला कल किस तरह होवेगा कुछ भी नहीं पता, कुछ भी नहीं पता। ये तो ठीक है कि 50-60 साल तो कोई पिछे जाए, 5 साल दी जद जिंदगी होवे उस तो पिछे मनुख दियां यादा नहीं जांदियां, भुल गया है। हां किसी किसी दी सिमरति ये शक्ति ज्यादा होंदी है, वो इस जन्म दी दीवार नू तोड़ के अगले जन्मां च भी पहुंच जाती है। पिछोकड़ बहुत कुछ दिसदा है, बहुत कुछ दिसदा है, और भविष्य भी वो देख लेंदे ने और सही देखदे ने। मनुख दा भविष्य है परमात्मा होना,
ਭਾਵੇਂ ਅੱਜ ਹੋ ਜਾਏ ਭਾਵੇਂ ਕੱਲ ਹੋਵੇ, ਪਰਮਾਤਮਾ ਹੋਏ ਬਿਨਾਂ ਇਹ ਚਿੰਤਾ ਮਿਟਣੀ ਨਹੀਂ, ਇਹ ਭਵਿਸ਼ ਮਿਟਣਾ ਨਹੀਂ। ਪਰ ਯਾਦਾਂ ਮਾਸੀ ਦੀਆਂ ਭੂਤਕਾਲ ਦੀਆਂ, ਇਹੀ ਬੋਝ ਮਨੁੱਖ ਢੋ ਰਿਹਾ, ਇਸੇ ਬੋਝ ਦੇ ਥੱਲੇ ਮਨੁੱਖ ਦਬਿਆ ਹੋਇਆ, ਇਹੀ ਭਾਰ ਚੁੱਕੀ ਫਿਰਦਾ। ਕਹਿੰਦੇ ਨੇ ਭਾਈ ਸਾਹਿਬ ਭਾਈ ਨੰਦ ਲਾਲ ਅੱਧੀ ਰਾਤ ਨੂੰ ਬੈਠੇ ਨੇ, ਮੂੰਹ ਲੰਬੇ ਲੰਬੇ ਹੌਕੇ ਨਿਕਲ ਰਹੇ ਨੇ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਚਹਿਲ ਕਦਮੀ, ਆਪ ਦੇ ਕੰਨਾਂ ਵਿੱਚ ਹੌਕਿਆਂ ਦੀ ਆਵਾਜ਼ ਪਈ। ਜਿੱਧਰੋਂ ਹੌਕੇ ਆ ਰਹੇ ਸਨ ਗਏ, ਦੇਖਿਆ ਇੱਥੇ ਨੰਦ ਲਾਲ। ਨੰਦ ਲਾਲ ਨੂੰ ਵੀ ਮਹਿਸੂਸ ਹੋਇਆ ਮੇਰੇ ਕੋਲ ਕੋਈ ਖੜਾ ਹੈ। ਗੌਰ ਨਾਲ ਦੇਖਿਆ ਤੇ ਸਤਿਗੁਰੂ ਕਦਮਾਂ ਤੇ ਡਿੱਗ ਗਏ। ਪਾਤਸ਼ਾਹ ਕਹਿੰਦੇ ਨੇ ਨੰਦ ਲਾਲ ਰਾਤ ਬੜੀ ਸਿਆਹ ਹੈ, ਕਾਲੀ ਹੈ। ਹਾਂ ਮਹਾਰਾਜ ਬੜੀ ਕਾਲੀ ਹੈ, ਸਭ ਕੁਛ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ ਕਾਲਾ ਦਿਖਾਈ ਦੇ ਰਿਹਾ, ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ। ਹਾਂ ਮਹਾਰਾਜ ਸਾਰਾ ਅਸਮਾਨ ਕਾਲਾ ਦਿਖਾਈ ਦੇ ਰਿਹਾ, ਦੱਸ ਕਿਉਂ ਕਾਲਾ ਦਿਖਾਈ ਦੇ ਰਿਹਾ, ਇਹ ਕਿਉਂ ਕਾਲਾ ਹੈ? ਤਾਂ ਨੰਦ ਲਾਲ ਸੋਚਦੇ ਚ ਪੈ ਗਏ, ਹੱਥ ਜੋੜ ਕੇ ਕਹਿੰਦੇ ਨੇ ਪਾਤਸ਼ਾਹ ਮੈਂ ਸ਼ਾਇਰ ਹਾਂ ਕਵੀ ਹਾਂ, ਆਪ ਦਾ ਅਦਨਾ ਸੇਵਕ ਹਾਂ ਸਿੱਖ ਹਾਂ, ਮੈਂ ਵਿਗਿਆਨਕ ਨਹੀਂ, ਮੈਂ ਕੀ ਜਾਣਾ ਆਸਮਾਨ ਕਾਲਾ ਕਿਉਂ ਹੈ? ਪਰ ਸਤਿਗੁਰ ਕਹਿੰਦੇ ਤੂੰ ਤਸਲੀਮ ਕੀਤਾ ਹੈ ਸ਼ਾਇਰ ਹੈ ਕਵੀ ਹੈ, ਤਾਂ ਕਵੀ ਦੀ ਆਪਣੀ ਕਲਪਨਾ ਦੀ ਪਰਵਾਜ਼ ਵੀ ਹੁੰਦੀ ਹੈ, ਸ਼ਾਇਰ ਦੇ ਆਪਣੀ ਤਖੀਲ ਦੀ ਪਰਵਾਜ਼ ਵੀ ਹੁੰਦੀ ਹੈ, ਉਡਾਰੀ ਹੁੰਦੀ ਹੈ। ਚੱਲ ਤੂੰ ਆਪਣੇ ਤਖੀਲ ਦੇ ਆਧਾਰ ਤੇ ਕਲਪਨਾ ਦੇ ਆਧਾਰ ਤੇ ਦੱਸ ਆਸਮਾਨ ਦਾ ਰੰਗ ਕਾਲਾ ਕਿਉਂ ਹੈ? ਰੰਗਸ਼ ਕਬੂਦ ਕਰ ਦਿਲੇ ਅਜਪੁਰ ਸੁਰਾਰ ਸਾਖਤ, ਅਜ ਬਸ ਕੇ ਦੂਦ ਆਹੇ ਮਨ ਅਜ ਆਸਮਾਨ ਗੁਜਸਤ। ਹੇ ਮੇਰੇ ਪਾਤਸ਼ਾਹ ਮੇਰੇ ਤੜਕੇ ਹਿਰਦੇ ਚੋਂ ਜਿਹੜੇ ਹੌਕੇ ਨਿਕਲੇ ਨੇ ਉਹ ਜਦ ਆਸਮਾਨ ਤੱਕ ਪਹੁੰਚੇ ਨੇ, ਉਹਨਾਂ ਨੇ ਸਾੜ ਕੇ ਕਾਲਾ ਕੀਤਾ ਹੈ। ਪਾਤਸ਼ਾਹ ਨੇ ਗਲਵਕੜੀ ਚ ਲੈ ਲਿਆ। ਇਤਨੇ ਕਾਲ ਦੇ ਬਾਹਰ ਥੱਲੇ ਤੂੰ ਜੀ ਰਿਹਾ, ਅਕਾਲ ਪੁਰਖ ਰਹਿਮਤ ਕਰਨ ਬਖਸ਼ਿਸ਼ ਕਰਨ, ਕਾਲ ਖਤਮ ਹੋਵੇ ਅਕਾਲ ਪ੍ਰਗਟ ਹੋਵੇ। ਅਕਾਲ ਮਹਾ ਆਨੰਦ ਹੈ, ਅਕਾਲ ਵਰਤਮਾਨ ਹੈ, ਕਾਲ ਭੂਤਕਾਲ ਹੈ, ਕਾਲ ਭਵਿਸ਼ ਹੈ, ਔਰ ਕਾਲ ਭਵਿਸ਼ ਦੀ ਚਿੰਤਾ ਹੈ। ਕਾਲ ਭੂਤਕਾਲ ਦੀਆਂ ਯਾਦਾਂ ਨੇ, ਪਰ ਅਕਾਲ ਨਾ ਭੂਤਕਾਲ ਦੀਆਂ ਯਾਦਾਂ ਨਾ ਭਵਿਸ਼ ਦੀਆਂ ਚਿੰਤਾਵਾਂ, ਪਰਮ ਆਨੰਦ ਪ੍ਰਗਟ ਹੋ ਗਿਆ, ਅਕਾਲ ਪ੍ਰਗਟ ਹੋ ਗਿਆ। ਭਗਤ ਕਬੀਰ ਕਹਿੰਦੇ ਨੇ ਦਿਨ ਸੁਰੈਨ ਬੇਦ ਨਹੀਂ ਸ਼ਾਸਤਰ, ਤਾਂ ਬਸੇ ਨਿਰੰਕਾਰਾ ਕਹਿਤ ਕਬੀਰ ਨਰ ਤਿਸੇ ਦਿਆਵੋ ਬਾਵਰਿਆ ਸੰਸਾਰਾ। ਇਹ ਪਾਗਲ ਸੰਸਿਆਰਿਓ, ਵਾਕਈ ਜੋ ਭੂਤਕਾਲ ਦੀਆਂ ਯਾਦਾਂ ਚ ਬੈਠਾ ਉਹਨੂੰ ਕਿਸ ਤਰ੍ਹਾਂ ਸਿਆਣਾ ਆਖਿਆ ਜਾ ਸਕਦਾ? ਜੋ ਭਵਿਸ਼ ਦੀਆਂ ਚਿੰਤਾਵਾਂ ਵਿੱਚ ਡੁੱਬਿਆ ਹੋਇਆ ਉਸਨੂੰ ਕਿਵੇਂ ਸਿਆਣਾ ਆਖਿਆ ਜਾ ਸਕਦਾ? ਸਿਆਣਾ ਤੇ ਉਹ ਜੋ ਵਰਤਮਾਨ ਵਿੱਚ ਜੀ ਰਿਹਾ, ਅਕਾਲ ਵਿੱਚ ਜੀ ਰਿਹਾ, ਕਾਲ ਵਿੱਚ ਨਹੀਂ। ਅਕਾਲ ਵਿੱਚ ਜੀਣ ਵਾਲਾ ਕਾਲ ਦੀਆਂ ਸਾਰੀਆਂ ਫਾਈਆਂ ਨੂੰ ਤੋੜ ਕੇ ਰੱਖ ਦਿੰਦਾ, ਕਾਲ ਦੇ ਜਾਲ ਨੂੰ ਤੋੜ ਕੇ ਰੱਖ ਦਿੰਦਾ। ਤਦੀ ਤੇ ਸਤਿਗੁਰਾਂ ਦੀ ਬਾਣੀ ਫਰਮਾਨ ਕਰਦੀ ਹੈ, ਕਾਲ ਜਾਲ ਜਮ ਜੋਹੋ ਨਾ ਸਾਕੇ ਸੱਚ ਕਾ ਪੰਥਾ ਠਾਠਿਓ। ਇਸੇ ਨੂੰ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਫਰਮਾਨ ਕਰਦੇ ਨੇ,
अकाल है अजाल है। हे प्रभु तू अकाल है, तेरे उते काल दा जाल नहीं है। और मिट जांदा है समाधि दे समा, खो जांदा है काल। समस्यावां ते भविष्य दियां ने, समस्यावां ते माजी दियां सन, तो यादां समस्या समस्यावां दी यादां कुछ भूतकाल नाल संबंधित है, कुछ भविष्य नाल संबंधित ने। मिट गईयां सारियां समस्यावां क्योंकि वर्तमान एक क्षण समाधि। या मनुख समस्या च जीवदा है या समाधि। समाधि अकाल है, समस्या भूत है, समस्या भविष्य है। समाधि अकाल है, अकाल दा चिंतन समाधि लीन कर देता है। अकाल दी याद काल नु मिटा के रख देती है। अकाल दा चिंतन सच दे मार्ग ते चलना है और सच तक पहुंचना है। काल जाल जम जो हो न साके, सच का पंथा ठाठ्यो।

एक ओंकार सतनाम कर्ता पुरुष निर्भो निर्वैर अकाल मुहूर्त अजोनी सैभं गुरु प्रसाद हे प्राणनाथ गोविंदे कृपा निधान जगत गौर हे संसार ताप हरणे करुणा में सब दुख हरो हे शरण जो दयाले दीनानाथ मया करो शरीर स्वस्थ खीण समय सिमरंत नानक राम दामोदर माधवे गुरु रूप सत्संग जीओ फतेह कबूल करने वाहिगुरु जी का खालसा वाहिगुरु जी की फतेह। तुम कहियत हो जगत गुरु स्वामी हम कहियत कल युग के कामे तो की हैं मैं की हां यदि वजाहत भगत सिरमौर श्री रविदास जी बयान कर रहे हैं। तुम कहियत हो जगत गुरु स्वामी हम कहियत कल युग के कामे इस युग देच मनुख दा जेड़ा अवगुण प्रधान है उसका जिक्र पै कर दे। हर समय हर युग देच एक अवगुण प्रधान आउंदा है, ये मैं अर्ज कर दे। बाकी अवगुण भी होंदे न, वो जेर साया होंदे न, एक अवगुण प्रधान आउंदा हर व्यक्ति देच, बहु गिनती देच, एक कोई तरह दा औगण मनुखता दे अंदर प्रधान होवे, 60-70% दे अंदर, उस नाल फिर तुलना कीती जांदी है इस युग दा औगण केड़ा है। हर युग दा अपना गुण होंदा है, हर युग दा अपना औगण होंदा है, हर व्यक्ति का भी बुनियादी गुण कोई एक अद आंदा है, बाकी गुण उहदे जेर साया आंदे ने। हर व्यक्ति का बुनियादी औगुण एक आंदा है, बाकी सारे औगुण उस एक औगुण के पिछे चलते हैं। श्री रविदास ने जो इशारतन गल की थी है इनू जगत गुरु बाबा वकत दे अवतारी पुरश इस युग दे अवतारी पुरश धन गुरु नानक देव जी महाराज जिस तरह खोलते ने, ये मैं थोड़े सामने रखा पूर्ण तौर पर उन्होंने बोलों मैं खोल सकांगा, ये समर्था नहीं, पर कुछ जो सतगुरु ने शक्ति ते प्रेरणा जिस तरह की प्रदान की थी, मैं थोड़े सामने रखण की निमाणी कोशिश कर रहा हूं। कल कल वाली काम मद जिन्होंने कदी सिलसिलावार धन गुरु ग्रंथ साहब जी महाराज की बाणी का पाठ किया, ये आया होगा वाक श्लोक मरदाना पहला।
ਬਹੁਤ ਸਾਰੇ ਐਸਾ ਕਹਿੰਦੇ ਨੇ ਵਾਕ ਮਰਦਾਨੇ ਦਾ, ਔਰ ਜੋ ਪਹਿਲਾ ਜੋ ਲਿਖਿਆ ਫਿਰ ਉਸ ਤੋਂ ਕੀ ਲਓਗੇ। ਬੋਲ ਗੁਰੂ ਨਾਨਕ ਦੇਵ ਜੀ ਦਾ ਹੈ, ਮਰਦਾਨੇ ਦੇ ਪ੍ਰਤੀ ਉਚਾਰਨ ਕੀਤਾ। ਜੈਸੇ ਸਾਰੰਗ ਰਾਗ ਦੇ ਚ ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਸੂਰਦਾਸ ਦੇ ਪ੍ਰਤੀ ਉਚਾਰਨ ਕੀਤਾ। ਕੁਛ ਗਿਲਾ ਮਰਦਾਨੇ ਨੇ ਮਨੁੱਖਤਾ ਬਾਰੇ ਕੀਤਾ, ਸ਼ਹਿਰ ਦੇ ਬੰਦਿਆਂ ਬਾਰੇ। ਸਾਹਿਬ ਜਿਸ ਢੰਗ ਨਾਲ ਯੁੱਗ ਦੀ ਤਸਵੀਰ ਖਿੱਚਦੇ ਪਏ ਨੇ, ਉਹ ਧਿਆਨ ਨਾਲ ਸੁਣਨਾ। ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ। ਕਲਾਲ ਉਸਨੂੰ ਕਹਿੰਦੇ ਨੇ ਜੋ ਸ਼ਰਾਬ ਬਣਾਉਂਦਾ ਤੇ ਸ਼ਰਾਬ ਵੇਚਦਾ। ਅੱਜ ਤੇ ਬਣਦੀ ਕਾਰਖਾਨਿਆਂ ਦੇ ਚ ਵੇਚਦੇ ਦੁਕਾਨਦਾਰ ਨੇ, ਪਰ ਪ੍ਰਾਚੀਨ ਕਾਲ ਦੇ ਚ ਬਣਾਉਣਾ ਤੇ ਵੇਚਣਾ ਇੱਕੋ ਹੀ ਮਨੁੱਖ ਦਾ ਕੰਮ ਆਉਂਦਾ ਸੀ, ਉਹਨੂੰ ਕਲਾਲ ਕਹਿੰਦੇ ਸੀ। ਕਲਾਲ ਮਹਾਰਾਜ ਕਹਿੰਦੇ ਨੇ ਇਹ ਜਿਹੜਾ ਯੁੱਗ ਹੈ ਨਾ, ਕਲਾਲ ਹੈ। ਸ਼ਰਾਬ ਬਣਾਉਂਦਾ, ਸ਼ਰਾਬ ਪਿਲਾਉਂਦਾ, ਵੇਚਦਾ। ਕਿਹੜੀ ਸ਼ਰਾਬ ਕਿਸ ਤੋਂ ਬਣਾਉਂਦਾ? ਸ਼ਰਾਬ ਕਈ ਪ੍ਰਕਾਰ ਦੀ, ਗੁੜ ਤੋਂ ਬਣਦੀ ਹੈ, ਗੋਰਾਂ ਤੋਂ ਬਣਦੀ ਹੈ, ਸੰਤਰਿਆਂ ਤੋਂ ਬਣਦੀ ਹੈ, ਵੱਖ ਵੱਖ ਸ਼ਰਾਬਾਂ। ਇਹ ਯੁੱਗ ਜਿਹੜੀ ਸ਼ਰਾਬ ਪਿਲਾਉਂਦਾ ਕਿਸ ਤੋਂ ਬਣਾਉਂਦਾ? ਉਹ ਸ਼ਰਾਬ ਕੀ ਹੈ? ਇੱਕ ਸ਼ਰਾਬ ਜੋ ਤਨ ਪੀਂਦਾ, ਤਨ ਸੁੰਨ ਹੋ ਜਾਂਦਾ, ਦਿਮਾਗ ਸੁੰਨ ਹੋ ਜਾਂਦਾ, ਸਮੱਸਿਆਵਾਂ ਨਾਲ ਸੰਬੰਧ ਟੁੱਟ ਜਾਂਦਾ। ਸ਼ਾਇਦ ਆਪ ਨੂੰ ਪਤਾ ਹੋਵੇ, ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਔਰ ਭਾਈ ਸਾਹਿਬ ਭਾਈ ਨੰਦ ਲਾਲ, ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜ਼ਫਰਨਾਮੇ ਵਿੱਚ ਪ੍ਰਭੂ ਦੇ ਨਾਮ ਨੂੰ ਸ਼ਰਾਬ ਨਾਲ ਤਸ਼ਬੀਹ ਦਿੰਦੇ ਨੇ। ਨਸ਼ਾ, ਇੱਕ ਨਸ਼ਾ। ਜਨਮ ਸਾਖੀ ਦੀਆਂ ਇਹ ਪੰਕਤੀਆਂ ਤੇ ਜਗਤ ਪ੍ਰਸਿੱਧ ਨੇ, ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ। ਇਹ ਸ਼ਰਾਬ ਬਣਦੀ ਕਿਵੇਂ ਹੈ? ਭਗਤ ਕਬੀਰ ਜੀ ਨੇ ਤੇ ਢੰਗ ਵੀ ਦੱਸ ਦਿੱਤਾ ਹੈ। ਗੁੜ ਕਰ ਗਿਆਨ, ਧਿਆਨ ਕਰ ਮਊਆ, ਭਾਉ ਭਾਟੀ ਤਨ ਧਾਰਾ, ਸੁਖ ਮਨ ਨਾਰੀ ਸਹਿਜ ਸਮਾਨੀ, ਪੀਵੇ ਪੀਵਨ ਹਾਰਾ, ਔਧੋ ਮੇਰਾ ਮਨ ਮਤਵਾਰਾ, ਉਨ ਮਨ ਚੜਾ ਮਦਨ ਰਸ ਚਾਖਿਆ, ਤ੍ਰਿਭਵਨ ਭਇਆ ਉਜਾਰਾ। ਪਰ ਮੈਂ ਜੋ ਕੁਛ ਆਪਦੇ ਸਾਹਮਣੇ ਇਸ ਵਕਤ ਵਿਚਾਰ ਰੱਖਣੀ ਹੈ, ਉਸ ਤੋਂ ਕਿਧਰੇ ਓਹਲੇ ਨਾ ਹੋ ਜਾਵਾਂ। ਲੇਕਿਨ ਇਤਨੀ ਗੱਲ ਸਪਸ਼ਟ ਹੈ, ਮਨੁੱਖ ਨੂੰ ਨਸ਼ਾ ਚਾਹੀਦਾ। ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਥੱਲੇ ਲੈ ਜਾਂਦਾ, ਇੱਕ ਨਸ਼ਾ ਜੋ ਮਨੁੱਖ ਨੂੰ ਮਨ ਤੋਂ ਉੱਪਰ ਲੈ ਜਾਂਦਾ, ਮਨ ਥੱਲੇ ਲੈ ਜਾਂਦਾ। ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਭੁਲਾ ਦਿੰਦਾ, ਇੱਕ ਨਸ਼ਾ ਜੋ ਮਨੁੱਖ ਦੀਆਂ ਚਿੰਤਾਵਾਂ ਤੇ ਦੁੱਖਾਂ ਨੂੰ ਮਿਟਾ ਦਿੰਦਾ, ਖਤਮ ਕਰ ਦਿੰਦਾ। ਜਿਹੜਾ ਨਸ਼ਾ ਮਨ ਤੋਂ ਥੱਲੇ ਲੈ ਜਾਂਦਾ, ਇਹ ਸ਼ਰਾਬ ਬਾਜ਼ਾਰ ਵਿੱਚ ਵਿਕਦੀ ਹੈ, ਪੈਸਿਆਂ ਨਾਲ ਮਿਲਦੀ ਹੈ। ਜਿਹੜਾ ਨਸ਼ਾ ਮਨੁੱਖ ਨੂੰ ਮਨ ਤੋਂ ਵੀ ਪਾਰ ਬਹੁਤ ਉੱਪਰ ਲੈ ਜਾਂਦਾ, ਇਹ ਵਿਖਦੀ ਨਹੀਂ, ਸਵੈ ਬਣਾਉਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ, ਆਪ ਪੀਣੀ ਪੈਂਦੀ ਹੈ, ਆਪ ਬਣਾਉਣੀ ਪੈਂਦੀ ਹੈ। ਇਸ ਵਾਸਤੇ ਕਰੀਬਨ ਵਿਦਵਾਨਾਂ ਨੇ
ਪ੍ਰਭੂ ਦੇ ਨਾਮ ਨੂੰ ਵੀ ਇੱਕ ਨਸ਼ਾ ਆਖਿਆ, ਪਰ ਬੇਹੋਸ਼ੀ ਦਾ ਨਹੀਂ, ਹੋਸ਼ ਦਾ ਨਸ਼ਾ। ਇੱਕ ਨਸ਼ਾ ਮਨੁੱਖ ਦੇ ਸਾਰੇ ਹੋਸ਼ੋ ਹਵਾਸ ਨੂੰ ਭੁਲਾ ਦਿੰਦਾ ਹੈ, ਸੁਲਾ ਦਿੰਦਾ ਹੈ। ਇੱਕ ਨਸ਼ਾ ਮਨੁੱਖ ਨੂੰ ਪੂਰਨ ਹੋਸ਼ ਵਿੱਚ ਲਿਆਉਂਦਾ ਹੈ, ਸਾਰੇ ਹੋਸ਼ ਜਗਾ ਦਿੰਦਾ ਹੈ। ਜਾਂ ਤੇ ਮਨੁੱਖ ਨੂੰ ਪੂਰਨ ਹੋਸ਼ ਚਾਹੀਦਾ ਹੈ, ਜਾਂ ਬੇਹੋਸ਼ੀ ਵਿਚਕਾਰ ਦੀ ਅਵਸਥਾ ਦੁਖਦਾਈ ਹੈ। ਵਿਚਕਾਰ ਜੀਵਣਾ ਕਠਿਨ ਹੈ। ਇੱਕ ਵਾਲ ਕਹਿੰਦੇ ਨੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਹੱਕ ਆਪਸ ਵਿੱਚ ਬੈਠ ਕੇ ਕਿਧਰੇ ਸੱਚ ਦੀ ਗੱਲ ਕਰੀਏ, ਹੱਕ ਦੀ ਗੱਲ ਕਰੀਏ, ਤੇ ਉਹਦੇ ਬਾਰੇ ਕੋਈ ਤਸ਼ਬੀਹ ਦੇਣੀ ਪੈ ਜਾਏ, ਹੱਕ ਕੈਸਾ ਹੁੰਦਾ, ਸੱਚ ਕੈਸਾ ਹੁੰਦਾ, ਸੱਚ ਕੀ ਹੈ। ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਤੁਲਨਾਤਮਕ ਗੱਲ ਕਰਨੀ ਹੋਵੇ, ਖੁਦਾ ਦੀ ਤੁਲਨਾ ਦੇਣੀ ਹੋਵੇ, ਸੱਚ ਦੀ ਤੁਲਨਾ ਦੇਣੀ ਹੋਵੇ, ਹੱਕ ਦੀ ਤੁਲਨਾ ਦੇਣੀ ਹੋਵੇ, ਹਰ ਚੰਦ ਹੋ ਮੁਸ਼ਾਹਿਦ ਹੱਕ ਕੀ ਗੁਫ਼ਤਗੋ। ਬਨਤੀ ਨਹੀਂ ਹੈ ਸਾਗਰੋ ਮੀਨਾ ਕਹੇ ਬਗੈਰ। ਹੱਕ ਕੈਸਾ ਹੁੰਦਾ, ਖੁਦਾ ਕੈਸਾ ਹੁੰਦਾ, ਸੱਚ ਕੈਸਾ ਹੁੰਦਾ। ਇੱਕ ਬਾਲ ਵੀ ਕਹਿੰਦਾ, ਇੱਕ ਨਸ਼ਾ, ਇੱਕ ਨਸ਼ਾ, ਇੱਕ ਸਰੂਰ, ਇੱਕ ਮਸਤੀ, ਇੱਕ ਨਸ਼ਾ, ਪਰ ਪੂਰਨ ਹੋਸ਼ ਦਾ ਨਸ਼ਾ ਜੋ ਚਿੰਤਾਵਾਂ ਤੇ ਦੁੱਖਾਂ ਤੇ ਪਾਪਾਂ ਨੂੰ ਮਿਟਾ ਦਿੰਦਾ ਹੈ। ਇੱਕ ਨਸ਼ਾ ਬੇਹੋਸ਼ੀ ਦਾ ਨਸ਼ਾ ਜੋ ਦੁੱਖ ਸੰਤਾਪ ਭੁਲਾ ਦਿੰਦਾ ਹੈ, ਚਿੰਤਾਵਾਂ ਭੁਲਾ ਦਿੰਦਾ ਹੈ, ਔਰ ਵਕਤੀ ਤੌਰ ਤੇ ਭੁਲਾਉਂਦਾ ਹੈ, ਬਾਰ ਬਾਰ ਪੀਣੀ ਪੈਂਦੀ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੋ ਕੁਛ ਇੱਥੇ ਕਹਿ ਰਹੇ ਨੇ, ਕਲ ਕਲ ਵਾਲੀ ਇਹ ਯੁੱਗ ਕਲਾਲੀ ਹੈ, ਕਲਾਲ ਹੈ। ਇਹਦੇ ਕੋਲ ਕਿਹੜੀ ਸ਼ਰਾਬ ਹੈ? ਕਲ ਕਲ ਵਾਲੀ ਕਾਮ ਮਦ ਮਨੁਆ ਪੀਵਣ ਹਾਰ। ਪੀਂਦਾ ਮਨ ਹੈ, ਸ਼ਰਾਬ ਹੈ ਕਾਮਨਾ ਦੀ, ਕਾਮ ਦੀ। ਤੁਮ ਕਈ ਅਤ ਹੋ ਜਗਤ ਗੁਰੂ ਸਵਾਮੀ, ਅਮ ਕਈ ਅਤ ਕਲ ਜੁਗ ਕੇ ਕਾਮੀ। ਇਸ਼ਾਰਨ ਇਸ਼ਾਰਾ ਰਵਿਦਾਸ ਵੀ ਕਰਦੇ ਪਏ ਨੇ, ਇਹ ਯੁੱਗ ਕਾਮੀ ਯੁੱਗ ਹੈ, ਪ੍ਰਧਾਨ ਹੈ, ਕਾਮਨਾਵਾਂ ਪ੍ਰਧਾਨ ਨੇ। ਆਪਦੀ ਗਿਆਤ ਲਈ ਅਰਜ਼ ਕਰਾਂ, ਕਾਮਨਾਵਾਂ ਦੇ ਕੇਂਦਰ ਤਿੰਨ ਨੇ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ। ਇਸ ਨੂੰ ਫਿਰ ਇਸ ਤਰ੍ਹਾਂ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਕੇਂਦਰ ਤਿੰਨ ਨੇ ਵਾਸ਼ਨਾ ਦੇ, ਕਾਮਨਾ ਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਵਾਸ਼ਨਾ ਦਾ ਸੁਭਾਅ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਉਹਨੂੰ ਦੇਖਦੀ। ਕਾਮਨਾ ਦੀ ਫਿਤਰਤ ਕੀ ਹੈ? ਜੋ ਕੋਲ ਹੈ ਉਹਨੂੰ ਨਹੀਂ ਦੇਖਦੀ, ਜੋ ਨਹੀਂ ਹੈ ਕੋਲ ਉਹਨੂੰ ਦੇਖਦੀ ਹੈ। ਜੋ ਨਹੀਂ ਹੈ ਉਹ ਵੀ ਹੋ ਜਾਏ ਕੋਲ, ਫਿਰ ਕਾਮਨਾ ਅੱਗੇ ਚਲੀ ਜਾਂਦੀ ਹੈ, ਵਾਸ਼ਨਾ ਅੱਗੇ ਚਲੀ ਜਾਂਦੀ ਹੈ, ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਜਾਂਦੀ। ਤੁਹਾਡੇ ਵਿੱਚ ਜਿਹੜੇ ਅਭਿਆਸ ਕਰਦੇ ਹੋਣੇ ਨੇ, ਥੋੜਾ ਆਪਣੇ ਨੇੜੇ ਆਉਂਦੇ ਹੋਣਗੇ, ਜ਼ਰੂਰ ਪਤਾ ਚੱਲਦਾ। ਵਾਸ਼ਨਾ ਦਾ ਆਪਣਾ ਸੁਭਾਅ ਹੈ, ਜੋ ਕੋਲ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ ਹੈ। ਔਰ ਇਹਦੇ ਕੇਂਦਰ ਤਿੰਨ ਨੇ, ਅਹੰਕਾਰ, ਲੋਭ, ਕਾਮ। ਤਾਂ ਫਿਰ ਇੰਜ ਕਹਿੰਦੇ ਨੇ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਹੰਕਾਰ ਵਾਸ਼ਨਾ ਪ੍ਰਭਤਾ ਮੰਗਦੀ ਹੈ, ਲੋਭ ਵਾਸ਼ਨਾ ਪਦਾਰਥ ਹੀ ਮੰਗਦੀ ਹੈ, ਕਾਮ ਵਾਸ਼ਨਾ ਰੂਪ ਮੰਗਦੀ ਹੈ।
ਕਿਹੜਾ ਰੂਪ ਮੰਗਦੀ ਹੈ, ਕਿਹੜੇ ਪਦਾਰਥ ਮੰਗਦੀ ਹੈ, ਕਿਹੜੀ ਪ੍ਰਭਤਾ ਮੰਗਦੀ ਹੈ ਜੋ ਕੋਲ ਨਹੀਂ ਹੈ। ਨਹੀਂ, ਜੋ ਹੈ ਉਹਨੂੰ ਵਾਸ਼ਨਾ ਦੇਖਦੀ ਹੀ ਨਹੀਂ, ਦੇਖਦੀ ਨਹੀਂ। ਇਸ ਸੰਬੰਧ ਵਿੱਚ ਇੱਕ ਹੋਰ ਨੁਕਤਾ ਸੁਣ ਲਓ। ਜਦ ਮਨੁੱਖ ਜ਼ਮੀਨ ਨੂੰ ਵੇਖੇ ਇੰਜ ਝੁੱਕੇ, ਆਸਮਾਨ ਨਹੀਂ ਵੇਖ ਸਕਦਾ। ਤੇ ਜਦ ਇੰਜ ਆਸਮਾਨ ਨੂੰ ਵੇਖੇ ਤੇ ਫਿਰ ਜ਼ਮੀਨ ਨਹੀਂ ਵੇਖ ਸਕਦਾ। ਇੱਕੋ ਹੀ ਸਮੇਂ 'ਚ ਜ਼ਮੀਨ ਤੇ ਆਸਮਾਨ ਦੋਵੇਂ ਨਹੀਂ ਦੇਖ ਸਕੇਗਾ, ਨਹੀਂ ਦੇਖ ਸਕੇਗਾ। ਦੂਸਰਾ ਉਦਾਹਰਣ, ਜਦ ਝੁੱਕ ਕੇ ਕਿਸੇ ਦੇ ਪੈਰਾਂ ਨੂੰ ਵੇਖੀਏ ਗੌਰ ਨਾਲ, ਉਹਦਾ ਮੁਖੜਾ ਨਹੀਂ ਵੇਖ ਸਕਾਂਗਾ। ਤੇ ਉਹਦੇ ਮੁਖੜੇ ਨੂੰ ਦੇਖੀਏ ਸਿੱਧਾ ਤਾਂ ਫਿਰ ਉਹਦੇ ਚਰਨ ਨਹੀਂ ਦੇਖ ਸਕਾਂਗਾ। ਇੰਨਾ ਹੀ ਕਰ, ਇੱਕੋ ਹੀ ਸਮੇਂ ਇੱਕੋ ਹੀ ਨਜ਼ਰ ਦੇ 'ਚ ਉਹਦੇ ਪੈਰ ਵੀ ਦਿਖਾਈ ਦੇਣ, ਉਹਦਾ ਮੁਖੜਾ ਵੀ ਦਿਖਾਈ ਦੇਵੇ। ਨਹੀਂ, ਕੁਦਰਤ ਨੇ ਇਹ ਤੌਫੀਕ ਅੱਖਾਂ ਨੂੰ ਦਿੱਤੀ ਨਹੀਂ, ਨਹੀਂ ਦਿੱਤੀ। ਜਾਂ ਝੁੱਕ ਕੇ ਜ਼ਮੀਨ ਵੇਖ ਲੈ, ਜਾਂ ਸਿਰ ਉੱਚਾ ਕਰਕੇ ਆਸਮਾਨ ਵੇਖ ਲੈ, ਜਾਂ ਨਜ਼ਰਾਂ ਕਿਸੇ ਦੇ ਪੈਰਾਂ 'ਤੇ ਟਿਕਾ ਦੇ, ਜਾਂ ਨਜ਼ਰਾਂ ਕਿਸੇ ਦੇ ਮੁਖੜੇ 'ਤੇ ਟਿਕਾ ਦੇ, ਤੁਸੀਂ ਤਜਰਬਾ ਕਰਕੇ ਵੇਖ ਲੈਣਾ, ਦੋਵੇਂ ਇਕੱਠੇ ਨਹੀਂ ਵੇਖ ਸਕੋਗੇ। ਮੁਖੜਾ ਤੇ ਚਰਨ, ਆਸਮਾਨ ਤੇ ਜ਼ਮੀਨ, ਜੋ ਜ਼ਮੀਨ ਨੂੰ ਵੇਖੋਗੇ ਆਸਮਾਨ ਨਹੀਂ ਦਿਖਾਈ ਦੇਗਾ। ਜਿਤਨੇ ਚਿਰ ਤੱਕ ਵਾਸ਼ਨਾ ਪਦਾਰਥ ਦੀ ਚੱਲਦੀ ਹੈ, ਉਤਨੇ ਚਿਰ ਤੱਕ ਪਰਮਾਤਮਾ ਵੀ ਇੱਕ ਵਾਸ਼ਨਾ ਦਾ ਵਿਸ਼ਾ ਹੋਵੇਗਾ। ਪਰਮਾਤਮਾ ਪਰਮਾਤਮਾ ਨਹੀਂ ਹੈ, ਨਹੀਂ ਹੈ। ਔਰ ਹਿਰਦੇ ਦੀ ਸ਼ੁੱਧੀ ਵੀ ਨਹੀਂ ਹੋਵੇਗੀ ਅਗਰ ਵਾਸ਼ਨਾ ਕਰਕੇ ਮੈਂ ਪਾਠ ਕਰ ਰਿਹਾ, ਵਾਸ਼ਨਾ ਕਰਕੇ ਮੈਂ ਦਾਨ ਕਰ ਰਿਹਾ, ਵਾਸ਼ਨਾ ਕਰਕੇ ਮੈਂ ਪੁੰਨ ਕਰ ਰਿਹਾ। ਇਸ ਪੁੰਨ ਨਾਲ ਹਿਰਦਾ ਪਾਵਨ ਵੀ ਨਹੀਂ ਹੋਵੇਗਾ, ਪਵਿੱਤਰ ਨਹੀਂ ਹੋਵੇਗਾ, ਕਿਉਂਕਿ ਵਾਸ਼ਨਾ। ਇਸ ਪੁੰਨ ਨਾਲ ਹਿਰਦਾ ਪ੍ਰਭੂ ਨਾਲ ਜੁੜੇਗਾ ਹੀ ਨਹੀਂ, ਕਾਰਨ ਵਾਸ਼ਨਾ ਤੇ ਉਹਦਾ ਕੇਂਦਰ ਹੰਕਾਰ ਹੈ, ਲੋਭ ਹੈ, ਕਾਮ ਹੈ। ਮੈਂ ਫਿਰ ਦੁਹਰਾਵਾਂ, ਅਹੰਕਾਰ ਆਸ਼ਰਿਤ, ਲੋਭ ਆਸ਼ਰਿਤ, ਕਾਮ ਆਸ਼ਰਿਤ ਮਨੁੱਖ ਦੇ ਅੰਦਰ ਵਾਸ਼ਨਾ ਚੱਲਦੀ ਹੈ। ਹੰਕਾਰ ਆਸ਼ਰਿਤ ਚੱਲਦੀ ਹੈ ਫਿਰ ਉਹ ਕੇਂਦਰ ਬਦਲ ਲੈਂਦੀ ਹੈ, ਕੁਰਸੀ ਬਦਲ ਲੈਂਦੀ ਹੈ। ਫਿਰ ਲੋਭ ਆਸ਼ਰਿਤ ਚੱਲਣ ਲੱਗ ਪੈਂਦੀ ਹੈ, ਫਿਰ ਉਹ ਸਿੰਘਾਸਣ ਬਸ ਬਦਲ ਲੈਂਦੀ ਹੈ, ਕਾਮ ਆਸ਼ਰਿਤ ਚੱਲਣ। ਕਾਮਨਾ ਮਨੁੱਖ ਦੇ ਅੰਦਰ ਹਰ ਵਕਤ ਹੈ, ਵਾਸ਼ਨਾ ਹਰ ਵਕਤ ਹੈ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਵਾਸ਼ਨਾ ਜੋ ਹੈ ਉਹਨੂੰ ਨਹੀਂ ਦੇਖਦੇ, ਜੋ ਨਹੀਂ ਹੈ ਉਹਨੂੰ ਦੇਖਦੇ। ਜਿਹੜੀ ਕੁਰਸੀ ਹੈ ਉਹਨੂੰ ਨਹੀਂ ਦੇਖਦੀ, ਉੱਤੇ ਤੇ ਬੈਠੇ ਹੀ ਹੈ, ਜਿਹੜੀ ਨਹੀਂ ਹੈ ਉਹਨੂੰ ਵੇਖਦੀ ਹੈ। ਜਿਹੜਾ ਪਦਾਰਥ ਹੈ ਉਹਨੂੰ ਨਹੀਂ ਦੇਖਦੀ, ਉੱਤੇ ਜੇਬ ਦੇ 'ਚ ਹੈ, ਜੋ ਨਹੀਂ ਹੈ ਉਹਨੂੰ ਵੇਖਦੀ ਹੈ। ਇਹ ਵਾਸ਼ਨਾ ਦਾ ਸੁਭਾਵ ਹੈ। ਇਸ ਨੂੰ ਇਸ ਢੰਗ ਨਾਲ ਮੈਂ ਬਿਆਨ ਕਰਦਾ ਹੁੰਦਾ, ਜਦ ਨਜ਼ਰਾਂ ਕਿਸੇ ਦੇ ਪੈਰਾਂ ਨੂੰ ਵੇਖਣ ਤੇ ਮੁਖੜਾ ਨਹੀਂ ਦੇਖ ਸਕਦੀ, ਤੇ ਜੇ ਮੁਖੜੇ ਨੂੰ ਦੇਖਣ ਤੇ ਪੈਰ ਨਹੀਂ ਦੇਖ ਸਕਦੀ, ਜੇ ਨਜ਼ਰਾਂ ਜ਼ਮੀਨ ਨੂੰ ਵੇਖਣ ਤੇ ਆਸਮਾਨ ਨਹੀਂ ਵੇਖ ਸਕਦੀ, ਤੇ ਜੇ ਨਜ਼ਰਾਂ ਆਸਮਾਨ ਨੂੰ ਵੇਖਣ ਫਿਰ ਜ਼ਮੀਨ ਨਹੀਂ ਵੇਖ ਸਕਦੀ। ਇੱਕੋ ਹੀ ਸਮੇਂ ਦੋਹਾਂ ਨਾਲ ਸੰਬੰਧ ਨਹੀਂ ਜੁੜਦਾ। ਅੰਦਰ ਵਾਸ਼ਨਾ ਵੀ ਰੱਖ ਲਈਏ ਤੇ ਆਖੀਏ ਧਾਰਮਿਕ, ਵਾਸ਼ਨਾ ਗ੍ਰਸਿਆ ਮਨੁੱਖ ਅਧਾਰਮਿਕ ਹੈ, ਚਾਹੇ ਕੁਛ ਵੀ ਕਰੇ, ਕੁਛ ਵੀ ਕਰੇ। ਮੈਂ ਅਰਜ਼ ਕਰਦੇ ਹਾਂ, ਮਜਬੂਰੀ ਹੈ ਇਹ, ਠੀਕ ਹੈ। ਸੰਗਤ ਦੇ 'ਚ ਇੱਕ ਕਲਾਸ ਦੇ ਸਤਸੰਗੀ ਨਹੀਂ ਆਉਂਦੇ, ਜਿਵੇਂ ਇੱਕ ਸਕੂਲ ਹੈ, ਹੁਣ ਸਕੂਲ ਤਾਂ ਇੱਕੋ ਹੀ ਹੈ, ਉਹਦੀ ਯੂਨੀਫਾਰਮ ਵੀ ਇੱਕੋ ਹੀ ਹੈ, ਪਰ ਉਹਦੇ 'ਚ ਕਲਾਸਾਂ ਇੱਕ ਨਹੀਂ ਨੇ। ਕੋਈ ਪਹਿਲੀ ਕਲਾਸ 'ਚ ਜਾ ਰਿਹਾ ਵਿਦਿਆਰਥੀ, ਕੋਈ ਦੂਜੀ 'ਚ, ਕੋਈ ਤੀਜੀ 'ਚ, ਕੋਈ ਚੌਥੀ 'ਚ,
ਕੋਈ ਪੰਜਵੀਂ ਚ, ਕੋਈ ਹਾਈ ਕਲਾਸ ਦਸਵੀਂ ਚ ਬੈਠਾ। ਸਤਸੰਗੀ ਇੱਕ ਕਲਾਸ ਦੇ ਨਹੀਂ ਆਉਂਦੇ, ਕੋਈ ਤੇ ਵਾਕਈ ਹਾਈ ਕਲਾਸ ਦੇ ਆਉਂਦੇ, ਕੋਈ ਮਿਡਲ ਦੇ ਚ ਆਉਂਦੇ ਨੇ, ਸੱਤਵੀਂ ਅੱਠਵੀਂ ਆਉਂਦੇ, ਕੋਈ ਪਹਿਲੀ ਕਲਾਸ ਦੇ ਆਉਂਦੇ ਨੇ, ਤੇ ਕੁਛ ਵਿਚਾਰੇ ਇਸ ਤਰ੍ਹਾਂ ਦੇ ਨੇ ਜਿਹਨੇ ਹੁਣੇ ਨਵਾਂ ਨਵਾਂ ਐਡਮਿਸ਼ਨ ਲਿਆ, ਦਾਖਲਾ ਲਿਆ, ਪਹਿਲੀ ਦਫਾ ਹੀ ਆਇਆ, ਕੁਛ ਵੀ ਨਹੀਂ ਪਤਾ, ਮੱਥਾ ਟੇਕਿਆ ਬੈਠ ਗਿਆ, ਆਇਆ ਜਾਂ ਚਲਾ ਗਿਆ। ਤੋ ਕੀਰਤਨ ਕਥਾ ਸਾਰੇ ਸਤਸੰਗੀ ਕੋਈ ਇੱਕ ਢੰਗ ਨਾਲ ਸੁਣਦੇ ਨੇ, ਕਿਉਂ ਸਾਰੇ ਸਤਸੰਗੀ ਇੱਕ ਢੰਗ ਦੇ ਹੁੰਦੇ ਨੇ, ਸਭ ਪਿਆਲੇ ਅਲੱਗ ਅਲੱਗ ਨੇ, ਇਹ ਵੀ ਮੈਂ ਇੱਕ ਢੰਗ ਦੇ ਨਹੀਂ ਆਉਂਦੇ। ਹਰ ਇੱਕ ਮਨੁੱਖ ਦੀ ਸਮੱਸਿਆ ਤੇ ਹੈ, ਪਰ ਹਰ ਮਨੁੱਖ ਦੀ ਸਮੱਸਿਆ ਅਲੱਗ ਅਲੱਗ ਹੈ, ਅਲੱਗ ਅਲੱਗ ਅਲੱਗ ਅਲੱਗ। ਤੋ ਇਹ ਜੋ ਸ਼ਬਦ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ, ਉਹਨਾਂ ਸਤਸੰਗੀਆਂ ਲਈ ਹੈ ਜਿਨ੍ਹਾਂ ਦਾ ਦਾਖਲਾ ਹਾਈ ਸਕੂਲ ਦੇ ਵਿੱਚ ਦਸਵੀਂ 'ਚ ਹੋ ਗਿਆ। ਜੋ ਉੱਚੀ ਕਲਾਸ ਦੇ ਵਿੱਚ ਆ ਕੇ ਬੈਠ ਗਏ ਨੇ, ਸਾਧਨਾ ਕਰਦਿਆਂ ਕਰਦਿਆਂ ਸਮਝ ਆ ਗਈ ਹੈ ਕੁਛ। ਜਿਤਨੇ ਚਿਰ ਤੱਕ ਅੰਦਰ ਵਾਸ਼ਨਾ ਪਈ ਚੱਲਦੀ ਹੈ, ਮੈਂ ਸਾਰਾ ਦਿਨ ਪਾਠ ਕਰਾਂ, ਜਪ ਕਰਾਂ, ਤਪ ਕਰਾਂ, ਇਹ ਸਭ ਸੰਸਾਰੀ ਕਰਮ ਨੇ, ਧਾਰਮਿਕ ਨਹੀਂ ਹੈ। ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਤਾਂ ਗੁਰਦੁਆਰਾ ਬਾਜ਼ਾਰ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਮਾਰਕੀਟ ਬਣ ਜਾਏਗਾ, ਕਾਮਨਾ ਕਰਕੇ ਮੈਂ ਗੁਰਦੁਆਰੇ ਆਵਾਂ ਗੁਰਦੁਆਰਾ ਇੱਕ ਫੈਕਟਰੀ ਬਣ ਜਾਏਗਾ। ਫੈਕਟਰੀ ਬਾਜ਼ਾਰ ਵਿੱਚ ਜਾਂਦਾ ਮੈਂ ਕੋਈ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਵੀ ਗਿਆ ਕਿਸੇ ਸੰਸਾਰਿਕ ਵਸਤੂ ਲਈ, ਮੈਂ ਗੁਰਦੁਆਰੇ ਗੁਰੂ ਲਈ ਨਹੀਂ ਗਿਆ, ਮੈਂ ਗੁਰਦੁਆਰੇ ਪ੍ਰਭੂ ਲਈ ਗਿਆ। ਮੇਰੀ ਵਾਸ਼ਨਾ ਹੈ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਹੋਰ ਸੁਣੋ, ਇਹ ਵਾਸ਼ਨਾ ਜਦ ਅਸੀਮ ਹੋ ਜਾਏ, ਬਾਹ ਜਿਸ ਦੀ ਵਾਸ਼ਨਾ ਹੈ ਉਹ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ, ਫਿਰ ਉਹ ਚੀਜ਼ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ ਜੋ ਹੁਣ ਵੀ ਕੋਲ ਨਹੀਂ ਹੈ ਉਹਨੂੰ ਦੇਖਣ ਲੱਗ ਪਈ, ਇਹ ਵਾਸ਼ਨਾ ਤ੍ਰਿਸ਼ਨਾ ਬਣ ਜਾਂਦੀ ਹੈ, ਇਸੇ ਨੂੰ ਤ੍ਰਿਸ਼ਨਾ ਕਹਿੰਦੇ। ਵਾਸ਼ਨਾ ਪਹਿਲੇ ਇੱਕ ਵਸਤੂ ਤੇ ਟਿਕੀ ਹੈ, ਮਿਲ ਗਈ ਹੈ, ਵਾਸ਼ਨਾ ਫਿਰ ਅੱਗੇ ਚਲੀ ਗਈ, ਮਿੱਟੀ ਨਹੀਂ, ਟਿਕਾਊ ਨਹੀਂ, ਉਹ ਵੀ ਮਿਲ ਗਈ, ਵਾਸ਼ਨਾ ਫਿਰ ਅੱਗੇ ਚਲੀ ਗਈ। ਇਹਨੂੰ ਕਹਿੰਦੇ ਨੇ ਹੁਣ ਇਹ ਵਾਸ਼ਨਾ ਤ੍ਰਿਸ਼ਨਾ ਹੋ ਗਈ ਹੈ, ਤੇ ਤ੍ਰਿਸ਼ਨਾ ਇਸ ਤਰ੍ਹਾਂ ਹੈ ਜਿਵੇਂ ਬਾਂਬੜ ਬਲਦੀ ਅੱਗ ਦੇ ਚ ਲੱਕੜਾਂ ਪਾਈ ਜਾਈਏ ਤੇ ਅੱਗ ਨੂੰ ਪੁੱਛੀਏ ਤੂੰ ਰੱਜ ਗਈ ਕਿ ਨਹੀਂ, ਈਂਧਨ ਤੋਂ ਬਾਲਣ ਤੋਂ ਅੱਗ ਨਹੀਂ ਰੱਜਦੀ, ਤ੍ਰਿਸ਼ਨਾ ਕਦੀ ਤ੍ਰਿਪਤ ਨਹੀਂ ਆਉਂਦੀ, ਤ੍ਰਿਸ਼ਨਾ ਮਨੁੱਖ ਨੂੰ ਸਦਾ ਅਤ੍ਰਿਪਤ ਰੱਖਦੀ ਹੈ, ਭੁੱਖਾ ਰੱਖਦੀ ਹੈ। ਔਰ ਇਹ ਵੀ ਸੁਣ ਲਓ, ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਗੁਣ ਨਹੀਂ ਆਉਂਦਾ, ਨਹੀਂ ਆਉਂਦਾ, ਕੋਈ ਕੋਮਲਤਾ ਨਹੀਂ ਆਉਂਦੀ। ਤ੍ਰਿਸ਼ਨਾ ਬਣਦੀ ਕਿਸ ਤਰ੍ਹਾਂ ਹੈ, ਵਾਸ਼ਨਾ ਕਾਮਨਾ ਹੀ ਤ੍ਰਿਸ਼ਨਾ ਬਣ ਜਾਂਦੀ ਹੈ। ਔਰ ਵਾਸ਼ਨਾ ਦੇ ਕੇਂਦਰ ਤਿੰਨ, ਮੈਂ ਫਿਰ ਅਰਜ਼ ਕਰਾਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਵਾਸ਼ਨਾ ਅਸੀਮ ਹੋ ਗਈ ਹੈ, ਰੁਕਦੀ ਨਹੀਂ ਹੈ, ਤ੍ਰਿਸ਼ਨਾ ਬਣ ਗਈ ਹੈ, ਇਹ ਹੁਣ ਭ੍ਰਸ਼ਟ ਹੋ ਜਾਏਗਾ, ਇਸ ਵਾਸ਼ਨਾ ਦੇ ਦਰਿਆ ਵਿੱਚ ਡੁੱਬ ਜਾਏਗਾ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਮਨੁੱਖਤਾ ਤੇ ਨਿਗਾਹ ਮਾਰਦਾ, ਕੀ ਦੇਖਦਾ, ਹਮ ਦੇਖਾਂ ਤੈਂ ਡੁੱਬੇ ਅਲੇ, ਡੁੱਬਦੇ ਪਏ ਸਭ ਗਰਕ ਨੇ,
ਸਭ ਡੁੱਬੇ ਹੋਏ ਨੇ। ਮੈਂ ਤਾਂ ਐਸਾ ਦੇਖਦਾ। ਇਹ ਵੀ ਮੈਂ ਅਰਜ਼ ਕਰਦਿਆਂ ਨੁਕਤਾ, ਕੋਈ ਪਾਣੀ ਦਾ ਸੁਭਾਅ ਨਹੀਂ ਹੈ ਮਨੁੱਖ ਨੂੰ ਡੋਬਣਾ, ਨਹੀਂ ਡੋਬਦਾ, ਪਾਣੀ ਦਾ ਸੁਭਾਅ ਹੀ ਨਹੀਂ ਹੈ ਡੋਬਣਾ। ਅਗਰ ਪਾਣੀ ਦਾ ਸੁਭਾਅ ਡੋਬਣਾ ਹੁੰਦਾ ਤਾਂ ਫਿਰ ਕੁੱਤੇ ਡੁੱਬਣੇ ਚਾਹੀਦੇ ਸਨ, ਮੱਝਾਂ ਡੁੱਬਣੀਆਂ ਚਾਹੀਦੀਆਂ ਸਨ, ਗਊਆਂ ਡੁੱਬਣੀਆਂ ਚਾਹੀਦੀਆਂ ਸਨ, ਸ਼ੇਰ ਡੁੱਬਣੇ ਚਾਹੀਦੇ ਸਨ। ਬਿੱਲੀਆਂ ਵੀ ਤੈਰਦੀਆਂ ਨੇ, ਕੁੱਤੇ ਵੀ ਤੈਰਦੇ, ਗਊਆਂ ਵੀ ਤੈਰਦੀਆਂ ਨੇ, ਮੱਝਾਂ ਵੀ ਤੈਰਦੀਆਂ। ਹੈਰਾਨਗੀ, ਸ਼ੇਰ ਵੀ ਤੈਰਦੇ ਨੇ। ਕੇਰਲਾ ਵਿੱਚ ਦੇਖ ਕੇ ਮੈਂ ਦੰਗ ਰਹਿ ਗਿਆ, 60 ਫੁੱਟ ਗਹਿਰੇ ਪਾਣੀ ਵਿੱਚ ਹਾਥੀ ਇਸ਼ਨਾਨ ਪਿਆ ਕਰਦਾ, ਗਹਿਰਾ ਅੰਦਰ ਚਲਾ ਗਿਆ, ਫਿਰ ਉੱਪਰ ਆ ਗਿਆ, ਤੈਰਦਾ ਪਿਆ। ਮੈਨੂੰ ਇੰਝ ਲੱਗਿਆ ਜਿਵੇਂ ਪਹਾੜ ਪਾਣੀ ਵਿੱਚ ਤੈਰਦਾ ਪਿਆ। ਇੰਨਾ ਵੱਡਾ ਭਾਰੀ ਬਰਖਮ ਜਿਸਮ, ਕਾਫੀ ਚਿਰ ਹੋਇਆ ਇਸ ਦ੍ਰਿਸ਼ ਨੂੰ ਦੇਖਿਆ, ਮੈਨੂੰ ਇਹ ਖਿਆਲ ਮੈਨੂੰ ਉੱਥੋਂ ਮਿਲਿਆ। ਹੈ ਪਾਣੀ ਦਾ ਸੁਭਾਵ ਡੋਬਣਾ ਨਹੀਂ ਹੈ, ਨਹੀਂ ਤੇ ਹਾਥੀ ਡੁੱਬਣਾ ਚਾਹੀਦਾ ਸੀ। ਇੰਨਾ ਗਹਿਰਾ ਪਾਣੀ ਹੈ ਝੀਲ ਦਾ, ਇਹਦੇ ਤੈਰ ਰਿਹਾ, ਗਊਆਂ ਤੈਰਦੀਆਂ ਨੇ, ਘੋੜੇ ਤੈਰਦੇ ਨੇ, ਮੱਝਾਂ ਤੈਰਦੀਆਂ ਨੇ, ਬਿੱਲੀਆਂ ਤੈਰਦੀਆਂ ਨੇ, ਕੁੱਤੇ ਤੈਰਦੇ ਨੇ। ਬਦਕਿਸਮਤੀ ਹੈ ਮਨੁੱਖ ਡੁੱਬਦੇ ਨੇ, ਮਨੁੱਖ ਡੁੱਬਦਾ। ਤੇ ਹੁਣ ਪਾਣੀ ਕੋਲ

ਕੁਛ ਸਿਆਣੇ ਕਹਿੰਦੇ ਨੇ ਜਿਹਨੇ ਕਿਧਰੇ ਪਾਣੀ ਵਿੱਚ ਇੱਕ ਦਿਨ ਵੀ ਜੋ ਹੈ ਤੈਰਨਾ ਸਿੱਖਿਆ ਤੇ ਤੈਰਦਾ ਜੀਵਨ ਭਰ ਇਸ ਨੂੰ ਨਹੀਂ ਭੁੱਲੇਗਾ। ਬਾਕੀ ਵਿਦਿਆ ਕਲਾ ਭੁੱਲ ਸਕਦੀ ਹੈ, ਤੈਰਨਾ ਨਹੀਂ ਮਨੁੱਖ ਭੁੱਲਦਾ। ਜੰਮੂ ਤਵੀ ਦੇ ਚ ਮੈਂ ਇੱਕ ਦਫਾ ਅਭਿਆਸ ਕੀਤਾ। ਮੈਂ ਕਿਹਾ 30-40 ਸਾਲ ਹੋ ਗਏ, ਬਹੁਤ ਪੁਰਾਣੀ ਗੱਲ, ਪਾਕਿਸਤਾਨ ਤੋਂ ਆਏ ਸੀ, ਦਰਿਆ ਵਿੱਚ ਤੈਰਦੇ ਹੁੰਦੇ ਸੀ, ਟੋਚੀ 'ਚ ਦੇਖਦੇ ਹਾਂ ਜਿਸ ਤਵੀ ਦੇ ਚ, ਭੁੱਲ ਗਿਆ ਕਿ ਮੈਨੂੰ ਆਉਂਦਾ। 2-3 ਚੰਗੇ ਤੈਰਾਕ ਵਿਚਕਾਰ ਸਨ, ਮੈਂ ਕਿਹਾ ਦੇਖ ਲੈਣਾ, ਜੇ ਡੁੱਬਾਂ ਤਾਂ ਫਿਰ ਸੰਭਾਲ ਲੈਣਾ। ਮੈਂ ਤਜਰਬੇ ਦੇ ਤੌਰ 'ਤੇ ਦੇਖਿਆ ਨਹੀਂ ਡੁੱਬਿਆ ਮੈਂ। ਤੈਰਨਾ ਮਨੁੱਖ ਨਹੀਂ ਭੁੱਲਦਾ ਅਗਰ ਆ ਗਿਆ, ਕਿਸੇ ਨੂੰ ਵੀ ਆ ਗਿਆ। ਬਾਕੀ ਭੁੱਲ ਸਕਦਾ, ਸੰਗੀਤ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਤਬਲਾ ਸਿੱਖਿਆ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ, ਕੋਈ ਵੀ ਕਰਮ ਕੋਈ ਵੀ ਕ੍ਰਿਤ ਅਭਿਆਸ ਨਹੀਂ ਕਰੇਗਾ ਭੁੱਲ ਜਾਏਗਾ। ਤੈਰਨਾ ਮਨੁੱਖ ਨਹੀਂ ਭੁੱਲਦਾ। ਪ੍ਰਕਿਰਤੀ ਕੁਦਰਤ ਵੀ ਚਾਹੁੰਦੀ ਹੈ ਮਨੁੱਖ ਨਾ ਡੋਬੇ ਤੇ ਨਾ ਡੁੱਬੇ। ਔਰ ਵਾਕਈ ਪਾਣੀ ਮਨੁੱਖ ਦਾ ਵੈਰੀ ਨਹੀਂ ਹੈ। ਤੁਸੀਂ ਆਖੋਗੇ ਫਿਰ ਡੁੱਬਦਾ ਕਿਉਂ ਹੈ? ਹੈਰਾਨਗੀ ਹੈ, ਜ਼ਿੰਦਾ ਮਨੁੱਖ ਡੁੱਬਦੇ ਨੇ, ਲਾਸ਼ਾਂ ਤੇ ਤੈਰਦੀਆਂ ਨੇ, ਮੁਰਦੇ ਤੇ ਤੈਰਦੇ ਨੇ। ਮੈਂ ਬਨਾਰਸ ਦੇ ਚ ਪ੍ਰਯਾਗਰਾਜ ਦੇ ਚ ਦੇਖਿਆ ਜਿਨ੍ਹਾਂ ਨੂੰ ਜਲ ਪ੍ਰਵਾਹ ਕਰਦੇ ਨੇ ਗੰਗਾ ਦੇ ਚ, ਬਹੁਤ ਵੱਡਾ ਪੱਥਰ ਉਹਨਾਂ ਦੇ ਨਾਲ ਬਣਦੇ ਨੇ। ਅੱਧ ਹੋ ਗਈ, ਬੰਦਾ ਤੇ ਉਂਝ ਡੁੱਬ ਜਾਂਦਾ, ਇਹ ਮੁਰਦੇ ਨਾਲ ਪੱਥਰ ਬਣਨੇ ਨੇ, ਇਹ ਡੁੱਬਦਾ ਹੀ ਨਹੀਂ। ਲਾਸ਼ਾਂ ਤੈਰਦੀਆਂ ਨੇ, ਜ਼ਿੰਦਾ ਮਨੁੱਖ ਡੁੱਬਦੇ ਨੇ। ਕਾਰਨ ਕਿ ਭੈ ਕਰਕੇ ਜ਼ਿੰਦਾ ਮਨੁੱਖ ਆਪਣਾ ਬੈਲੈਂਸ ਵਿਗਾੜ ਬੈਠਦਾ, ਤਵਾਜ਼ਨ ਖੋ ਬੈਠਦਾ, ਸੰਤੁਲਨ ਗਵਾ ਦਿੰਦਾ, ਪਾਣੀ ਉਸ ਨੂੰ ਡੁੱਬ ਦਿੰਦਾ। ਚਿੰਤਾ ਕਰਕੇ, ਫਿਕਰ ਕਰਕੇ, ਤਨਾਅ ਕਰਕੇ ਮਨੁੱਖ ਸੰਸਾਰ ਵਿੱਚ ਡੁੱਬ ਜਾਂਦਾ ਹੈ, ਵਰਨਾ ਸੰਸਾਰ ਦਾ ਸੁਭਾਅ ਹੀ ਨਹੀਂ ਹੈ ਕਿਸੇ ਨੂੰ ਡੋਬੇ। ਸੰਸਾਰ ਨਹੀਂ ਡੋਬਦਾ ਕਿਸੇ ਨੂੰ, ਇਹ ਵੀ ਮਸਕ। ਅਗਰ ਰਾਜ ਪਾਠ ਕੁਰਸੀ ਡੁੱਬਦੀ ਹੈ ਤਾਂ ਜਨਕ ਡੁੱਬ ਜਾਣਾ ਚਾਹੀਦਾ ਸੀ, ਜਨਕ ਤੇ ਨਹੀਂ ਡੁੱਬਿਆ। ਮਹਾਰਾਜਾ ਰਣਜੀਤ ਸਿੰਘ ਡੁੱਬ ਜਾਣਾ ਚਾਹੀਦਾ ਸੀ, ਉਹ ਤੇ ਨਹੀਂ ਡੁੱਬਿਆ। ਅਗਰ ਗ੍ਰਸਤ ਪਰਿਵਾਰ ਡੁੱਬਦਾ ਹੈ ਤਾਂ ਫਿਰ ਕਬੀਰ ਵੀ ਗ੍ਰਸਤੀ ਸਨ, ਰਵਿਦਾਸ ਵੀ ਗ੍ਰਸਤੀ ਸਨ, ਡੁੱਬ ਜਾਣੇ ਚਾਹੀਦੇ ਨੇ। ਇਹ ਸਦਨਾ ਵੀ ਗ੍ਰਸਤੀ ਹੈ ਤੇ ਲੋਚਨ ਵੀ ਗ੍ਰਸਤੀ ਹੈ, ਇਹ ਡੁੱਬ ਜਾਣੇ ਚਾਹੀਦੇ ਨੇ। ਰਾਮ ਵੀ ਗ੍ਰਸਤੀ ਨੇ, ਸ੍ਰੀ ਕ੍ਰਿਸ਼ਨ ਵੀ ਗ੍ਰਸਤੀ ਨੇ, ਤਿੰਨ ਸਿਰ ਮੋਰ ਦੇਵਤੇ ਬ੍ਰਹਮਾ ਵਿਸ਼ਨ ਮਹੇਸ਼ ਗ੍ਰਸਤੀ ਨੇ, ਗ੍ਰਸਤੀ ਨੇ, ਡੁੱਬ ਜਾਣੇ ਚਾਹੀਦੇ। ਪਰਿਵਾਰ ਨਹੀਂ ਡੋਬਦਾ, ਧਨ ਸੰਪਦਾ ਨਹੀਂ ਡੋਬਦੀ, ਧਨ ਭਗਤ ਕਮਾਉਂਦੇ ਰਹੇ ਨੇ ਕਿਰਤ ਕਰਕੇ। ਔਰ ਬਹੁਤ ਸਾਰੇ ਛੋਟੀ ਦੇ ਸੰਤ ਅਵਤਾਰੀ ਪੁਰਸ਼ ਤੇ ਰਾਜੇ ਸਨ, ਰਾਮ ਅਯੋਧਿਆ ਦੇ ਨਰੇਸ਼ ਰਾਜੇ ਸਨ, ਜਨਕ ਰਾਜਾ ਹੈ, ਹਰੀਸ਼ਚੰਦਰ ਰਾਜਾ ਹੈ, ਬੜੀ ਧਨ ਸੰਪਦਾ। ਮਹਾਰਾਜਾ ਰਣਜੀਤ ਸਿੰਘ ਮਹਾਰਾਜਾ ਨੇ ਬੜੀ ਧਨ ਸੰਪਦਾ, ਉੱਥੇ ਨਹੀਂ ਗਰਕ ਹੋਏ। ਨਾ ਪਦਾਰਥ ਡੋਬਦਾ, ਨਾ ਪਰਿਵਾਰ ਡੋਬਦਾ, ਨਾ ਪ੍ਰਭਤਾ ਡੋਬਦੀ ਹੈ, ਨਾ ਕੁਰਸੀ ਡੋਬਦੀ ਹੈ, ਚੌਧਰਪਣਾ ਨਹੀਂ ਡੋਬਦਾ, ਪਰ ਮਨੁੱਖ ਡੁੱਬ ਜਾਂਦਾ, ਬੈਲੈਂਸ ਵਿਗਾੜ ਬੈਠਦਾ, ਸੰਤੁਲਨ ਗਵਾ ਬੈਠਦਾ, ਤਵਾਜ਼ਨ ਖੋ ਬੈਠਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਮੈਂ ਦੇਖਦਾ ਦੁਨੀਆਂ ਤੇ ਡੁੱਬ ਰਹੀ ਹੈ, ਡੁੱਬ ਰਹੀ ਹੈ। ਯੋਗੀਆਂ ਦੇ ਸਿਰਮੌਰ ਯੋਗੀ ਉਸ ਵਕਤ, ਗੋਰਖ ਦੇ ਚੇਲੇ ਚਰਪਟਨਾਥ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਇੱਕ ਪ੍ਰਸ਼ਨ ਕਰਦੇ ਨੇ, ਸਿੱਧ ਗੋਸ਼ ਦੇ ਚ ਦਰਜ ਹੈ। ਦੁਨੀਆਂ ਸਾਗਰ ਦੁੱਤਰ ਕਹੀਏ, ਕਿਉਂ ਕਰ ਪਾਈਏ ਪਾ।

0: ये जो न तरे जान वाला सागर है दुस्तर है बड़ा, किवें पार जाइए, डोबदा ते डोबदा। महाराज कहते मैं तो देखदा मनुख डुबे पैने कोई परिवार विच ऐसा गर्क है निरंकार भुल गया, कोई लोभ वासना करके धन संपदा विच इतना डुब है डुबे है परमात्मा नु भुल गया, कोई हंकार वासना करके प्रभता च चौधर पणे च इतना डुबे है प्रभु नु भुल गया। यही कुछ तुसी देखोगे, डुबे हुए मनुख गर्क होए मनुख, कोई पदार्थां च डुबे पै, कोई परिवार विच डुबे पै, कोई प्रभता च डुबे पै, हम दे खांत हैं डुबे है। योगी चरपटनाथ जो ग्रस्त नु छोड़ के आया है, पदार्थां नु छोड़ के आया है, जोगी बने है, महाराज नु कहिंदा है सागर नहीं तरिया जांदा, कठिन है औख है। दुनिया सागर दूतर कहिए क्यों कर पाइए पारो, चरपट बोले अवधो नानक देव सदा सचा बिचारो। ए अवधूत नानक जी, ए महात्मा नानक जी, दसो पार किवें जाइए। तो इत्थे ते जोगी ने कबूल कर लिया, उरारा जे मैं नहीं पार होया, कबूल कर लिया, क्यों कर पाइए पार, किवें पार होइए। सतगुरु नानक देव जी महाराज की विनम्रता निर्माणता मिठास आप कहते ने, आपे आखे आपे समझे, तिसक्या उत्तर दीजे, साच कहो तुम पार गरामी तिसक्या बैसन दीजे। तू जो कुछ पुछदा पे है जानदा है, जानदा है, उन्हों मैं की समझावा ते की जवाब दिया। साच कहो तुम पार गरामी, तू ते योगी है पार ग्रामी, पार पहुंच गए, तेरा ग्राम तेरा वसेबा ते पार। एक नो कहने ना पार ग्रामी, संसार तो पार हो गया है, पार वसदा है। एक नो कहने ना पार दर्शी, निगाहां पार वेख दिया ने, जाना है, कदम उरार खड़े ने, नजरां ललचा रही ने पार जाना है, नजरां बेताब ने जो कुछ देख दे पया, जिथे मेरी निगाह पहुंची है उथे मेरे कदम भी पहुंचन, मेरा हाथ भी पहुंचे। इस तरह के मनुख नू कहिंदे ने पारदर्शी। पर जिहदियां नजरां भी पार नहीं जांदियां, खड़ा उरार है ते कहिंदा उरार बड़िया मौजा ने, यही सब कुछ, यही सब कुछ। इनू संसारी कहिंदे ने, पारदर्शी नू अभ्यासी कहिंदे ने, पारग्रामी नू संत कहिंदे ने। पारग्रामी पार पहुंच गए, पारदर्शी इहदियां नजरां पार तक वेखदियां ने, इनू समझ है, इहदियां निगाहां पहुंचियां ने उस अवस्था तक जिहनू हासिल करना है, उहदी समझ आ गई। साधना कर रहे अभ्यासी है, पारदर्शी है, पारग्रामी है, तीसरा संसारी उरार खड़ा है, ना नजरां पार वेखदियां ने ते ना ही पार जाण दी तमन्ना है। ए जग मिठा अगला किन डिठा, छड़ो पार ले लो की रखे है। उरार वासना दा जगत है, उरार कामना दा जगत है, पार जाण दी ते हुण तमन्ना ही नहीं रही, इच्छा ही नहीं। तुम कहियत हो जगत गुरु स्वामी, हम कहियत कल युग के कामी। इस युग दा सिरमोर औगण काम वासना, पिछले युग लंघे ने जिन्हां दे कुछ सिरमोर औगण सन, किधरे अहंकार वासना किधरे लोभ वासना। इहदा इह मतलब नहीं कि एको ही वासना प्रधान है, नहीं सारिया ने, लेकिन प्रधान एको है, बाकी जेर साया है। मैं पहले अर्ज की थी है, हर मनुख का बुनियादी अवगुण एक होंदा है, बाकी अवगुण भी होंदे ने, उहदे जेर साया होंदे। हर युग का अपना अवगुण होंदा है, एक अवगुण प्रधान होंदा है, बाकी जेर साया होंदे ने। इस युग का प्रधान अवगुण महाराज दसदे ने काम वासना, कल कल वाली काम मद मनवा पीवन हार। कामना सर्कल दे च घूमदी है, चक्कर दे च, दायरे दे च। प्रथम काम वासना, रूप वासना, फिर पुत्र दी वासना, मित्र दी वासना, धन दी वासना, पदार्थां दी वासना, होर छोटियां छोटियां वासना, चंगे रहन सहन दी वासना, खाण पीण दी वासना, फिर वासना आके केंद्रित हो जाती है रूप ते। यही कारण है कि गुरबाणी और साडे देश दे सारे साधु जन पुरुष नूं जिथे काम कह देंदे ने, गुस्ताखी माफ, स्त्री नूं काम नहीं कह देंदे। काम नहीं, कामना दी बणी, मनुख दी कामना वक्ती तौर ते जिथे रुकदी है। छले कनक कामने, गुरु अर्जन देव जी, छले मनुख छलिया जांदा है, कनक कामने किधरे लोभ करके, धन करके, कनक सोने करके, किधरे रूप करके छलिया जांदा, किथे परमात्मा चेते आंदा है। सार किताबली दा करता कहंदा है, कनक कनक ते अधिकता, कनक कनक ते बहु गुणा, सत गुणा अधिकाए, वा खाए बौरात है, वा पाए बौराए। कनक कहंदे ने सोने नो, कनक कहंदे ने पांग नो। कहंदा है एक सोना कनक, एक भंग कनक, दोहां नो कनक कहंदे ने। भंग कनक ते खाइए पीए ते नशा चढ़ जाता है, बंदा पागल हो जाता है। कहिंदे एक नू खांदे आ बंदा पागल हो जाता है, एक ते सिर्फ हत्थां च आ जाए ते बंदा पागल हो जाता है। वाह खाए बौरात है, भंग खा ली ते पागल हो गया है। वाह पाए बौरात, धन सिर्फ हत्थां च आ गया ते पागल हो गया। तवाजन खो बैठा, हत्थां च ही आ गया, बस हत्थां च आंदियां ही डुब गया। वाह खाए बौरात है या पाए बौरा है। तुलसी कहंदे ने, ऐसो को जन्मयो जग माई, प्रभता पाए जासमत, चौधरपणा मिल गया धन करके या शक्ति करके, ऐसा केड़ा मनुख है जो प्रबल अहंकारी ना हो जाए और गर्क ना हो जाए, डूब ना जाए। ऐसो को जन्मयो जग माई, प्रभता पाए जा समझ नाए। तो काम ए वासना सिरमौर इस युग दे, अजोका साहित्य, अजोका लिटरेचर जो बाजार दे च बिक रहा है, 90% कामक है। अजोकियां जो फिल्मां ने 100% कामक ने। गजब दी गल, वेचना कपड़ा है, रूप स्त्री दा अगों कीता होया है, वेचनी साइकिल है, खड़ी स्त्री कीती हुई है, जिवें साइकिल सिर्फ स्त्री ने चलानी है, पुरुषां ने चलानी ही नहीं। कपड़ा नहीं बिक रहा, साइकिल नहीं बिक रही, कार नहीं बिक रही, मूल रूप दे ते स्त्री बिक रही है, स्त्रियां दे बाजार। मनुख दी वासना, हम कहियत कल युग के काम, ए वासना प्रधान। इस वास्ते ए भ्रष्टपणा मनुख दी जिंदगी चारों पासे देखोगे। आपदी ज्ञातली अर्ज करा, पुरुष दे चेहरे दे ते स्त्री दे चेहरे च प्रकृति ने फर्क रखे है। स्त्री नू होर ढंग दा सौपण दिता है, पुरुष नू होर ढंग दा सौपण दिता है। ये दाड़ा पुरुष का शिंगार है, शिंगार है, ਉਹਨੇ ਸੰਘਾਰਿਆ, ਇਸਤਰੀ ਦੇ ਚਿਹਰੇ ਤੇ ਨਹੀਂ ਹੈ। ਔਰ ਬੜੇ ਧਿਆਨ ਨਾਲ ਸੁਣਨਾ, ਕੁਛ ਧਾਰਮਿਕ ਅਨੁਭਵੀ ਪੁਰਸ਼ ਕਹਿੰਦੇ ਨੇ ਮਦੀਨ ਨਾਲੋਂ ਨਰ ਜ਼ਿਆਦਾ ਖੂਬਸੂਰਤ ਹੈ। ਚਲੋ ਦੋ ਚਾਰ ਉਦਾਹਰਣ ਦਿਆਂ। ਸ਼ੇਰ ਬਬਰ ਉਹਦੀ ਗਰਦਨ ਦੇ ਭਰਵੇਂ ਵਾਲ, ਉਹਦਾ ਰੋਬੇਲਾ ਚਿਹਰਾ, ਉਹਦੇ ਕੋਲ ਖੜੀ ਸ਼ੇਰਨੀ ਬਿਲਕੁਲ ਫਿੱਕੀ ਲੱਗਦੀ, ਕੁਛ ਵੀ ਨਹੀਂ, ਕੁਛ ਵੀ। ਜਿਤਨਾ ਸੁੰਦਰ ਮੁਰਗਾ ਹੈ, ਮੁਰਗੀ ਤੇ ਉਹਦੇ ਸਾਹਮਣੇ ਕੁਛ ਵੀ ਨਹੀਂ, ਕੁਛ ਵੀ ਨਹੀਂ। ਸੀਸ ਦੀ ਕਲ ਦੀ ਭਰਵੀਂ ਗਰਦਨ, ਜਿਤਨਾ ਨਰ ਚਿੜਾ ਖੂਬਸੂਰਤ ਹੈ ਮਦੀਨ ਨਹੀਂ ਹੈ, ਜਿਤਨਾ ਨਰ ਤੋਤਾ ਖੂਬਸੂਰਤ ਹੈ ਮਦੀਨ ਨਹੀਂ ਹੈ, ਤੇ ਜਿਤਨਾ ਨਰ ਮੋਰ ਸੁੰਦਰ ਹੈ, ਲੰਬੇ ਲੰਬੇ ਪੰਖ, ਮੋਰਨੀ ਬਿਲਕੁਲ ਫਿੱਕੀ, ਕੁਛ ਵੀ ਨਹੀਂ। ਦੇਖਿਆ ਹੋਏਗਾ ਮੋਰਨੀ ਕੋਲੋਂ ਲੰਬੇ ਪੰਖ ਨਹੀਂ ਹੁੰਦੇ। ਕਈ ਲੋਕ ਤੇ ਜੰਗਲਾਂ 'ਚ ਜਾਂਦੇ ਨੇ, ਰਾਜਸਥਾਨ ਦੇ ਜੰਗਲ ਹੁਣ ਤੇ ਸ਼ਹਿਰਾਂ 'ਚ ਵੀ ਬੜੇ ਨੇ, ਮੋਰ ਭਰੇ ਪਏ ਨੇ, ਉਹਦੇ ਕੋਲ ਹੀ ਮੋਰਨੀ ਖੜੀ ਆਉਂਦੀ ਹੈ, ਉਸ 'ਤੇ ਨਿਗਾਹਾਂ ਨਹੀਂ ਜਾਂਦੀਆਂ, ਮੋਰ 'ਤੇ ਜਾਂਦੀਆਂ। ਮੋਰ ਸੁੰਦਰ ਹੈ। ਇਹ ਤੇ ਦੋ ਚਾਰ ਮੈਂ ਉਦਾਹਰਣ ਦਿੱਤੇ ਨੇ। ਕਾਇਨਾਤ ਦੇ 'ਚ ਕੁਦਰਤ ਨੇ ਨਰ ਨੂੰ ਤੇ ਆਪ ਹੀ ਸ਼ਿੰਗਾਰਿਆ ਹੈ, ਇਸਤਰੀ ਦਾ ਸ਼ਿੰਗਾਰ ਕਿਸੇ ਹੋਰ ਢੰਗ ਦਾ ਹੈ। ਮਾਂ ਬਣਨ ਦੀ ਇੱਕ ਬਹੁਤ ਵੱਡੀ ਸੌਗਾਤ ਉਸਨੇ ਇਸਦੀ ਝੋਲੀ 'ਚ ਪਾ ਦਿੱਤੀ ਹੈ, ਉਹ ਪੁਰਸ਼ ਕੋਲ ਨਹੀਂ ਹੈ। ਕਿਉਂਕਿ ਪੁਰਸ਼ ਨੂੰ ਨੇ ਤੇ ਰੱਬ ਨੇ ਜੋ ਹੈ ਸ਼ਿੰਗਾਰਿਆ ਹੋਇਆ ਸ਼ਿੰਗਾਰਿਆ, ਇਸਤਰੀ ਵਿਚਾਰੀ ਨੂੰ ਸ਼ਿੰਗਾਰ ਕਰਨਾ ਪੈਂਦਾ ਹੈ, ਕਰਨਾ ਪੈਂਦਾ। ਗੁਸਤਾਖੀ ਮਾਓ, ਕਿਉਂਕਿ ਇੱਕ ਬਹੁਤ ਵੱਡੀ ਸੌਗਾਤ ਪਰਮਾਤਮਾ ਨੇ ਇਸਤਰੀ ਨੂੰ ਦਿੱਤੀ ਹੈ, ਮਾਂ ਬਣਨ ਦੀ, ਮਨੁੱਖ ਦੀ ਜਨਮਦਾਤੀ ਹੈ, ਮਨੁੱਖਤਾ ਦੀ ਜਨਮਦਾਤੀ ਹੈ। ਤਾਂ ਫਿਰ ਮਨੁੱਖ ਦੇ ਅੰਦਰ ਵੀ ਈਰਸ਼ਾ ਪੈਦਾ ਹੁੰਦੀ ਹੈ, ਮੈਂ ਵੀ ਕੋਈ ਬਣਾਵਾਂ। ਉਹ ਜੀਵਦੇ ਜਾਗਦੇ ਮਨੁੱਖਾਂ ਨੂੰ ਜਨਮ ਦਿੰਦੀ ਹੈ, ਇਹ ਪੁਰਸ਼ ਚਿੱਤਰਾਂ ਨੂੰ ਜਨਮ ਦਿੰਦਾ, ਤਸਵੀਰਾਂ ਨੂੰ ਜਨਮ ਦਿੰਦਾ। ਚੰਗੇ ਚਿੱਤਰਕਾਰ ਪੁਰਸ਼ ਮਿਲਣਗੇ, ਚੰਗੇ ਸੰਗਤਰਾਸ਼ ਪੁਰਸ਼ ਮਿਲਣਗੇ, ਚੰਗੇ ਕਵੀ। ਕਦੀ ਕਦਾਏ 10-20 ਕਵੀਆਂ 'ਚ ਕੋਈ ਕਦ ਕਵਿਤਰੀ ਹੋ ਜਾਏ ਤੇ ਹੋ ਜਾਏ, ਨਹੀਂ ਤੇ ਪੁਰਸ਼ ਨੇ। ਦਾਰਸ਼ਨਿਕ ਫਿਲੋਸਫਰ ਚਿੰਤਕ ਪੁਰਸ਼ ਨੇ, ਬੜੇ ਬੜੇ ਸਾਇੰਟਿਸਟ ਪੁਰਸ਼ ਨੇ। ਜ਼ਿੰਦਗੀ ਦੇ ਹਰ ਸ਼ੋਭੇ 'ਚ ਅੱਗੇ ਇਹ ਕੁਛ ਬਣਾਈਏ, ਇਹ ਕੁਛ ਬਣਾਈਏ। ਮਨੋਚਿੰਤਕ ਤੇ ਕਹਿੰਦੇ ਨੇ ਇਸਤਰੀ ਨੇ ਪੁਰਸ਼ ਨੂੰ ਜਨਮ ਦਿੱਤਾ, ਤੇ ਪੁਰਸ਼ ਸੋਚਦਾ ਹੁਣ ਮੈਂ ਵੀ ਤੇ ਕਿਸੇ ਚੀਜ਼ ਨੂੰ ਜਨਮ ਦੇ। ਜ਼ਿੰਦਾ ਮਨੁੱਖਤਾ ਨੂੰ ਜਨਮ ਦਿੱਤਾ ਇਸਤਰੀ ਨੇ, ਮਹਾਨ ਹੈ। ਮੁਰਦਾ ਚੀਜ਼ਾਂ ਨੂੰ ਜਨਮ ਦਿੰਦਾ ਹੈ ਪੁਰਸ਼, ਇਸ ਮਾਮਲੇ 'ਚ ਪਛੜਿਆ ਹੋਇਆ। ਕੁਦਰਤ ਨੇ ਮਨੁੱਖ ਨੂੰ ਸ਼ਿੰਗਾਰਿਆ, ਇਸ ਦੇ 'ਚ ਪੁਰਸ਼ ਅੱਗੇ ਹੈ। ਇਸਤਰੀ ਨੂੰ ਇਸ ਤਰ੍ਹਾਂ ਦਾ ਸ਼ਿੰਗਾਰ ਨਹੀਂ ਦਿੱਤਾ, ਪਛੜੀ ਹੋਈ ਹੈ। ਇੱਕ ਥਾਂ 'ਤੇ ਇਸਤਰੀ ਪਛੜੀ ਹੋਈ ਹੈ, ਇੱਕ ਥਾਂ 'ਤੇ ਪੁਰਸ਼ ਪਛੜਿਆ ਹੈ। ਪਰ ਹੁਣ ਕੀਤਾ ਕੀ ਜਾਏ, ਇਹ ਦੋਵੇਂ ਇੱਕ ਦੂਜੇ ਤੋਂ ਕਸ਼ਿਸ਼ ਦੇ 'ਚ ਜੀਵਦੇ ਨੇ। ਪੁਰਸ਼ ਇਸ ਜੋ ਹੈ ਇਸਤਰੀ ਦੀ ਕਸ਼ਿਸ਼ ਦੇ 'ਚ, ਇਸਤਰੀ ਪੁਰਸ਼ ਦੀ ਕਸ਼ਿਸ਼, ਪੁਰਸ਼ ਦੇ ਅੰਦਰ ਪੁਰਸ਼ ਦੀ ਕਸ਼ਿਸ਼ ਨਹੀਂ ਆਉਂਦੀ, ਇਸਤਰੀ ਦੀ ਆਉਂਦੀ ਹੈ। ਉਹ ਇਸਤਰੀ ਚਾਹੇ ਮਾਂ ਹੈ, ਭੈਣ ਹੈ, ਪਤਨੀ ਹੈ, ਚਾਹੇ ਧੀ ਹੈ, ਕਸ਼ਿਸ਼ ਇਸਤਰੀ ਦੀ ਆਉਂਦੀ। ਗੁਰੂ ਨਾਨਕ ਤੇ ਕਹਿੰਦੇ ਨੇ ਬਾਲ ਕੰਨਿਆ ਕੋ ਜੈਸੇ ਬਾਪ ਪਿਆਰਾ। ਮੈਂ ਸਤਿਗੁਰ ਦੀ ਪੰਕਤੀ ਪੜ੍ਹੀ, ਦੰਗ ਰਹਿ ਗਿਆ। ਛੋਟੀ ਜਿਹੀ ਮਾਸੂਮ ਬੱਚੀ ਹੈ, ਪਿਓ ਦੀ ਪਰਿਕਰਮਾ ਕਰਦੀ ਹੈ, ਪਿਓ ਨੂੰ ਦੇਖਦੀ, ਉਹਦੇ ਪੈਰਾਂ ਨਾਲ ਲਪਕਦੀ ਹੈ, ਪਿਓ ਵੀ ਉਸ ਨਾਲ ਬੜਾ ਪਿਆਰ ਕਰਦਾ। ਮਾਂ ਦੀ ਤਰਫ ਨਹੀਂ ਜਾਂਦੀ, ਕਿਉਂ? ਮਾਂ ਵਰਗੀ ਤੇ ਹੈ ਹੀ, ਮਾਂ ਵਰਗਾ ਤਨ ਤੇ ਉਹਦੇ ਕੋਲ ਹੈ, ਪਿਤਾ ਤੋਂ ਪ੍ਰਭਾਵਿਤ। ਇਸਤਰੀ ਜੀਵਦੀ ਹੈ ਪੁਰਸ਼ ਦੇ ਕਸ਼ਿਸ਼ ਦੇ 'ਚ। ਇਹ ਪੁਰਸ਼ ਚਾਹੇ ਪਿਤਾ ਹੈ, ਚਾਹੇ ਭਰਾ ਹੈ, ਚਾਹੇ ਪਤੀ ਹੈ, ਚਾਹੇ ਪੁੱਤਰ ਹੈ। ਪੁਰਸ਼ ਜੀਵਦਾ ਹੈ ਇਸਤਰੀ ਦੀ ਕਸ਼ਿਸ਼ ਦੇ 'ਚ। ਇਹ ਇਸਤਰੀ ਚਾਹੇ ਮਾਂ ਹੈ, ਚਾਹੇ ਭੈਣ ਹੈ, ਚਾਹੇ ਪਤਨੀ ਹੈ, ਚਾਹੇ ਧੀ ਹੈ। ਵਿਪਰੀਤ ਦੀ ਕਸ਼ਿਸ਼, ਤੇ ਜਦ ਵਿਪਰੀਤ ਦੀ ਕਸ਼ਿਸ਼ ਹੈ ਤਾਂ ਕਈ ਦਫ਼ਾ ਇਸਤਰੀ 'ਚ ਖਿਆਲ ਆ ਜਾਂਦਾ ਹੈ ਪੁਰਸ਼ ਜੈਸੇ ਬਣ ਜਾਈਏ। ਤੇ ਪੁਰਸ਼ ਦਾ ਸੁਭਾਵਕ ਪਰਮਾਤਮਾ ਨੇ ਕਦ ਉੱਚਾ ਬਣਾਇਆ, ਇਸਤਰੀ ਨਾਲ ਉੱਚਾ ਬਣਾਇਆ, ਤੇ ਇਸਤਰੀ 'ਚ ਵੀ ਖਿਆਲ ਆਇਆ। ਹੁਣ ਉੱਚਾ ਤੇ ਕੁਦਰਤ ਨੇ ਨਹੀਂ ਬਣਾਇਆ, ਚਲੋ ਉੱਚੀ ਸੈਂਡਲ ਪਾ ਲੈਂਦੇ, ਐਨ ਵੱਡੇ ਇੱਕ ਇੱਕ ਗਿੱਟ ਵਰਗੇ, ਭਾਵੇਂ ਗਿਰ ਕੇ ਪੈਰ ਆਪਣੇ ਤੁੜਾ ਬੈਠਣ, ਕੱਦ ਜੋ ਛੋਟਾ ਹੈ। ਇਸਤਰੀ ਜੈਸੇ, ਪੁਰਸ਼ ਜੈਸੇ ਕੱਪੜੇ ਪਾਉਣੇ ਨੇ, ਪੁਰਸ਼ ਜੈਸੀ ਚਾਲ ਕਰਨੀ ਹੈ, ਨਕਲ। ਇੱਕ ਚੰਬੇਲੀ ਗੁਲਾਬ ਬਣਨ ਦੀ ਕੋਸ਼ਿਸ਼ ਕਰੇ, ਗੁਲਾਬ ਤੇ ਨਹੀਂ ਬਣ ਸਕੇਗੀ, ਪਰ ਚੰਬੇਲੀ ਬਣਨਾ ਵੀ ਉਹਦੇ ਲਈ ਔਖਾ ਹੋ ਜਾਏਗਾ। ਇੱਕ ਗੁਲਾਬ ਅਗਰ ਕਮਲ ਹੋਣਾ ਚਾਹੇ, ਕਮਲ ਤੇ ਨਹੀਂ ਹੋ ਸਕੇਗਾ, ਲੇਕਿਨ ਸਹੀ ਢੰਗ ਦਾ ਉਹ ਫਿਰ ਗੁਲਾਬ ਵੀ ਨਹੀਂ ਬਣ ਸਕੇਗਾ। ਅਗਰ ਇੱਕ ਇਸਤਰੀ ਇਸਤਰੀ ਹੁੰਦੇ ਹੋਇਆਂ ਪੁਰਸ਼ ਹੋਣਾ ਚਾਹੇ, ਪੁਰਸ਼ ਤੇ ਨਹੀਂ ਹੋ ਸਕੇਗੀ, ਢੰਗ ਦੀ ਇਸਤਰੀ ਵੀ ਨਹੀਂ ਬਣ ਸਕੇਗੀ। ਪਰ ਇੱਕ ਪੁਰਸ਼ ਅਗਰ ਇਸਤਰੀ ਹੋਣਾ ਚਾਹੇ, ਹੁੰਦਾ ਹੈ। ਸ਼ਿੰਗਾਰ ਦਿੱਤਾ ਨਾ ਪਰਮਾਤਮਾ ਨੇ ਦਾੜਾ, ਔਰ ਦਾੜੇ ਦੀ ਆਪਣੀ ਸੀਮਾ ਆਉਂਦੀ ਹੈ। ਮੈਂ 40 ਸਾਲ ਤੋਂ ਦੇਖਦਾ ਇੱਥੇ ਹੀ ਰੁਕਿਆ ਪਿਆ, ਇੱਕ ਅੱਧਾ ਇੰਚ ਵੀ ਅੱਗੇ ਨਹੀਂ ਵੱਧਦਾ, ਇੱਥੇ ਹੀ ਹੈ। ਤੇ ਜਿਹੜੇ ਰੋਜ਼ ਜੰਗ ਕਰਦੇ ਨੇ ਕੈਂਚੀ ਛੁਰੇ ਲੈ ਕੇ, ਉਹਨਾਂ ਦੇ ਤੇ ਮਰਦੇ ਦਮ ਤੱਕ ਵੱਧਦੇ ਨੇ, ਔਰ ਇਹ ਵੱਧਦੇ ਵਾਲ ਕਹਿ ਦਿੰਦੇ ਨੇ ਕਿਤਨੇ ਤੂੰ ਛੁਰੇ ਲਿਆ, ਕਿਤਨੀਆਂ ਤੂੰ ਕੈਂਚੀਆਂ ਲਿਆ, ਤੇਰੀਆਂ ਸਾਰੀਆਂ ਖੁੰਡੀਆਂ ਕਰ ਦਿਆਂਗੇ ਮੈਂ ਰਵਾਂਗਾ, ਮਰਦੇ ਦਮ ਤੱਕ
1: ਰਹਾਂਗਾ।
0: ਹੁਣ ਮੈਂ ਅਰਜ਼ ਕਰਾਂ, ਕਿਉਂਕਿ ਵਿਪਰੀਤ ਦੀ ਕੋਸ਼ਿਸ਼ ਹੈ, ਇਸਤਰੀ ਪੁਰਸ਼ ਵਰਗਾ ਬਣਨ ਦੀ ਕੋਸ਼ਿਸ਼ ਕਰਦੀ ਹੈ, ਪੁਰਸ਼ ਇਸਤਰੀ ਵਰਗਾ, ਤੋ ਇਸਤਰੀ ਨੂੰ ਸੁਹੱਪਣ ਪੁਰਸ਼ ਦੇ ਦਿਖਾਈ ਦਿੰਦਾ ਹੈ, ਪੁਰਸ਼ ਨੂੰ ਸੁਹੱਪਣ ਇਸਤਰੀ ਦਿਖਾਈ ਦਿੰਦਾ। ਤੋ ਫਿਰ ਕੀ ਕਰੇ ਹੁਣ ਪੁਰਸ਼ ਫਿਰ ਇਸਤਰੀ ਵਰਗਾ ਬਣੇ, ਫਿਰ ਚਲਾ ਜਾਂਦਾ ਨਾਈ ਦੀ ਦੁਕਾਨ ਤੇ, ਕਹਿੰਦਾ ਉਸਤਰੇ ਤੇ ਕੈਂਚੀਆਂ ਨਾਲ ਮੇਰਾ ਮੁਖੜਾ ਇੰਜ ਬਣਾ ਦੇ ਜਿਵੇਂ ਪਰਮਾਤਮਾ ਨੇ ਇਸਤਰੀ ਦਾ ਬਣਾਇਆ, ਨਾਰੀ ਦਾ ਬਣਾਇਆ, ਬਣਾਇਆ ਪ੍ਰਭੂ ਨੇ ਵੱਖ ਵੱਖ ਹੈ, ਇਸਤਰੀ ਵਰਗਾ ਬਣਾ ਲੈ। ਅੱਜ ਤੱਕ ਕੋਈ ਮੋਰ ਨਾਈ ਦੀ ਦੁਕਾਨ ਤੇ ਨਹੀਂ ਗਿਆ, ਮੇਰੇ ਪੰਖ ਕੱਟਦੇ ਤੇ ਮੈਨੂੰ ਮੋਰਨੀ ਵਰਗਾ ਬਣਾ ਦੇ। ਕੋਈ ਸ਼ੇਰ ਵੀ ਨਹੀਂ ਗਿਆ, ਮੇਰੇ ਗਰਦਨ ਦੇ ਵਾਲ ਕੱਟਦੇ ਤੇ ਮੈਨੂੰ ਸ਼ੇਰਨੀ ਜੈਸਾ ਬਣਾ ਦੇ। ਕੋਈ ਮੁਰਗਾ ਵੀ ਨਹੀਂ ਗਿਆ, ਮੇਰੀ ਕਲਗੀ ਕੱਟਦੇ, ਮੇਰੀ ਗਰਦਨ ਦੇ ਪੰਖ ਕੱਟਦੇ ਤੇ ਮੈਨੂੰ ਮੁਰਗੀ ਜੈਸਾ ਬਣਾ ਦੇ। ਇਹ ਮੂਰਖ ਤਾਂ ਸਿਰਫ ਮਨੁੱਖ ਹੀ ਕਰਦਾ, ਪਸ਼ੂ ਨਹੀਂ ਕਰਦਾ, ਪਸ਼ੂ ਨਹੀਂ ਕਰਦਾ, ਮਨੁੱਖ ਕਰਦਾ। ਮਨੁੱਖ ਨੂੰ ਇਹ ਸ਼ਿੰਗਾਰ ਦਿੱਤਾ। ਮੈਂ ਅਰਜ਼ ਕਰਾਂ, ਜਿਸ ਦਿਨ ਵਾਕਈ ਵੇਖਣ ਵਾਲੀ ਅੱਖ ਹੋਵੇਗੀ, ਦਾੜੇ ਤੋਂ ਬਿਨਾਂ ਚਿਹਰਾ ਪੁਰਸ਼ ਦਾ ਨਹੀਂ ਚੰਗਾ ਲੱਗੇਗਾ, ਨਹੀਂ ਚੰਗਾ ਲੱਗੇਗਾ। ਹੁਣ ਮੈਂ ਹੈਰਾਨ ਹਾਂ, ਦਾੜੇ ਵਾਲਾ ਚਿਹਰਾ ਇਸਤਰੀ ਦਾ ਵੀ ਨਹੀਂ ਚੰਗਾ ਲੱਗੇਗਾ। ਕਿਆ ਪਸੰਦ ਕਰੋਗੇ ਇਸਤਰੀ ਨੂੰ ਦਾੜੀ ਆਵੇ, ਮੁੱਛਾਂ ਆਵਣ? ਤੇ ਮੈਂ ਕਹਿੰਦਾ ਜਿਹਨੂੰ ਨਹੀਂ ਆਉਂਦੀਆਂ, ਪੁਰਸ਼ ਨੂੰ ਜੇ ਨਹੀਂ ਆਉਂਦੀਆਂ ਦਾੜੀ ਤੇ ਮੁੱਛ, ਉਹਨੂੰ ਖੋਦਾ ਕਹਿੰਦੇ ਨੇ, ਇਹ ਤੇ ਖੋਦਾ। ਔਰ ਮੈਂ ਹੈਰਾਨ ਹੋਇਆ, ਇੱਕ ਰਾਗੀ ਸਿੰਘ ਸੀ, ਬੜਾ ਸੁੰਦਰ ਕੀਰਤਨ ਕਰਦਾ ਸੀ, ਪਰ ਖੋਦਾ, ਦਾੜਾ ਨਹੀਂ ਸੀ, ਕਾਨਪੁਰ ਦਾ ਸੀ ਵਾਸੀ, ਮੁੱਛਾਂ ਨਹੀਂ ਸਨ। 50-60 ਸਾਲ ਦਾ ਉਹ ਚੱਲਿਆ ਸੀ, ਹਰ ਸ਼ਹਿਰ ਦੇ ਚ ਵੈਦ ਹਕੀਮ ਨੂੰ ਕਹਿੰਦਾ ਸੀ ਕੋਈ ਦਵਾਈ ਹੈ, ਇਹ ਦਾੜਾ ਆ ਜਾਏ, ਮੁੱਛਾਂ ਆ ਜਾਣ। ਕੀਰਤਨ ਕਰਦੇ ਆ ਗੁਰੂ ਦੇ ਦਰ ਤੇ ਚੰਗਾ ਨਹੀਂ ਲੱਗਦਾ, ਮੈਂ ਇਹ ਸ਼ਿੰਗਾਰ ਮੇਰੇ ਕੋਲ ਨਹੀਂ। ਜਗ੍ਹਾ ਜਗ੍ਹਾ ਦਵਾਈ ਪੁੱਛਦਾ ਸੀ, ਇੱਕ ਦਿਨ ਕਿਧਰੇ ਮੇਰੇ ਕੋਲ ਪੁੱਛ ਬੈਠਾ, ਮਸਕੀਨ ਜੀ, ਸੁਣਿਆ ਕੋਈ ਬਾਬਾ ਬਲਵੰਤ ਸਿੰਘ ਨਾਲ ਤੁਸੀਂ ਰਹੇ ਹੋ ਤੇ ਨਿਰਮਲੇ ਲੋਕ, ਦਵਾਈਆਂ ਦੇ ਬੜੇ ਗਿਆਨੀ ਆਉਂਦੇ ਨੇ, ਤੁਸੀਂ ਸ਼ਾਇਦ ਉਹਨਾਂ ਕੋਲ ਕੋਈ ਨੁਸਖਾ ਸਿੱਖਿਆ ਹੋਵੇ, ਕੋਈ ਐਸੀ ਦਵਾਈ, ਦਾੜਾ ਆ ਜਾਏ। ਮੈਂ ਕਿਹਾ ਹੱਦ ਹੋ ਗਈ, ਜਿਨ੍ਹਾਂ ਨੂੰ ਦਾੜਾ ਨਹੀਂ ਆਉਂਦਾ ਉਹ ਦਵਾਈ ਲੱਭਦੇ ਨੇ, ਜਿਨ੍ਹਾਂ ਨੂੰ ਆ ਜਾਂਦਾ ਉਹ ਨਾਈ ਲੱਭਦੇ ਨੇ। ਇਹ ਨਹੀਂ ਸਮਝ ਆਉਂਦਾ, ਇਹ ਨਹੀਂ ਸਮਝ ਆਉਂਦਾ, ਖੁਦਾ ਮਨੁੱਖ ਨਹੀਂ ਚੰਗਾ ਲੱਗਦਾ। ਪਰਮਾਤਮਾ ਨਾਲ ਦਿੱਤਾ ਹੋਇਆ ਸ਼ਿੰਗਾਰ ਹੈ। ਹਜ਼ਰਤ ਈਸਾ, ਮੁਹੰਮਦ ਸਾਹਿਬ, ਤਮਾਮ ਰਿਸ਼ੀ ਮੁਨੀ, ਅਵਤਾਰੀ ਪੁਰਸ਼, ਇਹ ਸ਼ਿੰਗਾਰ ਹੈ ਉਹਨਾਂ ਕੋਲ। ਇਸਤਰੀ ਦਾ ਇੱਕ ਸ਼ਿੰਗਾਰ ਹੈ, ਉਹ ਪੁਰਸ਼ ਨਾਲੋਂ ਇਸ ਮਾਮਲੇ 'ਚ ਬਹੁਤ ਅੱਗੇ। ਜੀਵ ਦੇ ਜਾਗਦੇ ਮਨੁੱਖ ਨੂੰ ਜਨਮ ਦੇਣਾ ਇਹ ਮਨੁੱਖਤਾ ਦੇ ਜਨਮਦਾਤੀ ਹੈ, ਮਾਂ ਹੈ, ਬਹੁਤ ਵੱਡੀ ਸੌਗਾਤ। ਇਸ ਵਾਸਤੇ ਐਲਾਨੀਆ ਗੁਰੂ ਨਾਨਕ ਨੇ ਕਹਿ ਦਿੱਤਾ, ਸੋ ਕਿਉਂ ਮੰਦਾ ਆਖੀਏ ਜਿਤ ਜੰਮੇ ਰਾਜਾ। ਆਪਣੀ ਮਹਾਨਤਾ ਦਾ ਬੋਧ ਨਾ ਹੋਣ ਕਾਰਨ ਕਰਕੇ ਇਸ ਯੁੱਗ ਦੇ 'ਚ ਇਸਤਰੀ ਪੁਰਸ਼ ਦੀ ਨਕਲ 'ਤੇ ਚੱਲ ਪਈ, ਪੁਰਸ਼ ਵਰਗੇ ਕੱਪੜੇ ਪਹਿਨਣ ਲੱਗ ਪਈ, ਪੁਰਸ਼ ਜੈਸੀ ਚਾਲ ਚੱਲਣ ਲੱਗ ਪਈ, ਪੁਰਸ਼ ਜੈਸਾ ਕੱਦ ਬਣਾਉਣਾ ਹੈ। ਤਾਂ ਆਪ ਸੁਣ ਕੇ ਹੈਰਾਨ ਹੋਵੋਗੇ, 20% ਇਸਤਰੀਆਂ ਅਮੈਰੀਕਾ ਦੇ 'ਚ ਸ਼ੇਵ ਕਰਾਉਂਦੀਆਂ, ਉਹਨਾਂ ਨੂੰ ਦਾੜੀ ਆ ਜਾਂਦੀ ਹੈ, ਨਕਲ ਜੋ ਪੁਰਸ਼ ਦੀ ਕਰਨੀ ਹੈ। ਇੱਥੇ ਵੀ ਮੈਂ ਦੇਖਿਆ, ਸਿੱਖ ਜਗਤ ਦੇ 'ਚ ਵੀ ਦੇਖਿਆ, ਜਿਹੜੀਆਂ ਬੀਬੀਆਂ ਪੁਰਸ਼ਾਂ ਦੀ ਤਰ੍ਹਾਂ ਕੱਪੜੇ ਪਹਿਨਦੀਆਂ ਨੇ ਉਹਨਾਂ ਨੂੰ ਦਾੜੀ ਆ ਜਾਂਦੀ, ਦਾੜਾ ਆ ਜਾਂਦਾ। ਕੱਪੜੇ ਜੋ ਮਰਦਾਂ ਵਾਲੇ ਪਹਿਨੇ, ਪੁਰਸ਼ਾਂ ਵਾਲੇ ਪਹਿਨੇ, ਸਜਾਇਆ ਜੋ ਆਪਣੇ ਮਰਦ ਦੀ ਤਰ੍ਹਾਂ, ਮਰਦ ਜੈਸਾ ਹੋਣਾ, ਪ੍ਰਭੂ ਨੇ ਤੈਨੂੰ ਇਸਤਰੀ ਜੈਸਾ ਬਣਾਇਆ। ਅਤੇ ਜਦ ਤਨ ਦਾ ਚੋਲਾ ਤੇਰਾ ਅਲੱਗ ਹੈ ਤਾਂ ਸਰੀਰ ਦੇ ਵਸਤਰ ਵੀ ਅਲੱਗ ਹੁੰਦੇ ਨੇ, ਪੁਰਸ਼ ਜੈਸੇ ਨਹੀਂ ਹੁੰਦੇ। ਜਦ ਤੇਰਾ ਤਨ ਅਲੱਗ ਬਣਾਇਆ ਤਾਂ ਤੇਰੇ ਤਨ ਦੇ ਕੱਪੜੇ ਵੀ ਅਲੱਗ ਹੋਣੇ ਚਾਹੀਦੇ ਨੇ, ਪੁਰਸ਼ ਦਾ ਤਨ ਅਲੱਗ ਬਣਾਇਆ ਉਹਦੇ ਕੱਪੜੇ ਅਲੱਗ ਹੋਣੇ ਚਾਹੀਦੇ। ਦੋਹਾਂ ਦੇ ਵਸਤਰ ਇੱਕ ਨਹੀਂ ਹੋ ਸਕਦੇ ਕਿਉਂਕਿ ਦੋਹਾਂ ਦੇ ਤਨ ਇੱਕ ਨਹੀਂ ਨੇ। ਬਦਕਿਸਮਤ ਹੀ ਹੈ ਜਦ ਕੋਈ ਇਸਤਰੀ ਪੁਰਸ਼ ਦੀ ਨਕਲ 'ਤੇ ਚੱਲ ਪੈਂਦੀ ਹੈ, ਪੁਰਸ਼ ਜੈਸਾ ਹੋਣਾ, ਤਾਂ ਕਈ ਦਫ਼ਾ ਪ੍ਰਕਿਰਤੀ ਸਹਾਇਕ ਹੋ ਜਾਂਦੀ ਹੈ, ਠੀਕ ਹੈ ਤੈਨੂੰ ਪੁਰਸ਼ ਜੈਸਾ ਬਣਾਉਂਦੇ ਹਾਂ। ਇਸ ਵਾਸਤੇ ਮੈਂ ਅਰਜ਼ ਕਰਾਂ, ਅਗਰ ਇੱਕ ਇਸਤਰੀ ਸਾਰੀ ਜ਼ਿੰਦਗੀ ਪੁਰਸ਼ ਦੀ ਕਸ਼ਿਸ਼ ਦੇ 'ਚ ਜੀਵੀ ਹੈ, ਮਰ ਕੇ ਇਹਨੂੰ ਅਗਲਾ ਜਨਮ ਪੁਰਸ਼ ਦਾ ਮਿਲ ਜਾਏਗਾ। ਅਗਰ ਇੱਕ ਪੁਰਸ਼ ਆਖਰੀ ਦਮਾਂ ਤੱਕ ਇਸਤਰੀ ਦੀ ਕਸ਼ਿਸ਼ ਦੇ 'ਚ ਜੀਵਿਆ, ਮਰਨ ਤੋਂ ਬਾਅਦ ਅਗਲਾ ਜਨਮ ਇਸਨੂੰ ਇਸਤਰੀ ਦਾ ਲਾਜ਼ਮੀ ਮਿਲੇਗਾ। ਪੁਰਸ਼ ਹਰ ਜਨਮ ਦੇ 'ਚ ਪੁਰਸ਼ ਹੋਵੇ ਐਸਾ ਕੋਈ ਲਾਜ਼ਮੀ ਨਹੀਂ, ਇਸਤਰੀ ਹਰ ਜਨਮ ਦੇ 'ਚ ਇਸਤਰੀ ਹੋਵੇ ਐਸਾ ਕੋਈ ਲਾਜ਼ਮੀ ਨਹੀਂ। ਥੋੜ੍ਹੀ ਜਿਹਾ ਮਾਤਰਾ ਦਾ ਭੇਦ ਹੈ ਦੋਹਾਂ ਦੇ ਸਰੀਰ 'ਚ, ਇੱਕ ਇਸਤਰੀ ਇੱਕ ਪੁਰਸ਼, ਪਰ ਕਸ਼ਿਸ਼ ਵਿਪਰੀਤ ਦੀ। ਇਸ ਵਿਪਰੀਤ ਦੀ ਕਸ਼ਿਸ਼ ਦੇ 'ਚੋਂ ਬੜੀ ਪ੍ਰਬਲ ਵਾਸ਼ਨਾ ਪ੍ਰਧਾਨ ਹੈ, ਜਿਹਨੂੰ ਕਹਿੰਦੇ ਨੇ ਕਾਮ ਵਾਸ਼ਨਾ, ਗੁਸਤਾਖੀ ਮਾਫ਼। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਫੈਸਲਾ, ਛਲੇ ਕਨਕ ਕਾਮਨੇ, ਮਨੁੱਖ ਛਲਿਆ ਜਾਂਦਾ ਕਨਕ ਕਾਮਨੇ। ਉਹ ਜੋ ਕਾਮਨਾ ਚੱਲਦੀ ਹੈ, ਧਨ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਮਾਣ ਵਡਿਆਈ ਪ੍ਰਤਿਸ਼ਠਾ ਦੀ ਕਾਮਨਾ, ਪਦਾਰਥਾਂ ਦੀ ਕਾਮਨਾ, ਖਾਣ ਪੀਣ ਦੀ ਕਾਮਨਾ, ਫਿਰ ਵਕਤੀ ਤੌਰ 'ਤੇ ਆ ਕੇ ਰੁਕਦੀ ਹੈ ਇਸਤਰੀ ਦੀ ਕਾਮਨਾ, ਕਾਮਨੇ ਦੀ ਕਾਮਨਾ। ਤਾਂ ਇਸਤਰੀ ਦਾ ਨਾਂ ਕਾਮਨਾ ਪੈ ਜੋ ਹੈ ਕਾਮਨੇ ਹੀ ਪੈ ਗਿਆ, ਕਾਮਨਾ ਦੀ ਮਣੀ, ਔਰ ਪੁਰਸ਼ ਦਾ ਨਾਂ ਪੈ ਗਿਆ ਕਾਮਰਾਜ। ਕਿਤਨੀ ਵੀ ਸਰਕਲ ਵਿੱਚ ਘੁੰਮਦੀ ਰਹੇ ਇਸਤਰੀ ਦੀ ਵਾਸ਼ਨਾ, ਪੁਰਸ਼ 'ਤੇ ਰੁਕਦੀ ਹੈ। ਕਿਤਨੀ ਵੀ ਘੁੰਮਦੀ ਰਹੇ ਵਾਸ਼ਨਾ ਪੁਰਸ਼ ਦੀ ਸਰਕਲ ਦੇ 'ਚ, ਇਸਤਰੀ 'ਤੇ ਰੁਕਦੀ ਹੈ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਮਹਾਰਾਜ ਕਹਿੰਦੇ ਨੇ ਕਲਯੁਗ ਐਸਾ ਹੈ, ਬਸ ਕਾਮਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਵਾਸ਼ਨਾ ਪ੍ਰਧਾਨ ਹੋ ਕੇ ਜੀ ਰਹੇ ਨੇ, ਭਾਵਨਾ ਪ੍ਰਧਾਨ ਨਹੀਂ, ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ। ਅਗਰ ਮੰਦਰ ਮਸਜਿਦ ਗੁਰਦੁਆਰੇ ਦੇ 'ਚ ਲੈ ਆਈਏ, ਇਹ ਮਨੁੱਖ ਬਾਜ਼ਾਰ ਦੇ 'ਚ ਆਇਆ, ਫੈਕਟਰੀ ਦੇ 'ਚ ਆਇਆ, ਆਫਿਸ ਦੇ 'ਚ ਆਇਆ, ਮਾਰਕੀਟ ਦੇ 'ਚ ਆਇਆ, ਕਿਸੇ ਧਾਰਮਿਕ ਮੰਦਰ ਦੇ 'ਚ ਨਹੀਂ ਆਇਆ, ਕਿਸੇ ਗੁਰਦੁਆਰੇ ਨਹੀਂ ਆਇਆ। ਅਗਰ ਭਾਵਨਾ ਕਰਕੇ ਆਇਆ, ਭਰੋਸੇ ਕਰਕੇ ਆਇਆ, ਪ੍ਰਭੂ 'ਤੇ ਭਾਵਨਾ, ਹੋ ਸਕਦਾ ਅਗਰ ਭਾਵਨਾ ਨਾਲ ਬੈਠਾ ਹੈ ਤਾਂ ਇਹਦੀ ਦੁਕਾਨ ਵੀ ਮੰਦਰ ਬਣ ਜਾਏ। ਇਹ ਵੀ ਮੈਂ ਅਰਜ਼ ਕਰਦੇ ਹਾਂ, ਵਾਸ਼ਨਾ ਕਰਕੇ ਬੈਠਾ ਹੈ ਤਾਂ ਗੁਰਦੁਆਰਾ ਵੀ ਦੁਕਾਨ ਬਣ ਜਾਏਗਾ, ਮਾਰਕੀਟ ਬਣ ਜਾਏਗਾ, ਬਾਜ਼ਾਰ ਬਣ ਜਾਏਗਾ। ਬਾਜ਼ਾਰ ਦੀ ਹਲਚਲ, ਮਾਰਕੀਟ ਦੀ ਬੇਈਮਾਨੀ ਔਰ ਧੰਦੇ ਦੀ ਬੇਈਮਾਨੀ ਸਾਰੀ ਧਰਮ ਦੇ 'ਚ ਆ ਜਾਏਗੀ, ਕਿਉਂਕਿ ਵਾਸ਼ਨਾ, ਮਲੀਨ ਹੋ ਜਾਏਗਾ ਧਰਮ। ਇਹ ਵੀ ਮੈਂ ਅਰਜ਼ ਕਰਦੇ ਹਾਂ, ਅਗਰ ਧਾਰਮਿਕ ਕਰਮ ਮੈਂ ਭਾਵਨਾ ਵਸ ਨਾ ਹੋ ਕੇ ਕਾਮਨਾ ਵਸ ਹੋ ਕੇ ਕਰ ਰਹੇ ਹਾਂ, ਤਾਂ ਕੀਰਤਨ ਵੀ ਧੰਦਾ, ਕਥਾ ਵੀ ਧੰਦਾ, ਮੱਥਾ ਟੇਕਣਾ ਵੀ ਧੰਦਾ, ਅਖੰਡ ਪਾਠ ਰਖਾਉਣਾ ਵੀ ਧੰਦਾ, ਪੂਜਾ ਪਾਠ ਰਖਾਉਣਾ ਵੀ ਧੰਦਾ, पर मैं भावना करके कर रहा और भावना नाल मैं बाजार विच बैठा तो यकीन जानो दुकान भी हरि मंदिर बन जाएगा। खड्डी ते कपड़ा बुनदिया बुनदिया कबीर प्रभु नाल जुड़ जाता है। चेले रोकते ने हुण ते कपड़ा ना बनो थानू लोकी ब्रह्म ज्ञानी कहते ने। कहिंदे जद मैं कपड़ा बुनदा सी उदों तुसी मैनू कदी नहीं रोकिया क्योंकि कपड़े बुनना सिर्फ मेरी रोजी सी मेरा धंधा सी ते हुण ते मेरा धंधा ही धर्म बन गया। मैं ते भावना करके बैठ हुण तुसी कहिंदे हो ना करो हुण ते मेरा धंधा भी धर्म बन गया। भावना अधीन कर्म धंधे नूं धर्म बना देंदे ने वासना अधीन कर्म धर्म नूं भी धंधा बना देंदे। महाराज कहिंदे ने इतनी कामना प्रधान धंधा ही धंधा चल रहा है धर्म नहीं चल रहा। मनुख दे नाल धर्म नहीं चल रहा धंधा चल रहा है परिवार चल रहा है धन संपदा चल रही है प्रभुता चल रही है मनुख दे नाल प्रभु नहीं चल रहा। ये सारा खुलासा धन गुरु ग्रंथ साहब जी महाराज की बाणी च जिस तरह है कुछ बुद्धि अनुसार थोड़ा जिहा मैं थोड़े सामने रखिया। भावना करके गुरुद्वारे आवना है वासना करके कामना करके बाजार विच जाना है फैक्ट्री जाना है ऑफिस विच जाना है पर जे इत्थे भी कामना करके आ गए फिर गुरुद्वारे नहीं आए। जे असी ते बकायदा अरदास करदे हां फलाने की यह मनोकामना फलाने की यह मनोकामना ते हुण सुन लो काहू फल की इच्छा नहीं बाचे केवल भगत कीर्तन संगराज। इत्थे ते सारियां कामनावां नूं परे सुट गया किथे सुट के आईए कबीर साधु को मिलने जाइए साथ ना लीजे को। जिथे जोड़े ला के आया ना कामनावां उत्थे ला के थे आ फिर प्रभु तेरी झोली आत्मक रस नाल भर देगा आनंद नाल भर देगा गुरु तेरी झोली दे रब्बी गुण पा देगा। इस तरह दे जीवन दा ढंग सानू आ जाए तो मेहरज करा परिवार विच बैठे हुए भी असी निरंकार विच बैठे होवांगे दृष्टि बदल जाएगी। मात पिता सुत बंदब भाई नानक होआ पार ब्रह्म सहाई। हे पार ब्रह्म तू मेरा मददगार बनया है किधरे पुत्र बन गए किधरे पिता बन गए किधरे दादा बन गए किधरे भरा बन के किधरे भैन बन के तू मेरा सहयोगी बनया है किधरे पति बन गए किधरे पत्नी बन गए। परिवार निरंकार का रूप हो जाएगा दृष्टि बदल गई। एक ढंग है कि परिवार भी हरि मंदिर बन जाता है निरंकार का रूप है। एक ढंग है कि गुरुद्वारा भी संसार बन जाता है मंदिर भी संसार बन जाता है। जितनी मैनू थोड़ी बहुत समझ सी ते जितना मैं खोल सकता सी जिहड़े जिहड़े लफ्ज सतगुरु ने मैनू दिते मैं थोड़े सामने रखे ने। धन गुरु हर राय साहब जी महाराज थोड़ी भावना उजागर करे कीर्तन दे राही कथा दे राही इस पाठ दे राही क्योंकि भावना उजागर हो जाती है तो जीवन च भगवान प्रगट हो जाता है परमात्मा प्रगट हो जाता है। इस तरह की अवस्था साड़ी बने सारिया का बार बार धन्यवाद। बोल चुक दी शमा वाहिगुरु
2: वाहिगुरु जी का खालसा वाहिगुरु जी की फतेह।
3: सैभं गुरप्रसाद बेसुमार अथा अगन अतोले ज्यों बुलावो त्यों नानक दास बोले। सन्मानयोग गुरु रूप सत्संग जीओ फतेह कबूल करनी वाहिगुरु जी का खालसा वाहिगुरु जी की फतेह। बीज धरती दे जद बो दईए तो एक दिन विच फलीभूत नहीं आउंदा समा लगदा है वक्त लगदा है। लंबी चौड़ी यात्रा तो लंघ के बीज फुल बनदा है और फिर फल बनदा है। जैसे फुल फल बनदा है तो फुल अपना रूप गवा देंदा है फुल दा रूप नहीं रहिंदा। पातशाह दी बाणी दा फरमान फल कारण फूली बनराए पाका तब फूल बिलाए। बीज फूल बन गया है, अगर ये फूल फल होना चाहता है तो फूल नू अपनी होंद मिटानी पड़ेगी, फूल फूल नहीं रहेगा। और अगर बीज फल होना चाहता है तो बीज नू भी अपना रूप गवाना पड़ेगा, अपनी होंद मिटानी पड़ेगी। बीज बन गया है फूल, हुण अगर यही फूल फल होना चाहता है तो फूल छड़ेगा, फूल मिटेगा। फल कारण फूली बन राए, फल पाका तब फूल बिलाए। ज्ञाने कारण कर्म अभ्यास, ज्ञान भया तब कर्मे नाश। सारे दा सारा कर्म कांड रह जांदा है जद मनुख ज्ञान दी शिखरता नू छू जांदा है। कर्म कांडी दा ते हो सकदा है ज्ञान खंडी दा आपस दे तालमेल ना बैठे, संबंध ना जुड़े। धार्मिक दुनिया दे जिहड़ा ए झगड़ा हुंदा है कई दफा बीज दा फुल नाल, फुल दा फल नाल। बीज अपनी होंद नू कायम रखना चाहता है, फुल अपनी होंद नू कायम रखना चाहता है, और इस तरीके नाल की हुंदा है उसका संघर्ष हो जाता है, जो फल हो गया है अगे लंघ गया है और तालमेल नहीं बैठता। बस ये थोड़ा जिहा खुलासा मैं थोड़े सामने रखा। पहुंचना ते आनंद तक है, यात्रा शुरू करनी पेगी जप तो। यही लड़ीवार उदास आप जी के सामने विचार रख रहे हैं। मंजिल आनंद है, प्राप्ति आनंद है, आनंद होए बिना जीवन नू बिल्कुल सुकून नहीं मिलना। चाहे कुछ भी जगत विच मिल जाए, धन मिल जाए, प्रभुता मिल जाए, प्रतिष्ठा मिल जाए, जल जस मिल जाए, पर जितने चिर तक आनंद नहीं मिलिया ते आनंद दा मिलना ही परमात्मा दा मिलना है, ते परमात्मा दा मिलना ही आनंद दा मिलना है। यात्रा आरंभ होवेगी जप तो। यही जप एक स्टेज ते पहुंच के जाप हो जांदा है, शब्द प्राणा दे चलन लग पैंदे। दम दम सदा संभालदा, दम ना बिरथा जाए। जद के आरंभता होई सी रसना नाम जपो तब मथिए इन बिद अमृत पाओ। आरंभता ते इथों होई सी, एक दो जीवो लख होवे लख होवे लखवीस, लख लख गेड़ा आखिए एक नाम जगदीश। ए तरा पत पौड़ियां, दित पौड़ियां ने। और अगर पौड़ियां ते कोई ऊपर चढ़ेगा तो पहली पौड़ी ते छोड़नी पाएगी, फिर दूसरी ते, और ऊपर चढ़दा है तो जिस ते खड़ा उसने ते छोड़नी पाएगी। एक नियम है ए, एक ईश्वरी नियम है। जप जाप हो जांदा है, जदके जप आरंभ होया सी, गाविए सुनिए मन रखिए भाव, मन विच भरोसा रख के रसना नाल जपना आरंभ कर। समझ लो ओही यात्रा ते चल रहे है जो जप रहे है, बाकी नहीं। बाकी सब यात्रा दी तैयारी पे कर दें, चाहे 50 साल तो भी अगर गुरुद्वारे आ रहे ने ते जप आरंभ नहीं है तो बस ये रस्ता पुछदे पे ने, तैयारी पे कर देने चले कोई नहीं। और ऐसा भी हो जाता है कई दी सारी जिंदगी तैयारी ची लंघ जाती है, चलते एक कदम भी कोई नहीं। पूछत है पथक ते मार्ग ना धरे पग, प्रीतम के देश कैसे बातन से जाई गए। आया है गुरुद्वारे और शायद सोच समझ भी मिल गई, क्योंकि गुरुद्वारे आने का मुद्दा भी इतना ही है। गुरु द्वारे होए सो जी पाए, सूझ समझ लैन लई इत्थे आना है। मार्ग दी पहचान करनी है, मार्ग दे उत्ते चलण दी प्रेरणा लैनी है। जो चल पिया यात्रा आरंभ हो गई, ते चलना की जिसने जपना आरंभ कर दिता, ते जपना किवें, गाविए सुनिए मन रखिए भाव। ਰਸਨਾ ਉਸਦੀ ਗਾਇਣੀ ਕਰਨ ਲੱਗ ਪਵੇ, ਵਾਹਿਗੁਰੂ ਵਾਹਿਗੁਰੂ ਤੇ ਕੰਨਾਂ ਨਾਲ ਉਹ ਸੁਣੇ, ਅੰਦਰੋਂ ਉਸਦਾ ਭਰੋਸਾ ਵੀ ਹੋਵੇ ਕਿ ਹੈ ਪਰਮਾਤਮਾ ਹੈ। ਇਹ ਸ਼ਰਤ ਕਿਉਂ ਲਾਈਏ ਜੋ ਇਨ੍ਹਾਂ ਅੱਖਾਂ ਨਾਲ ਦਿਖਾਈ ਨਾ ਦੇਵੇ ਔਰ ਜੋ ਇੰਦਰੀਆਂ ਦੀ ਪਹੁੰਚ ਤੋਂ ਪਰੇ ਹੋਵੇ, ਉਸ ਤੇ ਵਿਸ਼ਵਾਸ ਕਰਨਾ ਕੋਈ ਸੌਖੀ ਖੇਡ ਨਹੀਂ ਹੈ। ਇੰਜ ਕਹਿ ਲਓ ਕੋਈ ਹਜ਼ਾਰਾਂ ਚ ਇੱਕ ਦੋ ਮਨੁੱਖ ਹੋਣਗੇ ਜਿਨ੍ਹਾਂ ਦਾ ਪੂਰਾ ਵਿਸ਼ਵਾਸ ਬਜੇ ਹੋਵੇ, ਬਾਕੀ ਸਭ ਇਨਕਾਰੀ ਨੇ। ਮੰਦਿਰ ਮਸਜਿਦ ਗੁਰਦੁਆਰਿਆਂ ਦੀ ਭੀੜ ਨੂੰ ਵੇਖ ਕੇ ਕਿਧਰੇ ਅੰਦਾਜ਼ਾ ਨਾ ਲਾ ਲੈਣਾ ਕਿ ਸਾਰੀ ਦੁਨੀਆਂ ਧਾਰਮਿਕ ਹੈ। ਦੋ ਸ਼ਬਦ ਬਰਦਾਸ਼ਤ ਕਰ ਲੈਣਾ, ਬਹੁ ਗਿਣਤੀ ਵਿੱਚ ਮਸਜਿਦ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਬਹੁ ਗਿਣਤੀ ਵਿੱਚ ਜੋ ਹੈ ਮੰਦਰਾਂ ਵਿੱਚ ਵੀ ਅਧਾਰਮਿਕ ਬੈਠੇ ਹੁੰਦੇ ਨੇ, ਔਰ ਬਹੁ ਗਿਣਤੀ ਚ ਗੁਰਦੁਆਰਿਆਂ ਚ ਵੀ ਉਹੀ ਆਉਂਦੇ ਨੇ ਜੋ ਚੱਲਦੇ ਕੋਈ ਨਹੀਂ, ਜਿਨ੍ਹਾਂ ਦਾ ਵਿਸ਼ਵਾਸ ਟੁੱਟਿਆ ਹੋਇਆ, ਭਰੋਸਾ ਕੋਈ ਨਹੀਂ। ਕਿਉਂਕਿ ਭਰੋਸਾ ਬੱਜ ਜਾਏ ਤਾਂ ਮਹਾਰਾਜ ਕਹਿੰਦੇ ਜਾਂ ਕੇ ਹਿਰਦੇ ਵਿਸ਼ਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟ ਆਇਆ। ਉੱਥੇ ਤੇ ਖੇਡ ਕੁਝ ਹੋਰ ਹੋ ਜਾਂਦੀ ਹੈ, ਉੱਥੇ ਤੇ ਜਪ ਜਾਪ ਹੋ ਜਾਏਗਾ ਅਗਰ ਭਰੋਸਾ ਬੱਜ ਗਿਆ। ਉੱਥੇ ਤੇ ਸ਼ਬਦ ਪ੍ਰਾਣਾਂ ਦੇ ਚ ਰਮ ਜਾਏਗਾ, ਇੱਕ ਸ਼ਬਦ ਮੇਰੇ ਪ੍ਰਾਣ ਵਸਤ ਹੈ ਬਹੁੜ ਜਨਮ ਨਾ। ਇਹ ਖੁਲਾਸਾ ਦਾਸ ਨੇ ਆਪ ਜੀ ਦੇ ਸਾਹਮਣੇ ਕੀਤਾ ਸੀ ਕਿ ਰਸਨਾ ਜੋ ਜਪਦੀ ਉਹ ਪ੍ਰਾਣਾਂ ਚ ਕਿਸ ਤਰ੍ਹਾਂ ਵਸ ਜਾਂਦਾ ਹੈ, ਪੂਰਨ ਖੁਲਾਸਾ ਆਪ ਜੀ ਦੇ ਸਾਹਮਣੇ ਰੱਖਿਆ ਸੀ। ਜਪ ਜਾਪ ਹੋ ਜਾਂਦਾ ਹੈ, ਇਹੀ ਜਾਪ ਬੈਰਾਗ ਹੋ ਜਾਂਦਾ ਹੈ, ਜਗਤ ਨਾਲੋਂ ਬਿਲਕੁਲ ਤੋੜ ਕੇ ਰੱਖ ਦਿੰਦਾ ਹੈ। ਇਸ ਤਰ੍ਹਾਂ ਦਾ ਮਨੁੱਖ ਹੋਵੇਗਾ ਪਰਿਵਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਹੋਵੇਗਾ ਸੰਸਾਰ ਵਿੱਚ ਬਿਲਕੁਲ ਟੁੱਟਿਆ ਹੋਇਆ, ਬਿਲਕੁਲ ਨਿਰਲੇਪ ਹੋ ਜਾਏਗਾ, ਲਿਪਾਏਮਾਨ ਨਹੀਂ ਹੋਵੇਗਾ। ਜਿਸ ਤਰ੍ਹਾਂ ਇੱਕ ਪੱਕੇ ਨਾਰੀਅਲ ਦਾ ਹੀ ਸਬੂਤ ਦੇਈਏ, ਪੱਕਾ ਨਾਰੀਅਲ ਉਸਦੀ ਗਿਰੀ ਖੌਲ ਦੇ ਅੰਦਰ ਹੈ ਪਰ ਖੌਲ ਨਾਲੋਂ ਸੰਬੰਧ ਤੋੜ ਬੈਠੀਏ, ਹੈ ਤੇ ਖੌਲ ਦੇ ਅੰਦਰ ਪਰ ਹੁਣ ਕੋਈ ਖੌਲ ਨਾਲ ਰਿਸ਼ਤਾ ਨਹੀਂ ਹੈ, ਉੱਪਰ ਜਿਹੜਾ ਖੌਲ ਹੈ ਉਸ ਨਾਲ ਕੋਈ ਰਿਸ਼ਤਾ ਨਹੀਂ ਹੈ, ਟੁੱਟ ਗਈ ਹੈ ਤੇ ਪਰਿਵਾਰ ਨਾਲ, ਹੈ ਤੇ ਪਰਿਵਾਰ ਵਿੱਚ ਕੋਈ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਸੰਸਾਰ ਵਿੱਚ ਕੋਈ ਬਹੁਤ ਗੂੜਾ ਰਿਸ਼ਤਾ ਨਹੀਂ ਰਹਿ ਗਿਆ, ਹੈ ਤੇ ਅੱਗੇ ਖੌਲ ਦੇ ਅੰਦਰ ਪਰ ਖੌਲ ਦੇ ਨਾਲ ਕੋਈ ਸੰਬੰਧ ਨਹੀਂ ਰਹਿ ਗਿਆ, ਹੈ ਤੇ ਅਜੇ ਸਰੀਰ ਦੇ ਵਿੱਚ ਪਰ ਸਰੀਰ ਨਾਲ ਕੋਈ ਬਹੁਤ ਗਹਿਰਾ ਰਿਸ਼ਤਾ ਨਹੀਂ ਰਹਿ ਗਿਆ। ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਇਹੀ ਤੇ ਤ੍ਰਿਪਤਾ ਜੀ ਦਾ ਗਿਲਾ ਸੀ, ਪੁੱਤਰ ਨਾਨਕ ਤੂੰ ਘਰ ਦੇ ਚ ਵੀ ਹੁੰਦਾ ਹੈ ਤੇ ਇੰਜ ਪ੍ਰਤੀਤ ਆਉਂਦਾ ਜਿਵੇਂ ਨਹੀਂ ਹੈ, ਇਹੀ ਤੇ ਤ੍ਰਿਪਤਾ ਦਾ ਗਿਲਾ ਸੀ। ਤੂੰ ਪਰਿਵਾਰ ਦੇ ਚ ਵੀ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਸਾਨੂੰ ਖੁਸ਼ੀ ਨਹੀਂ ਆਉਂਦੀ। ਜਦ ਤੂੰ ਨਹੀਂ ਆਉਂਦਾ ਤੇਰੀ ਯਾਦ ਤੜਪਾਉਂਦੀ ਹੈ, ਪਰ ਜਦ ਤੂੰ ਪਰਿਵਾਰ ਦੇ ਚ ਆਉਂਦਾ ਹੈ ਤੇ ਇਸ ਤਰ੍ਹਾਂ ਆਉਂਦਾ ਜਿਵੇਂ ਨਹੀਂ ਹੈ, ਤਾਂ ਵੀ ਮਨ ਦੁਖੀ ਆਉਂਦਾ। ਵਾਕਈ ਇਸ ਤਰ੍ਹਾਂ ਦਾ ਮਨੁੱਖ ਸੰਸਾਰ ਵਿੱਚ ਹੋ ਕੇ ਵੀ ਸੰਸਾਰ ਵਿੱਚ ਨਹੀਂ ਆਉਂਦਾ। ਅਭਿਆਸ ਵਿੱਚ ਇੱਕ ਮਾਰਗ ਆਉਂਦਾ ਹੈ, ਜਪ ਜਾਪ ਬਣ ਜਾਂਦਾ ਹੈ, ਜਾਪ ਬੈਰਾਗ ਬਣ ਜਾਂਦਾ ਹੈ। ਇਸੇ ਨੂੰ ਕਹਿੰਦੇ ਨੇ ਸਨਾਤਨ ਮਤ ਦੇ ਸੰਨਿਆਸ। ਔਰ ਕਲਗੀਧਰ ਵੀ ਕਹਿੰਦੇ ਨੇ ਸੰਨਿਆਸੀ ਹੋਏ ਬਿਨਾਂ ਤੇ ਪਰਮ ਪਦ ਦੀ ਪ੍ਰਾਪਤੀ ਨਹੀਂ। ਪਰ ਕਿਸ ਤਰ੍ਹਾਂ ਦਾ ਸੰਨਿਆਸੀ? ਰੇ ਮਨ ਐਸੋ ਕਰ ਸੰਨਿਆਸਾ, ਸ਼ਬਦ ਤੁਸੀਂ ਬਹੁਤ ਸੁਣਿਆ ਹੋਵੇਗਾ ਔਰ ਬੜਿਆਂ ਨੂੰ ਕੰਠ ਵੀ ਹੋਵੇਗਾ। ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬੈ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਇਤਨੀ ਗੱਲ ਤੇ ਸਪਸ਼ਟ ਹੋ ਗਈ ਕਿ ਕਲਗੀਧਰ ਨੇ ਵੀ ਕਬੂਲ ਕਰ ਲਿਆ ਕਿ ਸੰਨਿਆਸੀ ਹੋਏ ਬਿਨਾਂ ਪਰਮ ਪਦ ਦੀ ਪ੍ਰਾਪਤੀ ਨਹੀਂ ਹੈ, ਅਕਾਲ ਪੁਰਖ ਦੀ ਪ੍ਰਾਪਤੀ ਨਹੀਂ ਹੈ। ਤਾਂ ਸੰਨਿਆਸੀ ਕੌਣ ਆਉਂਦਾ? ਉਦਾਸੀ ਹੀ ਸੰਨਿਆਸੀ ਆਉਂਦਾ, ਦੂਸਰਾ ਨਹੀਂ ਆਉਂਦਾ। ਮਨ ਹੀ ਮਾਂ ਉਦਾਸਾ, ਜੋ ਉਦਾਸ ਨਹੀਂ ਉ੥ੇ ਸੰਨਿਆਸ ਕਾਹਦਾ? ਉਦਾਸੀ ਤੇ ਸੰਨਿਆਸੀ ਬਿਰਤੀ ਦੋਵੇਂ ਇਕੱਠੀਆਂ ਜੁੜੀਆਂ ਹੋਈਆਂ ਨੇ। ਉਦਾਸ ਮਨੁੱਖ سنیاس نو گرہن کر ہی لیندا ہے. اداس اداس منک لئی یہ جیون آسار پرتیت ہوندا ہے. گرو نانک دیو جی مہاراج نے بھی ایسا کہا ہے, جس در کارن پھرا اداسی سو در کوئی آئے کہے. گربانی دی ویاکھیا گربانی کر دی تاکہ میں تھوڑے اندر کوئی فضول دا ترک نہ پیدا ہو جائے. اور کئی دفعہ حیرانگی بھی ہوندی ہے جو اس منزل دے راہی بھی نہیں, سوج بھی نہیں, سمجھ بھی نہیں, وہ بھی اپنی رائے دے دے ہیں, حیرانگی ہوندی ہے. اور غضب دی گل ہے کہ دھارمک دنیا وچ انہاں لوکاں نے بہت بڑا نقصان کیتا ہے جو اس مارگ دے پاندی بھی نہیں, اس مارگ دا کوئی انبھو بھی نہیں, لیکن رائے دیں دے اپنی اپنی رائے دیں دے. بڑی قیمتی رائے کہندے نے ساڈی, یہ بالکل صحیح ہے. خیر مختصر جو ہے میں عرض کراں, سنیاسی تے اداسی درتی دونوں کٹھیاں نے, اداسی سنیاسی ہوندا ہے لازمی. دھن گرو نانک دیو جی مہاراج کہندے نے, جس در کارن پھراں اداسی سو در کوئی آئے کہے. سنسار تو اداس ہو کے میں جس در دی تلاش کر رہا ہوں, کوئی مینوں دسے وہ در کتھے ہے؟ اس پرماتما دا واسطہ کتھے ہے؟ اداس ہو کے میں جو ہے تلاش کر رہا ہوں. گرو نانک دیو جی مہاراج دے وڈے صاحبزادے صرف سکھ جگت وچ اتنا ہی کنتو پرنتو ہے کہ انہاں نے گرو نانک دی ایک دو تھاواں تے بچن نہیں منیا, حکم ادولی کیتی. لیکن اتنی گل سپشٹ ہے کہ اے جنم تو پرش سنیاسی سی, اداس سی. اس نے جو پنتھ نو بھی بنایا جیڑا پنتھ اداسی پنتھ, اداس جنم تو ہی اداسی سی. گرو پرتاپ سورج دے تے ایسا لکھا ہے, کن بھی پاٹے ہوئے سن جنم دے سمے. پروہتا نے کہہ دیتا ہے تے کوئی مہا جوگی ہے, کوئی مہا رشی ہے. اور واقعی اتنے وڈے رشی دے گھر کسے رشی نہیں آنا سی, اور کس نے آنا سی؟ جنم تو ہی اداس. اور غالباً گرو گوبند سنگھ جی مہاراج تک یہی اداسی نانک پنتھ دا بہت وڈے پدر تے سارے بھارت دے پرچار کرتے رہے, کابل کندھار دے بھی. اج بھی جو کابل کندھار دے سکھی ہے غالباً 1 لاکھ دے قریب سنگھ نے, کابل, غزنی, جلال آباد, خوست, ہرات, کندھار, بہت سارے گردوارے نے بڑے وڈے وڈے شاندار. وہ جو سکھی ہے اداسیاں بھی پھیلائی ہوئی, انہوں کا پرچار سی, انہوں کے دھونے بھی بنے ہوئے نے. بابا شری چند کے 5-7 گردوارے بنے ہوئے نے, انہوں شری چند کی دھرمسال کہتے ہیں. بابا شری چند کی دھرمسال فرنٹیئر بھی کافی سن, تے لہندا پنجاب جو لاہور تو پرے دا پنجاب سی, اتھے بھی اداسیاں دے ڈیرے بہت زیادہ سن. پھر جگن ناتھ پوری, رامیشورم, یہ 8-8 تیرتھاں دے اتے جڑے استھان سن, یہ بھی اداسیاں دے سن. گرو گرنتھ صاحب دا پرکاش کر کے گرو نانک پنتھ دا پرچار کرتے سن, یہ بھی میں عرض کر دیا. یہ سکھ جگت دے آد مشنری سن, پہلے مشنری, انہاں نے ہی پرچار کیتا ہے. اکالی لہر تو پہلے ننکانہ صاحب اور سارے وڈے وڈے استھان انہاں کول ہی سن. بدقسمتی ایسی ہوئی کہ صرف 2% اداسی برشٹ ہو گئے, 2%, 98 ٹھیک سن, 2% ہنکاری ہو گئے, 2% وکاری بھی ہو گئے. انہ 2% اداسیاں نو دیکھ کے جو برشٹ ہوئے سن, ایک لہر چلی کہ گردوارے انہاں کو لے لئیے. حالانکہ اے اداسی سویرے گرو گرنتھ صاحب دی کتھا کردے سن, دوپہرے دسم گرنتھ دی کتھا کردے سن, اور شام نو رات دے سمے گرو پرتاپ سورج دی کتھا کردے سن. 3 طرح دی کتھا ہوندی سی. میرا بھی بچپنا ہے, پر اس زمانے دی گلاں اس بچپن دیاں مینوں یاد نے, اپنے بچپن دیاں. 3 ٹائم کتھا ہوندی سی, ਦਾਸ ਦੇ ਇਲਾਕੇ ਫਰੰਟੀਅਰ ਦੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰੇ ਦਸਮ ਗ੍ਰੰਥ ਦੀ ਜਿਹਦੇ ਕੋਲ ਵਕਤ ਹੈ ਆਪ ਦੇ ਸੁਣੋ, ਸ਼ਾਮੀ ਗੁਰਪ੍ਰਤਾਪ ਸੂਰਜ ਦੀ। ਇਹ ਇਤਿਹਾਸਕ ਕਥਾ ਆਉਂਦੀ ਸੀ ਰਾਤ ਨੂੰ, ਦੁਪਹਿਰੇ ਦਸਮ ਗ੍ਰੰਥ ਦੀ ਜੋ ਵਕਤ ਕੱਢ ਸਕਦੇ ਨੇ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਾਣੀ ਨੂੰ ਸਮਝਣਾ ਚਾਹੁੰਦੇ ਨੇ ਉਹ ਆ ਕੇ ਸਮਝਣ। ਇਹ ਤਿੰਨੇ ਕਥਾਵਾਂ ਅੱਜ ਵੀ ਹਜ਼ੂਰ ਸਾਹਿਬ ਆਉਂਦੀਆਂ ਨੇ, ਸਵੇਰੇ ਗੁਰੂ ਗ੍ਰੰਥ ਸਾਹਿਬ ਦੀ, ਦੁਪਹਿਰ ਨੂੰ ਦਸਮ ਗ੍ਰੰਥ ਦੀ, ਸ਼ਾਮ ਨੂੰ ਗੁਰੂ ਪ੍ਰਤਾਪ ਸੂਰਜ ਦੀ। ਇਹ ਅਸਥਾਨ ਵੀ ਉਦਾਸੀਆਂ ਕੋਲ ਸੀ, ਇਹ ਵੀ ਮੈਂ ਅਰਜ਼ ਕਰਦੇ ਹਾਂ। ਮਹੰਤ ਨਰਾਇਣ ਦਾਸ ਜਿਸ ਦੇ ਕੋਲ ਨਨਕਾਣਾ ਸਾਹਿਬ ਸੀ, ਇਹ ਭ੍ਰਸ਼ਟ ਹੋ ਗਿਆ ਸੀ ਔਰ ਭ੍ਰਸ਼ਟ ਹੋਇਆ ਕੁਛ ਅੰਗਰੇਜ਼ਾਂ ਦੀ ਚਾਲ ਨਾਲ। ਉਹਨਾਂ ਨੇ ਦੇਖਿਆ ਕੇਂਦਰੀ ਅਸਥਾਨ ਹੈ ਔਰ ਸਾਰਾ ਸਿੱਖ ਜੁੜਿਆ ਹੋਇਆ ਹੈ, ਇਸ ਮੰਤ ਨੂੰ ਕਾਬੂ ਕਰੀਏ, ਮੁੱਠੀ ਚ ਲਈਏ, ਜੈਸੇ ਹਕੂਮਤਾਂ ਆਮ ਕਰਦੀਆਂ ਨੇ। ਤਾਂ 2% ਮਹੰਤ ਭ੍ਰਸ਼ਟ ਹੋ ਗਏ, ਲਹਿਰ ਚੱਲੀ ਸਿੱਖਾਂ ਚ, ਰੋਸ ਪੈਦਾ ਹੋਇਆ, ਭ੍ਰਸ਼ਟ ਹੋਏ ਨੇ। ਅਸੀਂ ਸਾਰੇ ਗੁਰਦੁਆਰੇ ਖੋ ਲਏ ਇਹਨਾਂ ਕੋਲ, ਤਮਾਮ ਲੈ ਲੈ ਬਈ, ਅਸੀਂ ਆਪ ਪ੍ਰਚਾਰ ਕਰਾਂਗੇ। ਪਤਾ ਸਹਿਜੇ ਸਹਿਜੇ ਕੀ ਹੋਇਆ, ਗੁਰੂ ਗ੍ਰੰਥ ਸਾਹਿਬ ਦੀ ਕਥਾ ਬੰਦ ਹੋਈ, ਦਸਮ ਗ੍ਰੰਥ ਦੀ ਕਥਾ ਬੰਦ ਹੋਈ, ਗੁਰੂ ਪ੍ਰਤਾਪ ਸੂਰਜ ਦੀ ਕਥਾ ਵੀ ਬੰਦ ਹੋਈ। ਟਾਵਾਂ ਟਾਵਾਂ ਥਾਵਾਂ ਤੇ ਰਹਿ ਗਈ, ਨਾ ਮਿਸ਼ਨਰੀ ਰਹਿ, ਨਾ ਉਹਨਾਂ ਤਿੰਨਾਂ ਮਹਾਨ ਗ੍ਰੰਥਾਂ ਦੀ ਕਥਾ ਕਰਨ ਵਾਲੇ ਕਥਾਕਾਰ ਰਹੇ। ਪਹਿਲੇ ਜਿੱਥੇ ਕਰੀਬਨ ਕਰੀਬਨ ਹਰ ਹਿੰਦੂ ਘਰਾਣੇ ਚ ਇੱਕ ਬੱਚਾ ਸਿੰਘ ਸਜਦਾ ਸੀ, ਉਹਨਾਂ ਨੂੰ ਅਸੀਂ ਸਹਿਜਦਾਰੀ ਕਹਿੰਦੇ ਸੀ, ਜਿਹੜਾ ਇੱਕ ਬੱਚਾ ਸਿੰਘ ਸਜਾ ਲਵੇ। ਸਹਿਜਦਾਰੀ, ਕੇਸਾਦਾਰੀ, ਸਹਿਜਦਾਰੀ, ਦੋ ਤਰ੍ਹਾਂ ਦੀ ਸਿੱਖੀ ਸੀ। ਸਿੱਖੀ ਵੱਧ ਰਹੀ ਸੀ ਉਦਾਸੀਆਂ ਕਰਕੇ ਔਰ ਨਿਰਮਲਿਆਂ ਕਰਕੇ, ਇਹਨਾਂ ਦੋਵਾਂ ਕੋਲ ਅਸਥਾਨ ਸਨ। ਗੁਰਦੁਆਰਾ ਐਕਟ ਬਣਿਆ ਔਰ ਅਸੀਂ ਇਹ ਗੁਰਦੁਆਰੇ ਉਹਨਾਂ ਕੋਲ ਲੈ ਲਏ, ਦੇਣੇ ਪਏ, ਕਾਨੂੰਨ ਬਣ ਗਿਆ। ਔਰ ਇਹ ਲਹਿਰ ਅਕਾਲੀਆਂ ਨੇ ਜਿੱਤ ਲਈ, ਬੜੀ ਖੁਸ਼ੀ ਮਨਾਈ ਕੌਮ ਨੇ, ਗੁਰਦੁਆਰੇ ਸਾਡੇ ਕੋਲ ਆ ਗਏ। ਪਰ ਹੁਣ ਕੌਣ ਦੱਸੇ, ਧਾਰਮਿਕ ਅਸਥਾਨ ਤੇ ਚਲਾਣੇ ਸਨ ਧਰਮ ਦੇ ਗਿਆਨੀਆਂ ਨੇ। ਵਪਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਸੰਸਾਰੀ ਵੱਧ ਤੋਂ ਵੱਧ ਇੰਤਜ਼ਾਮ ਕਰ ਸਕਦਾ, ਚਲਾ ਨਹੀਂ ਸਕਦਾ। ਧਰਮ ਮੰਦਰ ਨੂੰ ਤੇ ਕੋਈ ਧਾਰਮਿਕ ਬਿਰਤੀ ਦੀ ਸੂਝ ਬੂਝ ਰੱਖਣ ਵਾਲਾ ਹੀ ਚਲਾਵੇਗਾ। ਇਹ ਸਾਰੇ ਅਸੀਂ ਕੱਢ ਦਿੱਤੇ, ਨਿਰਮਲੇ ਵੀ, ਉਦਾਸੀ ਵੀ। ਹੋਇਆ ਕਿ 50 ਸਾਲਾਂ ਚ ਅਸੀਂ ਇੱਥੇ ਪਹੁੰਚ ਗਏ ਕਿ ਕਰੀਬਨ ਕਰੀਬਨ ਅੱਧੀ ਦੁਨੀਆਂ ਦੇ ਪ੍ਰਬੰਧਕਾਂ ਦੇ ਆਪਣੇ ਹੀ ਬੱਚੇ ਪਤਤ, ਉਹਨਾਂ ਨੂੰ ਵੀ ਸਿੱਖੀ ਸਰੂਪ ਨਾ ਦੇ ਸਕੇ ਔਰ ਪ੍ਰਬੰਧਕ ਖੁਦ ਵੀ ਸਿੱਖ ਨਾ ਰਹਿ ਸਕੇ। ਜਗਤ ਨੂੰ ਅੰਮ੍ਰਿਤ ਛਕਾਉਣਾ ਸੀ, ਉਹ ਖੁਦ ਸ਼ਰਾਬੀ ਹੋ ਗਏ। ਇਹੀ ਇਲਜ਼ਾਮ ਨਰਾਇਣ ਦਾਸ ਤੇ ਸੀ, ਸ਼ਰਾਬ ਪੀਂਦਾ ਹੈ, ਨਰਾਇਣ ਦਾਸ ਸ਼ਰਾਬ ਪੀਂਦਾ ਹੈ, ਇਹਦੇ ਕੋਲ ਗੁਰਦੁਆਰਾ ਲੈ ਲਓ। ਠੀਕ ਹੈ, ਗਲਤ ਸੀ, ਪਰ ਸਿਲਸਿਲਾ ਬਾਅਦ ਵਿੱਚ ਕੀ ਹੋਇਆ, ਕੋਈ ਤਰੱਕੀ ਨਾ ਹੋਈ। ਜਿਤਨੇ 68 ਤੀਰਥਾਂ ਦੇ ਉੱਤੇ ਉਦਾਸੀਆਂ ਦੇ ਅਸਥਾਨ ਸਨ, ਉਹ ਸਹਿਜੇ ਸਹਿਜੇ ਮੱਠ ਬੰਦ ਹੋ ਗਏ ਔਰ ਉੱਥੇ ਨਾਨਕ ਪੰਥ ਦਾ ਪ੍ਰਚਾਰ ਆਉਂਦਾ ਸੀ। ਮਾੜੀ ਮੋਟੀਆਂ ਥੋੜੀਆਂ ਯਾਦਗਾਰਾਂ ਰਹਿ ਗਈਆਂ, ਹੁਣ ਹੈ ਨਹੀਂ। ਜਗਨਨਾਥ ਪੁਰੀ ਦੇ ਵਿੱਚ ਵੀ ਗੁਰਦੁਆਰਾ ਸੀ, ਮੰਦਰ ਦੇ ਸਾਹਮਣੇ ਗੁਰੂ ਨਾਨਕ ਦੀ ਬਾਣੀ ਗੂੰਜਦੀ ਸੀ। ਰਾਮੇਸ਼ਵਰਮ ਦੇ ਵਿੱਚ ਵੀ ਗੁਰਦੁਆਰਾ ਸੀ, ਲੰਕਾ ਤੋਂ ਉੱਥੋਂ ਹੀ ਜਾਂਦੇ ਨੇ, ਔਰ ਸਿਰਫ ਉਦਾਸੀ ਸਨ ਜੋ ਅੱਜ ਛੋਟੀ ਜਿਹੀਆਂ ਮਾਮੂਲੀ ਜਿਹੀਆਂ ਯਾਦਗਾਰ ਰਹਿ ਗਈ ਹੈ। ਬਾਕੀ ਤਮਾਮ ਤੀਰਥਾਂ ਤੇ ਵੀ ਸਨ, ਬਿਲਕੁਲ ਨਾਮ ਮਾਤਰ ਹੁਣ ਗੱਲਾਂ ਰਹਿ ਗਈਆਂ ਨੇ। ਹਾਲਾਂਕਿ ਉਸ ਢੰਗ ਦੇ ਨਾਲ ਸਿਲਸਿਲਾ ਚੱਲਦਾ ਰਹਿੰਦਾ, ਜਿੱਥੇ ਤੱਕ ਮੈਂ ਅਤਕਥਨੀ ਨਹੀਂ ਕਰਦਾ, ਭਾਰਤ ਦੀ 80% ਆਬਾਦੀ ਸਿੱਖ ਹੋਣੀ ਸੀ ਜਿਸ ਢੰਗ ਨਾਲ ਉਹ ਚੱਲ ਰਿਹਾ ਸੀ। ਸਤਿਗੁਰਾਂ ਨੇ ਕਿਹਾ ਸੀ ਨਾ, ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ। ਉਦਾਸੀ ਇਸ ਤਰ੍ਹਾਂ ਕਰਦੇ ਸਨ, ਇੱਕ ਤੇ ਧਰਮ ਦਾ ਪ੍ਰਚਾਰ ਕਰਦੇ ਸਨ, ਨਾਲੇ ਇਲਾਜ ਵੀ ਕਰਦੇ ਸਨ, ਜੜੀ ਬੂਟੀ ਦਾ ਵੀ ਗਿਆਨ ਰੱਖਦੇ ਸਨ, ਦੂਜਾ ਲੋੜਵੰਦਾਂ ਦੀ ਲੋੜ ਵੀ ਪੂਰੀ ਕਰਦੇ ਸਨ। ਤੁਸੀਂ ਕੀ ਵੱਧ ਰਹੀ ਸੀ, ਬਦਕਿਸਮਤੀ ਹੋਈ धार्मिक अस्थान आ गए उन्हां दे हत्थां जो बिल्कुल कोरे राजनीतिक ते फिर इलेक्शन नाल चोण होनी है ਹੁਣ ਇਲੈਕਸ਼ਨ ਨਾਲ ਚੋਣ ਹੋਣੀ ਤੇ ਦੋ ਧੜੇ ਤੇ ਆਪਸ ਚ ਬਣ ਜਾਣਗੇ ਹਰ ਸ਼ਹਿਰ ਦੇ ਚ ਬਣ ਜਾਣਗੇ ਕਮ ਸੇ ਕਮ ਸਿੱਖ ਦੋ ਧੜਿਆਂ ਤੇ ਤਕਸੀਮ ਹੋਣਗੇ ਇਲੈਕਸ਼ਨ ਜੋ ਹੋਣਾ ਪਾਰਟੀਆਂ ਦੋ ਤੇ ਬਣਨਗੀਆਂ ਤੇ ਇੱਕ ਦਫ਼ਾ ਸਿੱਖਾਂ ਨੂੰ ਦੋ ਹਿੱਸਿਆਂ ਚ ਵੰਡ ਦੇਈਏ ਤੇ ਇਹਨਾਂ ਨੂੰ ਦਸ ਹਿੱਸਿਆਂ ਚ ਵੰਡਦਿਆਂ ਕੀ ਦੇਰ ਲੱਗਦੀ ਹੈ ਇਹਨਾਂ ਨੂੰ ਤੀਹ ਹਿੱਸਿਆਂ ਦੇ ਚ ਵੰਡਦਿਆਂ ਕੀ ਦੇਰ ਲੱਗਦੀ ਹੈ ਸਿੱਖ ਵੰਡੇ ਗਏ ਕਮਜ਼ੋਰ ਹੋਏ ਇਸੇ ਹੀ ਕਮਜ਼ੋਰੀ ਤੋਂ ਲਾਭ ਉਠਾਇਆ ਰਾਧਾ ਸਵਾਮੀਆਂ ਨੇ ਨਿਰੰਕਾਰੀਆਂ ਨੇ ਔਰ ਉਹਨਾਂ ਨੂੰ ਸ਼ਹਿ ਵੀ ਮਿਲ ਗਏ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਮੁਕਾਬਲੇ ਤੇ ਗੁਰੂ ਵੀ ਖੜੇ ਕਰ ਦਿੱਤੇ ਜੇ ਸਿੱਖ ਸਿਰਫ ਪ੍ਰਧਾਨ ਦੇ ਨਾਂ ਤੇ ਸਿਕੱਤਰ ਦੇ ਨਾਂ ਤੇ ਦੋ ਤਿੰਨ ਚਾਰ ਪਾਰਟੀਆਂ ਚ ਤਕਸੀਮ ਹੋ ਸਕਦੇ ਨੇ ਤਾਂ ਆਪਾਂ ਗੁਰੂ ਦੇ ਨਾਮ ਤੇ ਵੀ ਇਹਨਾਂ ਨੂੰ ਤਕਸੀਮ ਕਰ ਦੇਈਏ ਨਾਮਧਾਰੀਆਂ ਦਾ ਗੁਰੂ ਬਣ ਗਿਆ ਰਾਧਾ ਸਵਾਮੀਆਂ ਦਾ ਬਣ ਗਿਆ ਨਿਰੰਕਾਰੀਆਂ ਦਾ ਬਣ ਗਿਆ ਔਰ ਜਿਤਨੇ ਪੰਜਾਬ ਵਿੱਚ ਡੇਰੇ ਨੇ ਭਾਵੇਂ ਇਹਨਾਂ ਨੇ ਆਪਣੇ ਉੱਪਰ ਗੁਰੂ ਦੀ ਮੋਹਰ ਨਹੀਂ ਲਾਈ ਕਰੀਬਨ ਕਰੀਬਨ ਇਹ ਆਪਣੀਆਂ ਗੱਦੀਆਂ ਹੀ ਲਾ ਕੇ ਬੈਠੇ ਨੇ ਇਹ ਵੀ ਮੈਂ ਅਰਜ਼ ਕਰਦੇ ਹਾਂ ਔਰ ਇਸ ਤਰ੍ਹਾਂ ਕੀ ਹੋਇਆ ਪੰਥ ਮਰਿਆਦਾ ਤੇ ਸੰਤ ਮਰਿਆਦਾ ਟਕਰਾ ਗਈ ਹਰ ਸੰਤ ਦੀ ਆਪਣੀ ਮਰਿਆਦਾ ਹੋ ਗਈ ਤੇ ਪੰਥ ਦੀ ਆਪਣੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਾ ਹੋਏ ਕੋਈ ਵੀ ਨਹੀਂ ਸਹਿਮਤ ਇਹ ਵੀ ਮੈਂ ਅਰਜ਼ ਕਰਦੇ ਹਾਂ ਆਪਣੀ ਆਪਣੀ ਮਰਿਆਦਾ ਇੱਕ ਤੇ ਹੈ ਨਾ ਅਕਾਲ ਤਖ਼ਤ ਦੀ ਬਿਲਡਿੰਗ ਨੂੰ ਗਿਰਾਉਣਾ ਦੁਸ਼ਟਪਣਾ ਇਹ ਜਾਬਰਾਨਾ ਕੰਮ ਇੱਕ ਹੈ ਅਕਾਲ ਤਖ਼ਤ ਦੀ ਮਰਿਆਦਾ ਨੂੰ ਭੰਗ ਕਰਨਾ ਉਹਨੂੰ ਗਿਰਾਉਣਾ ਇਹ ਦੋ ਤਰ੍ਹਾਂ ਦੀ ਗਿਰਾਵਟ ਆਉਂਦੀ ਹੈ ਇੱਕ ਹੁੰਦਾ ਹੈ ਅਕਾਲ ਤਖ਼ਤ ਦੇ ਆਕਾਰ ਨੂੰ ਗਿਰਾਉਣਾ ਇੱਕ ਹੁੰਦਾ ਹੈ ਅਕਾਲ ਤਖ਼ਤ ਦੀ ਵਿਚਾਰ ਨੂੰ ਗਿਰਾਉਣਾ ਅਗਰ ਉਹ ਘਾਤਕ ਨੇ ਦੁਸ਼ਟ ਨੇ ਜੋ ਅਕਾਲ ਤਖ਼ਤ ਦੇ ਆਕਾਰ ਨੂੰ ਮਿਟਾਉਣਾ ਚਾਹੁੰਦੇ ਨੇ ਤਾਂ ਉਹ ਕੌਣ ਹੋ ਗਏ ਜੋ ਵਿਚਾਰ ਨੂੰ ਮਿਟਾਉਣਾ ਚਾਹੁੰਦੇ ਨੇ ਪਰ ਹੁਣ ਕੌਣ ਸੋਚੇ ਸੋਚ ਵਿਚਾਰ ਵਾਲੀ ਗੱਲ ਨਹੀਂ ਰਹੀ ਸੋਚ ਵਿਚਾਰ ਦਾ ਸਿਲਸਿਲਾ ਨਹੀਂ ਰਹੀ ਕੌਮੀ ਦਰਦ ਦੇ ਨਾਤੇ ਮੈਂ ਥਾਂ ਥਾਂ ਤੇ ਇੱਕ ਨਿੱਕੀ ਜਿਹੀ ਆਵਾਜ਼ ਤੁਹਾਡੇ ਸਾਹਮਣੇ ਰੱਖ ਦੇਣਾ ਪੰਥ ਦੀ ਮਰਿਆਦਾ ਨਾਲ ਹੀ ਜ਼ਿੰਦਾ ਰਹੇਗਾ ਵਰਨਾ ਨਹੀਂ ਰਹਿ ਸਕੇਗਾ ਕਿਉਂਕਿ ਸੰਤ ਤੇ ਕਮ ਸੇ ਕਮ ਹਜ਼ਾਰਾਂ ਨੇ ਫਿਰ ਤੇ ਹਜ਼ਾਰਾਂ ਤਰ੍ਹਾਂ ਦੀ ਮਰਿਆਦਾ ਹੋ ਜਾਏਗੀ ਕੌਮ ਫੇਰੂ ਫੇਰੂ ਹੋ ਜਾਏਗੀ ਚਾਹੀਦਾ ਤੇ ਐਸਾ ਸੀ ਸੰਤ ਪੰਥ ਨਾਲ ਸਹਿਮਤ ਆਉਂਦਾ ਅੱਜ ਦਾ ਸੰਤ ਪੰਥ ਨਾਲ ਸਹਿਮਤ ਨਾ ਹੋਇਆ ਕੋਈ ਵੀ ਸਹਿਮਤ ਨਹੀਂ ਕੋਈ ਵੀ ਸੰਤ ਪੰਥ ਦੀ ਮਰਿਆਦਾ ਨਾਲ ਸਹਿਮਤ ਨਹੀਂ ਹੈ ਔਰ ਕੋਈ ਵੀ ਸੰਤ ਆਪਣੇ ਅਸਥਾਨ ਨੂੰ ਗੁਰਦੁਆਰਾ ਕਹਿਲਾ ਕੇ ਰਾਜ਼ੀ ਨਹੀਂ ਇਹ ਆਸ਼ਰਮ ਹੈ ਇਹ ਡੇਰਾ ਹੈ ਇਹ ਠਾਠ ਹੈ ਇਹ ਗੁਰਦੁਆਰਾ ਨਹੀਂ ਹੈ ਮੈਂ ਛੋਟੀ ਜਿਹੀ ਜ਼ਬਾਨ ਨਾਲ ਵੱਡੀ ਗੱਲ ਪਿਆ ਕਰਦਾ ਔਰ ਇਹ ਤਮਾਮ ਨਾਮ ਐਸੇ ਨੇ ਆਪਣੇ ਇਜਾਦ ਕੀਤੇ ਹੋਏ ਨੇ ਵਰਨਾ ਪੁਰਾਣਾ ਨਾਂ ਤੇ ਇਹ ਹੀ ਸੀ ਗੁਰਦੁਆਰਾ ਗੁਰਦੁਆਰਿਆਂ ਦਾ ਨਾਮ ਗੁਰਦੁਆਰਾ ਮਿਟਾ ਕੇ ਹੋਰ ਨਾਮ ਵੀ ਧਾਰਮਿਕ ਸਥਲਾਂ ਨੂੰ ਦਿੱਤੇ ਗਏ ਔਰ ਇਸ ਤਰ੍ਹਾਂ ਦੱਸਣ ਦੀ ਕੋਸ਼ਿਸ਼ ਕੀਤੀ ਗਈ ਕਿ ਸਾਡਾ ਆਪਣਾ ਸਥਾਨ ਇੱਥੇ ਸਾਡੀ ਮਰਿਆਦਾ ਚੱਲੇਗੀ ਪੰਥ ਦੀ ਨਹੀਂ ਗੁਰੂ ਦੀ ਨਹੀਂ ਵਿਚਾਰ ਕਰਕੇ ਗੁਰੂ ਸਨ ਗੁਰੂ ਗ੍ਰੰਥ ਜੀ ਔਰ ਆਕਾਰ ਕਰਕੇ ਗੁਰੂ ਸੀ ਗੁਰੂ ਪੰਥ ਤੇ ਜੇ ਪੰਥ ਦੀ ਮਰਿਆਦਾ ਨਹੀਂ ਮੰਨਣੀ ਤੇ ਇੱਕ ਗੱਲ ਸਪਸ਼ਟ ਹੋ ਗਈ ਗੁਰੂ ਦੇ ਆਕਾਰ ਤੋਂ ਇਨਕਾਰੀ ਹੋਏ ਤੇ ਅੱਜ ਗੁਰੂ ਦੇ ਆਕਾਰ ਤੋਂ ਇਨਕਾਰੀ ਕੱਲ ਵਿਚਾਰ ਤੋਂ ਵੀ ਇਨਕਾਰੀ ਦੇਰ ਕੀ ਲੱਗਣੀ ਹੈ ਕੋਈ ਆਕਾਰ ਨੂੰ ਮਿਟਾਉਂਦਾ ਕੋਈ ਵਿਚਾਰ ਨੂੰ ਮਿਟਾਉਂਦਾ ਖੈਰ ਇਹ ਤੇ ਵਿਚਕਾਰ ਜੋ ਹੈ ਗੱਲ ਆ ਗਈ ਘਾਟੇ ਚ ਰਹੇ ਹਾਂ ਅਸੀਂ ਇਸ ਢੰਗ ਦਾ ਤੌਰ ਤਰੀਕਾ ਬਣਾ ਕੇ ਜਦੋਂ ਮੈਂ ਅਖੀਰ ਮਈ ਦੇ ਮਹੀਨੇ ਚ ਵਿਦੇਸ਼ ਦੀ ਯਾਤਰਾ ਲਈ ਦੇਸ਼ ਤੋਂ ਰਵਾਨਾ ਹੋਇਆ ਸੀ ਬਾਬਾ ਹਰਬੰਸ ਸਿੰਘ ਜੀ ਦਿੱਲੀ ਚ ਮੈਨੂੰ ਮਿਲੇ ਗੁਰਦੁਆਰਾ ਸੀਸਗੰਜ ਸਾਹਿਬ ਦੀ ਸੇਵਾ ਕਰਾ ਰਹੇ ਨੇ ਦਾਸ ਨਾਲ ਕਾਫੀ ਪਿਆਰ ਕਰਦੇ ਨੇ ਮੈਨੂੰ ਕਹਿਣ ਲੱਗੇ ਬਹੁਤ ਵੱਡਾ ਖੂਨ ਖਰਾਬਾ ਹੋਇਆ ਸੀ ਜਦ 2% ਮਹੰਤ ਭ੍ਰਸ਼ਟ ਹੋਏ ਸਨ ਤੇ ਅਸੀਂ ਉਹਨਾਂ ਕੋਲ ਗੁਰਦੁਆਰੇ ਲੈ ਖੂਨ ਖਰਾਬਾ ਹੋਇਆ ਸੀ ਬਹੁਤ ਸ਼ਹੀਦੀਆਂ ਪਾ ਗਏ ਬਹੁਤ ਮਾਰੇ ਗਏ ਸਨ ਮੈਨੂੰ ਕਹਿਣ ਲੱਗੇ ਹੁਣ ਉਹਨਾਂ ਤੋਂ ਹਜ਼ਾਰਾਂ ਗੁਣਾ ਵੱਧ ਖੂਨ ਖਰਾਬਾ ਹੋਏਗਾ ਤਾਂ ਇਹਨਾਂ ਪੋਲੀਟੀਸ਼ੀਅਨ ਲੋਕਾਂ ਕੋਲ ਗੁਰਦੁਆਰੇ ਆਜ਼ਾਦ ਹੋਣਗੇ ਵਰਨਾ ਨਹੀਂ وہ اتنی طاقت دے چ نہیں سن مہان، پھر بھی خون خرابہ ہویا، انہاں کول تے بڑی طاقت ہے، سب دے منسٹر

ਹੋਵੇ ਔਰ ਜੋ ਘਾਟਾ ਮਹਿਸੂਸ ਹੋਇਆ ਹੈ ਮੈਂ ਥਾਂ ਥਾਂ ਤੇ ਇਸ ਨੂੰ ਰੱਖਿਆ ਘਾਟੇ ਚਾਂਸ ਵਾਅਦੇ ਚ ਨਹੀਂ ਆ ਧਾਰਮਿਕ ਤੌਰ ਤੇ ਘਾਟੇ ਚ ਜਾ ਰਹੇ ਹਾਂ ਇਹਨਾਂ 50 ਸਾਲਾਂ ਚ ਤੇ ਬਹੁਤ ਘਾਟੇ ਚਲੇ ਗਏ ਹਾਂ ਥੋੜਾ ਜਿਹਾ 50 ਸਾਲ ਪਿੱਛੇ ਚਲੇ ਜਾਈਏ ਹਰ ਪਿੰਡ ਦੇ ਚ ਬ੍ਰਹਮ ਗਿਆਨੀ ਮੌਜੂਦ ਸੀ ਹਰ ਸ਼ਹਿਰ ਦੇ ਚ ਬ੍ਰਹਮ ਗਿਆਨੀ ਮੌਜੂਦ ਸਨ ਜਿਨ੍ਹਾਂ ਨੂੰ ਵੇਖ ਕੇ ਗੁਰੂ ਚੇਤੇ ਆਉਂਦਾ ਸੀ ਹਰ ਪਿੰਡ ਦੇ ਚ ਗੁਰੂ ਗ੍ਰੰਥ ਸਾਹਿਬ ਦੇ ਉਹ ਅਰਥ ਬੋਧ ਦੇ ਜੋ ਹੈ ਵਿਚਾਰਕ ਮੌਜੂਦ ਸਨ ਔਰ ਕਥਾ ਕਰਨ ਵਾਲੇ ਮੌਜੂਦ ਸਨ ਗੁਰਪ੍ਰਤਾਪ ਸੂਰਜ ਦੀ ਦਸਮ ਗ੍ਰੰਥ ਦੀ ਗੁਰੂ ਗ੍ਰੰਥ ਸਾਹਿਬ ਦੀ ਅੱਜ ਨਹੀਂ ਘਾਟੇ ਚ ਗਏ ਅਸੀਂ ਇਹਨਾਂ 50 ਸਾਲਾਂ ਚ ਘਾਟੇ ਚ ਗਏ ਘਾਟਾ ਜੇ ਕਿਧਰੇ 2 ਸਾਲ ਵੀ ਹੋਵੇ ਤੇ ਬੰਦੇ ਨੂੰ ਸੋਚ ਲੈਣਾ ਚਾਹੀਦਾ ਸੀ ਹੈਰਾਨਗੀ 50 ਸਾਲਾਂ ਚ ਵੀ ਨਹੀਂ ਸੋਚੇ ਪਰ ਇਹ ਤੇ ਮੇਰੇ ਵਿਚਕਾਰ ਜੋ ਹੈ ਗੱਲ ਆ ਗਈ ਕਿਉਂਕਿ ਉਦਾਸ ਸ਼ਬਦ ਆਇਆ ਸੀ ਤਾਂ ਇਸ ਤੋਂ ਮੇਰੀ ਬਿਰਤੀ ਉਦਾਸੀਆਂ ਦੀ ਤਰਫ ਚਲੀ ਗਈ ਜਿਸ ਦਰ ਕਾਰਨ ਫਿਰਾਂ ਉਦਾਸੀ ਗੁਰੂ ਨਾਨਕ ਦੇ ਵੱਡੇ ਸਾਹਿਬਜ਼ਾਦੇ ਬਾਬਾ ਸ੍ਰੀ ਚੰਦ ਉਹਨਾਂ ਨੇ ਉਦਾਸ ਪੰਥ ਚਲਾਇਆ ਲੇਕਿਨ ਉਹਨਾਂ ਨੂੰ ਕਹਿੰਦੇ ਸਨ ਨਾਨਕ ਪੰਥੀ ਗੁਰੂ ਨਾਨਕ ਦੇ ਘਰ ਤੋਂ ਉਲਟ ਨਹੀਂ ਸਨ ਪ੍ਰਕਾਸ਼ ਗੁਰੂ ਗ੍ਰੰਥ ਸਾਹਿਬ ਦਾ ਹੀ ਕਰਦੇ ਸਨ ਗੁਰਬਾਣੀ ਉਹ ਗੁਰੂ ਨਾਨਕ ਦੀ ਹੀ ਪੜ੍ਹਦੇ ਸਨ ਪ੍ਰਚਾਰ ਉਹ ਗੁਰਬਾਣੀ ਦਾ ਹੀ ਕਰਦੇ ਸਨ ਪਰ ਸਿਰਫ ਇਤਨਾ ਗ੍ਰਸਤੀ ਨਹੀਂ ਬਣਨਾ ਸੰਸਾਰੀ ਨਹੀਂ ਬਣਨਾ ਭਗਵਾ ਭੇਸ ਦੋਵੇਂ ਇਹਨਾਂ ਦੇ ਜੋ ਹੈ ਚਲਦੇ ਸਨ ਡੇਰਿਆਂ ਚ ਤਿਆਗੀ ਬਿਰਤੀ ਉਦਾਸ ਹੁਣ ਮੈਂ ਅਰਜ਼ ਕਰਾਂ ਜੋ ਮਨੁੱਖ ਸੰਸਾਰ ਤੋਂ ਉਦਾਸ ਨਹੀਂ ਉਹ ਪਰਮਾਤਮਾ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਵੀ ਨਹੀਂ ਕਰ ਸਕਦਾ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਪਰਿਵਾਰ ਤੋਂ ਉਦਾਸ ਨਹੀਂ ਕਰਤਾਰ ਦੀ ਤਲਾਸ਼ ਨਹੀਂ ਕਰੇਗਾ ਸਵਾਲ ਹੀ ਨਹੀਂ ਪੈਦਾ ਹੁੰਦਾ ਬਾਬਰ ਕਹਿੰਦਾ ਰੋਜ਼ੋ ਨੋ ਬਹਾਰੋ ਮੈਂ ਵਾ ਦਿਲ ਰੋ ਬਾ ਖੁਸ਼ ਅਸਤ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਅਸਤ ਕਹਿੰਦਾ ਖਾ ਲੇ ਪੀ ਲੈ ਮੌਜਾਂ ਮਾਣ ਲੈ ਮੁੜ ਕੇ ਜ਼ਿੰਦਗੀ ਲੱਭਣੀ ਹੈ ਇਹ ਦੁਨੀਆਂ ਫਿਰ ਮਿਲੇਗੀ ਜੋ ਕੁਛ ਕਰਨਾ ਹੈ ਕਰ ਲੈ ਰੱਬ ਨੂੰ ਕਿਸ ਨੇ ਦੇਖਿਆ ਔਰ ਰੱਬ ਕਿੱਥੇ ਹੈ ਬਾਬਰ ਪਹਿਲਾ ਮੁਗਲ ਸਮਰਾਟ ਹਿੰਦੁਸਤਾਨ ਦੇ ਚ ਮੁਗਲੀਆ ਸਲਤਨਤ ਦਾ ਜਨਮਦਾਤਾ ਬਾਬਰ ਰੋਜ਼ੋ ਨੋ ਬਹਾਰੋ ਮੈਂ ਵ ਦਿਲ ਰੋ ਬਾ ਖੁਸ਼ ਅਸਤ ਬਾਬਰ ਬ ਐਸ਼ ਕੋਸ਼ ਕੇ ਆਲਮ ਦੁਬਾਰਾ ਨੇ ਖਾ ਲੇ ਪੀ ਲੇ ਹਰ ਤਰ੍ਹਾਂ ਦੀਆਂ ਮੌਜਾਂ ਮਾਣ ਲੈ ਅਗਲੀ ਦੁਨੀਆਂ ਕਿਸਨੇ ਦੇਖੀ ਹੈ ਖੁਦਾ ਹੈ ਵੀ ਸਹੀ ਕਿ ਨਹੀਂ ਇਹ ਬਾਬਰ ਦੀ ਸੋਚਣੀ ਹੈ ਪੰਜਾਬੀ ਦੇ ਚ ਵੀ ਇੱਕ ਬੋਲ ਪ੍ਰਚਲਿਤ ਹੈ ਇਹ ਜਗ ਮਿੱਠਾ ਅਗਲਾ ਕਿ ਮਿੱਠਾ ਛੱਡੋ ਪੰਜਾਬ ਦੇ ਚ ਵੀ ਲੋਕੀ ਕਹਿ ਦਿੰਦੇ ਨੇ ਇਹ ਜਗ ਮਿੱਠਾ ਅਗਲਾ ਕਿ ਮਿੱਠਾ ਕਿਸਨੇ ਦੇਖਿਆ ਕੌਣ ਜਾਣਦਾ ਜਦ ਦੇਖਿਆ ਹੀ ਨਹੀਂ ਬਸ ਇੱਕ ਕਮੀ ਹੈ ਇਸ ਦੁਨੀਆਂ ਚ ਜੋ ਦੇਖ ਲੈਂਦਾ ਉਹ ਦਿਖਾ ਨਹੀਂ ਸਕਦਾ ਬਸ ਇੰਨੀ ਕਮੀ ਹੈ ਅੱਜ ਤੱਕ ਕਿਸੇ ਨੇ ਨਹੀਂ ਦਿਖਾਇਆ ਇੱਥੋਂ ਫਿਰ ਸ਼ੱਕ ਵੀ ਪੈਦਾ ਹੋ ਜਾਂਦਾ ਹੈ ਬਲਕਿ ਜਿਨ੍ਹਾਂ ਨੇ ਦੇਖਿਆ ਸੀ ਪਤਾ ਦੁਨੀਆਂ ਨੇ ਕੀ ਆਖਿਆ ਤੇ ਪਾਗਲ ਨੇ ਦੇਖਣ ਵਾਲਿਆਂ ਨੂੰ ਤੇ ਪਾਗਲ ਕਹਿ ਦਿੱਤਾ ਕਮਾਲ ਦੀ ਗੱਲ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕੋਈ ਕਹੇ ਬੂਤ ਨਾ ਕੋ ਕਹੇ ਬੇਤਾਲਾ ਹੱਦ ਹੋ ਗਈ ਜੋ ਸਾਰਿਆਂ ਦੇ ਬੂਤ ਨੇ ਉਤਾਰਨ ਲਈ ਆਇਆ ਲੋਕੀ ਉਹਨੂੰ ਬੂਤ ਨਾ ਕਹਿੰਦੇ ਨੇ ਜੋ ਸਾਰਿਆਂ ਦੀ ਜ਼ਿੰਦਗੀ ਨੂੰ ਤਾਲ ਦੇਣ ਲਈ ਆਇਆ ਉਹਨੂੰ ਬੇਤਾਲਾ ਕਹੀ ਜਾਂਦੇ ਨੇ ਜੋ ਸਾਰਿਆਂ ਦੀ ਦੀਵਾਨਗੀ ਹਟਾਉਣ ਲਈ ਆਇਆ ਲੋਕੀ ਉਹਨੂੰ ਦੀਵਾਨਾ ਪੈ ਕਹਿੰਦੇ ਨੇ ਕਬੀਰ ਵੀ ਕਹਿੰਦੇ ਨੇ ਕਿ ਬਨਾਰਸ ਦੇ ਵਾਸੀ ਮੈਨੂੰ ਪਾਗਲ ਕਹਿੰਦੇ ਨੇ ਲੋਕ ਕਹੇ ਕਬੀਰ ਬਹੁਰਾਨਾ ਕਬੀਰ ਕਾ ਮਰਮ ਰਾਮ ਹੀ ਜਾਣਾ ਇਹ ਤੇ ਹੁਣ ਰਾਮ ਹੀ ਜਾਣਦਾ ਮੈਂ ਪਾਗਲ ਹਾਂ ਕਿ ਮੈਂ ਕੀ ਆ ਪਰ ਲੋਕੀ ਕਹਿੰਦੇ ਨੇ ਮੈਂ ਪਾਗਲ ਹਾਂ ਤੇ ਹੁਣ ਮੈਂ ਅਰਜ਼ ਕਰਦੇ ਹਾਂ ਅਗਰ ਕਬੀਰ ਪਾਗਲ ਹੈ ਤਾਂ ਫਿਰ ਬਨਾਰਸ ਦੇ ਚ ਕੋਈ ਵੀ ਸਿਆਣਾ ਨਹੀਂ ਹੈ ਤੇ ਜੇ ਗੁਰੂ ਨਾਨਕ ਜੈਸੀ ਅਜ਼ੀਮ ਸ਼ਖਸੀਅਤ ਵਕਤ ਦੇ ਅਵਤਾਰੀ ਪੁਰਸ਼ ਨੂੰ ਵੀ ਕੋਈ ਕਹਿ ਸਕਦਾ ਹੈ ਭੂਤ ਨਾ ਹੈ

ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀਓ, ਫਤਿਹ ਪ੍ਰਵਾਨ ਕਰਨੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਆਪ ਵਿਚਾਰ ਸਰਵਣ ਕਰ ਰਹੇ ਹੋ ਸ਼ਾਮ ਦੇ ਦੀਵਾਨ ਵਿੱਚ। ਇਤਨੀ ਲੰਬੀ ਤੇ ਲੜੀ ਇਹ ਨਹੀਂ ਕਰਨੀ ਸੀ ਪਰ ਹੋ ਗਈ। ਜਪ ਜਾਪ ਇਹ ਬੁਨਿਆਦੀ ਮੂਲ ਬਾਣੀ ਆ। ਅੱਜ ਭਾਈ ਹਰਚਰਨ ਸਿੰਘ ਜੀ ਵਿਚਾਰ ਕਰ ਰਹੇ ਸਨ ਕਿ ਬਹੁਤ ਸਾਰੇ ਐਸੇ ਸੱਜਣ ਨੇ ਜਿਨ੍ਹਾਂ ਨੂੰ ਜਾਪ ਸਾਹਿਬ ਕੰਠ ਨਹੀਂ ਪੜ੍ਹ ਨਹੀਂ ਸਕਦੇ। ਇਹਨਾਂ ਦੇ ਚ ਇੱਕ ਵਿਸ਼ੇਸ਼ਤਾ ਹੈ, ਇਹ ਵਾਜੇ ਜੋੜੀ ਨਾਲ ਜਾਪ ਸਾਹਿਬ ਪੜਾ ਕੇ ਕਰੀਬਨ ਕਰੀਬਨ ਕਈਆਂ ਨੂੰ ਕੰਠ ਕਰਾ ਦਿੰਦੇ ਨੇ, ਸ਼ੁੱਧ ਕਰਾ ਦਿੰਦੇ ਨੇ। ਸ਼ਾਇਦ ਇਹ 8 ਜਾਂ 9 ਤਰੀਕ ਤੋਂ ਅਗਲੇ ਵੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਰਾਤ ਨੂੰ ਕਰਿਆ ਕਰਨਗੇ। ਇਹ ਦਾਸ ਦੇ ਬਹੁਤ ਪੁਰਾਣੇ ਸਾਥੀ ਨੇ, ਗਾਲਬਨ ਸਨ 58-59 ਤੋਂ, ਬਹੁਤ ਪੁਰਾਣੇ ਸਾਥੀਆਂ ਦੇ ਚੋਂ ਗੁਰਮੁਖ ਸੱਜਣ ਨੇ। ਖੈਰ ਮੁਖਤਸਰ ਮੈਂ ਅਰਜ਼ ਕਰਾਂ, ਜਪ ਮੂਲ ਹੈ, ਜਪ ਤੇ ਹੀ ਸਾਰੀ ਗੁਰਮਤ ਖੜੀ ਹੈ, ਜਪ ਤੇ ਹੀ ਸਾਰੀ ਸਿੱਖੀ ਖੜੀ ਹੈ। ਜਪ ਕੱਢ ਦਿਓ ਤੇ ਸਿੱਖ ਸਿੱਖ ਨਹੀਂ ਹੈ। ਗੁਰੂ ਦੀ ਮਤ ਸਾਰੀ ਜਪ ਦੀ ਵਿਆਖਿਆ ਹੈ, ਜਪ ਦੀ ਪ੍ਰੇਰਣਾ ਹੈ। ਜਪੋ ਤਾਂ ਏਕੋ ਨਾਮਾ ਅਵਰ ਨਿਰਾਫਲ ਕਾਮਾ, ਇਹੀ ਜਪ ਜਾਪ ਬਣ ਜਾਂਦਾ ਹੈ। ਨਿਰਮਾਣਤਾ ਦੀ ਮੂਰਤੀ ਸਜਦੇ ਅਨੰਤ ਰੂਪਾਂ ਨੂੰ ਸਜਦਾ। ਇਹ ਜਪ ਜਾਪ ਜਦ ਬਣਦਾ ਹੈ ਤਾਂ ਇਹੀ ਜਾਪ ਬੈਰਾਗ ਬਣ ਜਾਂਦਾ ਹੈ। ਜਪ ਜੋ ਰਸਨਾ ਦੁਆਰਾ ਹੈ, ਜਾਪ ਜੋ ਪ੍ਰਾਣਾ ਦੁਆਰਾ ਹੈ, ਬੈਰਾਗ, ਇਹ ਪੁਰਸ਼ ਹੁਣ ਸੰਸਾਰ ਤੋਂ ਉਖੜ ਗਿਆ ਹੈ। ਰਹਿੰਦਾ ਜਗਤ ਵਿੱਚ ਪਿਆ ਪਰ ਜਗਤ ਤੋਂ ਉਖੜ ਗਿਆ ਹੈ। ਰਹਿੰਦਾ ਪਰਿਵਾਰ ਵਿੱਚ ਪਿਆ ਪਰ ਪਰਿਵਾਰ ਤੋਂ ਉਖੜ ਗਿਆ ਹੈ। ਇਸ ਤਰ੍ਹਾਂ ਜੈਸੇ ਇੱਕ ਦਲੀਲ ਦਾਸ ਨੇ ਦਿੱਤੀ ਸੀ, ਪੱਕਾ ਨਾਰੀਅਲ ਹੌਲ ਦੇ ਅੰਦਰ ਹੀ ਅਜੇ ਗਿਰੀ ਲੇਕਿਨ ਸੰਬੰਧ ਤੋੜ ਬੈਠੀ ਹੈ ਤੇ ਹੌਲ ਦੇ ਅੰਦਰ, ਪਰ ਹੁਣ ਹੌਲ ਨਾਲ ਕੋਈ ਰਿਸ਼ਤਾ ਨਹੀਂ ਰਿਹਾ। ਜਦ ਕੱਚੀ ਸੀ ਤੇ ਹੌਲ ਨਾਲ ਚੰਬੜੀ ਹੋਈ ਸੀ, ਹੁਣ ਨਹੀਂ। ਬੈਰਾਗ ਜੈਸੇ ਪੱਕਦਾ ਹੈ, ਮਨੁੱਖ ਇਸ ਸੰਸਾਰ ਦੇ ਖੋਲ ਨੂੰ, ਸਰੀਰ ਦੇ ਖੋਲ ਨੂੰ, ਪਰਿਵਾਰ ਦੇ ਖੋਲ ਨੂੰ ਛੋੜਦਾ ਹੈ। ਰਹਿੰਦਾ ਪਰਿਵਾਰ ਦੇ ਚ ਹੈ ਲੇਕਿਨ ਨਿਰਲੇ, ਰਹਿੰਦਾ ਸੰਸਾਰ ਦੇ ਚ ਹੈ ਨਿਰਲੇ, ਰਹਿੰਦੀ ਆਤਮਾ ਇਸ ਸਰੀਰ ਦੇ ਚ ਹੈ ਨਿਰਲੇ। ਇਸ ਤਰ੍ਹਾਂ ਦਾ ਪੁਰਸ਼ ਕਰੀਬਨ ਕਰੀਬਨ ਹਰ ਵਕਤ ਉਦਾਸ ਹੋਵੇਗਾ। ਜਗਤ ਦੇ ਸਮਝ ਆ ਜਾਏਗੀ ਉਸਨੂੰ, ਐਸਾ ਕੁਛ ਵੀ ਨਹੀਂ ਜਿਸ ਦੇ ਚ ਮੈਂ ਜੀ ਸਕਾਂ, ਬੈਰਾਗ। ਔਰ ਇਸੇ ਉਦਾਸ ਬਿਰਤੀ ਦੇ ਉੱਤੇ ਸੰਨਿਆਸ ਖੜਾ ਹੈ। ਜਿਸੇ ਕਲ ਦਾਸ ਨੇ ਅਰਜ਼ ਕੀਤੀ, ਰੇ ਮਨ ਐਸੋ ਕਰ ਸੰਨਿਆਸਾ, ਮਨ ਸੇ ਸਦਨ ਸਬਹਿ ਕਰ ਸਮਝੋ, ਮਨ ਹੀ ਮਾਹੇ ਉਦਾਸਾ। ਜੋ ਮਨ ਤੋਂ ਉਦਾਸ ਹੋ ਜਾਏ ਉਹ ਸੰਨਿਆਸੀ ਹੋ ਜਾਂਦਾ ਹੈ। ਉਦਾਸ ਮਨੁੱਖ ਹੈ 3-4 ਕਾਰਨਾਂ ਕਰਕੇ ਹੋ ਸਕਦਾ ਹੈ। ਗਿਆਨ ਕਰਕੇ, ਕਥਾ ਕੀਰਤਨ ਸੁਣਿਆ ਤੇ ਕਥਾ ਕੀਰਤਨ ਚੋਟ ਕਰ ਗਈ, ਉਦਾਸ ਹੋ ਗਏ, ਸਮਝ ਆ ਗਈ। ਦੂਸਰਾ ਤਾਰਕਿਕ ਹੈ, ਕਥਾ ਕੀਰਤਨ ਨੇ ਤੇ ਚੋਟ ਨਹੀਂ ਕੀਤੀ ਪਰ ਸੋਚਦਾ ਬਹੁਤ ਜ਼ਿਆਦਾ ਹੈ, ਵਿਚਾਰਦਾ ਬਹੁਤ ਜ਼ਿਆਦਾ ਹੈ, ਔਰ ਉਸਦੇ ਆਪਣੇ ਵਿਚਾਰ ਇਤਨੇ ਪ੍ਰਬਲ, ਇਤਨੀ ਸੋਚਣੀ ਪ੍ਰਬਲ ਹੋ ਗਈ ਕਿ ਸੰਸਾਰ ਤੁੱਛ ਮਹਿਸੂਸ ਹੁੰਦਾ ਹੈ। ਬੜੇ ਬੜੇ ਅਜ਼ੀਮ ਚਿੰਤਕ, ਦਾਰਸ਼ਨਿਕ, ਫਿਲਾਸਫਰ ਉਦਾਸ ਹੀ ਰਹਿੰਦੇ ਨੇ, ਔਰ ਮੈਂ ਅਰਜ਼ ਕਰਾਂ ਜਿਤਨੇ ਉਹ ਬੇਚੈਨ ਤੇ ਉਦਾਸ ਰਹਿੰਦੇ ਨੇ ਇਤਨਾ ਹੋਰ ਕੋਈ ਵੀ ਨਹੀਂ। ਜਿਤਨੇ ਉਹ ਜ਼ਿਆਦਾ ਸੋਚਦੇ ਨੇ ਉਤਨਾ ਸੰਸਾਰ ਆਸਾਰ ਪ੍ਰਤੀਤ ਆਉਂਦਾ ਹੈ। ਇਤਨੀ ਗੱਲ ਤੇ ਸਪਸ਼ਟ ਹੈ ਕਿ ਸੰਨਿਆਸ ਤੇ ਉਦਾਸ ਬਿਰਤੀ ਦਾ ਚੋਲੀ ਦਾਮਨ ਦਾ ਸਾਥ ਹੈ। ਜੋ ਇਸ ਜੀਵਨ ਤੋਂ ਉਦਾਸ ਨਹੀਂ ਉਹ ਪਰਮ ਜੀਵਨ ਦੀ ਤਲਾਸ਼ ਨਹੀਂ ਕਰੇਗਾ।
ਜੋ ਪਦਾਰਥਾਂ ਤੋਂ ਉਦਾਸ ਨਹੀਂ ਉਹ ਪਰਮਾਤਮਾ ਦੀ ਤਲਾਸ਼ ਨਹੀਂ ਕਰੇਗਾ, ਜਾਂ ਇੰਜ ਕਹਿ ਲਓ ਪਰਮਾਤਮਾ ਦੀ ਤਲਾਸ਼ ਕੌਣ ਕਰ ਰਿਹਾ ਜੋ ਪਦਾਰਥ ਤੋਂ ਉਦਾਸ ਹੋ ਗਿਆ। ਪਰਮ ਜੀਵਨ ਦੀ ਖੋਜ ਕੌਣ ਕਰ ਰਿਹਾ ਜੋ ਇਸ ਜੀਵਨ ਤੋਂ ਉਦਾਸ ਹੋ ਗਿਆ। ਨਿਰੰਕਾਰ ਦੀ ਤਲਾਸ਼ ਕੌਣ ਕਰ ਰਿਹਾ ਜੋ ਸੰਸਾਰ ਤੋਂ ਉਦਾਸ ਹੋ ਗਿਆ। ਸੰਸਾਰ ਤੋਂ ਉਦਾਸੀ ਕੁਛ ਕਾਰਨਾਂ ਕਰਕੇ ਹੁੰਦੀ ਹੈ। ਪ੍ਰਥਮ ਗਿਆਨ ਕਰਕੇ, ਦੂਸਰੀ ਆਪਣੀ ਨਿੱਜੀ ਸੋਚਣੀ ਕਰਕੇ, ਤੀਸਰਾ ਕੋਈ ਚੋਟ ਲੱਗ ਜਾਏ ਬੜੀ ਗਹਿਰੀ ਸੰਸਾਰ ਤੋਂ ਉਦਾਸ ਹੋ ਜਾਂਦਾ ਹੈ। ਚੌਥਾ ਇਹ ਸੰਸਾਰ ਵਿੱਚ ਜੋ ਕੁਝ ਪ੍ਰਾਪਤ ਕਰਨਾ ਚਾਹੁੰਦਾ ਨਹੀਂ ਹੋਇਆ, ਉਦਾਸ ਹੋ ਜਾਂਦਾ ਹੈ। ਲੇਕਿਨ ਫਿਰ ਵੀ ਇਸ ਤਰ੍ਹਾਂ ਦੇ ਉਦਾਸ ਬੰਦੇ ਦੀ ਜਿਸ ਦੀ ਸੰਸਾਰ ਵਿੱਚ ਅਜੇ ਪੂਰਤੀ ਨਹੀਂ ਹੋਈ, ਇੱਕ ਨਿੱਕੀ ਜਿਹੀ ਆਸਾ ਬਣੀ ਰਹਿੰਦੀ ਹੈ, ਚਲੋ ਅੱਜ ਪੂਰਤੀ ਨਹੀਂ ਹੋਈ ਕੱਲ ਹੋ ਜਾਏਗੀ। ਇਹ ਪੂਰਨ ਤੌਰ ਤੇ ਨਿਰਾਸ਼ ਨਹੀਂ ਹੁੰਦਾ। ਪਰ ਜੋ ਨਿੱਜੀ ਸੋਚਣੀ ਕਰਕੇ ਹੈ ਉਹ ਤੇ ਪੂਰਾ ਉਦਾਸ ਹੋ ਜਾਂਦਾ ਹੈ। ਮੈਂ ਪੜ੍ਹ ਰਿਹਾ ਸੀ ਇੱਕ ਦਿਨ ਦੀਵਾਨੇ ਗਾਲਬ, ਹਾਲਾਂਕਿ ਸੰਸਾਰੀ ਪੱਧਰ ਦਾ ਸ਼ਾਇਰ ਹੈ ਇਸ਼ਕ ਮਿਜ਼ਾਜੀ, ਅਜੇ ਹਕੀਕੀ ਦੇ ਨੇੜੇ ਨਹੀਂ ਗਿਆ, ਲੇਕਿਨ ਕਹਿੰਦਾ ਇਸ ਦੁਨੀਆਂ ਚ ਮੈਂ ਜੀ ਕੇ ਕੀ ਕਰਾਂ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆ ਗਏ। ਕਹਿੰਦਾ ਸਾਰਾ ਸੰਸਾਰ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ, ਬਿਲਕੁਲ ਕੁਛ ਵੀ ਨਹੀਂ ਹੈ। ਨਾਦਾਨ ਲੋਕ, ਇਹਨਾਂ ਨਾਲ ਮੈਂ ਕਿਸ ਤਰ੍ਹਾਂ ਜੀਵਾਂ। ਸਵੇਰੇ ਖਾ ਲੈਣਾ, ਸ਼ਾਮੀ ਖਾ ਲੈਣਾ, ਕੱਲ ਫਿਰ ਖਾਣਾ, ਇਹ ਇਸੇ ਤਰੀਕੇ ਨਾਲ ਜ਼ਿੰਦਗੀ ਬਤੀਤ ਕਰੀ ਜਾਣਾ। ਗਾਲਬ ਕਹਿੰਦੇ ਨੇ ਤੇ ਮੈਨੂੰ ਇੰਜ ਲੱਗਦੀ ਹੈ ਜਿਵੇਂ ਮਸ਼ੀਨੀ ਜ਼ਿੰਦਗੀ ਹੈ, ਮੈਂ ਇਸ ਨਾਲ ਜੀਵਨ ਨੂੰ ਰਾਜ਼ੀ ਨਹੀਂ। ਇਹ ਤੇ ਬਚਕਾਨੀ ਖੇਲ ਹੈ। ਬਾਜ਼ੀ ਚਾਹੇ ਇਤਫਾਲ, ਇਤਫਾਲ ਕਹਿੰਦੇ ਨੇ ਬੱਚੇ, ਤਿਫਲ ਕਹਿੰਦੇ ਨੇ ਬੱਚੇ ਨੂੰ, ਇਤਫਾਲ ਬੱਚਿਆਂ ਦੀ ਜਮਾ। ਬਾਜ਼ੀ ਚਾਹੇ ਇਤਫਾਲ ਹੈ ਦੁਨੀਆਂ ਮੇਰੇ ਆ ਗਏ, ਹੋਤਾ ਹੈ ਸ਼ਬੋ ਰੋਜ਼ ਤਮਾਸ਼ਾ ਮੇਰੇ ਆ ਗਏ। ਕਹਿੰਦਾ ਦਿਨ ਰਾਤ ਇਹ ਬੱਚਿਆਂ ਦਾ ਖੇਲ ਹੋ ਰਿਹਾ। ਇੱਕ ਖੇਲ ਹੈ ਔਰੰਗ ਸੁਲੇਮਾਨ ਮੇਰੇ ਨਜ਼ਦੀਕ। ਔਰੰਗ ਕਹਿੰਦੇ ਨੇ ਤਖ਼ਤ ਜਿਹਦੇ ਉੱਤੇ ਬਾਦਸ਼ਾਹ ਬੈਠਦਾ ਹੈ। ਤਖ਼ਤ ਸੁਲੇਮਾਨੀ ਬੱਚਿਆਂ ਦਾ ਖੇਲ ਪ੍ਰਤੀਤ ਹੁੰਦਾ ਹੈ। ਜਿਸ ਤਖ਼ਤ ਲਈ ਦੁਨੀਆਂ ਇਤਨਾ ਸੰਘਰਸ਼ ਕਰਦੀ ਹੈ, ਇਤਨਾ ਲੜਦੀ ਹੈ, ਗਾਲਬ ਕਹਿੰਦੇ ਇਸ ਤੇ ਬੈਠ ਕੇ ਮੈਂ ਖੁਸ਼ ਨਹੀਂ ਹੋ ਸਕਦਾ, ਇਹ ਤੇ ਬੱਚਿਆਂ ਦਾ ਖੇਲ ਹੈ, ਕੁਛ ਵੀ ਨਹੀਂ। ਇੱਕ ਬਾਤ ਹੈ ਅਜਾਜ਼ ਮਸੀਹਾ ਮੇਰੇ ਆ ਗਏ। ਗਾਲਬ ਕਹਿੰਦਾ ਹਜ਼ਰਤ ਈਸਾ ਦੇ ਮੌਜੇ ਵੀ ਬੱਚਿਆਂ ਦਾ ਤਮਾਸ਼ਾ ਹੈ, ਕੁਛ ਵੀ ਨਹੀਂ ਹੈ। ਉਹ ਕਿਸੇ ਅੰਧੇ ਦੇ ਸਿਰ ਤੇ ਹੱਥ ਰੱਖਦਾ ਹੈ, ਉਹਨੂੰ ਸੁਜਾਖਾ ਕਰ ਦਿੰਦਾ, ਕਿਸੇ ਬਿਮਾਰ ਦੇ ਸਿਰ ਤੇ ਹੱਥ ਰੱਖਦਾ ਤੰਦਰੁਸਤ ਕਰ ਦਿੰਦਾ, ਕਿਸੇ ਮੁਰਦੇ ਦੇ ਸਿਰ ਤੇ ਹੱਥ ਰੱਖ ਦਿੰਦਾ ਹੈ ਤੋ ਜਿਵਾ ਦਿੰਦਾ। ਗਾਲਬ ਕਹਿੰਦਾ ਹੈ ਜਿਸ ਨੂੰ ਜਿਵਾ ਦਿੱਤਾ ਹੈ ਕਿ ਉਹ ਫਿਰ ਨਹੀਂ ਮਰਿਆ, ਤੇ ਜੇ ਫਿਰ ਮਰਿਆ ਤੇ ਬੱਚਿਆਂ ਦਾ ਤਮਾਸ਼ਾ ਕਰਦਾ ਰਿਹਾ ਔਰ ਕੀ। ਕਹਿੰਦਾ ਮੈਂ ਈਸਾ ਦੇ ਨਾਲ ਵੀ ਜੀ ਨਹੀਂ ਸਕਦਾ, ਇਹ ਵੀ ਬਚਪਨਾ ਹੈ। ਮੈਂ ਤਖ਼ਤ ਸੁਲੇਮਾਨੀ ਤੇ ਵੀ ਬੈਠ ਕੇ ਜੀ ਨਹੀਂ ਸਕਦਾ, ਇਹ ਵੀ ਬੱਚਿਆਂ ਦਾ ਖੇਲ ਹੈ। ਔਰ ਮੈਂ ਸੰਸਾਰੀ ਮਨੁੱਖਾਂ ਦੇ ਨਾਲ ਵੀ ਜੀ ਨਹੀਂ ਸਕਦਾ, ਸਭ ਬੱਚੇ ਨੇ। ਜਦ ਮਨੁੱਖ ਦੀ ਸੋਚਣੀ ਬੜੀ ਬੁਲੰਦ ਹੋ ਜਾਏ, ਯਕੀਨ ਜਾਣੋ ਆਮ ਮਨੁੱਖ ਉਸ ਨੂੰ ਬੱਚੇ ਪ੍ਰਤੀਤ ਆਉਣ ਲੱਗ ਪੈਂਦੇ ਨੇ, ਬਿਲਕੁਲ ਬੱਚੇ। ਗਾਲਬ ਕਹਿੰਦਾ ਮੈਂ ਜੀਵਾਂ ਤੇ ਕਿਸ ਤਰ੍ਹਾਂ ਜੀਵਾਂ, ਮੇਰੇ ਲਈ ਜੀਵਣਾ ਬੜਾ ਔਖਾ ਹੈ। ਹੁਣ ਇਸ ਤਰ੍ਹਾਂ ਦਾ ਮਨੁੱਖ ਜਾਂ ਤੇ ਜੀਵਨ ਸ਼ੈਲੀ ਨੂੰ ਬਦਲੇ, ਜਾਂ ਇਸ ਜੀਵਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ ਜਾਂ ਮਿਟਾਉਣ ਦੀ ਕੋਸ਼ਿਸ਼ ਕਰੇ, ਤਿੰਨ ਤਰੀਕੇ ਨੇ। ਜਾਂ ਤੇ ਜ਼ਿੰਦਗੀ ਨੂੰ ਬਦਲੇ, ਜਾਂ ਜ਼ਿੰਦਗੀ ਨੂੰ ਮਿਟਾਵੇ, ਜਾਂ ਜੀਵਨ ਨੂੰ ਭੁਲਾਉਣ ਦੀ ਕੋਸ਼ਿਸ਼ ਕਰੇ। ਇਸ ਨੇ ਤੀਸਰਾ ਤਰੀਕਾ ਚੁਣ ਲਿਆ, ਸ਼ਰਾਬ ਪੀ ਕੇ ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦਾ ਰਿਹਾ। ਸਵੇਰੇ ਪੀਂਦਾ, ਦੁਪਹਿਰੇ ਪੀਂਦਾ, ਨਸ਼ਾ ਟੁੱਟਣ ਹੀ ਨਹੀਂ ਦਿੰਦਾ। ਇਤਨਾ ਅਜ਼ੀਮ ਚਿੰਤਕ,
इतना गहरा दार्शनिक हर वक्त नशे च रहा है और हालात इथे तक पहुंच गए, बाल बाल करजाई हो गया। अंग्रेजों की हुकूमत हो चुकी सी, बहादुर शाह नो रंगून की जेल विच कैद कर दिता सी। ये दरबारी शायर भी सी बहादुर शाह का, तो अंग्रेजा ने इसनों सियाणा चिंतक दार्शनिक जान के उस जमाने 84 रुपए इसकी माहवार पेंशन बन दी। और बहुत सन 84 रुपए उस जमाने दे, पर इस सारे दी शराब पी जांदा सी, सारा दिन पीनी, नशा टुटन ही ना देना, पीनी पिलानी बस किसी चीज जो है हर वक्त गायब रहन लग पाया। हालात इथे तक पहुंचे है, मुफलसी, बाल बाल करजाई हो गया। अज बेगम आके अगों रोई भी अज मैं थोड़े लिए खाना भी नहीं बना सकती, घर विच कुछ भी नहीं है और कोई बाणिया कोई दुकानदार मैनू उधार देन नू तैयार नहीं, ते थानू जो कुछ मिलता है वो पी लेंदे हो।

0: ਮੰਦਰ ਬਣਿਆ ਔਰ ਪਹਿਲੇ ਇਹ ਫੈਸਲਾ ਹੋਇਆ ਸੀ ਕਿ ਭਾਰਤ ਵਿੱਚ ਜਿਤਨੇ ਅਵਤਾਰੀ ਪੁਰਸ਼ ਹੋਏ ਨੇ ਉਹਨਾਂ ਸਾਰਿਆਂ ਦੇ ਵਿੱਚ ਇਹ ਮੂਰਤੀ ਸਥਾਪਨ ਕਰਨੀ ਹੈ। ਮੰਦਰ ਬੜਾ ਕਾਬਲੇ ਦੀਦ ਹੈ, ਬੜਾ ਖਰਚ ਕੀਤਾ ਤੇ ਗੱਲ ਮੰਨ 15-20 ਸਾਲਾਂ ਚ ਤਾਮੀਰ ਹੋਇਆ ਹੈ, ਬਣ ਗਿਆ ਤੇ ਹੁਣ ਮੂਰਤੀਆਂ ਸਥਾਪਨਾ ਕਰਨੀਆਂ ਸਨ। ਕ੍ਰਿਸ਼ਨ ਦੀ ਕਰ ਦਿੱਤੀ, ਰਾਮ ਦੀ ਕਰ ਦਿੱਤੀ, ਸ਼ਿਵ ਜੀ ਦੀ ਹੋ ਗਈ, ਵਿਸ਼ਨੂੰ ਦੀ ਹੋ ਗਈ, ਬ੍ਰਹਮੇ ਦੀ ਹੋ ਗਈ, ਹਨੁਮਾਨ ਦੀ ਹੋ ਗਈ, ਬਹੁਤ ਸਾਰੇ ਦੇਵੀ ਦੇਵਤਾਵਾਂ ਦੀ ਅੰਦਰ ਮੂਰਤੀਆਂ ਉਹ ਜੋ ਹੈ ਸਜਾਉਂਦੇ ਗਏ। ਉਹਨਾਂ ਦੇ ਨਾ ਜਦ ਇਹ ਮੂਰਤੀਆਂ ਦਾ ਆਰਡਰ ਦਿੱਤਾ ਗਿਆ ਸੀ ਤੇ ਮਹਾਤਮਾ ਬੁੱਧ ਦੀ ਮੂਰਤੀ ਵੀ ਮੰਗਾਈ, ਅਜੇ ਤੱਕ 12 ਰੁਪਈਏ ਝਗੜਾ ਚੱਲ ਰਿਹਾ, ਇਹ ਨਹੀਂ ਸਥਾਪਨ ਕਰਨੀ, ਇਹ ਨਾਸਤਿਕ ਹੈ, ਇਹਨੂੰ ਅੰਦਰ ਨਹੀਂ ਟਿਕਾਣਾ। ਉਹ ਮੂਰਤੀ ਵੀ ਮੰਦਰ ਦੇ ਬਾਹਰ ਪਈ ਹੈ, ਝਗੜਾ ਚੱਲ ਰਿਹਾ, ਇਸ ਮੰਦਰ ਵਿੱਚ ਸਥਾਪਨ ਨਹੀਂ ਹੋ ਸਕਦਾ, ਇਹ ਤੇ ਨਾਸਤਿਕ ਹੈ, ਇਹ ਤੇ ਵਰਨ ਵੰਡ ਨੂੰ ਵੀ ਨਹੀਂ ਮੰਨਦਾ। ਇਤਨੇ ਵੱਡੇ ਵਕਤ ਦੇ ਅਵਤਾਰੀ ਪੁਰਸ਼ ਨੂੰ ਨਾਸਤਿਕ ਕਿਉਂ ਆਖਿਆ? ਉਸਨੇ ਆਪਣੇ ਭਿਕਸ਼ੂਆਂ ਨੂੰ ਕਿਹਾ ਰੱਬ ਦੀ ਫਿਕਰ ਬਾਅਦ ਵਿੱਚ ਕਰਨਾ, ਪਹਿਲੇ ਕਰਮ ਦੀ ਫਿਕਰ ਕਰਨਾ, ਕਿਉਂਕਿ ਉਸਨੇ ਵੀ ਫੈਸਲਾ ਕਰਮ ਦੇ ਮੁਤਾਬਕ ਕਰਨਾ ਹੈ, ਤੇ ਜਦ ਕਰਮ ਦੇ ਮੁਤਾਬਕ ਹੀ ਫੈਸਲਾ ਉਸਨੇ ਕਰਨਾ ਹੈ ਤਾਂ ਉਹਦੀ ਫਿਕਰ ਇਤਨੀ ਕਰਨ ਦੀ ਲੋੜ ਨਹੀਂ, ਤੂੰ ਕਰਮ ਦੀ ਫਿਕਰ ਕਰ, ਉਸਦੇ ਹੁਕਮ ਦੀ ਫਿਕਰ ਕਰ, ਉਸਦੇ ਵਿਧਾਨ ਦੀ ਫਿਕਰ ਕਰ, ਉਸਦੇ ਬਣਾਏ ਹੋਏ ਨਿਯਮ ਦੀ ਫਿਕਰ ਕਰ, ਤੂੰ ਕਰਮ ਦੀ ਫਿਕਰ ਕਰ। ਤੋ ਬੋਧ ਭਿਕਸ਼ੂਆਂ ਦੇ ਚ ਇੱਕ ਵਾਕ ਪ੍ਰਚਲਿਤ ਹੋ ਗਿਆ, ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਐਸਾ ਨਹੀਂ, ਕਰਮ ਹੀ ਭਗਵਾਨ ਹੈ। ਤੋ ਇਸ ਤੋਂ ਕੀ ਹੋਇਆ, ਬ੍ਰਾਹਮਣਾਂ ਨੇ ਕਹਿ ਦਿੱਤਾ ਭਗਵਾਨ ਭਗਵਾਨ ਨਹੀਂ ਹੈ, ਕਰਮ ਭਗਵਾਨ ਹੈ, ਇਹ ਤੇ ਨਾਸਤਿਕ ਨੇ। ਅੱਜ ਤੱਕ ਸਨਾਤਨੀ ਜਗਤ ਵਿੱਚ ਮਹਾਤਮਾ ਬੁੱਧ ਦਾ ਸਨਮਾਨ ਨਹੀਂ ਬਣ ਸਕਿਆ, ਬੋਧ ਭਿਕਸ਼ੂਆਂ ਲਈ ਅੱਜ ਤੱਕ ਜਗ੍ਹਾ ਨਹੀਂ ਬਣ ਸਕੀ, ਇਹ ਤੇ ਨਾਸਤਿਕ ਹੈ। ਪਰ ਇੱਕ ਸੱਚਾਈ ਹੈ, ਅਗਰ ਉਹ ਨਾਸਤਿਕ ਹੈ ਤਾਂ ਫਿਰ ਦੁਨੀਆਂ 'ਚ ਕੋਈ ਵੀ ਆਸਤਿਕ ਨਹੀਂ ਹੈ। ਇਤਨੀ ਗਹਿਰੀ ਧਿਆਨ ਸਾਧਨਾ ਕਰਨ ਵਾਲਾ, ਇਤਨਾ ਭਰੋਸਾ ਰੱਖਣ ਵਾਲਾ, ਦੁਨੀਆਵੀ ਸਾਰੇ ਸੁੱਖਾਂ ਨੂੰ ਇੱਕ ਪਾਸੇ ਸੁੱਟ ਕੇ ਅਧਿਆਤਮਕ ਸੁੱਖ ਦੀ ਤਲਾਸ਼ ਕਰਨ ਵਾਲਾ, ਤੇ ਉਸ ਨੂੰ ਕਹਿ ਦੇਈਏ ਨਾਸਤਿਕ ਕਿਉਂ ਕਿਹਾ ਗਿਆ? ਕਰਮ ਹੀ ਭਗਵਾਨ ਹੈ, ਭਗਵਾਨ ਹੀ ਭਗਵਾਨ ਹੈ, ਉਸਨੇ ਆਪਣੇ ਬੋਧ ਭਿਕਸ਼ੂਆਂ ਨੂੰ ਕਿਹਾ ਇਹ ਫਿਕਰ ਬਾਅਦ ਵਿੱਚ ਕਰਨਾ, ਕਰਮ ਹੀ ਭਗਵਾਨ ਹੈ। ਕਿਉਂਕਿ ਜੋ ਦੁੱਖ ਮਿਲਣਾ, ਜੋ ਸੁੱਖ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ ਹੈ, ਜੋ ਆਨੰਦ ਮਿਲਣਾ, ਜੋ ਖੇੜਾ ਮਿਲਣਾ, ਤੁਹਾਨੂੰ ਕਰਮ ਨਾਲ ਮਿਲਣਾ, ਜੋ ਗਿਆਨ ਮਿਲੇਗਾ, ਜੋ ਸ਼ਾਂਤੀ ਮਿਲੇਗੀ, ਤੁਹਾਨੂੰ ਕਰਮਾਂ ਨਾਲ ਮਿਲੇਗੀ। ਤੇ ਜਦ ਮਿਲਣਾ ਹੀ ਕਰਮਾਂ ਨਾਲ ਹੈ ਤਾਂ ਫਿਰ ਕਰਮ ਦੀ ਫਿਕਰ ਕਰੋ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਜਿੱਤ ਕੀਤਾ ਪਾਈਏ ਆਪਣਾ ਸਾ ਗਾਲ ਬੁਰੀ ਕਿਉਂ ਗਾਲੀਏ। ਜੇ ਤੂੰ ਆਪਣਾ ਹੀ ਕੀਤਾ ਪਾਣਾ ਹੈ ਤਾਂ ਫਿਰ ਆਪਣੇ ਕਰਤੱਵ ਪ੍ਰਤੀ ਜ਼ਰਾ ਸੁਚੇਤ ਹੋ ਜਾ। ਕਹਿੰਦੇ ਨੇ ਮਨੁੱਖ ਹੋਵੇਗਾ ਸੁਚੇਤ, ਆਪਣੇ ਕਰਮਾਂ ਦੇ ਪ੍ਰਤੀ ਸੁਚੇਤ ਨਹੀਂ ਹੈ। ਅਗਰ ਕਿਧਰੇ ਕਰਮਾਂ ਦੇ ਪ੍ਰਤੀ ਸੁਚੇਤ ਆਉਂਦਾ ਤੇ ਦੁਨੀਆਂ ਇਤਨੀ ਦੁਖੀ ਨਹੀਂ ਆਉਣੀ ਸੀ। ਕਹਿੰਦੇ ਨੇ ਹਵਾ ਵਿਆਪਕ ਹੈ, ਆਕਾਸ਼ ਵਿਆਪਕ ਹੈ, ਦੁੱਖ ਵੀ ਵਿਆਪਕ ਹੈ। ਜਿੱਥੇ ਤੱਕ ਆਕਾਸ਼ ਪਸਰਿਆ ਹੈ ਉੱਥੇ ਤੱਕ ਹੀ ਦੁੱਖ ਹੈ, ਜਿੱਥੇ ਤੱਕ ਪਵਨ ਝੂਲਦੀ ਹੈ ਉੱਥੇ ਤੱਕ ਹੀ ਲੋਕਾਂ ਦੇ ਘਰਾਂ 'ਚ ਦੁੱਖ ਝੂਲਦੇ ਪਏ। ਮਨੁੱਖਤਾ ਦੁਖੀ ਹੈ, ਯਾਨੀ ਇਸਦਾ ਇਹ ਮਤਲਬ ਨਹੀਂ ਕਿ ਪਸ਼ੂ ਪੰਖੀ ਦੁਖੀ ਨੇ, ਕਦੇ ਹੀ ਦੁਖੀ ਨਹੀਂ ਨੇ, ਇਹ ਵੀ ਮੈਂ ਅਰਜ਼ ਕਰਦੇ ਹਾਂ। ਕੋਈ ਪਸ਼ੂ ਦੁਖੀ ਨਹੀਂ, ਕੋਈ ਪਕਸ਼ੀ ਦੁਖੀ ਨਹੀਂ, ਕੋਈ ਕੀੜਾ ਮਕੌੜਾ ਦੁਖੀ ਨਹੀਂ, ਸਭ ਸੁੱਖ ਦੇ 'ਚ ਨੇ। ਪਸ਼ੂ ਸੁੱਖ ਦੇ 'ਚ ਜੀ ਰਹੇ ਨੇ, ਦੇਵਤੇ ਬ੍ਰਹਮ ਗਿਆਨੀ ਮਹਾਂਪੁਰਸ਼ ਆਨੰਦ ਦੇ 'ਚ ਜੀ ਰਹੇ ਨੇ, ਬਸ ਦੁੱਖ ਕੇਵਲ ਮਨੁੱਖ ਦੀ ਦੁਨੀਆਂ 'ਚ। ਔਰ ਸਾਹਿਬਾਂ ਨੂੰ ਇੱਥੇ ਤੱਕ ਕਹਿਣਾ ਪਿਆ, ਬਾਲੀ ਰੋਵੇ ਨਾਏ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਸਮੂਹ ਜਗਤ, ਮਨੁੱਖੀ ਜਗਤ, ਮੈਂ ਫਿਰ ਅਰਜ਼ ਕਰਾਂ, ਬਾਕੀ ਨਹੀਂ, ਬਾਕੀ ਸਭ ਸੁੱਖ ਦੇ 'ਚ ਨੇ। ਕਾਰਨ ਪਸ਼ੂ ਜੋ ਜੀ ਰਿਹਾ ਲੋੜਾਂ ਦੇ ਤਲ ਤੇ, ਮਨੁੱਖ ਜੀ ਰਿਹਾ ਖਾਹਿਸ਼ਾਂ ਦੇ ਤਲ ਤੇ। ਲੋੜਾਂ ਦੀ ਪੂਰਤੀ ਨਾ ਹੋਵੇ ਪਸ਼ੂ ਤੜਪਦਾ ਹੈ, ਖਾਹਿਸ਼ਾਂ ਦੀ ਪੂਰਤੀ ਨਾ ਹੋਵੇ ਮਨੁੱਖ ਤੜਪਦਾ ਹੈ। غور مطالعہ کرنا صرف لوڑاں دی پورتی ہوندی تے پشواں دی طرح منکھ بھی سکھی ہونا سی. انہوں پیاس لگی ہے پانی مل جائے, انہوں بھوک لگی ہے خوراک مل جائے, وہ شریر دیا لوڑاں دی پورتی ہو جائے, بس مست ہے سو جاندہ ہے آنند لیندہ ہے. پشو سکھی نے, مہاپرش تے دیوتے آنند دے چنے, منک دکھ دے چے. دکھ صرف تھانو منک دی دنیا دچ ملے گا یا انہاں پشواں کول دکھ ملے گا جڑے بچارے منک دی قید دے چنے, منک دی سنگت دچ رہندے پے, انہاں دی پراکرتک زندگی چ فرق پا دیتا ہے. جس ڈنگ نال وہ جیونا چاہندے نے اس ڈنگ نال منک نہیں جیون دیندا پیا, وہ دکھی ہو سکتے ہیں, وہ پیڑت ہو سکتے ہیں. ورنہ دکھ صرف منک دے کول ہے, کائنات دیچ اس برہمن دیچ دکھ اور کدرے بھی نہیں ہے. بنسپتی کھیڑے چ ہے, پشو سکھ دے چنے, کیڑے مکوڑے بھی سکھ دے چنے, یہ بھی میں عرض کر دیا. ایک بشٹا دا جنتو بھی سکھ دے چ ہے, ایک گندگی دیچ لپٹیا ہویا سور بھی سکھ دے چ ہے. میں پھر عرض کرا, ایک منک دکھ دے چ ہے, ایک منک دی سنگت دے جڑے پشو رہ رہے ہیں منک دی قید دے چ, وہ بچارے دکھی ہو سکتے ہیں. ورنہ پشو دکھی نہیں نے, پنچھی دکھی نہیں نے. پشو جی رہے نے لوڑاں دے تل دی پورتی تے, لوڑاں پوریاں ہو گئیاں سکھی. منک لوڑاں دے نال نال جی رہے ہیں خواہشاں دے تل دے, لوڑاں پوریاں نہ ہون پشو تڑپدا ہے, خواہشاں پوریاں نہ ہون منک بے چین ہوندا ہے, منک تڑپدا ہے. تے خواہشاں دا ایک ہور بڑا بھینکر نیم ہے, ایک خواہش پوری ہوئے نا تے پوری ہوندے ہوندے ہیں وہ دس خواہشاں نو جنم دے جاندی ہے. جیسے ایک منک زمین تو رخصت ہوندے ہویا وڈا ہو گیا, جوان ہو گیا, ویایا گیا, بڈھا ہو گیا, زمین تو رخصت ہوندے ہوندے ہیں دو چار پانچ سات بچیاں نو جنم دے جاندہ ہے, پچھے اپنی سنتت چھوڑ جاندہ ہے, اپنا خون چھوڑ جاندہ ہے. زمین تو رخصت ہوندے ہوندے ہیں منک دو چار بچے چھوڑ جاندہ ہے, ایک خواہش پوری ہوندے ہوندے ہیں, ایک خواہش مردیاں مردیاں پانچ دس خواہشاں نو جنم دے جاندی ہے. ہن پوری ایک ہوئی ہے تے دس ہور پیدا ہوئی ہیں, پھر انہاں چ پوری ایک ہوئی ہے تے پھر دس وی ہور پیدا ہو گئی ہیں, تو روز روز تے خواہشاں ودھدیاں جان گیاں, خواہشاں دی بھیڑ. اس طرح جویں موت در گھٹ جائے تے جنم در ودھ جائے تو منکھاں دی بھیڑ ہو جاندی ہے. خواہش پوری تے کوئی کوئی ہوندی ہے, یہ بھی میں عرض کر دیا, ہوندی او بھی کرم انسار ہے, انج نہیں. کچھ سنتا مہاپرکھاں دے ڈیرے اس واسطے چل پیندے نے, جے سو بندے گئے نے تے سٹھ دا تے انجی کرم بنن والا ہوندا ہے, انجی گل سرے چڑھن والی ہوندی. وہ جڑی سٹھ بندیاں دی گل سرے چڑھ جاندی ہے نا, وہ کہندے نے اس ڈیرے کر کے سنت کر کے ساڈی گل بنی ہے, وہ پھر سٹھ کم سے کم ہور سٹھاں نوں لے آندے نے. انہوں دے چوں بھی کچھ ایک دی گل تے انجی بنن والی ہوندی, جے ڈیرے نہ بھی جاندے تاں بھی بننی سی, اے بھی مرض کردے ہیں. جے نہ بھی تیرتھاں تے جاندے تاں بھی بننی سی. بس پکھنڈ اس طرح دنیا دے وچ بدتا ہے اگیان دے اثر تے. ایک خواہش پوری ہوندیاں ہوندیاں دس خواہشاں نوں جنم دے جاندی ہے, تو اس طرح خواہشاں دی بھیڑ ودھدی جاندی ہے, ودھدی جاندی ہے. پشو لوڑاں دے تل تے جیندے نے, منک خواہشاں دے تل تے جیوندے نے. لوڑاں دی پورتی نہ ہوئے تے پشو تڑپدا ہے, خواہشاں دی پورتی نہ ہوئے منک تڑپدا ہے. اور ساریاں خواہشاں کس دیاں پوریاں ہیں کتا ہی نہیں, ایک دن منک ہی پورا ہو جاندہ ہے, ختم ہو جاندہ ہے. خواہشاں کتیاں پوریاں ہوندیاں نے, ہزاروں خواہشیں ساتھ لے کر دم نکلتا ہے. علی کہندا ہے ایک ایک سواس دے انتم سمے کتنی خواہشاں نکلدیاں جڑیاں اندر پئیاں سن, جگہ مل کے بیٹھیاں سن, بھئی اج ساڈی گل بنے گی, اج ساڈی گل بنے گی, گل کی بننی, وسواس ہی نکل گیا ہے. ہزاروں خواہشیں ساتھ لے کر دم نکلتا ہے. مختصر جو ہے میں عرض کراں, دکھ کیول منک دی دنیا چ ہے. رشی کیش دے اج تو کوئی غالباً 25-26 سال پرانی گل ہوے گی, رام کلی راگ دا شبد چل رہا سی, سہن سردان دے اندر روایا پرس رام رووے گھر آیا. جب جی صاحب تو لے کے اتھے راگمالا تک سمپورن کتھا ہوندی ہے اور اتھے ایک نیم ہے پانچ سالاں چ بھوگ پاندے نے لازمی ہے تاکہ ودیارتھیاں نوں گیان ملدا رہے. اس دوران ایک مہینہ داس وی حاضری بھردا رہے. جدوں داس کتھا کر رہا سی رام کلی لاگ چلیا تے اے شبد وی آ گیا جس دیاں آخلیاں پنگتیاں سن بالی رووے نائے بھتار نانک دکھیا سب سنسار منے ناؤ سوئی جن جائے اوری کرم نہ لیکھے پائے. اے پنگتی منک نے اپنی طرفوں بنائی ہوئی نے نانک دکھیا سب سنسار سو سکھیا جس نام آدھار. اس طرح دی پنگتی گرو گرنتھ صاحب وچ نہیں ہے, اس طرح نہیں ہے, یہ تو لوگوں نے اپنے کولوں بنا لیا ہے جنہوں نے بودھ نہیں ہے سمجھ نہیں ہے. بالی رووے نائے بھتار نانک دکھیا سب سنسار منے ناؤ سوئی جن جائے اوری کرم نہ لے کے لائے. اس دی وضاحت داس نے کدرے دو دن کی تھی. بڑا ایک دارشنک سیاح سادھو سندھ دے علاقے دا سی پیک بھگوا, اج کل اس دا ڈیرا کرنال دے چ بہت ضعیف ہو گیا, وہ بھی کدرے بیٹھا سی. کتھا دی سماپتی تو بعد کھڑا ہو گیا. سادھواں دا اکٹھ سی جو تی چالی سروتے بیٹھے سن سادھو ہی سن نرملے اداسین. مینو کہن لگا مسکین جی اے جو گرو نانک نے آخیا ہے اتی اپما النکار ہے. ساہتک دنیا کوتا دی دنیا النکاراں ورتیا جاندا ہے گہنیا نو گل نو سجاؤ واسطے بولاں نو سجاؤ واسطے. جیسے گرو نانک دیو جی مہاراج کہندے نے مکھ جھوٹ وبوکھن سارنگ, اے براہمن بولدا تے جھوٹ پیا پر تو گہنے سچ دے پوا دیتے نے اس نو بڑا شنگار دیتا ہے تو ہن لوگاں نو انج پرتیت ہوندا پیا جویں سچ. جھوٹ نو بھی شنگار دئیے چمکا دئیے چلتا ہے بڑے سونے ڈنگ نال چلتا ہے, چلتا سچ دے آسرے تے گہنے سچ دے ہی پونے پیندے نے. کوئی جھوٹ اپنے روپ وچ چل نہیں سکتا جن چر تک اس نو سچ نال نہ جوڑیے. جھوٹ بولن والا بھی کہندا ہے میں سچ کہہ رہا, جوڑنا اس نو سچ نال ہی پیندا ہے. پاویں جھوٹ ہے پر گہنے اس نو سچ دے پونے پیندے نے, شنگار اس نو سچ دا دینا پیندا ہے. ایک تے اے ہے, ایک ہوندا ہے اتی اپما النکار. جیسے کسے نو کہہ دینا تیرے موت جل دند نے تے موتیاں ورگے نے اتی اپما النکار. اے مکھڑا تے چن دی طرح ہے اتی اپما النکار. ساہتک دنیا وچ کاوے دنیا وچ اس دی اپنی مہانتا ہے, اس نو من دے نے. مینوں کہن لگے گرو نانک دے کول ہردا جو سی وہ سنگیتکار دا سی تے کوی دا سی شاعر دا سی. اس ستگناں نے اتی اپما النکار ورتے ہے تے تسی کل تے اج دو گھنٹے لائے نے. دکھ ہی دکھ ہے بھائی, آسمان ویاپک ہے تے دکھ ویاپک ہے, ہوا ویاپک ہے تے دکھ ویاپک ہے. کہنے لگے میں سہمت نہیں, یہ اتی اپما النکار ہے. تے اتی اپما النکار نو اتنا سپشٹ نہیں کری دا جتنا تسی کیتا ہے, مینوں انج کہن لگا. آخر منکھی دنیا چ کدرے آنند بھی ہے, کھیڑا بھی ہے, خوشیاں بھی ہیں, اور اسے نو وضاحت کر کے تے پکی مور لا دینی کہ نانک دکھیا سب سنسار یہ شوبھا نہیں دیندا. میں کہ ماں پرکھو سیانے ہو تسی چنتک ہو اور عمر دے لحاظ چ واقعی میں انہاں دے سامنے بہت چھوٹا سی, اور ودیا پڑھائی چنتک دیچ انہاں دی دنیا بڑی اگے سی کیونکہ بچار وٹاندرا اکثر چلتا رہندا سی. پر اس طرح بھی وہ ہمت کر لین گے کہ سارے انج کھڑے ہو کے انج کہن گے. اس دن میں انہاں دی بہبلتا دیکھی بالکل اسہمتی, کہن لگے نہیں یہ دو گھنٹے تسی لایا ایویں ضائع کیتے, دکھ اتنا نہیں ہے. گرو نانک نے اتی اپما النکار ورتے ہے جس نو تسی ہو بہو سچ کر کے بیان پہ کر دے. یہ النکار ہے, گہنا ہے, بھوشن ہے, واسطوک ایسا نہیں ہے. میں کہ مینو تے واسطوک ایسا ہی دکھائی دینا ہے. اور جو گرو نانک نے آخیا یہ اتی اپما النکار نہیں ہے, یہ خسم دے بول نے, یہ ست بچن نے, یہ سمپورن بچن ہے. اتی اپما النکار کلپنا ہوتا ہے, پھر تے گربانی نو کلپنا آکھنا پائے گا. یہ کلپنا نہیں ہے, یہ سچ ہے. مینو کہنے لگے تھوڑی شردا ہے اس طرح تھوتھوں کہلوا رہی ہے, ورنہ یہ اتی اپما النکار ہے. تے میں تھانو کل سچ دا سکھ دا سروپ دکھاواں گا, پھر تھوڑی زبان قبول کر لے گی کہ دنیا چ نرا دکھ نہیں سکھ بھی ہے. میں کہ ٹھیک ہے, اگر اس طرح تسی پرتکش روپ کوئی سکھ دا سروپ دکھاؤ گے تو پھر ذرا سوچاں گے, جتھے تک میرا ارادہ ہے میری سوچنی ہے ایسی نوبت نہیں آوے گی. تسی اس طرح دا کوئی پرمان پیش نہیں کر سکتے. وہ ہس پے اتے تے انہاں دی ہسی ان سی جی کٹاکش جی تنز بے جی مورک کچھ سمجھتا نہیں. وہ جد چلا گیا یقین جانو اس دن سارا دن رہا میں بھی بے چین. میں کہ پتہ نہیں کی دکھائے گا, کی لے آئے گا, کدھر ایسا تے نہیں کہ میں ہی کوئی زیادہ کہہ گیا تے گل اتنی میں سپشٹ نہ کر سکا. وہ نیندرا کس نو کہندے نے, نیند دا نہ آمنا, اے بھی میں نے اس دن پتا چلے. مینوں رات میں نیند بھی نہیں پی, دماغ سوچتا ہی رہا بھائی انہیں سارے سادھواں دے اکٹھ دے چ پگ لانی ہے. سیاح بڑا ہے, چنتک بڑا ہے, سوجوان ہے, کئی کتاباں دا لکھاری ہے, سنسکرت تے فارسی تے عربی دا مہا پنڈت ہے. یہ تے پتہ نہیں کی دکھاوے گا, اور کوئی معمولی چیز پیش نہیں کرے گا, کیونکہ معمولی سوچنی دا منک ہی نہیں ہے. خیر جیوں دیوں کر کے سویر ہوئی, کتھا دا وقت ہویا. کتھا اتھے امرت ویلے آندی سی, سورج نکلن تو پہلے پہلے سماپتی ہو جاندی سی. گنگا تے اشنان کر کے سادھو اتھے ہی نتنیم کر لیندے سن اپنا جو کچھ کرنا ہے, تے پھر کتھا جو ہے ایک طریقے نال سنتھیا چلدی سی. انج کتھا داس نے ارمب کی تھی, پر من اکھڑیا ہوا ہے تو زبان بھی اکھڑی ہوئی ہے. کنٹا ضرور میں پاس کیتا, لیکن میں خود بھی نہیں پتا کہ میں کنٹے چ کی آ گیا. یہ بھی میری اس دن حالت رہی. وہ سادھو آیا, جد کو مینو 15-20 منٹ بولدیا ہو گئے, وہ ہاتھ کھڑے ہوئے گلاب دے پھلاں دا گلدستہ سی. تے میں سوچیا شردا تے اے وی گرو گرنتھ صاحب دی پوری رکھدا ہے, این امرت ویلے سونے جیاں پھلاں دا گلدستہ لے کے آیا ہے. متھا ضرور اس نے ٹیکیا, پھل نہیں بھیٹ کیتے, اپنے ہاتھ چ ہی رکھے. این بیٹھتا بھی کونے سی, بالکل کونے چ بیٹھ گیا. کتھا دی سماپتی تو بعد کھڑے ہو کے مینوں کہن لگا, مسکین جی اے تھانوں پھل دکھائی دیندے نے, یہ جو میرے ہاتھ دے چ گلاب دے پھلاں دا گلدستہ ہے تھانوں دکھائی دیندا ہے. میں کہ پربھو دی بخشش ہے, رحمت ہے, اکھاں چ روشنی ہے, دکھائی دیندا ہے. مینوں کہن لگا جے دکھائی دیندے نے تھانوں اے پھل, تو پھر پھلاں دا حاصہ بھی دکھائی دیندا ہوے گا, انہاں دی مسکراہٹ بھی دکھائی دیندی ہوے گی, تے انہاں دا سوپن بھی دکھائی دیندا ہوے گا. میں کہ ٹھیک ہے, بالکل ٹھیک ہے, یہ ہستے ہوئے پرتیت ہو رہے ہیں. کہندا اتنے ہاسے دے ہوندے ہاں, اتنی خوشی دے ہوندے ہاں, اتنے کھڑاؤ دے ہوندے ہاں, اور اتنے سوپن دے ہوندے ہاں, کیا یہ آکھنا پھبدا ہے, چنگا لگدا ہے؟ نانک دکھیا سب سنسار, ایسا کھیڑا سامنے ہوئے. ایک سوپن دا نمونہ سامنے ہوئے, کھیڑے دی تصویر سامنے ہوئے, مسکراہٹ دا مجسمہ سامنے ہوئے, ਕਿ ਇਹ ਬੋਲ ਫਬਦੇ ਨੇ। ਨਾਨਕ ਦੁਖੀਆ ਸਭ ਸੰਸਾਰ ਅਤਿ ਉਪਮਾ ਅਲੰਕਾਰ ਹੈ। ਇਹ ਕਿਸੇ ਕਿਸੇ ਥਾਂ ਤੇ ਘਟਤ ਹੋਵੇਗਾ, ਸਭ ਜਗ੍ਹਾ ਤੇ ਨਹੀਂ। ਮਨ ਤੋਂ ਬੋਝ ਥੋੜਾ ਹਲਕਾ ਹੋਇਆ। ਮੈਂ ਕਿਹਾ ਮਹਾਤਮਾ ਜੀ ਧੰਨਵਾਦ ਤੁਹਾਡਾ, ਤੁਸੀਂ ਮੈਨੂੰ ਖੇੜੇ ਦੇ, ਖੁਸ਼ੀਆਂ ਦੇ, ਸੁੱਖ ਦੇ ਦਰਸ਼ਨ ਕਰਾਏ। ਕੱਲ ਤੁਸੀਂ ਵਾਅਦਾ ਕੀਤਾ ਸੀ, ਅੱਜ ਦਿਖਾਇਆ। ਤਸਲੀਮ ਮੰਨਦੇ ਹਾਂ। ਗਾਲਬਨ ਕੱਲ ਵਾਅਦਾ ਕੀਤਾ ਤੇ ਅੱਜ ਦਿਖਾਇਆ, ਇਹ 24 ਘੰਟੇ ਹੋ ਗਏ ਤੇ ਹੁਣ 12 ਘੰਟਿਆਂ ਵਾਸਤੇ ਬਸ ਸਤਿਗੁਰ ਦੀ ਹਜ਼ੂਰੀ ਚ ਰੱਖ ਜਾਓ, ਇੱਥੇ ਹੀ ਰੱਖ ਜਾਓ, ਬਾਕੀ ਗੱਲ ਆਪਾਂ ਸ਼ਾਮੀ ਕਰਾਂਗੇ, ਬਾਕੀ ਚਰਚਾ ਤੁਹਾਡੇ ਨਾਲ ਸ਼ਾਮੀ ਹੋਵੇਗੀ। ਇਹਨਾਂ ਹੀ ਫੁੱਲਾਂ ਦੇ ਸੰਬੰਧ ਚ ਇਹਨਾਂ ਨੂੰ ਜ਼ਰਾ ਬਸ ਇੱਥੇ ਹੀ ਰੱਖ ਜਾਓ। ਗੁਲਾਬ ਹਿੰਦੁਸਤਾਨ ਵਿਚ ਖਿੜਦਾ ਹੈ ਗਰਮੀਆਂ ਦੇ ਦਿਨਾਂ ਖਾਸ ਕਰਕੇ, ਔਰ ਬੜੀ ਮਹਿਕ, ਬੜੀ ਖੁਸ਼ਬੂ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਜਦ ਮੈਂ ਦੂਰੋਂ ਦੇਖਿਆ ਉਹਨਾਂ ਦੀ ਅੱਖਾਂ ਭਰ ਆਈਆਂ, ਕਹਿੰਦੇ ਸ਼ਾਮ ਨੂੰ ਤੇ ਮੁਰਝਾ ਜਾਣਗੇ ਤੇ ਫਿਰ ਕੀ ਗੱਲ ਹੋਵੇਗੀ। ਤੇ ਮੈਂ ਕਿਹਾ ਮੁਰਝਾਣਾ ਕੋਈ ਆਸਮਾਨ ਤੋਂ ਟਪਕੇਗਾ? ਇਹ ਜਿਹੜਾ ਮੁਰਝਾਣਾ ਹੈ ਨਾ, ਇਸੇ ਖੇੜੇ ਦੇ ਚੋਂ ਨਿਕਲੇਗਾ। ਇਹ ਜਿਹੜੀ ਮੌਤ ਹੈ, ਇਸੇ ਹੀ ਜ਼ਿੰਦਗੀ ਦੇ ਚੋਂ ਨਿਕਲੇਗੀ। ਇਹ ਜਿਹੜੀ ਕਰੂਪਤਾ ਹੈ ਨਾ, ਇਸੇ ਹੀ ਸੁਪਨ ਦੇ ਚੋਂ ਨਿਕਲੇਗੀ। ਇਹ ਜੋ ਕਬਰ ਹੈ, ਇਸੇ ਹੀ ਜ਼ਿੰਦਗੀ ਦੀ ਬਣੇਗੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ, ਢਾਹ ਨਿਕਲ ਗਈ ਉਸਦੇ ਮੂੰਹ ਚੋਂ, ਔਰ ਮੇਰੇ ਹਿਰਦੇ ਨੇ ਤਸਲੀਮ ਕੀਤਾ। ਨਿਰਾ ਪਖੰਡੀ ਨੇ, ਗੱਲ ਨੂੰ ਪਕੜਨ ਵਾਲਾ, ਸਮਝਣ ਵਾਲਾ ਵੀ ਹੈ, ਕੋਰਾ ਹੰਕਾਰੀ ਨੇ। ਕਹਿਣ ਲੱਗਾ, ਗੁਰੂ ਨਾਨਕ ਨੇ ਜੋ ਕੁਛ ਆਖਿਆ ਸਹੀ ਹੈ। ਗੁਰੂ ਨਾਨਕ ਦੇ ਸੰਬੰਧ ਜੋ ਮੈਂ ਸ਼ਬਦ ਆਖੇ, ਮੈਂ ਵਾਪਸ ਲੈਂਦਾ, ਇਹ ਠੀਕ ਹੈ। ਬਾਲੀ ਰੋਵੇ ਨਾਇ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਦੁੱਖ ਵਿਆਪਕ ਹੈ, ਮੂਰਖ ਦਾ ਦੁਖੀ ਹੋਣਾ ਕੁਦਰਤੀ ਹੈ, ਸਿਆਣਾ ਵੀ ਦੁਖੀ ਹੈ। ਨਿਰਧਨ ਦਾ ਦੁਖੀ ਹੋਣਾ ਕੁਦਰਤੀ ਹੈ, ਧਨਵਾਨ ਵੀ ਦੁਖੀ ਹੈ। ਬਲਕਿ ਮਨੋਚਿੰਤਕ ਤੇ ਕਹਿੰਦੇ ਨੇ, ਨਿਰਧਨ ਦੇਸ਼ ਇਤਨੇ ਦੁਖੀ ਨਹੀਂ ਜਿਤਨੇ ਧਨਵਾਨ ਦੇਸ਼ ਦੁਖੀ ਨੇ। ਨਿਰਧਨ ਮਨੁੱਖ ਇਤਨਾ ਦੁਖੀ ਨਹੀਂ ਜਿਤਨਾ ਧਨਵਾਨ ਦੁਖੀ ਹੈ, ਔਰ ਨਿਰਗੁਣ ਮੂਰਖ ਇਤਨਾ ਦੁਖੀ ਨਹੀਂ, ਕਿਉਂਕਿ ਮੂਰਖਤਾ ਦਾ ਜੋ ਕਰਕੇ ਉਸਨੂੰ ਦੁੱਖ ਦਾ ਇਤਨਾ ਅਹਿਸਾਸ ਨਹੀਂ ਆਉਂਦਾ ਜਿਤਨਾ ਕਿ ਸਿਆਣਾ ਦੁਖੀ ਹੈ, ਚਿੰਤਕ ਦੁਖੀ ਹੈ। ਦੁੱਖ ਤੇ ਵਿਆਪਕ ਹੈ, ਕਮਜ਼ੋਰ ਵੀ ਦੁਖੀ ਹੈ, ਤਾਕਤਵਰ ਵੀ ਦੁਖੀ ਹੈ, ਨਿਰਬਲ ਵੀ ਦੁਖੀ ਹੈ, ਬਲਵਾਨ ਵੀ ਦੁਖੀ ਹੈ, ਨਿਰਧਨ ਵੀ ਦੁਖੀ ਹੈ, ਧਨਵਾਨ ਵੀ ਦੁਖੀ ਹੈ, ਕਰੂਪ ਵੀ ਦੁਖੀ ਹੈ, ਸੁੰਦਰ ਵੀ ਦੁਖੀ ਹੈ, ਛੋਟਾ ਵੀ ਦੁਖੀ ਹੈ, ਵੱਡਾ ਵੀ ਦੁਖੀ ਹੈ। ਦੁੱਖ ਵਿਆਪਕ ਹੈ, ਬਾਲੀ ਰੋਵੇ ਨਾਇ ਭਤਾਰ, ਨਾਨਕ ਦੁਖੀਆ ਸਭ ਸੰਸਾਰ। ਮਨੁੱਖਤਾ ਦੀ ਝੋਲੀ ਚ ਇਤਨੇ ਦੁੱਖ ਦੇਖ ਕੇ ਖਿਆਲ ਆ ਜਾਂਦਾ ਹੈ, ਕਿਧਰੇ ਗਲਤ ਬੀਜ ਤੇ ਨਹੀਂ ਬੋਏ ਗਏ। ਕੜਵੇ ਫਲਾਂ ਨੂੰ ਵੇਖ ਕੇ ਕਹਿੰਦੇ ਨਾ, ਦਰਖਤ ਦੀ ਪਹਿਚਾਣ ਆਉਂਦੀ ਹੈ, ਫਲਾਂ ਤੋਂ ਪਹਿਚਾਣ ਆਉਂਦੀ ਹੈ, ਬੋਇਆ ਕੀ ਸੀ। ਬੀਜ ਦੀ ਪਹਿਚਾਣ ਕਿਸ ਤੋਂ ਹੋਵੇਗੀ? ਫਲ ਤੋਂ। ਕੜਵੇ ਫਲਾਂ ਨੂੰ ਵੇਖ ਕੇ ਫੌਰਨ ਅੰਦਾਜ਼ਾ ਲੱਗਦਾ ਬੀਜ ਠੀਕ ਨਹੀਂ ਬੋਏ ਗਏ, ਗਲਤ ਬੋਏ ਗਏ ਨੇ। ਅਜੋਕੀ ਸਾਇੰਸ ਸਫਲ ਹੋ ਗਈ ਹੈ ਬੀਜ ਦੇ ਚ ਬ੍ਰਿਕਸ਼ ਵੇਖਣ ਦੇ ਚ, ਔਰ ਬੀਜ ਦੇ ਚ ਫਲ ਵੇਖਣ ਦੇ ਚ। ਐਸੀਆਂ ਖੁਰਦਬੀਨਾਂ ਤਿਆਰ ਹੋ ਗਈਆਂ ਨੇ, ਸਾਇੰਟਿਸਟ ਵੇਖ ਲੈਂਦੇ ਨੇ ਇਹਦੇ ਚ ਐਸਾ ਫੁੱਲ ਨਿਕਲੇਗਾ, ਐਸਾ ਫਲ ਨਿਕਲੇਗਾ, ਔਰ ਫੁੱਲਾਂ ਦਾ ਇਹ ਰੰਗ ਹੋਵੇਗਾ, ਫਲ ਇਤਨੇ ਆਕਾਰ ਦਾ ਹੋਵੇਗਾ, ਅਗਰ ਅਨੁਕੂਲ ਧਰਤੀ ਮਿਲ ਗਈ। ਬੀਜ ਦੇ ਚ ਫਲ ਵੇਖਣ ਦੇ ਸਫਲ ਹੋਇਆ ਹੈ ਸਾਇੰਟਿਸਟ ਵਿਗਿਆਨਕ, ਕਰਮਾਂ ਦੇ ਚ ਫਲ ਵੇਖਣ ਦੇ ਸਫਲ ਹੋਇਆ ਸੰਤ ਭਗਤ। ਉਹਨੂੰ ਦਿਸ ਪਿਆ ਕਰਮਾਂ ਦੇ ਬੀਜ ਦੇ ਚ ਇਹਦੇ ਚੋਂ ਦੁੱਖ ਨਿਕਲੇਗਾ, ਇਹਦੇ ਚੋਂ ਕਲੇਸ਼ ਨਿਕਲੇਗਾ, ਇਸ ਦੇ ਚੋਂ ਸੁੱਖ ਨਿਕਲੇਗਾ, ਇਸ ਦੇ ਚੋਂ ਆਨੰਦ ਨਿਕਲੇਗਾ, ਉਹਦੇ ਕੋਲ ਆਪਣੀ ਦ੍ਰਿਸ਼ਟੀ। ਇਸ ਵਾਸਤੇ ਉਸਨੇ, ਵਿਗਿਆਨ ਨੇ ਕੋਸ਼ਿਸ਼ ਕੀਤੀ ਬੀਜ ਚੰਗੇ ਵਧੀਆ ਬਣਾਈਏ, ਤਾਂ ਪਹਿਲੇ ਨਾਲੋਂ ਵਧੀਆ ਬੀਜ ਨੇ, ਪਹਿਲੇ ਨਾਲੋਂ ਚੰਗੀਆਂ ਕਣਕਾਂ ਦੀ ਫਸਲ ਹੈ, ਫਲਾਂ ਦੀ ਫਸਲ ਹੈ, ਫੁੱਲਾਂ ਦੀ ਫਸਲ ਹੈ, ਔਰ ਬਹੁਤਾਤ ਦੇ ਚ ਹੈ, ਬੜੇ ਸੋਹਣੇ ਢੰਗ ਨਾਲ ਹੈ। ਅਗਰ ਇਸ ਤਰ੍ਹਾਂ ਨਾ ਹੁੰਦਾ ਤਾਂ ਇਸ ਵਧੀ ਹੋਈ ਆਬਾਦੀ ਦੀ ਸ਼ਾਇਦ ਇਤਨੀ ਪੂਰਤੀ ਵੀ ਨਹੀਂ ਹੋ ਸਕਦੀ ਸੀ। ਬੀਜ ਨੂੰ ਵਧੀਆ ਕਰਨ ਦੇ ਵਿੱਚ ਸਾਇੰਸ ਦਾ ਬਹੁਤ ਵੱਡਾ ਹੱਥ ਹੈ ਔਰ ਸਾਇੰਟਿਸਟ ਸਫਲ ਹੋਇਆ ਬੀਜ ਦੇ ਵਿੱਚ ਫਲ ਵੇਖਣ ਦੇ ਵਿੱਚ, ਸੰਤ ਸਫਲ ਹੋਇਆ ਕਰਮ ਦੇ ਵਿੱਚ ਫਲ ਵੇਖਣ ਦੇ ਵਿੱਚ। ਇਸ ਕਰਮ ਚੋਂ ਦੁੱਖ ਨਿਕਲੇਗਾ, ਇਸ ਕਰਮ ਚੋਂ ਸੁੱਖ ਨਿਕਲੇਗਾ, ਇਸ ਕਰਮ ਚੋਂ ਪਰਮ ਆਨੰਦ ਨਿਕਲੇਗਾ। ਔਰ ਇਹ ਨਿਯਮ ਪਰਮਾਤਮਾ ਨੇ ਆਪ ਬਣਾਇਆ। ਅਗਰ ਕੋਈ ਦੁਖੀ ਹੈ ਤਾਂ ਇੱਕ ਗੱਲ ਸਪਸ਼ਟ ਹੋ ਗਈ, ਬੀਜ ਐਸਾ ਬੋਇਆ ਗਿਆ ਜਿਸ ਤੋਂ ਦੁੱਖ ਨਿਕਲਿਆ। ਔਰ ਜੇ ਦੁੱਖ ਹੈ ਤਾਂ ਫਿਰ ਪਰਮਾਤਮਾ ਕਸੂਰਵਾਰ ਨਹੀਂ, ਕਿਉਂਕਿ ਅੱਜ ਤੱਕ ਐਸਾ ਹੋਇਆ ਫਰਾਇਡ ਨੇ ਕਿਧਰੇ ਕਹਿ ਦਿੱਤਾ ਕਿ ਗਾਲਬਨ 60% ਬਿਮਾਰੀਆਂ ਜੱਦੀ ਆਉਂਦੀਆਂ ਨੇ, ਮਾਂ ਨੂੰ ਕੋਈ ਰੋਗ ਸੀ ਤੇ ਅੱਗੇ ਔਲਾਦ ਨੂੰ ਹੋ ਗਿਆ, ਔਰ ਪਿਓ ਨੂੰ ਕੋਈ ਰੋਗ ਸੀ ਤੇ ਅੱਗੋਂ ਪੁੱਤਰ ਨੂੰ ਹੋ ਗਿਆ ਜੱਦੀ ਰੋਗ। ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸਰੀਰਕ ਰੋਗਾਂ ਲਈ ਤੂੰ ਜ਼ਿੰਮੇਵਾਰ ਨਹੀਂ, ਤੇਰੇ ਮਾਂ ਬਾਪ ਜ਼ਿੰਮੇਵਾਰ ਹੈ। ਤੇ ਹੁਣ ਸੰਸਕਾਰ ਵੀ ਸ਼ੁਰੂ ਚ ਮਾਂ ਬਾਪ ਦਿੰਦੇ ਨੇ, ਬੋਲਣਾ ਸੋਚਣਾ ਇਹ ਪਹਿਲੇ ਤੇ ਮਾਂ ਬਾਪ ਤੋਂ ਹੀ ਮਿਲਦਾ ਜੋ ਹੈ ਮਨੁੱਖੀ ਬੱਚੇ ਨੂੰ। ਤੋ ਫਰਾਇਡ ਨੇ ਐਸਾ ਕਹਿ ਦਿੱਤਾ ਤੇਰੇ ਸੋਗ ਤੇ ਚਿੰਤਾ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਔਰ ਤੇਰੇ ਸਰੀਰਕ ਰੋਗ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਂ ਬਾਪ ਤੋਂ ਸਰੀਰ ਆਇਆ, ਰੋਗੀ ਸਰੀਰ ਆਇਆ, ਉਹ ਦੋਸ਼ੀ ਨੇ। ਔਰ ਉਸਨੇ ਉਸ ਵਕਤ ਐਲਾਨੀਆਂ ਕਿਹਾ ਸੀ ਇਸ ਜਰਮਨੀ ਦੇ ਪ੍ਰਸਿੱਧ ਡਾਕਟਰ ਨੂੰ ਕਿ ਦੁਨੀਆਂ ਵਿੱਚ ਇਸ ਤਰ੍ਹਾਂ ਦੇ ਜਿਤਨੇ ਰੋਗੀ ਬੰਦੇ ਨੇ ਉਹਨਾਂ ਕੋਲ ਔਲਾਦ ਪੈਦਾ ਕਰਨ ਦਾ ਹੱਕ ਖੋ ਲੈਣਾ ਚਾਹੀਦਾ, ਨਹੀਂ ਤੇ ਦੁਨੀਆਂ ਵਿੱਚ ਰੋਗੀ ਰੋਗੀ ਹੋਣਗੇ। ਉਸਨੇ ਆਪਣੇ ਢੰਗ ਨਾਲ ਐਸਾ ਆਖਿਆ। ਤੇਰੇ ਸਰੀਰਕ ਰੋਗਾਂ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ, ਤੇਰੇ ਮਾਨਸਿਕ ਸੰਤਾਪ ਲਈ ਤੇਰੇ ਮਾਂ ਬਾਪ ਜ਼ਿੰਮੇਵਾਰ ਨੇ। ਮਾਨਸਿਕ ਰੋਗਾਂ ਲਈ ਤੇ ਸਰੀਰਕ ਰੋਗਾਂ ਲਈ ਮਾਂ ਬਾਪ ਜ਼ਿੰਮੇਵਾਰ ਨੇ। ਅਜੇ ਇਸ ਦਾ ਅਸਰ ਯੂਰਪ ਦੀ ਦੁਨੀਆ ਚ ਪੈ ਰਿਹਾ ਸੀ, ਪਨੀਰੀ ਤੇ ਨਵੀਂ ਪਨੀਰੀ ਤੇ ਨੌਜਵਾਨਾਂ ਤੇ, ਔਰ ਮਾਂ ਬਾਪ ਦਾ ਸਨਮਾਨ ਘਟਣਾ ਸ਼ੁਰੂ ਹੋ ਗਿਆ ਸੀ। ਇਸ ਖਿਆਲ ਤੋਂ ਕਾਰਲ ਮਾਰਕਸ ਨੇ ਇੱਕ ਹੋਰ ਚੋਟ ਕਰ ਦਿੱਤੀ, ਤੇਰੀ ਆਰਥਿਕ ਔਕੜਾਂ ਲਈ ਸਮਾਜ ਜ਼ਿੰਮੇਵਾਰ ਹੈ, ਤੂੰ ਜ਼ਿੰਮੇਵਾਰ ਨਹੀਂ। ਤੇਰੀ ਆਰਥਿਕ ਤੰਗੀਆਂ ਲਈ, ਤੇਰੇ ਆਰਥਿਕ ਕਲੇਸ਼ ਲਈ, ਤੇਰੇ ਆਰਥਿਕ ਸੰਤਾਪ ਲਈ ਸਮਾਜ ਜ਼ਿੰਮੇਵਾਰ ਹੈ। ਹੁਣ ਮੇਰੀਆਂ ਆਰਥਿਕ ਜੋ ਹੈ ਕਮਜ਼ੋਰੀਆਂ ਤੇ ਦੁੱਖਾਂ ਲਈ ਸਮਾਜ ਜ਼ਿੰਮੇਵਾਰ ਹੈ, ਮੇਰੇ ਸਰੀਰਕ ਰੋਗਾਂ ਲਈ, ਮੇਰੇ ਮਾਨਸਿਕ ਸੰਤਾਪ ਲਈ ਮਾਂ ਬਾਪ ਜ਼ਿੰਮੇਵਾਰ ਨੇ, ਮੈਂ ਤੇ ਸੁਤੰਤਰ ਹੋ ਗਿਆ, ਮੇਰਾ ਤਾਂ ਫਿਰ ਕੋਈ ਕਸੂਰ ਹੀ ਨਹੀਂ, ਫਿਰ ਤੇ ਹਰ ਬੰਦਾ ਬੇਕਸੂਰ ਹੋ ਗਿਆ, ਫਿਰ ਤੇ ਮੇਰਾ ਕੋਈ ਦੋਸ਼ ਹੀ ਨਹੀਂ, ਫਿਰ ਤੇ ਦੋਸ਼ ਮਾਂ ਬਾਪ ਦਾ ਹੋ ਗਿਆ, ਦੋਸ਼ ਸਮਾਜ ਦਾ ਹੋ ਗਿਆ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਰੋਸ਼ਨੀ ਚ ਫਰਾਇਡ ਦੇ ਖਿਆਲਾਂ ਨੂੰ ਲਈਏ, ਕਾਰਲ ਮਾਰਕਸ ਦੇ ਖਿਆਲਾਂ ਨੂੰ ਲਈਏ, ਸਾਹਿਬ ਕਹਿੰਦੇ ਮਾਂ ਬਾਪ ਦੋਸ਼ੀ ਨਹੀਂ ਹੈ, ਸਮਾਜ ਵੀ ਦੋਸ਼ੀ ਨਹੀਂ ਹੈ, ਫਿਰ ਕੌਣ ਦੋਸ਼ੀ ਹੈ? ਦੱਦਾ ਦੋਸ਼ ਨਾ ਦੇਉ ਕਾਹੂ, ਦੋਸ਼ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੇ ਅਵਰ ਜਨਾ। ਕੋਈ ਮਾਂ ਬਾਪ ਦੋਸ਼ੀ ਨਹੀਂ ਹੈ, ਕੋਈ ਸਮਾਜ ਦੋਸ਼ੀ ਨਹੀਂ, ਤੇਰੇ ਦੁੱਖਾਂ ਲਈ ਤੇਰੇ ਕਰਮ ਦੋਸ਼ੀ ਨੇ, ਤੇਰੇ ਦੁੱਖਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਮਾਂ ਬਾਪ ਨਾ ਸਮਾਜ। ਤੂੰ ਕਿਸੇ ਨੂੰ ਜ਼ਿੰਮੇਵਾਰ ਨਹੀਂ ਠਹਿਰਾ ਸਕਦਾ, ਤੂੰ ਆਪਣਾ ਦੋਸ਼ ਕਿਸੇ ਤੇ ਵੀ ਨਹੀਂ ਸੁੱਟ ਸਕਦਾ। ਤੇਰੇ ਦੁੱਖ ਲਈ, ਤੇਰੀ ਮਾਨਸਿਕ ਪੀੜਾ ਲਈ, ਤੇਰੇ ਸਰੀਰਕ ਰੋਗਾਂ ਲਈ, ਤੇਰੀਆਂ ਆਰਥਿਕ ਔਕੜਾਂ ਲਈ ਤੂੰ ਜ਼ਿੰਮੇਵਾਰ ਹੈ, ਨਾ ਸਮਾਜ ਜ਼ਿੰਮੇਵਾਰ ਔਰ ਨਾ ਹੀ ਮਾਂ ਬਾਪ ਜ਼ਿੰਮੇਵਾਰ, ਤੂੰ ਸਵੈਮ ਦੱਦਾ ਦੋਸ ਨਾ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੇ ਅਵਰ ਜਨਾ। ਕਰਮ ਇੱਕ ਐਸਾ ਬੀਜ ਹੈ, ਔਰ ਇਹ ਬੀਜ ਤੈਨੂੰ ਪਰਮਾਤਮਾ ਨੇ ਖੁੱਲੇ ਰੂਪ ਵਿੱਚ ਦੇ ਦਿੱਤੇ, ਅਦ੍ਰਿਸ਼ ਰੂਪ ਵਿੱਚ, ਰਸਨਾ ਤੇਰੇ ਕੋਲ ਹੈ, ਤੇਰੀ ਮਰਜ਼ੀ ਹੈ, ਤੂੰ ਸੱਚ ਦੇ ਬੀਜ ਬੋ ਭਾਵੇਂ ਝੂਠ ਦੇ, ਮਿਠਾਸ ਦੇ ਬੀਜ ਬੋ ਭਾਵੇਂ ਕੁੜੱਤਨ ਦੇ, ਹੱਥ ਤੇਰੇ ਕੋਲ ਨੇ ਭਾਵੇਂ ਗਲਤ ਕਰ ਭਾਵੇਂ ਠੀਕ ਕਰ, ਪੈਰ ਤੇਰੇ ਕੋਲ ਨੇ ਭਾਵੇਂ ਗਲਤ ਪਾਸੇ ਜਾ ਭਾਵੇਂ ਸਹੀ। लेकिन इतनी गल चेते कर ले, तेरा हर कर्म एक बीज है और इस बीज तो फल पैदा होगा। अपने कर्म प्रति तू सावधान होई। ते कर्म तीन तरह के ने, शरीरक, मानसिक, वाचक। जो मैं मन नाल सोचिया चंगा या माड़ा, मानसिक कर्म। जो मैं जबान नाल बोलिया चंगा या माड़ा, वाचक कर्म। जो मैं हथां पैरां दे नाल कीता चंगा ते माड़ा, शरीरक कर्म। इन्हां तिन्नां ही कर्मां दे जोड़ तों उपजदे ने सुख ते दुख। दुख है तेरे कोल, किसे नूं भी दोषी ठहराण दी लोड़ नहीं। तेरे शरीरक कर्म ठीक नहीं आउणगे, तेरे वाचक कर्म ठीक नहीं आउणगे, तेरे मानसिक कर्म ठीक नहीं होणगे। कर्म ही ते बीज सन। ते मैं फिर अर्ज करां, मनुख हर बंदा जैसे बीज दे फल नहीं देख सकता, लेकिन विज्ञानक देख सकता है, साइंटिस्ट देख सकता है, आज भी देख सकता है। ये बीज ठीक नहीं ने, इहदे चो फल ठीक नहीं निकलेगा, इहदे चो फुल चंगे नहीं निकलणगे। बीज दे फल वेखण दे सफल होया साइंटिस्ट, कर्म दे दुख सुख दा फल वेखण दे सफल होया संत। बीजां दी छटाई कीती साइंटिस्ट ने, कर्मां दी छटाई कीती संत ने, गुरु ने, पीर पैगंबर ने। इना कर्मां नूं जिंदगी तो एक पासे कर दो, नहीं तो दुख ही दुख होणगे। और इना कर्मां नूं झोली दे पा लो जे सुख तू चाहना है। ए रब्बी विधान जद महात्मा बुद्ध दे सामने आया, उन्हें अपने भिक्षुआं नूं कहा, रब नूं नंबर दो ते रखो, कर्म नूं नंबर पहले, पिछे रखो रब नूं। क्योंकि रब ने भी एक नियम बना दिता है कि जैसा कर्म वैसी प्रलब्ध। इसे बीच चो दुख सुख निकलन गए, और उसका विधान भी अटल, उसका नियम भी अटल। ये नहीं अगर वो फैसले बदलता है, नियम बदलता है, तो फिर उसके फैसले कमजोर ने, उसका कोई भी विधान अटल नहीं है, नेचल नहीं है। फिर ना परमात्मा नेचल है, उदे नेचल होने का सबूत कितों मिलता है, उदा नियम नेचल है। भारत का जिहड़ा राष्ट्रीय विधान है ना, जिस दे मुताबक मुल्क नूं चलाया जांदा कॉन्स्टिट्यूशन, इस दे विच गालबन 150 तो भी ज्यादा दफा तरमीम हो चुकी है, संशोधन हो चुका है, अमेंडमेंट हो चुकी है, 150 तो भी वध। जद जद देखिया गया विधान, इहदे मुताबक देश नूं चलाना औखा है, तब्दीली। इहदे मुताबक देश नूं चलाना औखा है, फिर तब्दीली। इसका मतलब 150 दफा पहले हुई है। जे पहले उस विधान नूं सही मन के देश नूं चलाया जांदा रहा, तो साल दो साल बाद, दस साल बाद पता चलिया नहीं, ये गलत है, संशोधन करो। तो की पता हुण भी जिस ढंग नाल चला रहे हो, ये भी कोई सही है, इहदे च भी संशोधन करना पे, और कितनी दफा करना पे, 150 दफा तो कर चुके। क्या परमात्मा भी अपने विधान विच संशोधन करता है, तरमीम करता है? अगर तरमीम करता है तो यह मतलब उहदे कोल भुल्लां होंदियां ने, गलतियां होंदियां ने। उहदा नियम भी अटल नहीं है, उहदा विधान भी अटल नहीं है, फिर उहनूं भी ठीक करना पैंदा है, उहनूं भी अपने विधान की सुधाई करनी पैंदी है, और उहनूं भी सोचना पैंदा है कि इहदे मुताबक जगत नूं चलाना औखा है, और इहदे मुताबक जगत नूं पैदा करना औखा है। मैं अपने विधान विच जो है तब्दीली करा, नहीं, सच्चा आप सच्चा दरबार। गुरु नानक देव जी महाराज कहते ने, कर्मी कर्मी होए विचार, सच्चा आप सच्चा दरबार। परमात्मा सच्चा है, उदा नियम सच्चा है, उदा दरबार अटल है, उदे च कोई तरमीम नहीं, उदे कोई संशोधन नहीं। कर्मां दी विचार आउंदी है, उस दे दरबार विच किस ढंग नाल आउंदी है, ये लंबे चौड़े सिद्धांतक नुक्ते मैं थोड़े सामने कल फिर रखांगा, क्योंकि घड़ी ते अपनी चाल नाल चलदी है। ਤੇ ਕੱਲ ਦੀ ਤਰ੍ਹਾਂ ਮੈਂ ਗੁਸਤਾਖੀ ਨਾ ਕਰਾਂ, ਕਿਉਂਕਿ ਪਿੱਛੇ ਜਥਿਆਂ ਨੇ ਕੀਰਤਨ ਵੀ ਕਰਨਾ ਹੁੰਦਾ, ਹੋਰ ਮਹਾਂਪੁਰਖਾਂ ਦੀਆਂ ਇੱਥੇ ਵਿਚਾਰਾਂ ਹੁੰਦੀਆਂ ਨੇ, ਇਤਨੀ ਜੋ ਹੈ ਪ੍ਰਵਾਨ ਕਰਨੀਆਂ। ਦਾਸ ਨੇ ਅੱਗੇ ਜਾ ਕੇ 7:45 ਗੁਰਦੁਆਰਾ ਸਰੀ ਦੇ ਜੋ ਹੈ ਹਾਜ਼ਰੀ ਭਰਨੀ ਹੈ, ਉੱਥੇ ਜੋ ਲੜੀਵਾਰ ਮਜ਼ਮੂਨ ਚੱਲ ਰਿਹਾ ਉਸ ਨੂੰ ਉੱਥੇ ਤੋਰਾਂਗੇ। ਇਹ ਮੈਂ ਇਸ ਵਾਸਤੇ ਤੁਹਾਡੇ ਸਾਹਮਣੇ ਜੋ ਹੈ ਵਿਚਾਰ ਰੱਖੀ, ਕਿਉਂਕਿ ਬਹੁਤ ਸਾਰਿਆਂ ਦੇ ਇਸ ਢੰਗ ਦੇ ਪ੍ਰਸ਼ਨ ਸਨ। ਇਹ ਪ੍ਰਸ਼ਨ ਆਪਣੇ ਆਪ ਦੇ ਵਿੱਚ ਇਤਨਾ ਵੱਡਾ ਹੈ, ਇਤਨਾ ਵੱਡਾ ਹੈ, ਘੱਟ ਤੋਂ ਘੱਟ ਮੇਰੀ ਛੋਟੀ ਜਿਹੀ ਮਤ ਦੇ ਮੁਤਾਬਕ 15 ਦਿਨ ਤੇ ਮੰਗਦਾ ਹੈ। ਇਹਨੂੰ ਨਿਖੇੜਨ ਲਈ ਤੇ ਇੱਕ ਦੋ ਦਿਨ ਦੇ ਚੀ ਦਾਸ ਨੇ ਨਿਖੇੜਾ ਕਰਨਾ ਹੈ। ਭਾਵੇਂ ਇਸ ਸੰਬੰਧ ਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੈਂਕੜੇ ਸ਼ਬਦ ਨੇ, ਕਲਗੀਧਰ ਪਾਤਸ਼ਾਹ ਦੇ ਬਹੁਤ ਸਾਰੇ ਵਾਕ ਨੇ, ਭਾਈ ਗੁਰਦਾਸ ਜੀ ਨੇ ਇਸ ਦੇ ਉੱਤੇ ਬਹੁਤ ਵੱਡੀ ਮਗਜ਼ਮਾਰੀ ਕੀਤੀ ਹੈ, ਔਰ ਨੰਦ ਲਾਲ ਨੇ ਵੀ ਆਪਣੀਆਂ ਰਾਇਆਂ ਪੇਸ਼ ਕੀਤੀਆਂ ਨੇ। ਤੁਛ ਬੁੱਧੀ ਅਨੁਸਾਰ ਸਮੇਂ ਦੀ ਗਤੀ ਦੇ ਮੁਤਾਬਕ ਜਿਤਨਾ ਹੋ ਸਕਿਆ ਤੁਹਾਡੇ ਸਾਹਮਣੇ ਰੱਖਾਂਗਾ। ਪੰਕਤੀ ਹੈ ਮੂਲ, ਕਰਮੇ ਕਰਮੇ ਹੋਏ ਵਿਚਾਰ, ਸੱਚਾ ਆਪ ਸੱਚਾ ਦਰਬਾਰ, ਮੇਰੇ ਦੁੱਖਾਂ ਲਈ ਕੋਈ ਦੋਸ਼ੀ ਨਹੀਂ, ਮੇਰੇ ਦੁੱਖਾਂ ਲਈ ਮੈਂ ਦੋਸ਼ੀ ਹਾਂ। ਦੱਦਾ ਦੋਸ ਨਾ ਦੇਉ ਕਾਹੂ, ਦੋਸ ਕਰਮਾ ਆਪਣਿਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਔਰ ਜਨਾ। ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਉਦਾਸ ਹੋਏ ਬਿਨਾ ਨਵੇਂ ਜੀਵਨ ਦੀ ਤਲਾਸ਼ ਕਰਨੀ ਬੜੀ ਔਖੀ ਹੈ। ਜੋ ਇਸ ਸੰਸਾਰ ਤੋਂ ਉਦਾਸ ਹੀ ਨਹੀਂ, ਨਿਰੰਕਾਰ ਦੀ ਕਿਸ ਤਰ੍ਹਾਂ ਤਲਾਸ਼ ਕਰੇਗਾ, ਮੁਸ਼ਕਿਲ ਹੈ। ਔਰ ਜੈਸੇ ਸ਼ਬਦ ਚੋਟ ਕਰ ਗਿਆ, ਉਦਾਸ ਹੋ ਗਿਆ, ਇਹ ਬੰਦਾ ਅਗਰ ਮੁਸਲਮਾਨ ਹੈ ਤਾਂ ਸ਼ਰ੍ਹਾਂ ਦਾ ਪੂਰਾ ਪਾਬੰਦ ਹੋ ਜਾਏਗਾ। ਅਗਰ ਇਹ ਬੰਦਾ ਗੁਰਦੁਆਰੇ ਆ ਰਿਹਾ ਤਾਂ ਸਾਰੀ ਰਹਿਤ ਵੈਦ ਦਾ ਧਾਰਨੀ ਹੋ ਜਾਏਗਾ ਇਕਦਮ। ਔਰ ਇਹ ਬੰਦਾ ਅਗਰ ਹਿੰਦੂ ਹੈ ਤਾਂ ਪੂਰਾ ਕਰਮ ਕਾਂਡ ਅਪਣਾ ਲਏਗਾ ਫੌਰਨ। ਸ਼ਬਦ ਨੇ ਚੋਟ ਕਰ ਦਿੱਤੀ, ਸੰਗ ਨੇ ਚੋਟ ਕਰ ਦਿੱਤੀ ਹੈ। ਜਦ ਸਤਸੰਗ ਨੇ ਚੋਟ ਕੀਤੀ ਹੈ ਤਾਂ ਇਹ ਆਪਣੇ ਇਸ਼ਟ ਦਾ ਪੂਰਨ ਤੌਰ ਤੇ ਬਣਨ ਦੀ ਕੋਸ਼ਿਸ਼ ਕਰੇਗਾ। ਅਗਰ ਕੋਈ ਹਿੰਦੂ ਪੂਰਨ ਤੌਰ ਤੇ ਕਰਮ ਕਾਂਡ ਹੀ ਨਹੀਂ ਹੋਇਆ, ਅਜੇ ਸਤਸੰਗ ਨੇ ਚੋਟ ਨਹੀਂ ਕੀਤੀ। ਅਗਰ ਕੋਈ ਮੁਸਲਮਾਨ ਪੂਰਨ ਤੌਰ ਤੇ ਸ਼ਰ੍ਹਾਂ ਦਾ ਧਾਰਨੀ ਨਹੀਂ ਹੋਇਆ, ਯਕੀਨ ਜਾਣੋ ਅਜੇ ਨਮਾਜ਼ ਨੇ ਚੋਟ ਨਹੀਂ ਕੀਤੀ, ਅਜੇ ਕੁਰਾਨ ਦੀ ਤਲਾਵਤ ਦਾ ਕੋਈ ਅਸਰ ਨਹੀਂ ਹੋਇਆ, ਕੁਛ ਵੀ ਨਹੀਂ। ਕੋਈ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਨਹੀਂ ਹੋਇਆ, ਅਜੇ ਸ਼ਬਦ ਨੇ ਚੋਟ ਨਹੀਂ ਕੀਤੀ, ਅਜੇ ਕਥਾ ਕੀਰਤਨ ਨੇ ਕਦੇ ਚੋਟ ਨਹੀਂ ਕੀਤੀ। ਇਹ ਮਨ ਨੂੰ ਇੱਕ ਪਾਸੇ ਕਰ ਜਾਂਦਾ ਰਿਹਾ, ਸ਼ਬਦ ਦਾ ਤੀਰ ਲੰਘ ਜਾਂਦਾ ਰਿਹਾ, ਨਹੀਂ ਲੱਗੇ। ਅਗਰ ਲੱਗਦਾ ਤਾਂ ਇਹ ਪੂਰਨ ਤੌਰ ਤੇ ਰਹਿਤ ਵੈਦ ਦਾ ਧਾਰਨੀ ਹੋ ਜਾਂਦਾ। ਅਗਰ ਸਤਸੰਗ ਨੇ ਚੋਟ ਕੀਤੀ ਹੈ ਤੇ ਪੂਰਾ ਕਰਮ ਕਾਂਡੀ ਹੋ ਜਾਣਾ ਸੀ ਇਸਨੇ। ਔਰ ਜੇ ਮੁਸਲਮਾਨ ਹੈ ਤੇ ਪੱਕਾ ਸ਼ਰਈ ਹੋ ਜਾਣਾ ਸੀ, ਪੰਜ ਵਕਤ ਦਾ ਪੱਕਾ ਨਮਾਜ਼ੀ, ਔਰ ਪੂਰੀ ਕੁਰਾਨ ਦੀ ਤਲਾਵਤ ਕਰਨ ਵਾਲਾ, ਜ਼ਕਾਤ ਦੇਣ ਵਾਲਾ, ਰੋਜ਼ੇ ਰੱਖਣ ਵਾਲਾ, ਕਿਸੇ ਵੀ ਨਿਯਮ ਨੂੰ ਛੋੜਨ ਵਾਲਾ ਨਹੀਂ, ਪੂਰੀ ਪੁਖਤਗੀ ਪੱਕਿਆਈ। ਤੇ ਹੁਣ ਜੋ ਕੁਛ ਮੈਂ ਕਹਿਣ ਲੱਗਾ ਉਹਨੂੰ ਥੋੜੀ ਜਿਹੀ ਗਹਿਰਾਈ ਨਾਲ ਸਰਵਣ ਕਰਨਾ। ਸਾਲ, ਦੋ ਸਾਲ, ਪੰਜ ਸੱਤ ਸਾਲ ਸ਼ਰ੍ਹਾਂ ਦੇ ਚ ਲੰਘੇ ਨੇ, ਕਰਮ ਕਾਂਡ ਦੇ ਚ ਲੰਘੇ ਨੇ, ਰਹਿਤ ਵਹਿਤ ਦੇ ਚ ਲੰਘੇ ਨੇ, ਲੇਕਿਨ ਨਵੀਂ ਜ਼ਿੰਦਗੀ ਪ੍ਰਾਪਤ ਨਹੀਂ ਹੋਈ, ਨਵਾਂ ਜੀਵਨ ਪ੍ਰਾਪਤ ਨਹੀਂ ਹੋਇਆ। ਦੋ ਸ਼ਬਦ ਬਰਦਾਸ਼ਤ ਕਰਨੇ, ਇਹ ਬੰਦਾ ਸ਼ਰ੍ਹਾਂ ਤੋਂ ਵੀ ਉਦਾਸ ਹੋ ਜਾਏਗਾ, ਇਹ ਬੰਦਾ ਕਰਮ ਕਾਂਡ ਤੋਂ ਵੀ ਉਦਾਸ ਹੋ ਜਾਏਗਾ। ਤੇ ਹੱਥ ਜੋੜ ਕੇ ਮੈਂ ਮਾਫ਼ੀ ਮੰਗ ਲਵਾਂ, ਮੈਂ ਗਲਤ ਹੋਵਾਂ ਤੇ ਮੇਰੀ ਸੁਧਾਈ ਵੀ ਕਰ ਦੇਣਾ, ਇਹ ਬੰਦਾ ਰਹਿਤ ਬੈਤ ਤੋਂ ਵੀ ਉਦਾਸ ਹੋ ਜਾਏਗਾ। ਕਿਉਂ? ਜਿਸ ਲਈ ਸ਼ਿੰਗਾਰ ਕੀਤਾ ਹੈ ਉਹਦੀ ਝਲਕ ਨਹੀਂ ਮਿਲੀ। ਪੰਜ ਸੱਤ ਸਾਲ ਹੋ ਗਏ ਨੇ, ਦਸ ਸਾਲ ਹੋ ਗਏ ਨੇ, ਤੇ ਕਿਉਂਕਿ ਸੋਚਣ ਵਾਲਾ ਬੰਦਾ, ਤਾਂ ਹੀ ਤੇ ਸ਼ਬਦ ਨੇ ਚੋਟ ਕੀਤੀ। ਸੋਚਦਾ ਨਾ ਤੇ ਚੋਟ ਲੱਗਣੀ ਨਹੀਂ ਸੀ, ਚੋਟ ਤੇ ਸਿਆਣੇ ਨੂੰ ਲੱਗੇਗੀ ਲਾਜ਼ਮੀ। 90% ਖੁਦਕਸ਼ੀ ਸਿਆਣੇ ਬੰਦੇ ਕਰਦੇ ਨੇ, ਮੂੜ ਨਹੀਂ ਕਰਦੇ, ਔਖੇ ਨਾ ਹੋਣਾ। ਔਰ ਆਪਣੇ ਆਪ ਨੂੰ ਭੁਲਾਉਣ ਦੀ ਵੀ ਕੋਸ਼ਿਸ਼ ਉਹੀ ਕਰਦੇ ਨੇ ਜੋ ਬਹੁਤਾ ਸੋਚਦੇ ਨੇ ਤੇ ਬਹੁਤੇ ਸੋਚਣ ਕਰਕੇ ਗਮਗੀਨ ਹੋ ਜਾਂਦੇ ਨੇ, ਤੇ ਆਪਣੇ ਆਪ ਦੇ ਨਾਲ ਬੈਠਣਾ ਬੜਾ ਔਖਾ ਹੋ ਜਾਂਦਾ, ਆਪਣੇ ਆਪ ਨੂੰ ਭੁਲਾਉਣ ਦੀ ਕੋਸ਼ਿਸ਼ ਕਰਦੇ ਨੇ। ਮਨੁੱਖ ਪੁੱਤਰ ਨਾਲ ਬੈਠ ਸਕਦਾ, ਮਿੱਤਰ ਨਾਲ ਬੈਠ ਸਕਦਾ, ਪਤਨੀ ਨਾਲ ਬੈਠ ਸਕਦਾ, ਪਤੀ ਨਾਲ ਬੈਠ ਸਕਦਾ, ਕੋਈ ਕਿਤਾਬ ਚਾਹੀਦੀ ਹੈ ਟੀਵੀ ਨਾਲ ਬੈਠ ਸਕਦਾ, ਰੇਡੀਓ ਨਾਲ ਬੈਠ ਸਕਦਾ, ਮਨੁੱਖ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦਾ, ਕੋਈ ਵੀ ਨਹੀਂ ਬੈਠ ਸਕਦਾ। ਕਿਉਂ? ਜੈਸੇ ਆਪਣੇ ਆਪ ਦੇ ਨਾਲ ਬੈਠਦਾ ਸਿਵਾਏ ਬੇਚੈਨੀ ਤੋਂ ਹੋਰ ਕੁਛ ਵੀ ਨਹੀਂ। ਹਰ ਮਨੁੱਖ ਦੌੜ ਰਿਹਾ ਕਿੱਥੋਂ? ਆਪਣੇ ਆਪ ਤੋਂ ਭੱਜੋ, ਆਪਣੇ ਆਪ ਤੋਂ ਭੱਜੋ, ਦੂਸਰੇ ਕੋਲ ਬੈਠੋ। ਪਰ ਕੌਣ ਦੱਸੇ ਦੂਸਰੇ ਕੋਲ ਵੀ ਇਹੀ ਸਿਆਪੇ ਨੇ? ਇਹੀ ਕੁਛ ਹੈ, ਦੂਸਰਾ ਵੀ ਇਹੀ ਕੁਛ। ਕਿਸ ਪੇ ਖੋਲੋ ਗੰਠੜੀ, ਦੁਖੀ ਭਰ ਆਇਆ, ਮਹਾਰਾਜ ਕਹਿੰਦੇ ਮੈਂ ਗੰਢ ਕੇ ਅੱਗੋਂ ਖੋਲਾਂ ਚਾਹੀਦੇ ਅੱਗੋਂ ਖੋਲਣ ਲੱਗਦਾ ਅੱਗੇ ਪਹਿਲੇ ਹੀ ਖੋਲ ਕੇ ਰੱਖ ਦਿੰਦਾ ਮੈਂ ਇੱਕ ਦੁੱਖ ਦੀ ਗੱਲ ਕਰਦਾ ਉਹ 10 ਦੁੱਖ ਦੀ ਗੱਲ ਕਰਦਾ ਬਸ ਦੋ ਦੁਖੀ ਬੈਠ ਕੇ ਆਪਣੇ ਦੁੱਖ ਨੂੰ ਬੁਲਾ ਸਕਦੇ ਨੇ ਮਿਟਦਾ ਕੋਈ ਨਹੀਂ ਇਹ ਵੀ ਮੈਰਜ ਕਰਦੇ ਹਾਂ ਵਕਤੀ ਤੌਰ ਤੇ ਬੁਲਾਉਣ ਦਾ ਇੱਕ ਢੰਗ ਆਉਂਦਾ ਇਸ ਵਾਸਤੇ ਕਹਿੰਦੇ ਨੇ ਇਕੱਲਾ ਤੇ ਰੱਬ ਵੀ ਨਾ ਹੋਵੇ ਇਕੱਲ ਅੱਖਰ ਦੀਏ ਤੇ ਜਿਹਨੂੰ ਇਕੱਲ ਅੱਖਰ ਦੀ ਗੱਲ ਸਪਸ਼ਟ ਹੋ ਗਈ ਆਪਣੇ ਆਪ ਦੇ ਨਾਲ ਨਹੀਂ ਰਹਿ ਸਕਦਾ ਔਰ ਕਿਉਂ ਨਹੀਂ ਰਹਿ ਸਕਦਾ ਇਹਦੇ ਕੋਲ ਕੁਛ ਵੀ ਨਹੀਂ ਹੈ ਤਾਂ ਹੀ ਨਹੀਂ ਰਹਿ ਸਕਦਾ ਜੋ ਆਪਣੇ ਆਪ ਦੇ ਨਾਲ ਰਹਿ ਸਕਦਾ ਬੜਾ ਮਹਾਨ ਮਨੁੱਖ ਹੈ ਬਹੁਤ ਵੱਡਾ ਮਨੁੱਖ ਹੈ ਇਹ ਵੀ ਮੈਂ ਉਹਦੇ ਕੋਲ ਕੁਛ ਹੈ ਰਿਸ਼ੀ ਯਾਗਵਲਕ ਗੰਗਾ ਦੇ ਤੱਟ ਤੇ ਬੈਠਾ ਸੀ ਉਸਦੇ ਮਿੱਤਰ ਨੇ ਦੇਖਿਆ ਇਕੱਲਾ ਬੈਠਾ ਹੈ ਰਿਸ਼ੀ ਚਲੋ ਚੱਲ ਕੇ ਸਾਥ ਦੇ ਦਈਏ ਜਾ ਕੇ ਕੋਲ ਬੈਠਿਆ ਤੇ ਆਖਿਆ ਸੰਤ ਜੀ ਤੁਸੀਂ ਇਕੱਲੇ ਬੈਠੇ ਸੀ ਨਾ ਤੇ ਮੈਂ ਤੁਹਾਡਾ ਸਾਥ ਦੇਣ ਲਈ ਆ ਗਿਆ ਯਾਗਵਲਕ ਕਹਿਣ ਲੱਗਾ ਤੈਨੂੰ ਕਿਸਨੇ ਕਹਿ ਦਿੱਤਾ ਮੈਂ ਇਕੱਲਾ ਬੈਠਾ ਸੀ ਮੈਂ ਤੇ ਆਪਣੇ ਨਾਲ ਜੁੜਿਆ ਹੋਇਆ ਸੀ ਹੁਣ ਤੂੰ ਆਇਆ ਮੈਨੂੰ ਇਕੱਲਾ ਕਰ ਦਿੱਤਾ ਮੈਨੂੰ ਆਪਣੇ ਨਾਲੋਂ ਤੋੜ ਦਿੱਤਾ ਮੇਰੇ ਤੇ ਰਹਿਮ ਖਾ ਤਰਸ ਕਰ ਮੈਨੂੰ ਆਪਣੇ ਆਪ ਦੇ ਨਾਲ ਬੈਠਣ ਦੇ ਇੱਕ ਇਹ ਵੀ ਢੰਗ ਹੈ ਇੱਕ ਇਹ ਵੀ ਤਰੀਕਾ ਹੈ ਵਰਨਾ ਇਕੱਲੇਪਨ ਨੂੰ ਆਮ ਦੁਨੀਆਂ ਤੇ ਸਜ਼ਾ ਮੰਨਦੀ ਹੈ ਪਤਾ ਹੈ ਜੇਲ੍ਹ ਦੇ ਜਿਸ ਨੂੰ ਸਭ ਤੋਂ ਕਰੜੀ ਸਜ਼ਾ ਦੇਣੀ ਹੋਵੇ ਉਹਨੂੰ ਇਕੱਲਾ ਰੱਖਦੇ ਨੇ ਤਨਹਾ ਪੰਜਾਬੀ ਠੀਕ ਹੋ ਜਾਏਗਾ ਇਹਨੂੰ 5-7 ਦਿਨ ਇਕੱਲਿਆਂ ਰੱਖੋ ਤਨਹਾਈ ਸਜ਼ਾ ਹੈ ਕਿਸ ਲਈ ਜਿਹਦੇ ਕੋਲ ਕੁਛ ਵੀ ਨਹੀਂ ਹੈ ਨਾ ਕੋਈ ਉਮੰਗ ਨਾ ਕੋਈ ਤਰੰਗ ਨਾ ਕੋਈ ਖੇੜਾ ਨਾ ਕੋਈ ਖੁਸ਼ੀ ਨਾ ਅੰਦਰ ਹੁਲਾਸ ਕਿਸ ਤਰ੍ਹਾਂ ਆਪਣੇ ਆਪ ਦੇ ਨਾਲ ਬੈਠੇ ਕਿਉਂਕਿ ਆਪਣੇ ਆਪ ਦੇ ਨਾਲ ਨਹੀਂ ਬੈਠ ਸਕਦੇ ਸਿਵਾਏ ਦੁੱਖਾਂ ਤੋਂ ਰਹਿ ਕੇ ਹਰ ਮਨੁੱਖ ਦੁੱਖਾਂ ਦੀ ਪੰਡਦਾ ਹੈ ਹਰ ਮਨੁੱਖ ਦੁੱਖਾਂ ਦੀ ਗੱਠੜੀ ਚੁੱਕੀ ਫਿਰਦਾ ਹੈ ਹਰ ਮਨੁੱਖ ਦੇ ਕੋਲ ਹੌਕੇ ਹੀ ਹੌਕੇ ਨੇ ਬਸ ਤੁਸੀਂ ਥੋੜਾ ਜਿਹਾ ਮੌਕਾ ਦਿਓ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਦੇਖੋ ਕਿਤਨੇ 100 ਦੁੱਖ ਸੁਣਾਉਂਦਾ ਹੈ ਕਿ ਨਹੀਂ ਗੰਢ ਖੋਲਣੀ ਅਗਲੇ ਦਿਖੀ ਬਸ ਤੁਸੀਂ ਆਪਣਾ ਇੱਕ ਦੁੱਖ ਸੁਣਾਓ ਬਾਕੀ ਉਹ ਸੁਣਾਉਂਦਾ ਰਹੇਗਾ ਮਸ਼ੀਨ ਦੀ ਤਰ੍ਹਾਂ ਚੱਲਦਾ ਰਹੇਗਾ ਸੁਣਦੇ ਜਾਣਾ ਸਭ ਕੁਝ ਸੁਣਾਈ ਜਾਏਗਾ ਚੁੱਪੀ ਨਹੀਂ ਕਰੇਗਾ ਔਰ ਮੇਰੀ ਕੋਸ਼ਿਸ਼ ਇਹ ਹੀ ਆਉਂਦੀ ਹੈ ਯਕੀਨ ਜਾਣਾ ਔਖੇ ਨਾ ਆਉਣਾ ਵੀ ਕਿਸੇ ਦੇ ਸਾਹਮਣੇ ਕੋਈ ਇਸ ਤਰ੍ਹਾਂ ਦੀ ਗੱਲ ਨਾ ਕਰੀਏ ਨਹੀਂ ਗੰਢ ਖੋਲੀ ਨਹੀਂ ਤੇ ਫਿਰ ਖੈਰ ਕੋਈ ਨਹੀਂ ਇਹ ਹਕੀਕਤ ਹੈ ਬਹੁਤ ਵੱਡੀ ਸੱਚਾਈ ਹੈ ਕਿ ਮਨੁੱਖ ਨੂੰ ਆਪਣੇ ਦੁੱਖ ਸੁਣਾਉਣ ਦਾ ਵੀ ਸ਼ੌਕ ਆਉਂਦਾ ਰਸ ਆਉਂਦਾ ਬੜਾ ਸਵਾਦ ਆਉਂਦਾ ਇਸ ਤਰ੍ਹਾਂ ਦੀ ਇੱਕ ਆਦਤ ਵੀ ਬਣ ਜਾਂਦੀ ਹੈ ਔਰ ਐਸੀ ਆਦਤ ਮਨੁੱਖ ਨੂੰ ਇਤਨਾ ਵਿਗਾੜ ਦਿੰਦੀ ਹੈ ਕਿ ਕਿਧਰੇ ਕਿਧਰੇ ਫਿਰ ਇਹ ਸੁੱਖ ਨੂੰ ਵੀ ਦੁੱਖ ਦੇ ਚ ਬਦਲਦਾ ਇਹ ਵੀ ਮੈਂ ਅਰਜ਼ ਕਰਾਂ ਤੁਸੀਂ ਆਖੋ ਕਿ ਸੁੱਖ ਨੂੰ ਦੁੱਖ ਦੇ ਚ ਬਦਲਦਾ ਹਾਂ ਮੈਂ ਪ੍ਰਤੱਖ ਰੂਪ ਵਿੱਚ ਦੇਖਿਆ ਬੰਬੇ ਤੋਂ ਮੈਂ ਇੰਦੌਰ ਜਾਣਾ ਸੀ ਦਾਦਰ ਸਿੰਘ ਸਭਾ ਦੇ ਚ ਇੱਕ ਇੰਦੌਰ ਦਾ ਹੀ ਸੱਜਣ ਮਿਲ ਗਿਆ ਉਹਨੇ ਕਿਹਾ ਗਿਆਨੀ ਜੀ ਅਸੀਂ ਬਾਈ ਰੋਡ ਜਾ ਰਹੇ ਹਾਂ ਸਾਡੀ ਕਾਰ ਅਸੀਂ 3 ਆਦਮੀ ਡਰਾਈਵਰ ਹਾਂ ਅਤੇ ਪਤੀ ਪਤਨੀ 3 ਤੁਸੀਂ ਨਾਲ ਚੱਲੋ ਸਾਡੇ ਰਸਤਾ ਚੰਗਾ ਪਾਸ ਹੋਵੇਗਾ ਗੱਲਾਂ ਬਾਤਾਂ ਕਰਦੇ ਜਾਵਾਂਗੇ ਅਤੇ ਮੈਨੂੰ ਕਹਿਣ ਲੱਗਾ ਰਸਤੇ 'ਚ ਬੜੇ ਪਹਾੜ ਪੈਂਦੇ ਨੇ ਹਰਿਆਵਲ ਬੜੀ ਹੈ ਸਾਗਵਾਨ ਦਾ ਬੜਾ ਜੰਗਲਾਤ ਆਏਗਾ ਮੈਂ ਤਾਂ ਪਤਾ ਤਾਂ ਮੈਨੂੰ ਵੀ ਹੈ ਪਰ ਚਲੋ ਜਿਸ ਤੁਸੀਂ ਕਹਿੰਦੇ ਇਸ ਤਰ੍ਹਾਂ ਬਣਾ ਲੈਂਦੇ ਹਾਂ ਪ੍ਰੋਗਰਾਮ ਉਸ ਦਿਨ ਦਾ ਇਹ ਮੇਰਾ ਤਲਖ ਤਜਰਬਾ ਹੈ ਜਿਉਂ ਬੰਬੇ ਸ਼ਹਿਰ ਤੋਂ ਗੱਡੀ ਬਾਹਰ ਨਿਕਲੀ ਉਹਨੇ ਹੌਕੇ ਭਰਨੇ ਸ਼ੁਰੂ ਕੀਤੇ ਹੌਕੇ ਅੱਗੇ ਮੈਂ ਡਰਾਈਵਰ ਦੇ ਨਾਲ ਫਰੰਟ ਸੀਟ ਤੇ ਬੈਠਾ ਪਿੱਛੇ ਦੋਵੇਂ ਪਤੀ ਪਤਨੀ ਬੈਠੇ ਤੇ ਮੈਂ ਹੈਰਾਨ ਹੋਏ ਤੇ ਹੌਕੇ ਇੱਕ ਜਲਾ ਕੇ ਰੱਖ ਦੇਗਾ ਇੰਦੌਰ ਤੱਕ ਪਹੁੰਚਦੇ ਇੱਕ ਬੇਚੈਨ ਬੰਦੇ ਕੋਲ ਬੈਠੋ ਉਹਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਇੱਕ ਆਨੰਦ ਪ੍ਰਸੰਨਚਿਤ ਮਨੁੱਖ ਕੋਲ ਬੈਠੋ ਉਸਦੀਆਂ ਤਰੰਗਾਂ ਪ੍ਰਭਾਵਿਤ ਕਰਦੀਆਂ ਨੇ ਤੇ ਬੜਾ ਬੇਚੈਨ ਬੰਦਾ ਇਸ ਤਰ੍ਹਾਂ ਹੀ ਹੌਕੇ ਭਰਦਾ ਹੈ ਇੰਦੌਰ ਤੱਕ ਗਿਆ ਇੱਥੇ ਸਾਰੀ ਕਾਰ ਨੂੰ ਹੀ ਫੁੱਕ ਕੇ ਰੱਖ ਦੇਗਾ ਇੰਨੇ ਹੌਕੇ ਇੰਨੀ ਸੜਾਂਤ ਇਤਨੀ ਜਲਨ ਮੇਰੇ ਕੋਲ ਰਿਹਾ ਨਹੀਂ ਗਿਆ ਜੈਸੇ ਜਲਗਾਓਂ ਦੇ ਨੇੜੇ ਪਹੁੰਚੇ ਤੇ ਮੈਂ ਪੁੱਛ ਲਿਆ ਮੈਂ ਸਰਦਾਰ ਜੀ ਗੱਲ ਕੀ ਹੈ ਮੈਂ ਕਿਹਾ ਮੈਨੂੰ ਤੁਹਾਡੀ ਪ੍ਰਾਈਵੇਟ ਜ਼ਿੰਦਗੀ ਤੇ ਮੁਦਾਖਲਤ ਕਰਨੀ ਨਹੀਂ ਚਾਹੀਦੀ ਪਰ ਤੁਸੀਂ ਇਸ ਤਰ੍ਹਾਂ ਦੇ ਹੌਕੇ ਭਰਦੇ ਆ ਰਹੇ ਹੋ ਮੈਂ ਬੇਚੈਨ ਹੋ ਗਿਆ ਔਰ ਮੈਂ ਸੋਚੀ ਪੈ ਗਿਆ ਕਿ ਮੈਂ ਇਹ ਸਫ਼ਰ ਕਿਉਂ ਚੁਣ ਲਿਆ ਤੁਹਾਡੇ ਨਾਲ ਗੱਲ ਕੀ ਹੈ ਪਤਾ ਮੈਨੂੰ ਕੀ ਆਖਣ ਲੱਗੇ
2: ਗਹਿਣੀ ਜੀ ਇੱਕੋ ਹੀ ਦਿਨ ਦੇ 6 ਲੱਖ ਦਾ ਘਾਟਾ ਪੈ ਗਿਆ, ਇੱਕੋ ਹੀ ਦਿਨ ਦੇ ਵਿੱਚ। ਕੱਲ ਤੋਂ ਕੱਲ ਦਾ ਮੈਂ ਬੜਾ ਬੇਚੈਨ, ਬਹੁਤ ਪਰੇਸ਼ਾਨ। ਪਤਨੀ ਬੋਲ ਪਈ, ਕਹਿੰਦੀ ਗਿਆਨੀ ਜੀ ਇਹ ਗੱਲ ਨਹੀਂ ਹੈ, ਇਹ ਗਲਤ ਕਹਿੰਦੇ ਨੇ। ਔਰ ਉਹਨਾਂ ਨੂੰ ਸਮਝਾਉਣ ਲੱਗੀ, ਕਮ ਸੇ ਕਮ ਗਿਆਨੀ ਉਹਨਾਂ ਦੇ ਨਾਲ ਤੇ ਝੂਠ ਨਾ ਬੋਲੋ। ਉਹ ਕਹਿਣ ਲੱਗੀ ਇਹਨਾਂ ਨੂੰ 4 ਲੱਖ ਦਾ ਨਫਾ ਹੋਇਆ, ਪਰ ਇਹਨਾਂ ਨੇ ਮਿਥਿਆ ਸੀ ਕਿ 10 ਲੱਖ ਮਿਲੇਗਾ, ਤਾਂ 10 ਤੇ ਮਿਲਿਆ ਨਹੀਂ, ਮਿਲਿਆ 4 ਹੈ। ਤਾਂ ਹੁਣ ਕੱਲ ਦਾ ਕਈ ਜਾਂਦੇ ਨੇ 6 ਲੱਖ ਦਾ ਘਾਟਾ ਪੈ ਗਿਆ, 6 ਲੱਖ ਦਾ ਘਾਟਾ ਪੈ ਗਿਆ। ਨਾ ਆਪ ਆਰਾਮ ਕਰਦੇ ਨੇ, ਨਾ ਕਿਸੇ ਹੋਰ ਨੂੰ, ਰੋਈ ਜਾਂਦੇ ਨੇ ਦੁਖੀ। ਮੈਂ ਕਿਹਾ ਠੀਕ ਹੈ, ਦੁੱਖ ਦੁੱਖ ਪ੍ਰਤੀਤ ਹੋਵੇ, ਇਸ ਤਰ੍ਹਾਂ ਦੇ ਲੋਕ ਤਾਂ ਹੈ ਨਾ, ਪਰ ਕਈ ਨਫੇ ਨੂੰ ਵੀ ਨੁਕਸਾਨ ਵਿੱਚ ਬਦਲ ਦਿੰਦੇ ਨੇ, ਕਈ ਸੁੱਖਾਂ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ ਨੇ, ਜੀਵਣਾ ਨਹੀਂ ਆਉਂਦਾ। ਬਹੁਤ ਸਾਰੇ ਲੋਕ ਤਾਂ ਐਸੇ ਨੇ ਸੁੱਖ ਨੂੰ ਵੀ ਦੁੱਖ ਦੇ ਵਿੱਚ ਬਦਲ ਦਿੰਦੇ, ਨਫਿਆਂ ਨੂੰ ਵੀ ਨੁਕਸਾਨ ਦੇ ਜੋ ਹੈ ਬਦਲ ਕੇ ਰੱਖ ਦਿੰਦੇ ਨੇ, ਜੀਵਣਾ ਆਪਣਾ ਵੀ ਮਹੌਲ ਕਰਦੇ ਨੇ ਦੂਜਿਆਂ ਦਾ ਵੀ, ਆਦਤ ਹੋ ਜਾਂਦੀ ਹੈ। ਔਰ ਫਿਰ ਹੌਕੇ ਹੀ ਹੌਕੇ ਤੇ ਪੁੱਛੋ ਤੇ ਫਿਰ ਦੁੱਖਾਂ ਦੀ ਪੰਡ ਖੋਲ ਕੇ ਜੋ ਹੈ ਰੱਖਣਗੇ, ਵਿਸਤਾਰ ਸਾਹਿਬ ਜੋ ਹੈ ਬਿਆਨ ਕਰਨਗੇ। ਤਾਂ ਖੈਰ ਮਨੁੱਖ ਦਾ ਆਪਣੇ ਆਪ ਦੇ ਨਾਲ ਜੀਵਣਾ ਬੜਾ ਔਖਾ ਹੈ, ਭੁਲਾਉਣ ਦੀ ਕੋਸ਼ਿਸ਼, ਇੱਥੋਂ ਹੀ ਜੋ ਹੈ ਸਿਲਸਿਲਾ ਆਰੰਭ ਹੁੰਦਾ ਹੈ। ਤਾਂ ਹੁਣ ਮੁਕਤਸਰ ਮੈਂ ਅਰਜ਼ ਕਰਾਂ, ਜੋ ਸ਼ਬਦ ਤੋਂ ਸਤਸੰਗ ਤੋਂ ਚੋਟ ਖਾ ਕੇ ਉਦਾਸ ਹੋਇਆ, ਲਾਜ਼ਮੀ ਅਗਰ ਇਹ ਸਿੱਖ ਹੈ ਤਾਂ ਪੂਰਾ ਰੈਤੀਆ ਬੈਤੀਆ ਹੋਵੇਗਾ। ਮੈਂ ਫਿਰ ਦੁਹਰਾਵਾਂ, ਅਗਰ ਇਹ ਮੁਸਲਮਾਨ ਹੈ ਤਾਂ ਪੱਕਾ ਸ਼ਰਈ ਹੋਵੇਗਾ, ਪੱਕਾ ਸ਼ਰਈ। ਹੱਜ ਤੇ ਵੀ ਜਾਏਗਾ, ਰੋਜ਼ੇ ਵੀ ਰੱਖੇਗਾ, 5 ਵਕਤ ਨਮਾਜ਼ ਵੀ ਪੜ੍ਹੇਗਾ, ਜ਼ਕਾਤ ਵੀ ਦੇਵੇਗਾ, ਤਲਾਵਤ ਵੀ ਕਰੇਗਾ, ਸਭ ਕੁਛ ਕਰੇਗਾ, ਸੁੰਨਤ ਵੀ ਰੱਖੇਗਾ। ਔਰ ਜੇ ਇਹ ਹਿੰਦੂ ਹੈ, ਪੱਕਾ ਕਰਮਕਾਂਡੀ ਹੋਵੇਗਾ, 68 ਤੀਰਥਾਂ ਦੇ ਵਿੱਚ ਉਸਨੇ ਇੱਕ ਵੀ ਨਹੀਂ ਛੱਡਣਾ, ਸਾਰਿਆਂ ਦਾ ਇਸ਼ਨਾਨ ਕਰਕੇ ਆਏਗਾ। ਇਹਨੇ ਮਾਘ ਦਾ ਵੀ ਇਸ਼ਨਾਨ ਕਰਨਾ, ਕੁੰਭ ਦਾ ਵੀ ਕਰਨਾ, ਇਹਨੇ ਸਵੇਰੇ ਸ਼ਾਮ ਗੀਤਾ ਦਾ ਪਾਠ ਵੀ ਕਰਨਾ, ਇਹਨੇ ਪੂਜਾ ਵੀ ਕਰਨੀ, ਇਹਨੇ ਅਰਚਾ ਵੀ ਕਰਨੀ, ਇਹਨੇ ਬੰਧਨ ਵੀ ਕਰਨਾ, ਇਹਨੇ ਤਿਲਕ ਵੀ ਪਹਿਨਣਾ, ਇਹਨੇ ਜਨੇਊ ਵੀ ਪਹਿਨਣਾ, ਇਹਨੇ ਧੋਤੀ ਵੀ ਪਹਿਨਣੀ। ਇਹ ਪੱਕਾ ਕਰਮਕਾਂਡੀ ਬਣੇਗਾ, ਇਹ ਪੱਕਾ ਰਹਿਤ ਬਹਿਤੀਆ ਬਣੇਗਾ, ਔਰ ਇਹ ਪੱਕਾ ਸ਼ਰਈ ਬਣੇਗਾ। ਲੇਕਿਨ ਦਿਨ ਬਹੁਤ ਹੋ ਜਾਣ ਤੇ ਬੰਦਾ ਸੋਚਣ ਸਮਝਣ ਵਾਲਾ ਹੋਵੇ, ਦਿਮਾਗੀ ਤਲ ਤੇ ਜੀਣ ਵਾਲਾ ਹੋਵੇ। ਸ਼ਬਦ ਚੋਟ ਕਰ ਗਿਆ ਸੀ, ਸਤਸੰਗ ਚੋਟ ਕਰ ਗਿਆ, ਉਦਾਸ ਹੋਇਆ, ਯਕੀਨ ਜਾਣੋ ਹੁਣ ਇਸ ਨੂੰ ਇੱਕ ਹੋਰ ਚੋਟ ਲੱਗੇਗੀ, ਜਿਸ ਲਈ ਇਹ ਸਾਰਾ ਸ਼ਿੰਗਾਰ ਉਸਦਾ ਤੇ ਕੋਈ ਪਤਾ ਨਹੀਂ, ਉਹ ਤੇ ਹੈ ਨਹੀਂ। ਇਹ ਸ਼ਰ੍ਹਾ ਤੋਂ ਉਦਾਸ ਹੋ ਜਾਏਗਾ ਉਸਦਾ ਦਿਮਾਗ, ਇਹ ਕਰਮਕਾਂਡ ਤੋਂ ਉਦਾਸ ਹੋ ਜਾਏਗਾ। ਇਸ਼ਾਰਾ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਬੜਾ ਸੋਹਣਾ ਕੀਤਾ, ਭਈ ਨਿਰਾਸੀ ਬਹੁਤ ਦਿਨ ਲਾ ਗਏ, ਦੇਸ਼ ਦੇ ਸੰਤਰ ਮੈਂ ਸਗਲੇ ਚ ਆ ਗਏ। ਬੜੇ ਡੇਰਿਆਂ ਚ ਗਿਆ, ਬੜੀ ਤੀਰਥ ਯਾਤਰਾ ਕੀਤੀ ਹੈ, ਬੜੇ ਸਾਧੂ ਸੰਤਾਂ ਕੋਲ ਗਿਆ, ਬੜਾ ਸਤਸੰਗ ਕੀਤਾ ਹੈ, ਦਿਨ ਬਹੁਤ ਲੰਘ ਗਏ ਨੇ, ਮੁੱਦਤ ਬਹੁਤ ਹੋ ਗਈ ਹੈ, ਪ੍ਰਾਪਤ ਕੁਛ ਨਹੀਂ ਹੋਇਆ, ਨਿਰਾਸ਼ਾ। ਬਈ ਨਿਰਾਸੀ, ਐਸਾ ਹੁੰਦਾ ਹੈ, ਕੋਈ ਮਨੁੱਖ ਪੁੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਮਿੱਤਰਾਂ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤਨੀ ਤੋਂ ਨਿਰਾਸ਼ ਹੋ ਜਾਂਦਾ ਹੈ, ਕੋਈ ਪਤੀ ਤੋਂ ਨਿਰਾਸ਼ ਹੋ ਜਾਂਦੀ ਹੈ, ਐਸਾ ਹੁੰਦਾ ਜਗਤ ਵਿੱਚ। ਕੋਈ ਮਾਂ ਬਾਪ ਤੋਂ ਨਿਰਾਸ਼ ਹੋ ਜਾਂਦਾ ਹੈ, ਔਰ ਕੋਈ ਬੱਚਿਆਂ ਤੋਂ ਨਿਰਾਸ਼ ਹੋ ਜਾਂਦਾ, ਇਹਨਾਂ ਤੋਂ ਮੈਨੂੰ ਕੀ ਸੁੱਖ ਮਿਲਣਾ ਹੈ। ਐਸਾ ਵੀ ਹੁੰਦਾ ਕੋਈ ਗੁਰੂ ਤੋਂ ਨਿਰਾਸ਼ ਹੋ ਜਾਂਦਾ, ਪਰਮਾਤਮਾ ਤੋਂ ਨਿਰਾਸ਼ ਹੋ ਜਾਂਦਾ, ਪਤਾ ਨਹੀਂ ਹੈ ਵੀ ਸਹੀ ਕਿ ਨਹੀਂ, ਔਰ ਉਸਦੇ ਮਿਲਣ ਨਾਲ ਕੀ ਮਿਲ ਜਾਣਾ। ਗੁਰੂ ਤੋਂ ਨਿਰਾਸ਼, ਪਰਮਾਤਮਾ ਤੋਂ ਨਿਰਾਸ਼, ਔਰ ਪੱਕੇ ਨਿਰਾਸ਼ ਬਿਰਤੀ ਦੇ ਉਹ ਮਿਲਣਗੇ ਤੁਹਾਨੂੰ ਜੋ ਬੜੇ ਚਾਅ ਮਲਾਰ ਨਾਲ ਇਸ ਮਾਲਕ ਤੇ ਚਲੇ ਸਨ। ਇਹ ਵੀ ਮੈਂ ਅਰਜ਼ ਕਰਦਾ, ਦੂਸਰਿਆਂ ਦੀ ਗੱਲ ਨਹੀਂ, ਦੂਸਰਾ ਇਤਨਾ ਉਦਾਸ ਨਹੀਂ ਹੋਵੇਗਾ, ਦੂਸਰਾ ਤੇ ਇਸ ਮਾਰਗ ਦਾ ਜੇ ਪਾਉਂਦੀ ਹੀ ਨਹੀਂ, ਉਦਾਸ ਹੋ ਗਿਆ। ਬਈ ਨਿਰਾਸੀ ਬਹੁਤ ਦਿਨ ਲਾ ਗਏ, ਅਗਰ ਇਹ ਉਦਾਸ ਹੋਇਆ ਤਾਂ ਇਸ ਰਹਿਤ ਬਹਿਤ ਦਾ, ਇਸ ਸ਼ਰ੍ਹਾ ਦਾ, ਇਸ ਕਰਮਕਾਂਡ ਦਾ ਫਿਰ ਸਹੀ ਇਸਤੇਮਾਲ ਕਰੇਗਾ, ਅਗੰਮੀ ਦੁਨੀਆਂ ਦੀ ਤਲਾਸ਼ ਕਰੇਗਾ, ਪਰਮ ਪ੍ਰਕਾਸ਼ ਦੀ ਖੋਜ ਕਰੇਗਾ, ਸਿਰਫ ਇਸ ਦੇ ਚ ਨਹੀਂ ਜੀਵੇਗਾ। ਇਹ ਵੀ ਮੈਂ ਅਰਜ਼ ਕਰਦੇ ਹਾਂ, ਜਿਨ੍ਹਾਂ ਦੀ ਜ਼ਿੰਦਗੀ ਦਾ ਮਕਸਦ ਮੰਜ਼ਿਲ ਸਿਰਫ ਕਰਮਕਾਂਡ ਹੋ ਜਾਂਦਾ,
0: صرف شرح ہو جاندی ہے. وہ جتنے کٹھور ہوندے نے روح زمین دے تے اتنا سخت کٹھور ہور کوئی بھی نہیں ہو سکتا. یہ بھی میں عرض کرتے ہیں وہ جتنے کٹھور ہو جان گے, وہ جتنے ظالم ہو جان گے, وہ جتنے سخت دل دے ہو جان گے. ایک ادارن تواریخی میں تھوڑے سامنے رکھا, گل سپشٹ ہو جائے گی. صوبہ سرہندی کچہری رچ گرو گوبند سنگھ جی مہاراج دے معصوم لاڈلے پیش کیتے گئے, جنہاں نو پہلے برج دے رکھیا گیا ٹھنڈے برج دے, اج پیش کیتے گئے کچہری رچ. صوبہ سرہند کہندا یہ معصوم است, یہ تے چھوٹے نے بہت, یہ مطلب انہوں مغلتا سی انہیں نہیں دیکھے سن, یہ معصوم است یہ تو بہت چھوٹے ہیں, یہ تو بالکل بچے ہیں. یہ مطلب ہے وہ دل دے کسے کونے رچ دیا پیدا ہو گئی, یہ بہت چھوٹے ہیں معصوم نے. یہ معصوم است اسی سبا ایک قاضی بیٹھا ہے, اسی سبا دیوان سوچانند بھی بیٹھا ہے, نواب ملیر کوٹلا بھی بیٹھا ہے, آلے دوالے دے ہور نواب دے جاگیردار بھی بیٹھے نے. کل ملا کے 17 بندے نے جنہاں نے فیصلہ کرنا ہے انہاں معصوم بچیاں بارے, اور فیصلے تے مور لانی ہے نواب صوبہ سرہند وجید خان, مکھی وہ ہے. پر اس مکھی دے منہ بچیاں نو ویکھدے ہی بول نکل گئے معصوم است, یہ تو چھوٹے نے بہت معصوم. دیوان سچانند کہندا ہی فرزند مار است, یہ معصوم نہیں یہ سب دے بچے نے. دیوان سچانند ای فرزند مار است, مار کہندن سپ نو پرشین دچ عربی دچ پشتو دچ سپ نو کہندن مار, ای فرزند مار است فرزند کہندن بچے نو, یہ سپ دے بچے نے. یہ وڈے ہو کے ڈنگ مارن انہاں دا سر اج ہی کچل دینا چاہیے. مار ای فرزند مار است, یہ بول دیوان سچا نند وقت پا کے کلگی دھر دے کنا تک بھی پہنچے سن. میرے بچیاں نو شہید کرن تو پہلے مار آکھیا گیا ہے, سپ آکھیا گیا ہے, ای فرزند مار است. ظفر نامہ جڑا لکھیا ہے او دے ستگر نے قبول بھی کیتا ہے, ٹھیک ہے اسی مار ہی ہیں اسی سب پی ہیں, پر ظالم لئی دشٹ لئی ستگر دے بول میں تھوڑے سامنے رکھا. چاہا شدھ کے چوں بچ گاں کشتا چار کہ باقی بماندست پیچی دا مار. کی ہویا تو میرے چار بچے مار دیتے, اورنگزیب پیچی دا سپ موجود ہے, پتہ نہیں اس طرح دے کتنے بچیاں نو جنم دے گا, سپ تے موجود ہے. کی ہویا تو چار بچے مار دیتے ہیں, چار سپ دے بچے مار دیتے سپ موجود ہے. چاہا شدھ کے چوں بچے گاں کشتا چار کہ باقی بماندست پیچی دا مار. پیچیدہ سب جو بچ گیا ہے کون, کہ ہم تسی خود اندازہ لگاؤ ستگر کس نو کہہ رہے ہیں, اپنے آپ نو کہہ رہے ہیں اپنی امت خالصے نو کہہ رہے ہیں کہ باقی بماندست پیچیدہ مار, اے اورنگزیب سپ موجود ہے, کی ہویا تو چار سپ دے بچے مار دیتے. چاہا شدھ کے چوں بچے گاں کشتا چار, یہ سری مکواک پادشاہی دسویں ظفر نامہ. ظفرنامے دے ارتھ نے جت دیاں چٹھیاں. چاہا شدھ کے چوں بچے گاں کشتا چار کہ باقی بماندست پیچی دا مار, چے مردی کے اخگر خاموشاں کنی کہ آتش دا ماراں فیروزاں کنی. یہ کوئی مردانگی تے نہیں عقل مندی تے نہیں کہ تو چار چنگاریاں بجا دیں تے شولیاں نو پڑکا دیں, پڑک گئے نے شولے تیریاں چار چنگاریاں بجان دینا. پیچی دا سپ موجود ہے, کی ہویا تو چار سپ دے بچے مار دیتے. کہ ستگر ایسا کہندے نے, سپ نو سنسکرت دے بھجنگ کہندے نے, پرشین دے مار کہندے نے. بھجنگ سپ اور غضب دی گل جس دن ستگر نے قبول کر لیا سی بھجنگ ظالم لئی دشٹ لئی, اور قبول ادوں کیتا جب دیوان سچانند دی زبان تو نکلیا ای فرزند مار است, سب دے بچے نے.
2: اور پھر تے جدھر کدھر کوئی سکھ آ رہے ہوئے جا رہے ہوئے پتا مغل کی کہندے سن کی مار میں رفتی کی مار میں آمد یہ سپ جا رہے ہے یہ سپ آ رہے کوئی سکھ نہیں کہندا سی منک بھی نہیں کہندا سی

0: साहिब कहिंदे ने कामण तो शिंगार कर जा पहला कंत मनाए मत से जे कंत ना आवे एवे बिरथा जाए। पंक्तियां ने और वडहंस राग का एक बड़ा कीमती लंबा चौड़ा समा नहीं जा देते तो मुख्तसर में अर्ज करा। निराशा जाग पैंदी है, अंदरों प्रार्थना भी जाग जागती है, हे प्रभु तेरे लिए रहत बैत धारण की थी तेरा कोई पता नहीं, तेरे लिए कर्म कांड अपनाया तेरा कोई पता नहीं, तेरे लिए शरा धारण की थी तेरा कोई सरूर नहीं। तो हिरदा तड़पदा है, पहले उदास होया सी संसार का, आज उदास हो गया कर्म, आज उदास हो गया शरा, ये भी अवस्था आंदी अवस्था आंदी है भाई निराशी बहुत दिन ला गए। अगर इतों उदास होया निराश होया अंदर बहुत वड्डा बैराग जा गया है और सब कुछ आसार प्रतीत होया है, तो इस तड़पे हुए हृदय दो बार बार गहरी अरदास निकल दी है, हे प्रभु तेरे लिए श्रृंगार धारण कीता सी तेरा कोई पता नहीं, तेरे लिए तो मैं कर्म कांडी बनया सी, ये शरा ते तेरे लिए सी, ये रहत बैत ते तेरे लिए सी, ये मेरे लिए ते नहीं, मैं तेरे लिए तेरी प्रसन्नता लिए धारण की थी, पर तेरा कोई पता नहीं, तेरे रस का कोई बोध नहीं। अंदरों अरदास निकल रही है। जब जी साहब दे जप है, दूजी बाणी जाप है, तीसरी बाणी दे बैराग है, माथे मतंग जरे जर संग अनूप उतंग सुरंग सवारे कोट तुरंग कुरंग से कूदत पौन के गौन को जात निवारे भारी भुजान के भूप बलिबिद न्यावत शीस न जात बिचारे एते भय तो कहां भय भूपत अंत को ना गए ही पाए पधारे। जब सब कुछ मौत ही मौत दिखाई दे तो बंदा किस तरह जीवेगा जगत में। बैरागी ए बैरागी ए उदास मनुख लाजमी कर्मकांडी हो जाएगा, शरई हो जाएगा, रैत बैत का धारनी हो जाएगा। पर जे सोचण वाला है अकलमंद है ते दिन बहुत हो जान तो इसके अंदरों प्रार्थना भी जागेगी, हे प्रभु तेरा तो कोई पता नहीं चले, मैं तो इतनी शरा धारण कर ली, मैं तो इतना कर्मकांडी हो गया, कोमाया अठाठ तीर्था ते बहुते चंदन रगड़ लेने मैं कर लिया, बथेरा गीता दा मैं पाठ सवेरे शाम बथेरा स्नान कर लिया है, मैं सारी रहत बैत हे कीती है, बख्शिश कर तू रहमत कर। अरदास इस तड़पे हृदय चो अंदरों निकले है, अरदास कबूल हो जाती है। चौथी बाणी अरदास है, चौपाई हमरी करो हाथ दे रक्षा, दे रक्षा पूर्ण होए जित की इच्छा, तो चर नन मन रहे हमारा अपना जान करो कृतपात। सारी अरदास है, बेनती है, तू हे प्रभु बख्शिश कर, मेरा मन तेरे चरणा च रहे, बागी हो गया तेरा कुछ पता ही नहीं। जप जाप बन जाता है, जाप बैराग बन जाता है, बैराग अरदास बन जाता है, और बैरागी हिरदे तो जड़ी अरदास निकलती है कबूल हो जाती, कतई भी अर्थ नहीं जाती, बिरथी कदे न हो वही जन की अरदास, आनंद की प्राप्ति हो जाती है, परमात्मा की प्राप्ति हो जाती है, और उसकी जबान कह उठती है आनंद भया मेरी माए सत गुरु मैं पाया। आनंद की प्राप्ति हो गई, जप जाप हो गया, जाप बैराग हो गया, बैराग अरदास बन गया, अरदास आनंद की मूर्ति बन गया। ये इंज जोड़ है, ये अध्यात्मक मंडल दियां पंच स्टेजा ने जो तुच्छ बुद्धि अनुसार मैं अज ही समाप्ति करने की कोशिश की थी, क्योंकि कई तरह के कई सजणा के प्रश्न सन, मैं इसे कोई लड़ी नूं चला रहा सी, बार बार ख्याल आया कि बाकी सब्जेक्ट कई मजमून ने, धर्म के कई विषय ने, वो रह जाएंगे जो संगत पूछना चाहदिया ने। कल शरीरक जो रहत कलगीधर पिता ने सानू दिती, पंज ककार पंज बाणियां मानसिक रह, पंज ककार शरीरक रहत, उहदी विचार करके फिर बहुत सारे प्रश्न ने वो मैं हर एक नाल वायदा किया है कि एक एक दे सामने मैं गल खोला, मैं भी थकांगा तो शायद इतना खोल भी ना सका, संगत की सारी गल जो है खोलते जावांगे, और उम्मीद है माण ते नहीं हंकार ते नहीं, हो सकता है उन्हां सवालों के जवाब गुरबाणी दे चों आप नूं मिल जाएंगे, क्योंकि दास ने तो एक पाठी दी पढ़ के जो है तुहानूं सरवण करा देनी है, बाकी विचारां जो है कल। सारिआं दा हार्दिक तौर ते धन्नवाद।
1: एक ओंकार सतनाम करता पुरुख निर्भव निर्वैर अकाल मूरत आजूनी सैभं गुर प्रसाद। परिपूर्ण परमात्मा अनंत शक्तियां दा मालक है, अनंत कला धारनी है और अनंत गुण उस तों प्रगट होंदे ने। जेड़ा जेड़ा गुण, जेड़ी जेड़ी कला और जेड़ी जेड़ी शक्ति दी झलक भगतां दी दृष्टि विच पई, भगतां ने उसे ढंग दे उस कला उस शक्ति दे गीत गाए ने। वेदांत आचार्या व्यास दा ते कहना है कि जैसी मनुख दी दृष्टि हुंदी है वैसी ही सृष्टि हो जांदी है। संसार दरअसल एक रूप नहीं, जैसी जैसी मनुख दियां नजरां ने वैसे वैसे संसार दे नजारे ने। जैसी जैसी बंदे दी दृष्टि है वैसी वैसी सृष्टि दा रूप हो जांदा है। एक खिड़िया होया गुलाब दा फुल, उसनू एक बिल्ली वेख रही है, उदे वेखण दा अपना ढंग है। पर उसे खिड़े हुए गुलाब दे फुल नू जद एक कुत्ता वेखदा है तां उदी दृष्टि अपनी है। जो रूप बिल्ली नू दिखाई दे रहा है जरूरी नहीं कि ओही रूप कुत्ते नू दिखाई दे रहे। उस खिड़े हुए गुलाब दे फुल नू जद एक बकरी वेखदी है ते कई दफा मुंह दे च पाण दी कोशिश करदी है, उनू एक घास ही दिखाई देंदा है और कुछ नहीं। उसे फुल नू एक सप वेखदा है, एक आम साधारण मनुख वेखदा है, वो किसे होर ढंग नाल वेखदा है। पर उसे फुल नू जद एक कवि वेखदा है, शायर वेखदा है, वो फुल दी सुंदरता कोमलता दे बहुत गहरे तल दे च खो जांदा है और कवि दे अंदरों अगम्मी गीत फुट पैंदा है। फुल ते होई है पर वेखण वेखण दी दृष्टि वख होण करके फुल दा रूप भी वख हो जांदा है। तो जितनियां दृष्टियां ने उतनियां ही सृष्टियां ने, जितनियां नजरां ने उतने ही नजारे ने। जे सृष्टि दे अनेकां रूप हो सकदे ने तो तकनी वख वख होण दे नाते परमात्मा दे भी वख वख रूप भगतां दे सामने आए ते भगतां ने परमात्मा दे वख वख रूपां दी चर्चा कीती। साहिब श्री गुरु नानक देव जी महाराज दा फरमान कि एक कथनियां इतनियां ने वख वख रूपां दे जिन्हां नूं पूर्ण रूप दे च बयान भी नहीं कीता जा सकदा। कथना कथी ना आवे तोट, कथ कथ कथी कोटी कोट कोट। करोड़ां तरां दे कथाकारां ने करोड़ां तरां दियां कथनियां करोड़ां वार कीतियां, लेकिन हे ईश्वर तेरी कथा अजे मुक्की नहीं, खत्म नहीं होई। कथा करण वाला ते खत्म हो जांदा है लेकिन तेरी गल मुकदी नहीं, तेरी कथा मुकदी नहीं, क्योंकि तू अनंत गुणा अनंत कला ते अनंत शक्तियां दा मालक है। परिपूर्ण परमात्मा दी जिहड़ी जिहड़ी शक्ति जिहड़ी जिहड़ी कला और जिहड़ा जिहड़ा गुण सामने आया है भगतां ने उस दा बड़े सुंदर ढंग नाल वर्णन कीता है। साहिब गुरु नानक देव जी महाराज ने अपनी जपजी साहिब दी उच्चारण कीती इस पौड़ी दे च उन्हां कुछ एक दृष्टियां दा जिक्र कीता है। गावे को तान होवे किसे तान, जे किसे कुल समझण दा तान है कथन करण दा तान है तां ओ कह रहा है हे परमात्मा तू एक तान है तू एक शक्ति है। पर ये शक्ति कितनी है केता तान सवालियो रूप। साहिब कहिंदे ने ये शक्ति कितनी है अंदाजे तो परे, किस दे कोल ए कुवत है किस दे कोल ए शक्ति है कि उस शक्ति नू नाप सके तोल सके गिण सके। क्योंकि बंदे कोल पैमाने तिन ने, कुछ वस्तुआं ऐसियां ने जिन्हां नू बंदा तोल के अंदाजा ला लैंदा है इतनी है, कुछ ऐसा है जिस नू गिणना पैंदा है ते कुछ ऐसा है जिस नू नापना पैंदा है। गुरु नानक देव जी महाराज दा फरमान हे परमात्मा तू नापिया नहीं जा सकदा, ਕਿਉਂਕਿ ਪਤਾ ਹੀ ਨਹੀਂ ਚੱਲਦਾ ਕਿ ਤੂੰ ਕਿੱਥੋਂ ਸ਼ੁਰੂ ਹੁੰਦਾ ਕਿੱਥੇ ਖਤਮ ਹੁੰਦਾ। ਕੋਈ ਨਾ ਜਾਣੇ ਤੇਰਾ ਕੇਤਾ ਕੇਵੜ ਚੀਰਾ, ਜੋ ਤੇਰਾ ਚੀਰਾ ਜੋ ਤੇਰਾ ਚੋਲਾ ਹੈ ਇਹ ਨਾਪ ਤੋਲ ਵਿੱਚ ਨਹੀਂ ਆਉਂਦਾ, ਜੋ ਤੇਰੇ ਗੁਣ ਨੇ ਉਹ ਗਿਣਤੀ ਵਿੱਚ ਨਹੀਂ ਆਉਂਦੇ। ਅੰਤ ਨਾ ਸਿਫਤੀ ਕਹਿਣ ਨਾ ਅੰਤ, ਔਰ ਜਿਤਨਾ ਕਿ ਤੂੰ ਹੈ ਤੋਲਿਆ ਵੀ ਨਹੀਂ ਜਾ ਸਕਦਾ। ਅਤੁਲ ਕਿਉਂ ਤੋਲਿਆ ਜਾਏ, ਤੂੰ ਜਿਹੜਾ ਤੋਲਿਆ ਨਾ ਜਾ ਸਕੇ, ਗਿਣਿਆ ਨਾ ਜਾ ਸਕੇ, ਨਾਪਿਆ ਨਾ ਜਾ ਸਕੇ ਉਹ ਅਸੀਮ ਹੈ। ਉਸ ਦੀ ਸੀਮਾ ਬਣ ਜਾਂਦੀ ਹੈ ਜੋ ਸਾਡੀ ਤੋਲ ਵਿੱਚ ਆ ਜਾਏ, ਜੋ ਸਾਡੇ ਨਾਪ ਵਿੱਚ ਆ ਜਾਏ, ਜੋ ਸਾਡੀ ਗਿਣਤੀ ਵਿੱਚ ਆ ਜਾਏ, ਉਹ ਸਾਡੀ ਪਕੜ ਵਿੱਚ ਆ ਗਿਆ, ਉਹ ਸਾਡੇ ਕੋਲ ਹੈ। ਸਾਡੇ ਕੋਲ ਉਹੀ ਚੀਜ਼ ਹੈ ਜਿਸ ਨੂੰ ਅਸੀਂ ਗਿਣ ਲਿਆ, ਜਿਸ ਨੂੰ ਅਸੀਂ ਤੋਲ ਲਿਆ, ਜਿਸ ਨੂੰ ਅਸੀਂ ਨਾਪ ਲਿਆ। ਪਰਮਾਤਮਾ ਅੱਜ ਤੱਕ ਨਾ ਨਾਪਿਆ ਗਿਆ, ਨਾ ਤੋਲਿਆ ਗਿਆ, ਔਰ ਨਾ ਹੀ ਉਹਦੀ ਗਿਣਤੀ ਹੋ ਸਕੀ। ਸਾਹਿਬਾਂ ਦਾ ਫਰਮਾਨ, ਕੋਈ ਗਾ ਰਿਹਾ ਜਿਹਦੇ ਕੋਲ ਗਾਉਣ ਦੀ ਸ਼ਕਤੀ ਹੈ, ਸਮਝਣ ਦੀ ਸ਼ਕਤੀ ਹੈ, ਬੌਧਕ ਬਲ ਹੈ, ਉਹ ਕਹਿ ਰਿਹਾ ਹੇ ਪਰਮਾਤਮਾ, ਤੂੰ ਤੇ ਇੱਕ ਤਾਣ ਹੈ, ਤੂੰ ਤੇ ਇੱਕ ਸ਼ਕਤੀ ਹੈ, ਪਰਮ ਸ਼ਕਤੀ। ਪਰ ਕਿੰਨੀ ਕੁ ਸ਼ਕਤੀ ਹੈ, ਇਹ ਕਿੱਥੋਂ ਸ਼ੁਰੂ ਹੁੰਦੀ ਏ, ਕਿੱਥੇ ਖਤਮ ਹੁੰਦੀ ਏ? ਸਾਹਿਬ ਕਹਿੰਦੇ ਅਸੀਮ ਹੈ। ਤਿੰਨ ਦ੍ਰਿਸ਼ਟੀਆਂ ਪਰਮਾਤਮਾ ਦੀਆਂ ਸਾਡੇ ਦੇਸ਼ ਵਿਚ ਪ੍ਰਧਾਨ ਰਹੀਆਂ ਨੇ, ਸਿਰਮੌਰ ਰਹੀਆਂ ਨੇ। ਉਹਨਾਂ ਦਾ ਖਾਸ ਤੌਰ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਸ਼ਾਰਤਨ ਜ਼ਿਕਰ ਕੀਤਾ ਹੈ ਇਸ ਪੌੜੀ ਵਿਚ। ਔਰ ਉਹ ਤਿੰਨ ਦ੍ਰਿਸ਼ਟੀਆਂ ਰਹੀਆਂ ਨੇ ਬ੍ਰਹਮਾ ਬਿਸ਼ਨ ਮਹੇਸ਼ ਦੀਆਂ। ਸਾਡੇ ਦੇਸ਼ ਵਿਚ ਸਨਾਤਨ ਮਤ, ਪੁਰਾਣਾ ਮਤ ਜੋ ਈਸ਼ਵਰ ਦੀ ਬੰਦਗੀ ਕਰਦਾ ਹੈ, ਉਸ ਬੰਦਗੀ ਵਿਚ ਜਾਂ ਵਿਸ਼ਨੂੰ ਦੀ ਦ੍ਰਿਸ਼ਟੀ ਹੋਵੇਗੀ, ਜਾਂ ਸ਼ੰਕਰ ਦੀ, ਜਾਂ ਬ੍ਰਹਮੇ ਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਇਨ੍ਹਾਂ ਤਿੰਨਾਂ ਦ੍ਰਿਸ਼ਟੀਆਂ ਨੂੰ ਸਾਹਮਣੇ ਰੱਖ ਕੇ ਆਪਣਾ ਇੱਕ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ, ਸੰਸਾਰ ਦੇ ਸਾਹਮਣੇ ਰੱਖਿਆ। ਵਿਸ਼ਨੂੰ ਦਾ ਦ੍ਰਿਸ਼ਟੀਕੋਣ ਇਹ ਸੀ, ਗਾਵੇ ਕੋ ਦਾਤ ਜਾਣੇ ਨਹੀਂ ਸਾਣ। ਸ੍ਰੀ ਵਿਸ਼ਨੂੰ ਦਾ ਇਹ ਕਹਿਣਾ ਸੀ ਕਿ ਜੋ ਦਾਤ ਹੈ, ਜੋ ਕੁਛ ਸਾਡੇ ਕੋਲ ਹੈ, ਇਹ ਸਾਨੂੰ ਦਾਨ ਵਿਚ ਮਿਲਿਆ, ਇਹ ਤਨ ਦਾਨ ਵਿਚ ਮਿਲਿਆ, ਇਹ ਮਨ ਦਾਨ ਵਿਚ ਮਿਲਿਆ, ਇਹ ਇੰਦਰੇ ਦਾਨ ਵਿਚ ਮਿਲੇ, ਦਿਮਾਗੀ ਸ਼ਕਤੀ ਸਾਨੂੰ ਦਾਨ ਵਿਚ ਮਿਲੀ ਹੈ, ਜਿਸ ਦਾ ਅਸੀਂ ਕੋਈ ਮੁੱਲ ਨਾ ਦਿੱਤਾ ਹੋਵੇ, ਔਰ ਜੋ ਅਸੀਂ ਬਣਾਈ ਨਹੀਂ ਉਹ ਸਾਨੂੰ ਦਾਨ ਵਿਚ ਮਿਲੀ ਹੈ। ਹਰ ਬੰਦੇ ਨੂੰ ਇਹ ਤਨ, ਮਾਂ ਬਾਪ, ਬੌਧਕ ਬਲ, ਇੰਦਰੇ, ਕਰਮ ਇੰਦਰੇ, ਗਿਆਨ ਇੰਦਰੇ, ਸਭ ਦਾਨ ਵਿਚ ਮਿਲੇ ਨੇ। ਸਭ ਤੋਂ ਮਹਾਨ ਚੀਜ਼ ਜੋ ਸਾਡੇ ਕੋਲ ਹੈ ਇਹ ਤਨ ਤੇ ਮਨ ਔਰ ਆਤਮਾ, ਇਹ ਦਾਨ ਵਿਚ ਮਿਲੀ ਹੈ। ਤਨ ਮਨ ਦੇ ਆਸਰੇ ਤੇ ਅਸੀਂ ਜੋ ਕੁਛ ਵੀ ਇਕੱਠਾ ਕੀਤਾ ਹੈ ਉਹ ਸਭ ਕੁਛ ਦਾਨ ਹੈ, ਕਿਉਂਕਿ ਤਨ ਹੀ ਨਾ ਹੋਵੇ, ਮਨ ਹੀ ਨਾ ਹੋਵੇ ਤੇ ਅਸੀਂ ਕੀ ਕੁਛ ਇਕੱਠਾ ਕਰ ਸਕਦੇ ਹਾਂ। ਤਨ ਸਾਨੂੰ ਦਾਨ ਵਿਚ ਮਿਲਿਆ, ਮਨ ਸਾਨੂੰ ਦਾਨ ਵਿਚ ਮਿਲਿਆ। ਤੋ ਵਿਸ਼ਨੂੰ ਦਾ ਸਾਡੇ ਦੇਸ਼ ਤੇ ਬੜਾ ਭਾਰੀ ਪ੍ਰਭਾਵ ਪਿਆ। ਉਹਨੇ ਕਿਹਾ ਕਿ ਦਾਤ ਨੂੰ ਦਾਤੇ ਦੀ ਦਿੱਤੀ ਹੋਈ ਨਿਸ਼ਾਨੀ ਜਾਣੋ। ਜਿਸਨੇ ਕੋਈ ਨਿਸ਼ਾਨੀ ਦਿੱਤੀ ਹੋਵੇ ਉਸ ਨਿਸ਼ਾਨੀ ਨੂੰ ਵੇਖ ਕੇ ਨਿਸ਼ਾਨੀ ਦੇਣ ਵਾਲਾ ਬਾਰ ਬਾਰ ਚੇਤੇ ਆਉਂਦਾ। ਤੋ ਵਿਸ਼ਨੂੰ ਦਾ ਕਹਿਣਾ ਸੀ ਤਨ ਨੂੰ ਵੇਖੋ, ਪਰਮਾਤਮਾ ਨੂੰ ਚੇਤੇ ਕਰੋ, ਮਨ ਦੀ ਗਤੀ ਵੇਖੋ, ਈਸ਼ਵਰ ਦਾ ਚਿੰਤਨ ਕਰੋ, ਧੀਆਂ ਪੁੱਤਰਾਂ ਨੂੰ ਵੇਖੋ, ਪ੍ਰਭੂ ਨੂੰ ਯਾਦ ਕਰੋ, ਧਨ ਸੰਪਦਾ ਨੂੰ ਵੇਖੋ, ਆਪਣੀਆਂ ਮਹਿਲ ਮਾੜੀਆਂ ਨੂੰ ਵੇਖੋ ਤੇ ਪ੍ਰਭੂ ਦਾ ਧੰਨਵਾਦ ਕਰੋ, ਉਸ ਨੂੰ ਯਾਦ ਕਰੋ, ਕਿਉਂਕਿ ਸਭ ਕੁਛ ਉਸ ਦੀਆਂ ਦਿੱਤੀਆਂ ਹੋਈਆਂ ਨਿਸ਼ਾਨੀਆਂ ਨੇ। ਪੰਡਿਤ ਹਿਰਦੇ ਰਾਮ ਦਾ ਤੇ ਇੱਕ ਥਾਂ ਤੇ ਕਹਿਣਾ, ਹੇ ਪ੍ਰਭੂ, ਮੈਂ ਕੋਈ ਐਸੀ ਚੀਜ਼ ਤੇਰੇ ਕਦਮਾਂ ਵਿਚ ਭੇਟ ਕਰਨਾ ਚਾਹੁੰਦਾ ਜੋ ਮੇਰੀ ਹੋਵੇ, ਮੇਰੀ ਆਪਣੀ ਹੋਵੇ, ਕਿਉਂਕਿ ਤੇਰੀ ਚੀਜ਼ ਮੈਂ ਤੇਰੇ ਅੱਗੋਂ ਰੱਖਾਂ ਇਹ ਸ਼ੋਭਾ ਨਹੀਂ ਦਿੰਦੀ। ਤੇਰਾ ਦੀਆ ਤੁਝੇ ਕਿਆ ਅਰਪਾਂ, ਭਗਤ ਰਵਿਦਾਸ ਜੀ। ਮੈਂ ਕੋਈ ਆਪਣੀ ਚੀਜ਼ ਤੇਰੇ ਚਰਨਾਂ ਵਿਚ ਅਰਪਣ ਕਰਨਾ ਚਾਹੁੰਦਾ। ਤੋ ਹਿਰਦਾ ਰਾਮ ਕਹਿੰਦੇ ਨੇ, ਖਿਆਲ ਜਾਗਦਾ ਮੈਂ ਆਪਣਾ ਤਨ ਤੇਰੇ ਕਦਮਾਂ ਵਿਚ ਨਿਛਾਵਰ ਕਰਾਂ, ਤੋ ਜਿਸ ਵਕਤ ਮੈਂ ਅਰਪਣ ਕਰਨ ਲੱਗਦਾ ਪਤਾ ਚੱਲਦਾ ਤਨ ਤੇਰੀ ਦੇਣ ਹੈ, ਤੇਰੀ ਦਿੱਤੀ ਹੋਈ ਦਾਤ ਹੈ, ਕਿਉਂਕਿ ਤਨ ਨੂੰ ਮੈਂ ਬਣਾਇਆ ਨਹੀਂ ਔਰ ਮੈਂ ਬਾਜ਼ਾਰੋਂ ਖਰੀਦ ਕੇ ਨਹੀਂ ਲਿਆਂਦਾ, ਤੇਰੀ ਦਿੱਤੀ ਹੋਈ ਦਾਤ ਹੈ। ਸੋਚਦਾ ਮਨ ਤੇਰੇ ਕਦਮਾਂ ਵਿਚ ਭੇਟ ਕਰਾਂ, ਤੋ ਮਨ ਵੀ ਮੈਂ ਨਹੀਂ ਬਣਾਇਆ, ਤੂੰ ਬਣਾਇਆ ਔਰ ਤੂੰ ਦਿੱਤਾ। ਤੇ ਤਨ ਤੇ ਮਨ ਦੇ ਆਸਰੇ ਤੇ جو میں کمایا ہے دھن اے بھی تیرے وسیلیاں دے نال ملے ہے. اگر وسیلہ ہی تو نہ بنے تن تے من ہی نہ ہوئے تو دھن کتھوں کمایا جا سکتا ہے. تو دھن بھی میں تیرے قدماں دے چکی رکھا تن تے من بھی میں تیرے قدماں دے چکی رکھا اے تے سب کچھ تیرا دتا ہویا. دراصل پربھو وسیلہ نہ بنے تو سنسار دے چتے کچھ بھی منک نو نہیں پراپت ہو سکتا نہ تن نہ من نہ دھن. وسیلہ ہی پرماتما ہے وسائل ہی ایشور ہے. ایک اردو دے شاعر دا کہنا ہے دنیا میں کچھ ایسے بھی کنول ہوتے ہیں کھلتے نہیں پر وقت اجل ہوتے ہیں یہ بات جدا ہے کہ وہ تعمیر نہ ہو ہر ذہن میں کچھ تاج محل ہوتے ہیں. شاہ جہاں نو موقع مل گیا وسائل مل گئے انہیں زمین دے اتے تاج محل کھڑا کر دیتا پر جس نو کوئی موقع تے وسائل نہیں لب دے او دیاں حسرتاں اندر ہی رہ جاندیاں. لیکن اس دا اے مطلب نہیں کہ او تاج محل تعمیر نہیں کر سکدا او بھی تعمیر کر سکدا ہے ہر منک تعمیر کر سکدا ہے اگر اس نو موقع تے اس نو وسائل مل جان. تو موقع تے وسیلے تے پرماتما آپ ہی ہے. اس واسطے ہردار رام کہندے نے اے تن تے من تے دھن تیرے وسیلیاں نال ملیا تو دتا ہے مینوں اے میں تیرے قدماں وچ کی رکھاں کیونکہ میں چاہنا کوئی اپنی چیز تیرے قدماں وچ رکھاں. تو تن میرا نہیں دھن میرا نہیں من میرا نہیں. ہردار رام کہندے نے ہاں کچھ میرا بھی ہے وہ میں تیرے قدماں وچ ارپن کرنا چاہنا. تو انہاں دا فرمان ہے جو کچھ میرا ہے وہ نے میرے گناہ میریاں بھلاں میریاں کمزوریاں اے پرماتما جی تو قبول کرنا چاہے میں تیرے قدماں دے رکھ دیاں میں تیرے اگوں ارپن کر دیاں. گرو نانک دیو جی مہاراج دی بڑی ایک سندر پنکتی ہے دات جوت سب صورت تیری اے شکل صورت ہے پرماتما تیری ہے. چل رہی پرانا دی حرکت اے تیری ہے اے دچ آتم پرکاش تیرا ہے پر ہے ایشور کچھ میرا بھی ہے. تن من سواس تے آتما جے پرماتما دے ہی نے تا پھر منک دا اپنا کی رہا. صاحب کہندے نے کچھ میرا بھی ہے. دات جوت سب صورت تیری اے شکل صورت تیری بنائی. اسی شکل صورت دے اپنا کوئی چناؤ نہیں کیتا پرماتما دی دین ہے. پرانا دی حرکت تیری ہے آتم پرکاش تیرا ہے دات جوت سب صورت تیری پر اس دیچ کچھ میرا بھی ہے. کی ہے بہت سیانپ ہوں میں میری اہنکار تے چترائی اے میری ہے اور اس میری چترائی تے ہوں میں دے آسرے تے میں تیری چیز دیتے بھی میرے دی مورلا چھڑنا. تن تیرا دیتا ہویا میں کہنا میرا تن ہے. دھن تیرا دیتا ہویا میں کہہ دینا میرا دھن ہے. من تیرا دیتا ہویا میں کہہ دینا میرا من ہے. دتی ہوئی یہ تیری آتما میں کہہ دینا یہ میری آتما ہے تیرا لیکن میں میرے دی مور لا بیٹھا میں اپنا دعویٰ جتا بیٹھا اور تیری چیز تے اتے جس دن دا میں اپنا دعویٰ کیتا ہے تیتھوں دور ہو گیا وت بہت ود گئی ہے. نیڑے آن واسطے اس میں میرے دی مور نو ہٹانا پے گا. تو بشنو جی دا یہ کہنا سی سب کچھ دات دچ ملے ہے دان دچ ملے ہے. تن ہے من ہے دھن ہے. دات نال نفرت نہیں وڈا داتا تل نہ تمائے. پرماتما دا سبھاؤ ہویا ہے دان دینا وہ سب کچھ نو دے رہا ہے. وہ سورج چند تاریاں نو روشنی دے رہا ہے. وہ زمین نو طرح طرح دیاں دھاتواں تے ہور انگنت بھنڈارے دے رہا ہے. اس نے منکھی تن دے اندر سواساں دی حرکت پائی گیان اندرے دیتے کرم اندرے دیتے یہ سب کچھ اس دی دین ہے اس دا سبھاؤ ہے دینا. جو کچھ اس نے دیتا ہے اس دی دین نو ویکھ کے اس دین نو نشانی جان کے داتے دا چنتن کرنا ہے اے بشنو دا نظریہ سی. اگاں چل کے خیال اے پرچلت ہو گیا کہ بشنو بھنڈاری ہے سنسار نو رزق دین والا ہے سنسار نو داتا دین والا ہے. دراصل داتا دین والا نہیں داتے دا گیان کران والا ہے. اور بودھ کران والا ہے کہ داتا او ہے تے جو کچھ ساڈے کول ہے اے سب کچھ اس دا دتا ہوا ہے۔ بشنو دی اے گل قریبن قریبن ہر زین دے سمجھ دے آئی، اس واسطے ساڈے دیش دے بشنو دے بہت مندر بنے اور بشنو دے انیکاں اوتار منے گئے۔ بشنو تو بعد ایک ہور درشٹی کون ساڈے دیش دے پرچلت ہویا، او سی برہمنے دا۔ گرو نانک دیو جی مہاراج اشارتن انہاں دا ذکر کردے نے، گاوے کو گن وڈیائیا چار، گاوے کو ودیا وکھم بچار۔ برہما بشنو دے نقطہ نگاہ نال سہمت ہوندا نہیں دستا، بڑی بکھڑی ودیا لے کے، بہت باریک پیچیدہ ودیا لے کے انہیں پربھو دے گیت گانے شروع کیتے۔ چونکہ برہمے کول دماغ ایک دارشنک دا دماغ سی، فلاسفر دا دماغ سی، او چھیتی موٹیاں گلاں نال سہمت ہون والا نہیں سی، اس واسطے او سنسار دی کھوج دے چل پیا، بھئی پہلے میں یہ ویکھنا ہے سنسار کتھوں ہے، سنسار کیوں ہے، ایدا مول کی ہے، ایدا آد کی ہے، ایدا مد کی ہے، ایدا انت کی ہے۔ تو سرشٹی دا مول لبھن واسطے برہما چل پیا، انہیں اپنی کھوج دوڑائی، بنسپتی دا مول، کیڑے مکوڑیاں دا مول، پشو پنکھیاں دی ہوند، سورج چند تاریاں دی پسری ہوئی اے روشنی تے انہاں دی ہوند، اور منکھتا دا اتنے گہرے روپ دیچ برہمے نے ادھیان کیتا ہے، کھوج کیتی، جس تو سپشٹ ہوندا ہے کہ اس طرح دی کھوج کرن والا پرتھوی دیتے اے پہلا ہی منکھ ہے۔ 84 لاکھ جون دا بودھ اس نے دیتا، گرہ نچھتراں دی گردش دا منکھی من دے اتے جو کچھ اثر پہ سکدا ہے، پربھاؤ جو کچھ چنگا تے ماڑا پیندا ہے، اے وچاراں وی برہمے نے جگت دے سامنے رکھیاں۔ بعد وچ انہاں ہی وچاراں تو پربھاوت ہو کے جوتش ودیا دا جنم ساڈے دیش وچ ہویا، جس نوں اسی آیورویدک طور طریقہ علاج دا دس دے ہاں۔ آیورویدک جو ویداں دے چوں نکلیا ہویا ڈھنگ ہے، انہیں جڑی بوٹیاں دا وی بہت گہرا ادھیئن کیتا، بیماریاں دی وی کھوج کیتی، اے کیوں نے، اے کتھوں نے، انہاں دا مول کارن کی ہے، تے انہاں بیماریاں دا انت کس طرح ہوے گا، غرس کے زندگی دے ہر پہلو دی کھوج برہمے نے کیتی۔ صاحب گرو نانک دیو جی مہاراج اشارتن آسا راگ دے شبد وچ ذکر بھی کر دینے، نال کٹمب ساتھ ورداتا، برہما بھالن سرشٹ گیا، آگے انت نہ پایو تانکا، کنس چھید کیا وڈا بھیا۔ تو برہما سرشٹی دی ٹول دچ چل پیا، سرشٹی دی بھال دچ چل پیا، سنسار کیویں بنیا اس دی کھوج دچ چل پیا۔ اگاں چل کے ساڈے دیش دچ اے گل پرچلت ہو گئی کہ برہما سنساری ہے، سنسار دے بنان والا ہے نہیں، سنسار دے بنان والا نہیں ہے، سنسار کیویں بنیا ایدا گیان دین والا ہے، سنسار کیویں عالم وجود دے چایا، ایدی بنتر کی ہے اور ایک کتھے تک پسرے ہویا ہے، ایدا بہت کچھ گیان اس نے دیتا۔ چونکہ سنسار دے گیان دیتے ہی وید کھڑے نے، اس واسطے برہمے نو سنساری کہہ دیتا۔ श्री कृष्ण ने इथे आके अर्जन नु कहा, त्रई गुणी वेद विशा नस्त्रई गुणी भवार्जन। हे अर्जन, वेद तीन गुणा दी गल करदे ने, संसार दी गल करदे ने, तू मेरी गल सुन, जो मैं कह रहा इस नु मन, जो मैं कह रहा उस नाल जुड़, क्योंकि वेद संसार दी गल करदे ने। دراصل سنسار بھی اپنے تھان دے اتے اتنا مہان ہے کہ ایدی بھی کھوج ہونی چاہی دی ہے، اور کھوج کرن دتے برہما چلیا، اس دا شوق سی، اس دی یہ بک سی۔ جیون دی بہو پکھی کھوج برہمے نے کیتی، سنگیت دا جنم داتا برہما ہے، کوتا دا جنم داتا برہما ہے، آیورویدک دا جنم داتا برہما ہے، 84 لاکھ جون دا گیان دین والا برہما ہے۔ من دیاں حالتاں نہ ہونے، رنگ نہ ہونے، ਸੁਰਾਂ ਸੱਤ ਨੇ, ਜ਼ਬਾਨ ਦੇ ਰਸ ਛੇ ਨੇ, ਇਸ ਤਰੀਕੇ ਦੀ ਖੋਜ ਵੀ ਬ੍ਰਹਮਾ ਕਰਦਾ ਰਿਹਾ ਔਰ ਬਹੁ ਪੱਖੀ ਖੋਜ ਉਸਨੇ ਜਗਤ ਦੇ ਸਾਹਮਣੇ ਰੱਖੀ। ਚੂੰਕਿ ਦਿਮਾਗ ਆਪ ਦੇ ਕੋਲ ਦਾਰਸ਼ਨਿਕ ਦਾ ਸੀ, ਫਿਲਾਸਫਰ ਦਾ ਸੀ, ਆਪ ਦੀਆਂ ਬਾਰੀਕ ਗੱਲਾਂ ਹਰ ਮਨੁੱਖ ਦੀ ਸਮਝ ਵਿਚ ਨਾ ਆਈਆਂ, ਇਸ ਵਾਸਤੇ ਬ੍ਰਹਮੇ ਦੀ ਪ੍ਰਤਿਸ਼ਠਾ ਸਾਡੇ ਦੇਸ਼ ਵਿਚ ਕੋਈ ਬਹੁਤ ਨਹੀਂ ਹੋ ਸਕੀ, ਉਹਦੇ ਕੋਈ ਬਹੁਤੇ ਮੰਦਰ ਸਾਡੇ ਦੇਸ਼ ਵਿਚ ਨਹੀਂ ਬਣ ਸਕੇ। ਜਿਸ ਤਰ੍ਹਾਂ ਕਦਮ ਕਦਮ ਦੇ ਉੱਤੇ ਵਿਸ਼ਨੂੰ ਦੇ ਮੰਦਰ ਨੇ, ਇਸ ਤਰ੍ਹਾਂ ਦੇ ਕਦਮ ਕਦਮ ਦੇ ਉੱਤੇ ਬ੍ਰਹਮੇ ਦੇ ਮੰਦਰ ਨਹੀਂ ਨੇ। ਕਾਰਨ ਕੀ ਸੀ? ਉਹ ਦਾਰਸ਼ਨਿਕ ਸੀ, ਫਿਲਾਸਫਰ ਸੀ, ਇਤਨੀ ਗਹਿਰੀ ਗੱਲ ਕਰਦਾ ਸੀ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਇਤਨੀ ਵਿਖੜੀ ਵਿਦਿਆ ਅੱਗੋਂ ਰੱਖਦਾ ਸੀ, ਲੋਕਾਂ ਦੀ ਸਮਝ ਤੋਂ ਪਰੇ ਦੀ ਗੱਲ ਸੀ, ਸੰਸਾਰ ਦੀ ਸਮਝ ਤੋਂ ਪਰੇ ਦੀ ਗੱਲ ਸੀ। ਔਰ ਪਰੇ ਦੀ ਗੱਲ ਇਸ ਵਾਸਤੇ ਕਰਦਾ ਸੀ ਕਿ ਮਨੁੱਖਾਂ ਦੇ ਅੰਦਰ ਪਰੇ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ, ਦੂਰ ਜਾਣ ਦੀ ਭੁੱਖ ਪੈਦਾ ਕੀਤੀ ਜਾ ਸਕੇ। ਮਨੁੱਖ ਦਾ ਦਿਮਾਗ ਜਿੱਥੇ ਹੈ ਉੱਥੇ ਤੱਕ ਦੀ ਹੀ ਗੱਲ ਕੀਤੀ ਜਾਏ ਤਾਂ ਮਨੁੱਖ ਦਾ ਦਿਮਾਗ ਅੱਗੇ ਨਹੀਂ ਜਾ ਸਕਦਾ, ਅੱਗੇ ਬਾਰੇ ਨਹੀਂ ਸੋਚੇਗਾ। ਤੋ ਬਹੁਤ ਅੱਗੇ ਦੀ ਗੱਲ ਬ੍ਰਹਮਾ ਕਰਦਾ ਸੀ, ਇਸ ਵਾਸਤੇ ਉਸਦੇ ਆਲੇ ਦੁਆਲੇ ਕੋਈ ਬਹੁਤੀ ਮਨੁੱਖਤਾ ਇਕੱਠੀ ਨਹੀਂ ਹੋ ਸਕੀ, ਉਸਦੀ ਪੂਜਾ ਵੀ ਸਾਡੇ ਦੇਸ਼ ਵਿਚ ਕੋਈ ਬਹੁਤ ਵੱਡੇ ਪੱਧਰ ਤੇ ਨਹੀਂ ਹੋ ਸਕੀ ਔਰ ਉਸਦੇ ਬਹੁਤ ਸਾਰੇ ਮੰਦਰ ਵੀ ਨਹੀਂ ਬਣ ਸਕੇ। ਇਸ ਦਾ ਨੁਕਤਾ ਨਿਗਾਹ ਜੋ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਾ ਕਰਦੇ ਨੇ, ਗਾਵੇ ਕੋ ਗੁਣ ਵਡਿਆਈਆ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ। ਤੀਸਰਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ ਹੈ ਸ਼ੰਕਰ ਨੇ। ਇਨ੍ਹਾਂ ਦਾ ਨੁਕਤਾ ਨਿਗਾਹ ਵਿਸ਼ਨੂੰ ਤੇ ਬ੍ਰਹਮੇ ਨਾਲੋਂ ਬਿਲਕੁਲ ਨਿਆਰਾ ਸੀ। ਉਨ੍ਹਾਂ ਨੇ ਜਿਸ ਢੰਗ ਦਾ ਗਿਆਨ ਜਗਤ ਦੇ ਸਾਹਮਣੇ ਰੱਖਿਆ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ਼ਾਰਤਨ ਉਨ੍ਹਾਂ ਦਾ ਜ਼ਿਕਰ ਕਰਦੇ ਨੇ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਸ਼ਿਵ ਜੀ ਦੇ ਗਾਣ ਦਾ ਢੰਗ ਇਹ ਸੀ, ਗਾਵੇ ਕੋ ਸਾਜ ਕਰੇ ਤਨ ਖੇ, ਵੀ ਪਰਮਾਤਮਾ ਤਨ ਦੀ ਸਾਜਨਾ ਕਰਕੇ ਫਿਰ ਖੇ ਕਰ ਦਿੰਦਾ, ਜੀਵਨ ਬਣਾ ਕੇ ਫਿਰ ਢਾਹ ਦਿੰਦਾ। ਮੌਤ ਹੀ ਮੌਤ ਹੈ ਸਮਗਰ ਜੀਵਨ ਵਿਚ, ਇੱਥੇ ਸੂਰਜ ਬਣਦੇ ਨੇ ਬੁੱਝ ਜਾਂਦੇ ਨੇ, ਇੱਥੇ ਧਰਤੀਆਂ ਬਣਦੀਆਂ ਨੇ ਮਿੱਟ ਜਾਂਦੇ ਨੇ, ਇੱਥੇ ਮੌਸਮੇ ਬਹਾਰ ਆਉਂਦਾ ਹੈ ਖਜ਼ਾਂ ਆ ਜਾਂਦੀ ਹੈ, ਇੱਥੇ ਮਨੁੱਖ ਜੰਮਦੇ ਨੇ ਮਰ ਜਾਂਦੇ ਨੇ, ਮੌਤ ਹੀ ਮੌਤ ਹੈ, ਅੰਤ ਹੀ ਅੰਤ ਹੈ। ਅੰਤ ਦਾ ਦ੍ਰਿਸ਼ ਜਗਤ ਦੇ ਸਾਹਮਣੇ ਸ਼ੰਕਰ ਨੇ ਰੱਖਿਆ। ਕਈ ਦਫਾ ਮੁਰਦਿਆਂ ਦੀ ਖੋਪੜੀਆਂ ਦੀ ਮਾਲਾ ਗੱਲ ਵਿਚ ਪਾ ਲੈਂਦਾ ਸੀ, ਸਿਰਫ ਇਸ ਵਾਸਤੇ ਲੋਕਾਂ ਨੂੰ ਪਤਾ ਚੱਲੇ ਕਿ ਮਨੁੱਖ ਦਾ ਅੰਜਾਮ ਇਹ ਹੀ ਹੈ। ਉਹ ਆਪਣੇ ਤਨ ਦੇ ਉੱਤੇ ਰਾਖ ਮਲ ਲੈਂਦਾ ਸੀ, ਸਵਾਸ ਮਲ ਲੈਂਦਾ ਸੀ, ਸਵਾਹ ਮਲ ਕੇ ਭਰਮਣ ਕਰਦਾ ਸੀ, ਸਿਰਫ ਇਸ ਵਾਸਤੇ ਕਿ ਆਖਿਰ ਤਨ ਨੇ ਸਵਾਹ ਹੋ ਜਾਣਾ, ਰਾਖ ਹੋ ਜਾਣਾ, ਮਿੱਟੀ ਹੋ ਜਾਣਾ, ਧੂੜ ਹੋ ਜਾਣਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਔਰ ਸ਼ਿਵ ਜੀ ਅਕਸਰ ਆਪਣੀ ਸਮਾਧੀ ਸ਼ਮਸ਼ਾਨ ਘਾਟ ਤੇ ਲਾਉਂਦਾ ਸੀ, ਉੱਥੇ ਹੀ ਬੈਠਦਾ ਸੀ ਤਾਂ ਕਿ ਮੌਤ ਚੇਤੇ ਰਹੇ। ਉਨ੍ਹਾਂ ਦਾ ਕਹਿਣਾ ਸੀ ਜਿਸ ਨੂੰ ਆਪਣਾ ਅੰਤ ਚੇਤੇ ਨਹੀਂ ਉਹ ਬੇਅੰਤ ਤੱਕ ਨਹੀਂ ਜਾ ਸਕੇਗਾ। ਬੇਅੰਤ ਤੱਕ ਪਹੁੰਚਣ ਵਾਸਤੇ ਮਨੁੱਖ ਨੂੰ ਆਪਣਾ ਅੰਤ ਦਿਖਾਈ ਦੇਣਾ ਚਾਹੀਦਾ। ਇਹ ਤਿੰਨ ਦ੍ਰਿਸ਼ਟੀਆਂ ਸਾਡੇ ਦੇਸ਼ ਵਿਚ ਪ੍ਰਚਲਿਤ ਹੋਈਆਂ। ਸੰਸਾਰ ਵਿਚ ਫਸੇ ਹੋਏ ਰਸਕ ਮਨੁੱਖਾਂ ਨੂੰ ਵਿਸ਼ਨੂੰ ਦੀ ਗੱਲ ਬਹੁਤ ਚੰਗੀ ਲੱਗੀ ਔਰ ਉਹ ਵਿਸ਼ਨੂੰ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅੱਜ ਵੀ ਅਸੀਂ ਦੇਖਦੇ ਹਾਂ ਕਿ ਬਹੁਤਾ ਵਪਾਰੀ ਤਬਕਾ ਕਿਸੇ ਹੱਦ ਤੱਕ ਲਕਸ਼ਮੀ ਨਾਰਾਇਣ ਦੀ ਹੀ ਪੂਜਾ ਕਰਦਾ ਹੈ। ਸੰਸਾਰ ਤੋਂ ਉਪਰਾਮ ਬੰਦਿਆਂ ਨੇ ਸ਼ਿਵ ਜੀ ਦਾ ਦਾਮਨ ਪਕੜਿਆ ਔਰ ਉਨ੍ਹਾਂ ਨੂੰ ਸ਼ਿਵ ਜੀ ਦੀ ਗੱਲ ਬਹੁਤ ਚੰਗੀ ਲੱਗੀ ਕਿ ਮੌਤ ਹੀ ਮੌਤ ਹੈ ਸੰਸਾਰ ਵਿਚ, ਸਭ ਕੁਝ ਰਾਖ ਹੋ ਜਾਂਦਾ, ਸਭ ਕੁਝ ਮਿੱਟ ਜਾਂਦਾ, ਸਭ ਕੁਝ ਦਾ ਅੰਤ ਹੋ ਜਾਂਦਾ। ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ। ਇਸ ਤਰ੍ਹਾਂ ਦੇ ਉਪਰਾਮ ਬੰਦੇ ਜੋ ਸੰਸਾਰ ਤੋਂ ਬਿਲਕੁਲ ਬੇਜ਼ਾਰ ਸਨ ਉਹ ਸ਼ਿਵ ਜੀ ਦੇ ਆਲੇ ਦੁਆਲੇ ਇਕੱਠੇ ਹੋ ਗਏ। ਅਵਧੂਤ ਲੋਕ, ਸੰਸਾਰ ਤੋਂ ਬੈਰਾਗੀ ਤਿਆਗੀ ਮਨੁੱਖ ਸਾਰੇ ਹੀ ਸ਼ਿਵ ਜੀ ਦਾ ਦਾਮਨ ਪਕੜ ਕੇ ਚੱਲਣ ਲੱਗੇ। ਸੰਸਾਰ ਵਿਚ ਰਸ ਮਾਣਨ ਵਾਲੇ, ਸੰਸਾਰ ਦੇ ਵਿਚ ਹੀ ਰਹਿਣ ਵਾਲੇ ਐਸੇ ਮਨੁੱਖਾਂ ਨੂੰ ਵਿਸ਼ਨੂੰ ਬਹੁਤ ਅੱਛੇ ਲੱਗੇ, ਲੇਕਿਨ ਬ੍ਰਹਮੇ ਨਾਲ ਕੋਈ ਬਹੁਤੀ ਮਨੁੱਖਤਾ ਨੇ ਸਾਥ ਨਾ ਜੋੜਿਆ, ਕਿਉਂਕਿ ਉਹਦੀ ਗੱਲ ਵਿਦਿਆ ਤੇ ਖੜੀ ਸੀ, ਗਿਆਨ ਤੇ ਖੜੀ ਸੀ, ਅਕਲ ਦੀਆਂ ਖੋਜਾਂ ਤੇ ਖੜੀ ਸੀ। ਇਸ ਵਾਸਤੇ ਆਮ ਸਾਧਾਰਨ ਮਨੁੱਖ ਬ੍ਰਹਮਾ ਦੀ ਪਕੜ ਤੋਂ ਪਰੇ ਰਿਹਾ। ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਜਿਹੜਾ ਦ੍ਰਿਸ਼ਟੀਕੋਣ ਜਗਤ ਦੇ ਸਾਹਮਣੇ ਰੱਖਿਆ, ਉਨ੍ਹਾਂ ਦਾ ਫਰਮਾਨ ਹੈ ਕਿ ਇੱਕ ਦ੍ਰਿਸ਼ਟੀ ਨਾਲ ਗੱਲ ਨਹੀਂ ਬਣੇਗੀ, ਕਿਉਂਕਿ ਪ੍ਰਮਾਤਮਾ ਅਨੰਤ ਗੁਣਾਂ ਦਾ ਮਾਲਕ ਹੈ, ਅਨੰਤ ਸ਼ਕਤੀਆਂ ਦਾ ਮਾਲਕ ਹੈ, ਅਨੰਤ ਕਲਾ ਦਾ ਮਾਲਕ ਹੈ। ਬਹੁ ਪੱਕੀ ਜਾਤ ਪਰਮਾਤਮਾ ਤੇ ਮਾਰਨੀ ਹੈ। ਇਸ ਵਾਸਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਪ੍ਰਥਮ ਜਿਹੜੀ ਪਹਿਲੀ ਗੱਲ ਕੀਤੀ ਉਹ ਤੇ ਹੈ ਇਹ, ਪਹਿਲਾ ਮਰਨ ਕਬੂਲ ਜੀਵਨ ਕੀ ਛੜ ਆਸ, ਹੋਏ ਸਬਨ ਕੀ ਰੇਣ ਕਾ ਤੋ ਆਓ ਹਮਾਰੇ ਪਾਸ। ਇਹ ਬੰਦੇ ਪਹਿਲੇ ਤੂੰ ਮੌਤ ਨੂੰ ਕਬੂਲ ਕਰ ਲੈ, ਆਪਣਾ ਅੰਤ ਕਬੂਲ ਕਰ, ਤਾਂ ਹੀ ਮੈਂ ਤੈਨੂੰ ਬੇਅੰਤ ਦੇ ਦੇਸ਼ ਲੈ ਜਾ ਸਕਾਂਗਾ। ਪਹਿਲਾ ਅੰਤ ਤੈਨੂੰ ਕਬੂਲ ਹੋਵੇ, ਪ੍ਰਥਮ ਮੌਤ ਤੈਨੂੰ ਕਬੂਲ ਹੋਵੇ, ਇੱਕ ਨਜ਼ਰੀਆ ਸਾਹਮਣੇ ਰੱਖ ਕੇ ਫਿਰ ਸਾਹਿਬ ਕਹਿੰਦੇ ਨੇ ਕਿ ਪ੍ਰਮਾਤਮਾ ਨਿਰਾ ਕਾਲ ਦਾ ਰੂਪ ਹੀ ਨਹੀਂ, ਨਿਰਾ ਮੌਤ ਦਾ ਰੂਪ ਹੀ ਨਹੀਂ, ਬਲਕਿ ਉਹ ਤੇ ਬਹੁਤ ਵੱਡਾ ਦਾਤਾ ਹੈ, ਬੜਾ ਦਿਆਲੂ ਹੈ, ਔਰ ਉਸਨੇ ਬਹੁਤ ਕੁਛ ਦਿੱਤਾ ਹੈ। ਕੀ ਕੁਛ ਦਿੱਤਾ ਹੈ? ਮਨ ਤਨ ਤੇਰਾ, ਧਨ ਵੀ ਤੇਰਾ, ਤੂੰ ਠਾਕੁਰ ਸਵਾਮੀ ਪ੍ਰਭ ਮੇਰਾ, ਇਹ ਸਭ ਕੁਛ ਤੇਰੀ ਦੇਣ ਹੈ, ਤੂੰ ਸਾਡੀ ਝੋਲੀ ਦੇ ਚ ਪਾਈ ਹੈ, ਤੂੰ ਤੇ ਬਹੁਤ ਵੱਡਾ ਦਾਤਾ ਹੈ, ਬਹੁਤ ਵੱਡਾ ਦਾਤਾ ਹੈ। ਪਰ ਸਾਹਿਬਾਂ ਦਾ ਐਸਾ ਕਹਿਣਾ ਕਿ ਦਾਤ ਦੇ ਚ ਬੰਦਾ ਫਸ ਨਾ ਜਾਏ, ਕਿਧਰੇ ਦਾਤਾਂ ਦੇ ਚ ਫਸ ਕੇ ਦਾਤੇ ਨੂੰ ਭੁੱਲ ਨਾ ਜਾਏ, ਵਲੀ ਨਿਆਮਤ ਬਿਰਾਦਰਾਂ ਦਰਬਾਰ ਮਿਲਖ ਖਾਨਾ ਹੈ, ਧਨ ਸੰਪਦਾ ਨੂੰ ਵੇਖ ਕੇ, ਧੀਆਂ ਪੁੱਤਰਾਂ ਨੂੰ ਵੇਖ ਕੇ, ਮਹਿਲ ਮਾੜੀਆਂ ਨੂੰ ਵੇਖ ਕੇ ਕਿਧਰੇ ਦਾਤੇ ਨੂੰ ਭੁੱਲ ਨਾ ਜਾਏ, ਤੋ ਉਸ ਨੂੰ ਆਪਣੀ ਮੌਤ ਚੇਤੇ ਰੱਖਣੀ ਚਾਹੀਦੀ। ਪਰ ਮੌਤ ਨੂੰ ਚੇਤੇ ਰੱਖ ਕੇ ਕਿਧਰੇ ਇਤਨਾ ਹੀ ਉਪਰਾਮ ਨਾ ਹੋ ਜਾਏ ਕਿ ਸੰਸਾਰ ਤੋਂ ਬਿਲਕੁਲ ਕਿਨਾਰਾ ਕਸ਼ ਹੋ ਜਾਏ, ਤੋ ਸਾਹਿਬ ਕਹਿੰਦੇ ਨਹੀਂ, ਆਪਣੀ ਅਕਲ ਦਾ ਵੀ ਪ੍ਰਯੋਗ ਕਰੇ, ਆਪਣੀ ਬੁੱਧੀ ਦਾ ਪ੍ਰਯੋਗ ਕਰੇ, ਬੁੱਧੀ ਦੇ ਆਸਰੇ ਵਿਚ ਸੰਸਾਰ ਵਿਚ ਰਹਿੰਦਾ ਹੋਇਆ ਸੰਸਾਰ ਤੋਂ ਉੱਚਾ ਹੋਵੇ। ਇਸ ਵਾਸਤੇ ਗੁਰੂ ਨਾਨਕ ਨੇ ਨਾਰਾ ਲਾਇਆ, ਅਕਲੀ ਸਾਹਿਬ ਸੇਵੀਏ ਅਕਲੀ ਪਾਈਏ ਮਾਣ, ਜ਼ਿੰਦਗੀ ਦੇ ਹਰ ਪਹਿਲੂ ਵਿਚ ਤੂੰ ਅਕਲ ਦਾ ਪ੍ਰਯੋਗ ਕਰ, ਪਰ ਨਿਰੀ ਕੋਰੀ ਅਕਲ ਦਾ ਪ੍ਰਯੋਗ ਨਾ ਕਰ। ਐਸਾ ਨਾ ਹੋਵੇ ਕਿ ਅਕਲ ਬਾਰੀਕ ਹੋਈ ਜਾਤੀ ਹੈ, ਰੂਹ ਤਾਰੀਕ ਹੋਈ ਜਾਤੀ ਹੈ। ਕਈ ਦਫਾ ਮਨੁੱਖ ਫਿਲਸਫੇ ਦੀਆਂ ਗੁੰਝਲਦਾਰ ਗੱਲਾਂ ਵਿਚ ਐਸਾ ਫਸਦਾ ਹੈ ਕਿ ਜ਼ਿੰਦਗੀ ਦੀ ਹਕੀਕਤ ਨਾਲੋਂ ਸੰਬੰਧ ਟੁੱਟ ਜਾਂਦਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਇਹ ਤਿੰਨੇ ਹੀ ਗੱਲਾਂ ਇਕੱਠੀਆਂ ਹੀ ਤੈਨੂੰ ਚੇਤੇ ਹੋਣ, ਤੂੰ ਗਿਆਨੀ ਬਣ, ਬੁੱਧੀਮਾਨ ਬਣ, ਆਲਮ ਬਣ, ਲੇਕਿਨ ਇਲਮ ਵਿਚ ਖੋ ਨਾ ਜਾਵੇਂ, ਤੈਨੂੰ ਮੌਤ ਚੇਤੇ ਹੋਵੇ। ਪਰ ਮੌਤ ਚੇਤੇ ਹੋਵੇ ਕਿਧਰੇ ਤੂੰ ਇਤਨਾ ਉਪਰਾਮ ਨਾ ਹੋ ਜਾਵੇਂ ਕਿ ਸੰਸਾਰ ਤੋਂ ਕਿਨਾਰਾ ਕਸ਼ੀ ਕਰ ਲਵੇਂ, ਪ੍ਰਮਾਤਮਾ ਤੈਨੂੰ ਇੱਕ ਦਾਤੇ ਦੇ ਰੂਪ ਵਿਚ ਦਿਖਾਈ ਦੇਵੇ, ਔਰ ਜੋ ਕੁਛ ਤੇਰੇ ਕੋਲ ਹੈ ਇਹ ਉਸਦੀ ਦਿੱਤੀ ਹੋਈ ਤੈਨੂੰ ਨਿਸ਼ਾਨੀ ਪ੍ਰਤੀਤ ਹੋਵੇ, ਤੇ ਇਸ ਨਿਸ਼ਾਨੀ ਨੂੰ ਵੇਖ ਕੇ ਤੂੰ ਦਾਤੇ ਦਾ ਚਿੰਤਨ ਕਰ ਸਕੇ। ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਕਥਨ ਹੈ ਕਿ ਇਸ ਤਰ੍ਹਾਂ ਦੀਆਂ ਕਥਨੀਆਂ ਸੰਸਾਰ ਵਿਚ ਬਹੁਤ ਸਾਰੀਆਂ ਨੇ। ਕਥਨਾ ਕਥੀ ਨਾ ਆਵੇ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ। ਅਨੰਤ ਰੂਪ ਤੇ ਅਨੰਤ ਗੁਣਾਂ ਦਾ ਮਾਲਕ ਸਾਧਕਾਂ ਦੀ ਦ੍ਰਿਸ਼ਟੀ ਚ ਜਿਸ ਜਿਸ ਢੰਗ ਨਾਲ ਪ੍ਰਗਟ ਹੋਇਆ, ਸਾਧਕ ਲੋਕਾਂ ਨੇ ਉਸੇ ਉਸੇ ਢੰਗ ਨਾਲ ਉਸ ਪਰਮ ਸ਼ਕਤੀ ਦੇ ਗੀਤ ਗਾਏ, ਉਹਦੀ ਉਸਤਤੀ ਕੀਤੀ। ਚੂੰਕਿ ਉਹ ਹਰ ਪਲ ਹਰ ਛਿਨ ਨਵਾਂ ਹੈ ਔਰ ਅਨੇਕਾਂ ਰੂਪ ਨੇ, ਇਸ ਵਾਸਤੇ ਪਰਿਪੂਰਨ ਪ੍ਰਮਾਤਮਾ ਦੇ ਅਨੇਕਾਂ ਨਾਮ ਪੈ ਗਏ। ਸਾਹਿਬ ਫਰਮਾਨ ਕਰਦੇ ਨੇ, ਬਲਹਾਰੇ ਜਾਉ ਜੇਤੇ ਤੇਰੇ ਨਾਮ ਹੈ। ਕਿਸੇ ਨੂੰ ਐਸਾ ਦਿਖਾਈ ਦਿੱਤਾ ਕਿ ਉਹ ਰਮਿਆ ਹੋਇਆ, ਜਦ ਐਸਾ ਦਿਖਾਈ ਦਿੱਤਾ ਤੋ ਰਸਨਾ ਤੋਂ ਨਿਕਲਿਆ ਰਾਮ। ਜਦ ਐਸਾ ਕਿਸੇ ਨੂੰ ਪ੍ਰਤੀਤ ਹੋਇਆ ਕਿ ਸੰਸਾਰ ਵਿਚ ਰਹਿੰਦਾ ਹੋਇਆ ਉਹ ਸੰਸਾਰ ਤੋਂ ਪਰੇ ਹੈ, ਤੋ ਨਿਰੰਜਨ ਸ਼ਬਦ ਰਸਨਾ ਤੇ ਆ ਗਏ। ਜਦ ਇਹ ਦੇਖਿਆ ਕਿ ਉਸ ਵਿਚ ਖੇਚੀ ਨਹੀਂ, ਕਸ਼ਿਸ਼ ਨਹੀਂ ਹੈ, ਉਸ ਵਿਚ ਸੰਸਾਰ ਦੀ ਪਕੜ ਉਸ ਦੇ ਚ ਨਹੀਂ ਹੈ, ਸੰਸਾਰ ਦੇ ਚ ਰਹਿੰਦਾ ਹੋਇਆ ਸੰਸਾਰ ਦੀ ਮੋਹ ਮਮਤਾ ਉਸ ਦੇ ਚ ਨਹੀਂ, ਤਾਂ ਸੁਭਾਵਕ ਸ਼ਬਦ ਨਿਕਲਿਆ ਕ੍ਰਿਸ਼ਨ। ਜਦ ਐਸਾ ਦਿਸਿਆ ਕਿ ਉਹ ਤੇ ਕਰਤਾ ਹੈ, ਕ੍ਰਿਤ ਨਹੀਂ ਹੈ, ਤੋ ਰਸਨਾ ਦੇ ਚੋਂ ਨਿਕਲਿਆ ਕਰਤਾਰ। ਜਦ ਐਸਾ ਪ੍ਰਤੀਤ ਹੋਇਆ ਉਸਦਾ ਕੋਈ ਆਕਾਰ ਹੀ ਨਹੀਂ ਹੈ, ਉਸਦਾ ਕੋਈ ਵਜੂਦ ਹੀ ਨਹੀਂ ਹੈ, ਉਹ ਤੇ ਇੱਕ ਪਰਮ ਸ਼ਕਤੀ ਹੈ, ਤੋ ਰਸਨਾ ਦੇ ਚੋਂ ਸੁਭਾਵਕ ਨਾਮ ਨਿਕਲਿਆ ਨਿਰੰਕਾਰ। ਤੇ ਜਦ ਐਸਾ ਮਹਿਸੂਸ ਹੋਇਆ ਕਿ ਉਹ ਤੇ ਇੱਕ ਆਸ਼ਚਰਜ ਰੂਪ ਹੈ, ਤੇ ਜਿਹੜਾ ਉਸਦੇ ਨੇੜੇ ਜਾਂਦਾ ਉਸ ਦਾ ਅੰਧਕਾਰ ਦੂਰ ਹੋ ਕੇ ਉਸ ਨੂੰ ਪ੍ਰਕਾਸ਼ ਮਿਲਦਾ, ਉਸ ਨੂੰ ਚਾਨਣਾ ਮਿਲਦਾ, ਤਾਂ ਸੁਭਾਵਿਕ ਸ਼ਬਦ ਨਿਕਲਿਆ ਵਾਹਿਗੁਰੂ। ਇਸੇ ਤਰੀਕੇ ਨਾਲ ਬੋਲੀ ਦੇ ਆਧਾਰ ਤੇ, ਮਜ਼ਹਬਾਂ ਦੇ ਆਧਾਰ ਤੇ, ਵੱਖ ਵੱਖ ਬਣੀ ਹੋਈ ਸੰਸਕ੍ਰਿਤੀ ਦੇ ਆਧਾਰ ਤੇ ਪਰਮਾਤਮਾ ਦੇ ਵੱਖ ਵੱਖ ਨਾਮ ਸੰਸਾਰ ਵਿਚ ਪ੍ਰਗਟ ਹੋਏ ਔਰ ਉਹਦੇ ਵੱਖ ਵੱਖ ਰੂਪ ਦੀ ਚਰਚਾ ਧਰਮ ਗ੍ਰੰਥਾਂ ਵਿਚ ਹੋਈ। ਇਤਨੀ ਗੱਲ ਸਪਸ਼ਟ ਹੈ ਕਿ ਹਰ ਬੰਦੇ ਕੋਲ ਦ੍ਰਿਸ਼ਟੀ ਵੱਖ ਵੱਖ ਹੈ ਔਰ ਆਪਣੀ ਦ੍ਰਿਸ਼ਟੀ ਦੇ ਮੁਤਾਬਕ ਹੀ ਮਨੁੱਖ ਸੰਸਾਰ ਨੂੰ ਵੇਖਦਾ, ਨਿਰੰਕਾਰ ਨੂੰ ਵੇਖਦਾ। ਇੱਕ ਤਸਵੀਰ ਦੇ ਕੇ ਅਗਾਂਹ ਚਲਾਂਗੇ। ਇੱਕ ਦਰਖਤ ਦੇ ਥੱਲੇ 5-7 ਮਨੁੱਖ ਵਿਸ਼ਰਾਮ ਕਰ ਰਹੇ ਨੇ ਦੁਪਹਿਰ ਦੇ ਵਕਤ। ਉਹਨਾਂ ਦੇ ਚੋਂ ਇੱਕ ਨਿਰਤਕਾਰ ਹੈ, ਇੱਕ ਸੰਗੀਤਕਾਰ ਹੈ, ਇੱਕ ਉਦਾਸੀ ਸੰਤ ਹੈ, ਇੱਕ ਨੌਜਵਾਨ ਹੈ ਜਿਹੜਾ ਹੁਣੇ ਕਿਧਰੇ ਘਰੋਂ ਲੜ ਕੇ ਆਇਆ ਹੈ, ਬੜਾ ਦੁਖੀ ਹੈ, ਬਹੁਤ ਬੇਚੈਨ ਹੈ। ਆਰਾਮ ਕਰ ਰਹੇ ਇਨ੍ਹਾਂ ਮਨੁੱਖਾਂ ਦੇ ਚੋਂ ਇੱਕ ਲੱਕੜ ਦਾ ਵਪਾਰੀ ਹੈ। ਹਵਾ ਦੇ ਤੇਜ਼ ਝੌਂਕੇ ਜਿਉਂ ਦਰਖਤ ਨਾਲ ਛੂੰਦੇ ਨੇ, ਦਰਖਤ ਦੀਆਂ ਟਹਿਣੀਆਂ ਝੂਲਦੀਆਂ ਨੇ, ਜਿਹੜਾ ਨਿਰਤਕਾਰ ਸੀ ਉਹ ਨਿਰਤ ਦੀ ਦੁਨੀਆਂ ਵਿੱਚ ਖੋ ਜਾਂਦਾ ਹੈ। ਉਹ ਕਹਿੰਦਾ ਹੈ ਕਿ ਮੈਥੋਂ ਵੀ ਜ਼ਿਆਦਾ ਇਹ ਸੁੰਦਰ ਦਰਖਤ ਨਿਰਤ ਕਰ ਰਿਹਾ, ਇਹਦੀ ਸ਼ਾਖਾਂ ਵਿੱਚ ਕਿਤਨੀ ਲਚਕ ਹੈ, ਇਹਦੇ ਪੱਤੇ ਕਿਸ ਢੰਗ ਨਾਲ ਝੂਮ ਰਹੇ ਨੇ। ਨਿਰਤ ਵੇਖ ਕੇ ਦਰਖਤ ਦਾ ਉਹ ਨਿਰਤਕਾਰ ਬਿਸਮਾਤ ਦੀ ਦੁਨੀਆਂ ਚ ਖੋ ਜਾਂਦਾ, ਉਹਨੂੰ ਦਰਖਤ ਨੱਚਦਾ ਹੋਇਆ ਪ੍ਰਤੀਤ ਹੁੰਦਾ। ਦੂਸਰਾ ਸੰਗੀਤਕਾਰ ਹੈ, ਜਦ ਪਵਨ ਦੇ ਤੇਜ਼ ਝੌਂਕੇ ਦਰਖਤ ਨਾਲ ਸਪਰਸ਼ ਕਰਦੇ ਨੇ, ਸ਼ਾਂ ਸ਼ਾਂ ਦੀ ਆਵਾਜ਼ ਬੁਲੰਦ ਹੁੰਦੀ ਏ, ਉਹ ਸੰਗੀਤਕਾਰ ਸਰਗਮ ਦੀ ਦੁਨੀਆਂ ਚ ਖੋ ਜਾਂਦਾ, ਸੁਰਾਂ ਦੀ ਦੁਨੀਆਂ ਚ ਖੋ ਜਾਂਦਾ, ਸੰਗੀਤ ਦੀ ਦੁਨੀਆਂ ਚ ਖੋ ਜਾਂਦਾ, ਬਿਸਮਾਦ ਹੋ ਜਾਂਦਾ। ਕਹਿੰਦਾ ਸਿਰਫ ਮੈਂ ਹੀ ਨਹੀਂ ਗਾਉਂਦਾ, ਇਹ ਦਰਖਤ ਵੀ ਗਾਉਂਦਾ, ਗੀਤ ਸੰਗੀਤ ਇਹਦੇ ਵਿੱਚੋਂ ਵੀ ਨਿਕਲਦਾ। ਨਿਰਤਕਾਰ ਨੂੰ ਐਸਾ ਪ੍ਰਤੀਤ ਹੋਇਆ ਦਰਖਤ ਨੱਚ ਰਿਹਾ, ਪਰ ਸੰਗੀਤਕਾਰ ਨੂੰ ਐਸਾ ਪ੍ਰਤੀਤ ਹੋਇਆ ਜੈਸੇ ਪੱਤੇ ਪੱਤੇ ਦੇ ਚੋਂ ਸੰਗੀਤ ਦਾ ਜਨਮ ਹੋ ਰਿਹਾ। ਉਦਾਸੀਨ ਮਹਾਤਮਾ ਲੇਟਿਆ ਹੋਇਆ, ਉਹ ਦੇਖਦਾ ਹੈ ਦਰਖਤ ਦੀ ਤਰਫ, ਇੱਕ ਸੁੱਕਾ ਪੱਤਾ ਤੇਜ਼ ਹਵਾ ਦੇ ਝੌਂਕੇ ਨਾਲ ਟੁੱਟ ਕੇ ਜ਼ਮੀਨ ਤੇ ਆ ਗਿਰਦਾ। ਅੱਖਾਂ ਵਿੱਚ ਹੰਝੂ ਆ ਗਏ ਸੰਤ ਦੇ, ਔਰ ਕਹਿੰਦਾ ਇੱਕ ਦਿਨ ਸੰਸਾਰ ਦੇ ਦਰਖਤ ਨਾਲੋਂ ਮੈਂ ਇਸ ਤਰ੍ਹਾਂ ਟੁੱਟ ਜਾਵਾਂਗਾ ਜਿਵੇਂ ਕਿ ਪੱਤਾ ਟੁੱਟਿਆ। ਜਿਵੇਂ ਹੁਣ ਪੱਤੇ ਦਾ ਜੁੜਨਾ ਇਸ ਦਰਖਤ ਨਾਲ ਬੜਾ ਔਖਾ ਹੈ, ਤਿਵੇਂ ਮਰੇ ਹੋਏ ਮਨੁੱਖ ਦਾ ਮੁੜ ਕੇ ਕੁਟੰਬ ਸੰਬੰਧੀਆਂ ਨਾਲ ਸੰਸਾਰ ਨਾਲ ਜੁੜਨਾ ਬਹੁਤ ਔਖਾ ਹੈ, ਬਹੁਤ ਔਖਾ ਹੈ। ਹੋਰ ਬੈਰਾਗ ਦੀ ਦੁਨੀਆਂ ਚ ਖੋ ਗਿਆ, ਹੋਰ ਸੰਸਾਰ ਤੋਂ ਉਪਰਾਮ ਹੋ ਗਿਆ। ਬਈ ਇੱਥੇ ਤੇ ਸਾਰੇ ਪੱਤੇ ਝੜ ਜਾਂਦੇ ਨੇ, ਇੱਥੇ ਪੱਤੇ ਸਦੀਵੀ ਦਰਖਤ ਨਾਲ ਨਹੀਂ ਰਹਿੰਦੇ, ਇੱਕ ਇੱਕ ਕਰਕੇ ਸਾਰਿਆਂ ਨੂੰ ਝੜਨਾ ਪੈਣਾ। ਇਸ ਵਾਸਤੇ ਕਿਸੇ ਪਰਮ ਖੋਜ, ਕਿਸੇ ਪਰਮ ਦੇਸ਼ ਦੀ ਅੰਦਰ ਤਲਬ ਰੱਖ ਕੇ ਅਗੰਮੀ ਦੁਨੀਆਂ ਵਿੱਚ ਖੋ ਗਿਆ ਇਹ ਸੰਤ। ਚੌਥਾ ਜੋ ਲੇਟਿਆ ਹੋਇਆ ਆਰਾਮ ਕਰ ਰਿਹਾ ਇਸ ਦਰਖਤ ਦੇ ਥੱਲੇ, ਉਹ ਇੱਕ ਵਪਾਰੀ ਹੈ ਲੱਕੜ ਦਾ। ਉਹ ਇਸ ਸੋਚਾਂ ਵਿੱਚ ਗਲਤਾਨ ਹੋ ਗਿਆ ਕਿ ਇਸ ਦਰਖਤ ਨੂੰ ਅਗਰ ਮੈਂ ਖਰੀਦ ਲਵਾਂ, ਇਹਦੇ ਚ ਇਮਾਰਤੀ ਲੱਕੜ ਕਿਤਨੀ ਨਿਕਲੇਗੀ, ਇਸ ਦੇ ਚ ਜਲਾਊ ਲੱਕੜ ਕਿਤਨੀ ਹੋਵੇਗੀ, ਔਰ ਇਸ ਦੇ ਚ ਜਿਹੜਾ ਬਾਕੀ ਦਾ ਮਲਬਾ ਹੈ ਸ਼ਾਖਾਂ, ਇਹਦਾ ਕੋਲਾ ਬਣ ਸਕੇਗਾ ਕਿ ਨਹੀਂ। ਮੈਂ ਕਿੰਨੇ ਦਾ ਇਹ ਦਰਖਤ ਖਰੀਦਾਂ, ਇਹ ਕਿਤਨੇ ਦਾ ਵਿਕੇਗਾ, ਮੈਨੂੰ ਕੀ ਕੁਛ ਬਚੇਗਾ। ਦਰਖਤ ਨੂੰ ਵੇਖ ਕੇ ਵਪਾਰ ਦੀ ਦੁਨੀਆਂ ਵਿੱਚ ਖੋ ਗਿਆ। ਪੰਜਵਾਂ ਜੋ ਆਰਾਮ ਕਰ ਰਿਹਾ ਹੈ, ਇੱਕ ਨੌਜਵਾਨ ਹੈ, ਹੁਣੇ ਘਰੋਂ ਲੜ ਕੇ ਆਇਆ। ਹਵਾ ਦੇ ਤੇਜ਼ ਝੌਂਕਿਆਂ ਨਾਲ ਜਦ ਸ਼ਾਖਾਂ ਸ਼ਾਖਾਂ ਨਾਲ ਟਕਰਾਂਦੀਆਂ ਨੇ, ਪੱਤੇ ਪੱਤੇ ਨਾਲ ਟਕਰਾਂਦੇ ਨੇ, ਖੜਾਕ ਪੈਦਾ ਹੁੰਦਾ ਹੈ। ਕਹਿੰਦਾ ਝਗੜਾ ਤੇ ਇੱਥੇ ਵੀ ਸ਼ੁਰੂ ਹੈ, ਸ਼ਾਖਾਂ ਸ਼ਾਖਾਂ ਨਾਲ ਲੜ ਰਹੀਆਂ ਨੇ, ਪੱਤੇ ਪੱਤੇ ਨਾਲ ਲੜ ਰਹੇ ਨੇ। ਸਿਰਫ ਸਾਡੇ ਘਰ ਦੇ ਚ ਹੀ ਲੜਾਈ ਨਹੀਂ, ਇੱਥੇ ਦਰਖਤ ਦੇ ਚ ਵੀ ਬਹੁਤ ਵੱਡੀ ਲੜਾਈ ਹੈ। ਹੁਣ ਜੈਸੀ ਜੈਸੀ ਦ੍ਰਿਸ਼ਟੀ ਹੈ ਮਨੁੱਖ ਦੀ, ਵੈਸੀ ਵੈਸੀ ਸ੍ਰਿਸ਼ਟੀ ਦਿਖਾਈ ਦਿੰਦੀ ਹੈ। ਦਰਖਤ ਇੱਕੋ ਹੀ ਹੈ ਪਰ ਸਾਰਿਆਂ ਨੂੰ ਵੱਖ ਵੱਖ ਰੂਪ ਕਰਕੇ ਪ੍ਰਤੀਤ ਹੋ ਰਿਹਾ। ਸੰਸਾਰ ਤੇ ਇੱਕ ਹੈ لیکن نظراں وکھ وکھ ہون کرکے نظارے وکھ وکھ دکھائی دیندے نے. جیسی سرشٹی ہوندی ہے, جیسی درشٹی ہوندی ہے, ویسی ہی منکھ دی سرشٹی بن جاندی ہے. وکھ وکھ سرشٹی کر کے پرماتما دے انیکاں روپ جگت وچ پرچلت ہوئے. اسلام تے عیسائیت نے اس پریپورن پرماتما نو پتا کر کے آکھے, فادر کہندے نے, پدر کہندے نے. سمچا اسلام کہندا ہے او جڑی پرم شکتی ہے او پدر ہے, او فادر ہے. دراصل اگر اسی پرماتما نو سنبندھی بنانا چاہیے, جیسے کو ہے بھی ساڈا سنبندھی گوڑ بنیادی سنبندھی ہے, تے کوئی ساڈے کول پچھے تسی پرماتما نال سنبندھ استھاپن کیتا ہے, پر او تھوڑا کہو جیاں دا سنبندھی ہے, کون لگدا ہے, کی لگدا ہے. جیسے نال چل دے ہوئے منک بارے کوئی پوچھ لے کون ہے تے اسی کہہ دئیے سنبندھی ہے, پر اے دے نال سوال دا صحیح معنی جواب نہیں ملدا. او پوچھ سکدا ہے سنبندھی تے ہے پر کی لگدا ہے, پتر لگدا ہے, متر لگدا ہے, پرا لگدا ہے, دوست لگدا ہے, آیا کی لگدا ہے. رشتے دا ذکر کرنا پیندا ہے, سنبندھی دا ذکر کرنا پیندا ہے, کیسا سنبندھ ہے سنبندھی چرچا کرنی پیندی ہے. او جو پرم شکتی ہے, او جو پرماتما ہے, او دے نال سنبندھ جوڑنا ہے, پر اے سنبندھ کیسا ہوئے گا, کیونکہ منک دی دنیا دے جڑے سنبندھ نے او دے چ ماں ہے, باپ ہے, پتنی ہے, بچے نے, برا نے, دوست نے, پڑوسی نے, بس یہی سنبندھ نے. اس پری پورن پرماتما نال کیسا سنبندھ جوڑیے, تو اسلام کہندے نے پتا دا سنبندھ جوڑو. عیسائیت بھی کہندی او فادر ہے, پرارتھنا کرنگے, پریر کرنگے, عبادت کرنگے, او پتا دے اگوں جھکنگے اور اس پتا دے کولوں انج یاچنا کرنگے جیسے کہ ایک معصوم بچہ پیو کول منگدا ہے. اسلام عیسائیت دی سمچی عبادت پتا پتر دے آلے دولے گھوم دیئے. ایک پتر پیو دی پوجا کر رہے ہے, ایک پتر پتا دی پرکرما کر رہے ہے, ایک پتر پتا نو مہان جان کے او دے اگوں یاچنا کر رہے ہے. اے بندگی, اے عبادت اس رشتے دے اتے کھڑیئے. پر ہور تھوڑا جہاں اگاں جائیے, بھارت دا پرانا سناتن مت اس دا ایک انگ اس پرم شکتی نو پرماتما نو ماں کر کے پوجدا ہے, ماتا کر کے پوجدا ہے. جتھے اسلام کہندا ہے او پتا ہے, عیسائیت کہندی ہے او فادر ہے, او باپ ہے, اتھے بھارت دا ایک طبقہ کہندا نہیں او ماں ہے. لہذا ماتا ماتا دی چرچا تے گیت چل دے نے. ماتا دے بہت سارے مندر بھی سڑے دیش دے موجود نے, جیسے کہ بیشنو دیوی, نینا دیوی, کالی دیوی, سرستی دیوی, درگا دیوی, اتیادک انت دیویاں سڑے دیش دیچ اس بھاونا کر کے اجاگر ہوئیاں کہ منک نے منیا او پرماتما ماتا ہے, ماں ہے. تو ماں جان کے پوجا شروع ہوئی, ماں جان کے پرتشٹھا شروع ہوئی, اور ماں جان کے بندگی, پرکرما, عبادت, یہ سب کچھ ارچا بندن چل پیا. ایک طبقے نے اس ڈھنگ نال پرماتما نو منیا. اگاں چلیے صوفی سنت جڑے نے پریپورن پرماتما نال جو رشتہ استھاپن کردے نے او ہے محبوب تے محبوبہ دا. اس واسطے سبے مسلمان صوفی کلام نو پسند نہیں کردے. متسبی مسلمانا نے تے صوفیاں نو کسے حد تک قتل بھی کیتا. اورنگزیب نے سرمد نو قتل کیتا. ملتان دے مسلم حکمران نے شمس تبریز دی پٹھی کھل لوا دیتی. قریباً قریباً جتنے بھی صوفی پیدا ہوئے متسبی مسلمانا دے مار دی شکار ہون دے رہے. جیسے کہ سرمد دی قبر اسی جامع مسجد دے کول ویکھدے ہاں, اس نو اورنگزیب نے قتل کر دیتا سی. یہ کھلے خیالاں دا مالک. صوفی کلام دے اندر جو رشتہ پرماتما دا ملدا ہے او ہے محبوب تے محبوبہ دا. کسے تھا او پرماتما نو محبوب بناندے نے, خود محبوبہ بندے نے. کسے تھا پرماتما نو محبوبہ سمجھدے نے, خود محبوب بندے نے. اس رشتے دے آلے دوالے انہاں دی بندگی, انہاں دی عبادت گھمدی ہے. تھوڑا جہا ہور اگاں چلیے کچھ ہور بھی سنبندھ ملدے نے. भगत कबीर जी महाराज ने परिपूर्ण परमात्मा नाल जो संबंध जोड़े है वह है ए कि मैं दास हां तू मालिक है। भगत लोग जिन्ने भी होए ने साडे देश दे च करीबन करीबन वह अपने आप नू दास कहिंदे रहे ने परमात्मा नू मालिक कहिंदे रहे ने। असी तेरे जर खरीद गुलाम हां कहो कबीर गुलाम घर का जीवाए पावे मार। जितने भी भगत होए ने सब अपने आप नू गुलाम आखदे रहे ने दास आखदे रहे ने तू मालिक है असी तेरे गुलाम। गरज के इना रिश्तिया दे आले दुआले परिपूर्ण परमात्मा दा संबंध चलदा रहे। कुछ ऐसे भी भगत होए जिन्हां ने कह दिता तू राजा है असी तेरी परजा। हे परमात्मा तू राजा है। राजा जान के उसकी पूजा होई और नह कलंक राजा करके आख्या तू निष्कलंक राजा है तेरे ते कोई कलंक नहीं तू राजा है असी तेरी रईयत हां असी तेरी परजा हां। तो बंदगी करदे ने इबादत करदे ने इस ढंग नाल जैसे कोई परजा राजा दे अगों सजदा कर रही होवे बंदगी कर रही होवे। कुछ ऐसे भी महापुरुष होए ने जिन्हां ने रिश्ता जोड़िया बई तू गुरु है असी तेरे शिष्य। तू गुरु है समग्र संसार नू चानना देन वाला है प्रकाश देन वाला है असी तेरे शिष्य। तो शिष्य जान के ते उनू गुरु समझ के ए संबंध जोड़िया गया बंदगी द्वारा प्रस्तिश द्वारा। कुछ ऐसे भी ने जिन्हां ने संबंध जोड़िया उस परिपूर्ण परमात्मा दे नाल मित्रता दा। तू भाई साडा मित्र है तू साडा दोस्त है। वख-वख रिश्तियां देते समुचे संसार दे च वख-वख मजहब ते संप्रदावां मौजूद ने। जैसे कि मैं अर्ज कर चुके हां कि इस्लाम ते ईसाईयत दा रिश्ता प्यो पुत्र दे रिश्ते ते खड़ा है। सनातन मत दे एक धड़े दा परमात्मा नाल रिश्ता मां ते पुत्र दा रिश्ता है। सूफियां दा रिश्ता महबूब ते महबूबा दा रिश्ता है। और भगतां दा जो बहुत तादाद दे साडे देश दे च पैदा होए दास ते मालिक दा रिश्ता है। तू मालिक है असी तेरे गुलाम हां असी तेरे दास। इन्हां दे चों मीरां भी है जो थां थां ते अपने आप नूं दासी कहिंदी है गुलाम कहिंदी है। तू मालिक है माने चाकर राखो जी। ए गीत मीरां दा बड़ा प्रचलित है। हे प्रभु मैनू चाकर रख ले गुलाम रख ले दास रख ले तू मालिक है मैं तेरी चाकर हूं। गरज के समुचा भगती जीवन दास ते मालिक दे रिश्ते दे आले दुआले घूमदा। कुछ ऐसे भी ने जो कहिंदन तू साडा मित्र है। चीन दा प्रसिद्ध संत लाओत्से ओ कहिंदा हे ईश्वर जिस धातु तो तू बनया है उसे धातु तो मेरा जन्म है। फर्क सिर्फ ए है तू पहले है अनादि है मैं बाद दे चा। इको ही धातु इको ही अंश होण करके तू मेरा वड्डा भरा है मैं छोटा। तो भ्राता दे रिश्ते दे आले दुआले लाओत्से दी बंदगी घूमदी है लाओत्से दी इबादत घूमदी है। वख वख संसार दे भगतां ने संतां ने रिश्ते परिपूर्ण परमात्मा दे नाल वख वख स्थापन कीते ने। गुरु ग्रंथ साहिब जी महाराज दी बाणी दा अध्ययन करिए ते साहिब गुरु नानक देव जी महाराज तो पुछिए कि ओ अकाल पुरख थोड़ा की लगदा है परमात्मा दे नाल तुसी केड़ा रिश्ता स्थापन कीता है। तो बाणी पढ़न तो पता चलदा है एक रिश्ता गुरु नानक ने नहीं मनिया बल्कि सारे ही रिश्ते परिपूर्ण परमात्मा दे च निरूपण कर दिते ने। उन्हां दा फरमान है तू मेरा पिता तू है मेरा माता तू मेरा बंधक तू मेरा भ्राता तू मेरा राखा सबनी थाई तांबो के आ काड़ा जी। विज्ञानिक तत्व भी साडे सामने अगर किसी बच्चे दी मां होवे ते प्यो ना होवे ओ एहसासे कमतरी दा शिकार हो जांदा है। ਔਰ ਉਸ ਨੂੰ ਜਗਤ ਯਤੀਮ ਕਹਿਣ ਲੱਗ ਪੈਂਦਾ, ਪਿਓ ਹੀ ਕੋਈ ਨਹੀਂ ਮਾਂ ਹੈ। ਤੇ ਜੇ ਹੁਣ ਪਿਓ ਹੋਵੇ ਤੇ ਮਾਂ ਨਾ ਹੋਵੇ, ਐਸਾ ਬੱਚਾ ਮਮਤਾ ਤੇ ਪਿਆਰ ਤੋਂ ਵਾਂਝਾ ਰਹਿ ਜਾਂਦਾ। ਜੀਵਨ ਦੀ ਪਰਵਰਿਸ਼ ਦੇ ਚ ਕਾਫੀ ਖਾਮੀਆਂ ਰਹਿ ਜਾਂਦੀਆਂ ਨੇ। ਔਰ ਇਸ ਗੱਲ ਨੂੰ ਹੁਣ ਮਨੋਵਿਗਿਆਨੀਆਂ ਨੇ ਮੰਨ ਲਿਆ ਕਿ ਜਿਸ ਬੱਚੇ ਨੂੰ ਮਾਂ ਦੀ ਮਮਤਾ ਨਹੀਂ ਮਿਲੀ, ਵੱਡਾ ਹੋ ਕੇ ਇਹ ਕਠੋਰ ਹੋਵੇਗਾ, ਇਹ ਸਖ਼ਤ ਦਿਲ ਦਾ ਹੋਵੇਗਾ। ਇਹ ਗੱਲ ਵੱਖਰੀ ਹੈ ਕਿ ਉਸਦੇ ਪੁਰਬਲੇ ਸੰਸਕਾਰ ਕੁਝ ਪਵਿੱਤਰ ਹੋਵਣ ਤੇ ਉਹਦੇ ਅੰਦਰ ਕੋਮਲਤਾ ਬਣੀ ਰਹੇ, ਇਹ ਗੱਲ ਵੱਖਰੀ ਹੈ। ਵਰਨਾ ਮਾਂ ਦੀ ਮਮਤਾ ਅਗਰ ਨਹੀਂ ਮਿਲੀ, ਪਿਆਰ ਅਗਰ ਨਹੀਂ ਮਿਲਿਆ, ਤਾਂ ਬੱਚੇ ਦਾ ਹਿਰਦਾ ਕਠੋਰ ਹੋ ਜਾਏਗਾ, ਸਖ਼ਤ ਹੋ ਜਾਏਗਾ। ਮਾਂ ਦੀ ਲੋੜ ਹੈ, ਪਿਤਾ ਦੀ ਲੋੜ ਹੈ। ਹੁਣ ਮਾਂ ਹੋਵੇ, ਬਾਪ ਹੋਵੇ, ਪਰ ਭਰਾ ਨਾ ਹੋਵੇ, ਬੜੀ ਘਾਟ ਮਹਿਸੂਸ ਹੁੰਦੀ ਹੈ। ਭਰਾ ਨੂੰ ਤੇ ਆਖਦੇ ਨੇ ਇਹ ਤੇ ਬਾਵਾਂ ਹੈ, ਇਹ ਤੇ ਸਾਡੀਆਂ ਬਾਵਾਂ ਨੇ। ਹੁਣ ਮਾਂ ਬਾਪ ਤੇ ਹੋਵੇ ਪਰ ਭਰਾ ਨਾ ਹੋਵੇ ਤਾਂ ਬਹੁਤ ਵੱਡੀ ਘਾਟ ਮਹਿਸੂਸ ਹੁੰਦੀ ਹੈ, ਬਹੁਤ ਵੱਡੀ ਘਾਟ। ਭਰਾ ਹੋਵੇ, ਮਾਂ ਬਾਪ ਵੀ ਹੋਵਣ, ਪਰ ਦੋਸਤ ਨਾ ਹੋਵੇ, ਮਿੱਤਰ ਨਾ ਹੋਵੇ ਜਿਹਨੂੰ ਬੰਦਾ ਰਾਜ਼ ਦੀ ਗੱਲ ਦੱਸ ਸਕੇ। ਕਿਉਂਕਿ ਕੁਝ ਐਸੇ ਵੀ ਰਾਜ਼ ਹੁੰਦੇ ਨੇ ਵਿਅਕਤੀਗਤ, ਜੋ ਬੰਦਾ ਮਾਂ ਨੂੰ ਨਹੀਂ ਦੱਸ ਸਕਦਾ, ਪਿਓ ਨੂੰ ਨਹੀਂ ਦੱਸ ਸਕਦਾ, ਭਰਾ ਨੂੰ ਵੀ ਨਹੀਂ ਕਹਿ ਸਕਦਾ, ਉਹ ਸਿਰਫ ਮਿੱਤਰ ਨੂੰ ਹੀ ਕਹਿ ਸਕਦਾ, ਦੋਸਤ ਨੂੰ ਕਹਿ ਸਕਦਾ। ਤਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਉਸ ਪਰਿਪੂਰਨ ਪਰਮਾਤਮਾ ਨੂੰ ਦੋਸਤ ਵੀ ਕਹਿੰਦੇ ਨੇ। ਕਿਉਂਕਿ ਜਿਹੜੀ ਗੱਲ ਮੇਰੇ ਅੰਦਰ ਗੁੱਝੀ ਹੈ, ਇਹ ਅਕਾਲ ਪੁਰਖ ਮੈਂ ਤੇਰੇ ਅੱਗੋਂ ਪ੍ਰਗਟ ਕਰਨੀ ਹੈ, ਇਸ ਢੰਗ ਨਾਲ ਜੈਸੇ ਕਿ ਇੱਕ ਮਿੱਤਰ ਮਿੱਤਰ ਦੇ ਅੱਗੋਂ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਚ ਮਿੱਤਰਤਾ ਦਾ ਰਿਸ਼ਤਾ ਵੀ ਮੌਜੂਦ ਹੈ। ਸਾਹਿਬ ਕਹਿੰਦੇ ਨੇ, ਸੁਣ ਯਾਰ ਹਮਾਰੇ ਸੱਜਣ ਇੱਕ ਕਰੋ ਬੇਨੰਤੀ, ਯਾਰ ਤਿਸ ਮੋਹਨ ਲਾਲ ਪਿਆਰੇ ਕੇ ਹਉ ਫਿਰੋ ਖੋਜੰਤੀ। ਸਾਹਿਬ ਉਸ ਪਰਮ ਸ਼ਕਤੀ ਨੂੰ ਯਾਰ ਕਹਿੰਦੇ ਨੇ, ਤੂੰ ਸਖਾ ਹੈ ਸਾਡਾ, ਤੂੰ ਮਿੱਤਰ ਹੈ ਸਾਡਾ, ਤੂੰ ਯਾਰ ਹੈ ਸਾਡਾ, ਅਸੀਂ ਤੈਥੋਂ ਕੋਈ ਗੱਲ ਛੁਪਾ ਕੇ ਨਹੀਂ ਰੱਖਣੀ ਔਰ ਛੁਪਾ ਕੇ ਰੱਖ ਵੀ ਨਹੀਂ ਸਕਦੇ, ਤੇਰੇ ਅੱਗੋਂ ਸਭ ਕੁਝ ਪ੍ਰਗਟ ਕਰ ਦੇਣਾ। ਪਰ ਤੂੰ ਨਿਰਾ ਯਾਰ ਨਹੀਂ, ਤੂੰ ਤੇ ਭਰਾਤਾ ਵੀ ਹੈ, ਜੈਸੇ ਰਣ ਮੈਂ ਸਖਾ ਬਰਾਤ, ਤੂੰ ਸਾਡੀ ਬਾਵਾਂ ਹੈ। ਨਿਰੀ ਤੂੰ ਸਾਡੀਆਂ ਬਾਵਾਂ ਹੀ ਨਹੀਂ ਰੱਖਿਆ ਕਰਨ ਵਾਸਤੇ, ਬਲਕਿ ਤੂੰ ਪਿਤਾ ਹੈ ਤੇ ਪਿਤਾ ਦੀ ਸੋਚਣੀ ਇਹ ਹੀ ਆਉਂਦੀ ਹੈ, ਬੱਚਾ ਅਜ਼ੀਮ ਬਣੇ, ਤੂੰ ਸਾਨੂੰ ਮਹਾਨ ਬਣਾਉਣ ਦੀ ਵੀ ਸੋਚਦਾ। ਤੂੰ ਨਿਰਾ ਪਿਤਾ ਨਹੀਂ, ਤੂੰ ਮਾਂ ਵੀ ਹੈ, ਮਮਤਾ ਤੈਥੋਂ ਡੁੱਲ ਡੁੱਲ ਕੇ ਪੈਂਦੀ ਹੈ, ਤੇਰਾ ਪਿਆਰ ਸਮਗਰ ਜੀਵਨ ਦੇ ਉੱਤੇ ਬਰਸਦਾ, ਤੂੰ ਸਾਰਿਆਂ ਨਾਲ ਪਿਆਰ ਪਾਉਂਦਾ। ਅਗਾਂਹ ਚਲੀਏ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਬਾਣੀ ਮਹਿਬੂਬ ਤੇ ਮਹਿਬੂਬਾ ਦੇ ਰਿਸ਼ਤੇ ਨੂੰ ਵੀ ਜੁਟਲਾਉਂਦੀ ਨਹੀਂ, ਨਜ਼ਰ ਅੰਦਾਜ਼ ਨਹੀਂ ਕਰਦੀ। ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਐਸਾ ਸੰਬੰਧ ਵੀ ਪਰਮਾਤਮਾ ਦੇ ਨਾਲ ਜੋੜਿਆ। ਵਡਹੰਸ ਰਾਗ ਦਾ ਇੱਕ ਸ਼ਬਦ ਮੈਂ ਆਪ ਜੀ ਦੇ ਸਮਕਸ਼ ਭੇਟ ਕਰਾਂ। ਮੋਹਰੀ ਰੁਣ ਝੁਣ ਲਾਇਆ ਭੈਣੇ ਸਾਵਣ ਆਇਆ, ਤੇਰੇ ਮੁੰਦ ਕਟਾਰੇ ਜੇਵੜਾ ਤਿੰਨ ਲੋਭੀ ਲੋਭ ਲੁਭਾਇਆ, ਤੇਰੇ ਦਰਸ਼ਨ ਵਿੱਚੋਂ ਖਨੀਏ ਮਨਿਆ ਤੇਰੇ ਨਾਮ ਵਿੱਚੋਂ ਕੁਰਬਾਨੋ, ਜਾਂ ਤੂੰ ਤਾਂ ਮੈਂ ਮਾਣ ਕੀਆ ਹੈ ਤੁਧ ਬਿਨ ਕਿਹਾ ਮੇਰਾ ਮਾਣੋ, ਚੂੜਾ ਭਨ ਪਲੰਗ ਸਿਉ ਮੁੰਦੇ ਸਣ ਬਾਈ ਸਣ ਬਾਹਾ, ਏਥੇ ਵੇਸ ਕਰੇਂਦੀਏ ਮੁੰਦੇ ਸੌਰਾ ਤੋ ਅਵਰਾਹਾ, ਨਾ ਮਨਿਆਰ ਨਾ ਚੂੜੀਆਂ ਨਾ ਸੇ ਵੰਗਣੀਆਂ, ਜੋ ਸ਼ਹਿ ਕੰਠ ਨ ਲਗੀਆਂ ਜਲਨ ਸੇ ਬਾਹੜੀਆਂ। ਇਸ ਸ਼ਬਦ ਵਿਚ ਜਿਸ ਰਿਸ਼ਤੇ ਦਾ ਜ਼ਿਕਰ ਹੈ, ਉਹ ਤੇ ਉਹੀ ਸੰਬੰਧ ਮੇਰੇ ਪਾਤਸ਼ਾਹ ਅਸਥਾਪਨ ਕਰ ਰਹੇ ਨੇ ਜੋ ਸੂਫੀਆਂ ਨੇ ਈਸ਼ਵਰ ਦੇ ਨਾਲ ਅਸਥਾਪਨ ਕੀਤਾ। ਦਰਅਸਲ ਮਾਂ ਬਾਪ ਹੋਵਨ, ਭਰਾ ਵੀ ਹੋਵੇ, ਦੋਸਤ ਵੀ ਹੋਵਨ, ਪਤੀ ਨਾ ਹੋਵੇ, ਪਤਨੀ ਨਾ ਹੋਵੇ, ਤਾਂ ਇੱਕ ਬਹੁਤ ਵੱਡੀ ਘਾਟ ਪਰਿਵਾਰ ਵਿਚ ਮਹਿਸੂਸ ਹੁੰਦੀ ਹੈ। ਇਹ ਰਿਸ਼ਤਾ ਵੀ ਪਰਿਪੂਰਨ ਪਰਮਾਤਮਾ ਦੇ ਨਾਲ ਸਤਿਗੁਰੂ ਦੇਵ ਜੀ ਮਹਾਰਾਜ ਨੇ ਜੋੜੇ। ਫਿਰ ਗੁਰਬਾਣੀ ਉਸ ਪਰਮ ਸ਼ਕਤੀ ਨੂੰ ਗੁਰੂ ਵੀ ਕਹਿੰਦੀ ਹੈ। ਗੁਰੂ ਗੁਰੂ ਗੁਰ ਕਰ ਮਨ ਮੋਰ, ਗੁਰੂ ਬਿਨਾ ਮੈਂ ਨਾ ਹੀ ਹੋਰ, ਤੂੰ ਗੁਰੂ ਹੈ ਆਦ ਅੰਤ ਏਕ ਹੈ ਅਵਤਾਰਾ, ਸੋਈ ਗੁਰੂ ਸਮਝਿਓ ਹਮਾਰਾ, ਤੂੰ ਸਾਡਾ ਗੁਰੂ ਹੈ, ਅਸੀਂ ਤੈਥੋਂ ਪ੍ਰੇਰਣਾ ਲੈਣ ਵਾਲੇ, ਤੂੰ ਸਮਗਰ ਜੀਵਨ ਨੂੰ ਗਿਆਨ ਦਾਨ ਦੇਣ ਵਾਲਾ ਹੈ, ਸਾਰੇ ਜਗਤ ਨੂੰ ਚਾਨਣਾ ਦੇਣ ਵਾਲਾ। ਜਿੱਥੇ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਸਦੇ ਨਾਲ ਗੁਰੂ ਤੇ ਸ਼ਿਸ਼ ਦਾ ਰਿਸ਼ਤਾ ਜੋੜਦੇ ਨੇ, ਉੱਥੇ ਗੁਰਬਾਣੀ ਉਸ ਨੂੰ ਰਾਜਾ ਵੀ ਕਹਿੰਦੀ ਏ। ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ जूठे करत देवाजा। ए परिपूर्ण परमात्मा, तेरे समान कोई होर राजा नहीं है, तेरे समान कोई होर पिता नहीं है, तेरे समान कोई होर मां नहीं है, तेरे समान कोई होर मित्र दोस्त नहीं हो सकता, तेरे समान कोई होर महान मालिक नहीं हो सकता। सारी जगत दे रिश्ते गुरु

ਮਾਂ ਪਿਓ ਪਰ ਹਰ ਸੁਣੇ ਬੇਦ, ਭੇਦ ਨਾ ਜਾਣੇ ਕਥਾ ਕਹਾਣੀ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਮਾਂ ਦਾ ਦਿਲ ਤੋੜ ਕੇ ਪਿਓ ਦੀ ਬੇਅਦਬੀ ਕਰਕੇ ਅਗਰ ਕੋਈ ਬੰਦਾ ਕਥਾ ਸੁਣਨ ਵਾਸਤੇ ਜਾਏ, ਭਾਈ ਸਾਹਿਬ ਕਹਿੰਦੇ ਨੇ ਕਥਾ ਦੇ ਭੇਦ ਨੂੰ ਨਹੀਂ ਸਮਝ ਸਕੇਗਾ, ਇਹ ਤੇ ਭੁੱਲ ਗਿਆ। ਇਹ ਜੋ ਮਾਂ ਤੈਨੂੰ ਮਿਲੀ ਹੈ, ਇਹ ਮਾਂ ਨਹੀਂ, ਇਹ ਪਰਮਾਤਮਾ ਹੀ ਮਾਂ ਦੇ ਰੂਪ ਵਿੱਚ ਤੈਨੂੰ ਮਿਲਿਆ। ਪਰਮਾਤਮਾ ਹੀ ਮਮਤਾ ਲੁਟਾ ਰਿਹਾ, ਪਰਮਾਤਮਾ ਹੀ ਪਿਆਰ ਦੇ ਰਿਹਾ। ਅਗਰ ਪਰਮਾਤਮਾ ਨੇ ਪਿਆਰ ਦੇਣਾ, ਮਮਤਾ ਕਰਨੀ ਹੈ, ਤੂੰ ਕਿਸ ਰੂਪ ਵਿੱਚ ਕਰੇ? ਉਹ ਮਾਂ ਦੇ ਰੂਪ ਵਿੱਚ ਕਰ ਰਿਹਾ। ਪਰਮਾਤਮਾ ਨੇ ਹਮਦਰਦੀ ਜਤਾਣੀ ਹੈ, ਤੂੰ ਕਿਸ ਰੂਪ ਦੇ ਜਤਾਵੇ? ਉਹ ਪਿਤਾ ਦੇ ਰੂਪ ਵਿੱਚ ਜਤਾ ਰਿਹਾ, ਉਹ ਪਿਤਾ ਦੇ ਰੂਪ ਵਿੱਚ ਪਿਆਰ ਦੇ ਰਿਹਾ। ਇਸ ਵਾਸਤੇ ਭਾਈ ਸਾਹਿਬ ਕਹਿ ਰਹੇ ਨੇ ਕਿ ਪਿਤਾ ਦਾ ਦਿਲ ਤੋੜ ਕੇ ਜੋ ਤੀਰਥਾਂ ਤੇ ਭਰਮਣ ਪਿਆ ਕਰਦਾ ਹੈ, ਮਾਂ ਨੂੰ ਠੋਕਰ ਮਾਰ ਕੇ ਜੋ ਕਥਾ ਸੁਣਨ ਦੀ ਕੋਸ਼ਿਸ਼ ਪਿਆ ਕਰਦਾ ਹੈ, ਭਾਈ ਸਾਹਿਬ ਕਹਿੰਦੇ ਰੱਬੀ ਰਾਜ ਨੂੰ ਉਹ ਨਹੀਂ ਸਮਝ ਸਕੇਗਾ। ਮਾਂ ਪਿਓ ਪਰ ਹਰ ਕਰੇ ਤੀਰਥ, 68 ਤੀਰਥ ਘੁੰਮਣ ਵਾਣੀ। ਤੇ ਹੁਣ ਐਸਾ ਹੋਵੇ ਕਿ ਮਾਤਾ ਦੇ ਤਨ ਦੇ ਕੱਪੜੇ ਨਾ ਆਉਣ, ਪਿਤਾ ਦੇ ਪੈਰਾਂ ਦੀ ਜੁੱਤੀ ਨਾ ਆਵੇ, ਤੇ ਇਹ ਬਹੁਤ ਵੱਡਾ ਦਾਨੀ ਬਣਿਆ ਫਿਰੇ। ਭਾਈ ਸਾਹਿਬ ਕਹਿੰਦੇ ਨੇ ਮਾਂ ਪਿਓ ਪਰ ਹਰ ਕਰੇ ਦਾਨ, ਬੇਈਮਾਨ ਅਗਿਆਨ ਪਰਾਣੀ। ਮਾਂ ਨੂੰ ਠੁਕਰਾ ਕੇ, ਪਿਓ ਦੀਆਂ ਜ਼ਰੂਰਤਾਂ ਨੂੰ ਠੁਕਰਾ ਕੇ ਜਿਹੜਾ ਬਹੁਤ ਵੱਡਾ ਦਾਨੀ ਬਣਨ ਦੀ ਕੋਸ਼ਿਸ਼ ਕਰ ਰਿਹਾ, ਭਾਈ ਸਾਹਿਬ ਕਹਿੰਦੇ ਨੇ ਪਰਲੇ ਦਰਜੇ ਦਾ ਅਗਿਆਨੀ ਪੁਰਸ਼ ਹੈ ਔਰ ਬੇਈਮਾਨ ਬੰਦਾ ਹੈ। ਕਾਰਨ ਕਿ ਇਹਨਾਂ ਤਮਾਮ ਰਿਸ਼ਤਿਆਂ ਦੇ ਚੋਂ ਹੀ ਤੇ ਪਰਮਾਤਮਾ ਦਾ ਰਿਸ਼ਤਾ ਲੱਭਣਾ ਸੀ, ਈਸ਼ਵਰ ਦਾ ਰਿਸ਼ਤਾ ਲੱਭਣਾ ਸੀ। ਇਸ ਵਾਸਤੇ ਸਾਡੇ ਦੇਸ਼ ਵਿੱਚ ਕੋਸ਼ਿਸ਼ ਕੀਤੀ ਗਈ ਕਿ ਪਹਿਲੇ ਘਰ ਨੂੰ ਮੰਦਰ ਬਣਾਇਆ ਜਾਏ, ਘਰ ਮੰਦਰ, ਘਰ ਘਰ ਅੰਦਰ ਧਰਮਸਾਲ ਹੋਵੇ, ਕੀਰਤਨ ਸਦਾ ਵਸੋਆ। ਘਰ ਨੂੰ ਹੀ ਮੰਦਰ ਬਣਾਉਣਾ, ਤੋ ਘਰ ਮੰਦਰ ਤਾਂ ਬਣ ਸਕਦਾ ਹੈ ਕਿ ਮਾਂ ਦੇ ਵਿੱਚ ਪਰਮਾਤਮਾ ਦੀ ਝਲਕ ਮਿਲੇ, ਪਿਤਾ ਦੇ ਵਿੱਚ ਪਰਮਾਤਮਾ ਦਾ ਸਰੂਪ ਦਿਖਾਈ ਦੇਵੇ, ਭਰਾਵਾਂ ਦੇ ਵਿੱਚ ਅਕਾਲ ਪੁਰਖ ਦੀ ਹਮਦਰਦੀ ਦਿਖਾਈ ਦੇਵੇ, ਮਿੱਤਰਾਂ ਦੇ ਵਿੱਚ ਪਰਮਾਤਮਾ ਦੀ ਨੇੜ ਦਿਖਾਈ ਦੇਵੇ ਔਰ ਪਤਨੀ ਦੇ ਵਿੱਚ ਪਰਮਾਤਮਾ ਦੀ ਪਤ ਤੇ ਸ਼ਫਕਤ ਦਿਖਾਈ ਦੇਵੇ, ਤਾਂ ਹੀ ਘਰ ਮੰਦਰ ਬਣ ਸਕਦਾ ਹੈ। ਬੜੀ ਕੋਸ਼ਿਸ਼ ਕੀਤੀ ਸਾਡੇ ਦੇਸ਼ ਦੇ ਰਿਸ਼ੀ ਮੁਨੀਆਂ ਨੇ ਕਿ ਜਿਹੜੀ ਪਤਨੀ ਹੈ ਇਹ ਪਤੀ ਨੂੰ ਪਰਮਾਤਮਾ ਆਖੇ, ਤੇ ਜੋ ਪਤੀ ਹੈ ਇਹ ਪਤਨੀ ਨੂੰ ਦੇਵੀ ਆਖੇ। ਹੁਣ ਇੱਕ ਨੂੰ ਦੇਵੀ ਦਿਖਾਈ ਦੇਵੇ ਤੇ ਇੱਕ ਨੂੰ ਪਰਮਾਤਮਾ ਦਿਖਾਈ ਦੇਵੇ, ਘਰ ਤੇ ਮੰਦਰ ਹੀ ਬਣ ਗਿਆ। ਆਖਰ ਮੰਦਰ ਵਿੱਚ ਕੀ ਹੁੰਦਾ? ਦੇਵਤੇ ਹੁੰਦੇ ਨੇ, ਦੇਵੀਆਂ ਆਉਂਦੀਆਂ ਨੇ। ਪਤੀ ਨੂੰ ਪਤਨੀ ਦੇਵੀ ਦਿਖਾਈ ਦੇਵੇ ਔਰ ਪਤਨੀ ਨੂੰ ਪਤੀ ਦੇਵਤਾ ਦਿਖਾਈ ਦੇਵੇ, ਇੱਕ ਪਰਮਾਤਮਾ ਕਰਕੇ ਬੁਲਾਵੇ, ਇੱਕ ਦੇਵੀ ਕਰਕੇ ਬੁਲਾਵੇ, ਘਰ ਮੰਦਰ ਬਣ ਗਿਆ। ਪਰ ਜੇ ਇਸ ਤੋਂ ਉਲਟ ਗੱਲ ਹੋਵੇ, ਪਤੀ ਪਤਨੀ ਨੂੰ ਭੂਤ ਦਿਖਾਈ ਦੇਵੇ ਔਰ ਪਤਨੀ ਪਤੀ ਨੂੰ ਡਾਇਣ ਦਿਖਾਈ ਦੇਵੇ, ਘਰ ਤੇ ਨਰਕ ਬਣ ਗਿਆ। ਹੋਰ ਕਿਹੜੇ ਨਰਕ ਦੇ ਜਾਣਾ? ਘਰ ਹੀ ਦੁੱਖਾਂ ਦਾ ਅਖਾੜਾ ਬਣ ਗਿਆ। ਘਰ ਨੂੰ ਮੰਦਰ ਬਣਾਉਣ ਦੀ ਪ੍ਰਾਚੀਨ ਸਮੇਂ ਤੋਂ ਇਹ ਕੋਸ਼ਿਸ਼ ਸੀ, ਪਰਮਾਤਮਾ ਪਹਿਲੇ ਘਰ ਵਿੱਚ ਦਿਖਾਈ ਦੇਵੇ ਤਾਂ ਹੀ ਬਾਹਰ ਦਿਖਾਈ ਦੇ ਸਕੇਗਾ। ਜਿਹਨੂੰ ਘਰ ਦੇ ਵਿੱਚ ਨਹੀਂ ਦਿਖਾਈ ਦਿੱਤਾ ਉਹਨੂੰ ਬਾਹਰ ਕਿਸ ਤਰ੍ਹਾਂ ਦਿਖਾਈ ਦੇਵੇਗਾ? ਤਮਾਮ ਰਿਸ਼ਤਿਆਂ ਦੇ ਚੋਂ ਪਰਮਾਤਮਾ ਦੀ ਝਲਕ ਵੇਖਣੀ ਹੈ, ਇਸ ਤਰ੍ਹਾਂ ਦੀ ਕੋਸ਼ਿਸ਼ ਭਾਰਤ ਦੇ ਰਿਸ਼ੀ ਮੁਨੀਆਂ ਨੇ ਕੀਤੀ ਔਰ ਜ਼ੋਰ ਦਿੱਤਾ। ਕੁਝ ਰਸਤੇ ਵਿੱਚੋਂ ਵੀ ਮਨੁੱਖ ਲੰਘਦਾ ਜਾ ਰਿਹਾ ਹੋਵੇ ਤਾਂ ਰਾਮ ਰਾਮ ਬੁਲਾ ਦੇਣਾ, ਸਤਿ ਸ੍ਰੀ ਅਕਾਲ ਬੁਲਾ ਦੇਣਾ, ਅਜਨਬੀ ਨੂੰ ਵੀ ਹਰੇ ਕ੍ਰਿਸ਼ਨ ਬੁਲਾ ਦੇਣਾ। ਰਾਮ ਰਾਮ ਬੁਲਾਉਣ ਦਾ ਮਤਲਬ ਕੀ ਸੀ? ਇੱਕ ਦੂਜੇ ਦੇ ਅੰਦਰ ਰਾਮ ਨੂੰ ਵੇਖਣਾ, ਇੱਕ ਦੂਜੇ ਦੇ ਅੰਦਰ ਸਤ ਨੂੰ ਤੇ ਅਕਾਲ ਨੂੰ ਵੇਖਣਾ। ਤੇ ਜਦ ਇੱਕ ਦੂਜੇ ਦੇ ਅੰਦਰ ਪਰਮਾਤਮਾ ਹੀ ਦਿਖਾਈ ਦੇ ਰਿਹਾ ਤੇ ਝੂਠ ਕਿਸ ਦੇ ਅੱਗੋਂ ਬੋਲਣਾ, ਧੋਖਾ ਕਿਸ ਨੂੰ ਦੇਣਾ? ਬਹੁਤ ਗਹਿਰੀ ਸਭਿਅਤਾ ਸਾਡੇ ਦੇਸ਼ ਦੇ ਵਿੱਚ ਪਨਪੀ ਸੀ ਜੋ ਪੱਛਮੀ ਸਭਿਅਤਾ ਨੇ ਕਿਸੇ ਹੱਦ ਤੱਕ ਬਰਬਾਦ ਕਰ ਦਿੱਤੀ। ਇਸ ਵਾਸਤੇ ਹੁਣ ਜੇ ਸਵੇਰੇ ਦੇ ਵਕਤ ਦੋ ਮਨੁੱਖਾਂ ਦਾ ਮਿਲਾਪ ਹੋ ਜਾਏ ਉਹ ਗੁੱਡ ਮਾਰਨਿੰਗ ਕਰ ਛੱਡਦੇ ਨੇ, ਸ਼ਾਮ ਨੂੰ ਗੁੱਡ ਈਵਨਿੰਗ ਕਹਿ ਦਿੰਦੇ ਨੇ, ਗੁੱਡ ਨਾਈਟ ਕਹਿ ਦਿੰਦੇ ਨੇ, ਪਰ ਕੌਣ ਪੁੱਛੇ? ਇਸ ਵਿੱਚ ਕੋਈ ਧਾਰਮਿਕਤਾ ਨਹੀਂ ਹੈ, ਇਸ ਵਿੱਚ ਕੋਈ ਰੱਬੀ ਰਸ ਨਹੀਂ ਹੈ, ਉਹਦੇ ਵਿੱਚ ਕੋਈ ਹਕੀਕੀ ਆਨੰਦ ਨਹੀਂ ਹੈ, ਇਹਦੇ ਵਿੱਚ ਕੋਈ ਪਰਮਾਤਮਾ ਦੀ ਝਲਕ ਨਹੀਂ ਹੈ। ਹੇ ਮਨੁੱਖ, ਤੂੰ ਉਸ ਪਰਮ ਸ਼ਕਤੀ ਨੂੰ ਅਜਨਬੀ ਦੇ ਵਿੱਚ ਵੀ ਦੇਖ, ਰਾਹੀ ਦੇ ਵਿੱਚ ਵੀ ਦੇਖ, ਪਰਿਵਾਰ ਦੇ ਵਿੱਚ ਵੀ ਦੇਖ, ਸੰਸਾਰ ਦੇ ਵਿੱਚ ਵੀ ਦੇਖ, ਤਾਂ ਹੀ ਤੂੰ ਉਸ ਪਰਮਾਤਮਾ ਨੂੰ ਹਰ ਪਹਿਲੂ ਵਿੱਚ ਦੇਖ ਸਕੇਗਾ, ਹਰ ਪਾਸਿਓਂ ਦੇਖ ਸਕੇਗਾ। ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇਹ ਕਥਨ
ਕਿ ਪਰਮਾਤਮਾ ਦਾ ਇੱਕ

ਜ਼ਿੰਦਗੀ ਦਾ ਲਕਸ਼ ਅਗਰ ਅਸੀਂ ਲੱਭੀਏ ਆਮ ਦੁਨਿਆਵੀ ਮਨੁੱਖ ਦਾ, ਆਮ ਸੰਸਾਰਿਕ ਇਨਸਾਨ ਦਾ, ਲਕਸ਼ ਕੀ ਹੈ? ਮਨੁੱਖ ਕਿਉਂ ਜੀ ਰਿਹਾ? ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਦੁਨਿਆਵੀ ਮਨੁੱਖ ਦੇ ਲਕਸ਼ ਦਾ ਇਸ ਪਾਵਨ ਪਵਿੱਤਰ ਵਾਕ ਵਿਚ ਬੜਾ ਸੁੰਦਰ ਚਿਤਰਨ ਕੀਤਾ ਹੈ, ਤਸਵੀਰਕਸ਼ੀ ਕੀਤੀ ਹੈ। ਆਪ ਫਰਮਾਨ ਕਰਦੇ ਨੇ, ਦੁਨਿਆਵੀ ਮਨੁੱਖ, ਸੰਸਾਰਿਕ ਮਨੁੱਖ, ਆਮ ਇਨਸਾਨ ਆਦ ਆਦਮੀ ਖਾਣ ਲਈ ਜੀ ਰਿਹਾ, ਪੀਣ ਲਈ ਜੀ ਰਿਹਾ, ਪਹਿਨਣ ਲਈ ਜੀ ਰਿਹਾ, ਮਨੋਰੰਜਨ ਲਈ ਜੀ ਰਿਹਾ, ਪਰਿਵਾਰ ਲਈ ਜੀ ਰਿਹਾ, ਪਰਿਵਾਰਕ ਖੁਸ਼ੀਆਂ ਲਈ ਜੀ ਰਿਹਾ, ਔਰ ਫਿਰ ਜੀ ਰਿਹਾ ਸੌਣ ਲਈ, ਨੀਂਦ। ਜੀਵਨ ਦਾ ਆਖਿਰ ਲਕਸ਼ ਕੀ ਹੈ? ਇਸ ਤੋਂ ਬਿਨਾਂ ਹੋਰ ਕੁਝ ਲੱਭਣਾ ਵੀ ਨਹੀਂ। ਖਾਣਾ, ਪੀਣਾ, ਪਹਿਨਣ ਜ਼ਿੰਦਗੀ ਦੇ ਚੋਂ ਕੱਢ ਦਈਏ। ਮਨੋਰੰਜਨ ਦਾ ਸਾਰਾ ਸਮਾਨ ਇਕ ਪਾਸੇ ਕਰ ਦਈਏ, ਪਰਿਵਾਰਕ ਖੁਸ਼ੀਆਂ ਨੂੰ ਬਾਲਾਏ ਤਾਕ ਤੇ ਰੱਖ ਦਈਏ ਤੇ ਨੀਂਦ ਨੂੰ ਵੀ ਇਕ ਪਾਸੇ ਕਰ ਦਈਏ, ਸ਼ਾਇਦ ਮਨੁੱਖ ਅੱਜ ਹੀ ਖੁਦਕਸ਼ੀ ਕਰ ਲਵੇ। ਆਤਮ ਹੱਤਿਆ ਦੀ ਸੋਚੇ, ਫਿਰ ਮੈਂ ਜੀਵਾਂ ਹੀ ਕਿਉਂ, ਕਿਸ ਲਈ ਜੀਵਾਂ? ਜੀਵਣਾ ਆਮ ਦੁਨਿਆਵੀ ਮਨੁੱਖ ਦਾ ਬਸ ਇਸੇ ਲਈ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ ਜ਼ਿੰਦਗੀ ਵਿਚ ਇਨ੍ਹਾਂ ਤਮਾਮ ਵਸਤੂਆਂ ਦੀ ਪ੍ਰਧਾਨਤਾ ਨਹੀਂ ਸੀ, ਨਾ ਖਾਣ ਦੀ, ਨਾ ਪੀਣ ਦੀ, ਨਾ ਪਹਿਨਣ ਦੀ। ਪਰਿਵਾਰਕ ਕਸ਼ਿਸ਼ ਵੀ ਨਹੀਂ ਸੀ, ਘਰੋਂ ਨਿਕਲੇ 12-12 ਸਾਲ ਦੀ ਉਦਾਸੀ। ਜੰਗਲ ਦੇ ਰੁੱਖਾਂ ਥੱਲੇ ਹੋਰ ਮਨੋਰੰਜਨ ਵੀ ਕੀ ਹੋ ਸਕਦਾ ਸੀ? ਇੰਜ ਕਹਿ ਲੋ, ਸਾਰੇ ਮਨੋਰੰਜਨ ਨੂੰ ਬਲਾਏ ਤਾਕ ਤੇ ਰੱਖਿਆ। ਕਿਧਰੇ ਮਰੂਥਲ ਦਾ ਪੇਂਡਾ, ਕਿਧਰੇ ਪਹਾੜਾਂ ਤੇ ਭਰਮਣ ਸੁਮੇਰ ਜੋਗੀਆਂ ਕੋਲ, ਕਿਧਰੇ ਤਨਹਾ ਬਿਆਬਾਨ ਜੰਗਲਾਂ ਵਿਚ ਰੁੱਖਾਂ ਦੇ ਥੱਲੇ ਵਾਸਾ, ਜਿਸ ਨੂੰ ਆਮ ਦੁਨਿਆਵੀ ਮਨੁੱਖ ਮਨੋਰੰਜਨ ਕਹਿੰਦਾ ਹੈ, ਇਹ ਤੇ ਗੁਰੂ ਨਾਨਕ ਦੇ ਨੇੜੇ ਹੀ ਨਹੀਂ ਗਏ। ਪਰਿਵਾਰਕ ਖੁਸ਼ੀਆਂ ਤੇ ਨੀਂਦ, ਇਸ ਸਭ ਕੁਝ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਲਾਏ ਤਾਕ ਤੇ ਰੱਖ ਕੇ ਦੱਸ ਦਿੱਤਾ ਹੈ, ਜੀਵਨ ਦਾ ਲਕਸ਼ ਸਿਰਫ ਇਹੀ ਨਹੀਂ ਹੈ, ਜ਼ਿੰਦਗੀ ਦਾ ਮਨੋਰਥ ਸਿਰਫ ਇਹੀ ਨਹੀਂ ਹੈ, ਕੁਝ ਹੋਰ ਵੀ ਹੈ। ਇਹ ਠੀਕ ਹੈ ਕਿ ਇਸ ਸਭ ਕੁਝ ਤੋਂ ਬਿਨਾਂ ਵੀ ਜੀਵਣਾ ਬੜਾ ਔਖਾ ਹੈ, ਪਰ ਇਸ ਸਭ ਕੁਝ ਵਾਸਤੇ ਜੀਵਣਾ ਵੀ ਕੋਈ ਜੀਵਣਾ ਨਹੀਂ, ਇਹ ਜ਼ਿੰਦਗੀ ਵੀ ਕੋਈ ਜ਼ਿੰਦਗੀ ਨਹੀਂ। ਪਾਵਨ ਪਵਿੱਤਰ ਸ੍ਰੀ ਰਾਗ ਦਾ ਇਹ ਵਾਕ, ਇਸ ਦੇ ਚਾਰ ਪਹਿਰੇ ਨੇ, ਚਾਰ ਪਦੇ ਨੇ, ਇੰਜ ਕਹਿ ਲੋ ਚਾਰ ਪੱਖ ਨੇ। ਜੀਵਨ ਇਨ੍ਹਾਂ ਚਾਰਾਂ ਲਈ ਹੀ ਬਤੀਤ ਹੋ ਰਿਹਾ ਹੈ। ਪ੍ਰਥਮ ਖਾਣਾ, ਔਰ ਖਾਣਾ ਦੁਨਿਆਵੀ ਮਨੁੱਖ ਦੀ ਸਿਰਫ ਸਰੀਰਕ ਲੋੜ ਨਹੀਂ, ਮਨ ਦੀ ਸੋਚ ਨਹੀਂ ਹੈ, ਮਨ ਦਾ ਚਿੰਤਨ ਹੈ, ਵਿਚਾਰਾਂ ਵਿਚ ਖਾਣਾ ਹੈ, ਸੋਚਣੀ ਵਿਚ ਭੋਜਨ ਹੈ, ਉੱਠਦਾ ਬੈਠਦਾ ਪਿਆ ਯਾਦ ਭੋਜਨ ਦੀ ਚੱਲ ਰਹੀ ਹੈ, ਖਾਣ ਦੀ ਚੱਲ ਰਹੀ ਹੈ, ਲੋੜ ਹੈ ਜਾਂ ਨਹੀਂ, ਸਵੇਰੇ ਤੋਂ ਸ਼ਾਮ ਤੱਕ ਚਿੰਤਨ ਇਸੇ ਲਈ ਚੱਲਦਾ ਹੈ। ਔਰ ਚਿੰਤਨ ਕਰ ਕਰਕੇ ਜਦ ਮਨੁੱਖ ਥੱਕੇ, ਫਿਰ ਪਹਿਨਣ ਦੀ ਸੋਚਣੀ, ਤੇ ਪਹਿਨਣ ਦੀ ਵਕਤੀ ਪੂਰਤੀ ਤੋਂ ਬਾਅਦ ਫਿਰ ਮਨੋਰੰਜਨ ਚਾਹੀਦਾ ਹੈ, ਕੋਈ ਨਾ ਕੋਈ ਦੁਨਿਆਵੀ ਮਨੋਰੰਜਨ ਜਿਸ ਨਾਲ ਮਨ ਪਰਚੇ, ਔਰ ਫਿਰ ਪਰਿਵਾਰਕ ਖੁਸ਼ੀਆਂ ਚਾਹੀਦੀਆਂ ਨੇ, ਪਰਿਵਾਰਕ ਸਹਿਮਤੀ ਚਾਹੀਦੀ ਹੈ, ਔਰ ਪਰਿਵਾਰ ਵਿਚ ਆਪਣਾ ਹੋਣਾ ਇੰਜ ਸਮਝੇ ਜਿਸੇ ਪਰਿਵਾਰ ਦੀ ਲੋੜ ਹੈ, ਔਰ ਪਰਿਵਾਰਕ ਖੁਸ਼ੀਆਂ ਮੇਰੇ ਨਾਲ ਜੋ ਹੈ ਸੰਬੰਧਿਤ ਨੇ, ਔਰ ਫਿਰ ਇਸ ਸਭ ਕੁਝ ਨੂੰ ਹੰਡਾਂਦਾ ਭੋਗਦਿਆਂ ਹੋਇਆ ਮਨੁੱਖ ਚਾਹੁੰਦਾ ਹੁਣ ਮੈਂ ਸੌ ਜਾਵਾਂ,
ਹੁਣ ਮੈਨੂੰ ਚੰਗੀ ਨੀਂਦ ਆਵੇ, ਹੁਣ ਮੈਨੂੰ ਗੂੜੀ ਨੀਂਦ ਆਵੇ। ਵਾਕਈ ਸਭ ਕੁਛ ਨੂੰ ਮਨੁੱਖ ਦੀ ਜ਼ਿੰਦਗੀ ਚੋਂ ਕੱਢ ਦਈਏ ਤੋ ਆਮ ਦੁਨੀਆਦਾਰ ਦੀ ਮਨੁੱਖ ਦੀ ਜ਼ਿੰਦਗੀ ਚ ਕੁਛ ਰਹਿ ਵੀ ਨਹੀਂ ਜਾਂਦਾ, ਕੁਛ ਬਚਦਾ ਵੀ ਨਹੀਂ। ਇਸ ਸਭ ਕੁਝ ਦੀ ਕਸ਼ਿਸ਼ ਨਾ ਦੇਖ ਕੇ ਮਾਤਾ ਤ੍ਰਿਪਤਾ ਜੀ ਨੇ ਇਕ ਦਿਨ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਸਾਫ਼ ਕਹਿ ਦਿੱਤਾ, ਐ ਮੇਰੇ ਪੁੱਤਰ ਨਾਨਕ, ਜੇ ਤੁਸੀਂ ਕਿਧਰੇ ਘਰ ਰਹੋ ਤਾਂ ਮੈਂ ਸੋਹਣੇ ਸੋਹਣੇ ਪਕਵਾਨ ਬਣਾ ਕੇ ਤੁਹਾਨੂੰ ਖਿਲਾਵਾਂ, ਔਰ ਤੁਹਾਨੂੰ ਖਾਂਦੇ ਹੋਇਆ ਵੇਖ ਕੇ ਮੈਨੂੰ ਖੁਸ਼ੀ ਹੋਵੇ, ਮੈਨੂੰ ਪ੍ਰਸੰਨਤਾ ਹੋਵੇ। ਸਿਰਫ ਖਾਣ ਦੀ ਹੀ ਗੱਲ ਕਿਉਂ, ਮੈਂ ਕੀਮਤੀ ਤੋਂ ਕੀਮਤੀ ਕੱਪੜੇ ਲਿਆਵਾਂ ਔਰ ਖੁਦ ਸਿਲਾ ਕੇ ਤੁਹਾਨੂੰ ਪਹਿਨਾਵਾਂ। ਸਿਰਫ ਇਤਨਾ ਹੀ ਕਿਉਂ, ਸੁੰਦਰ ਘੋੜੀ ਉਸ ਦੇ ਉੱਤੇ ਮੈਂ ਚਾਂਦੀ ਦੀ ਕਾਠੀ ਪਾਵਾਂ, ਲਗਾਮ ਦੇ ਸੋਨਾ ਜੁੜਿਆ ਹੋਵੇ, ਔਰ ਐਸੀ ਸੁੰਦਰ ਘੋੜੀ ਅਸਵਾਰੀ ਲਈ ਹੋਰ ਤਰ੍ਹਾਂ ਦੇ ਮਨੋਰੰਜਨ ਦੇ ਸਾਧਨ ਤਰ੍ਹਾਂ ਤਰ੍ਹਾਂ ਦੇ ਮੈਂ ਤੁਹਾਡੇ ਲਈ ਮੁਹੱਈਆ ਕਰਾਂ। ਫਿਰ ਤੁਹਾਡਾ ਇਹ ਪਰਿਵਾਰ ਹੈ, ਪਰਿਵਾਰਕ ਖੁਸ਼ੀਆਂ ਮਾਣੋ, ਫਿਰ ਸੁੱਖ ਦੀ ਨੀਂਦ ਸੌਵੋ। ਇਹ ਉਸ ਨੂੰ ਆਖਿਆ ਜਾ ਰਿਹਾ ਜੋ ਹਰ ਵਕਤ ਸੁੱਖ ਦੀ ਨੀਂਦ ਵਿਚ ਹੈ, ਹਰ ਵਕਤ ਆਨੰਦ ਦੀ ਸੇਜਾ ਤੇ, ਹਰ ਵਕਤ ਖੇੜੇ ਤੇ ਖੁਸ਼ੀਆਂ ਦੇ ਮਾਹੌਲ ਦੇ ਜੋ ਜੀ ਰਿਹਾ, ਔਰ ਜਿਸ ਨੂੰ ਕਹਿੰਦੇ ਨੇ ਬ੍ਰਹਮਾਨੰਦ, ਜੋ ਹਰ ਵਕਤ ਬ੍ਰਹਮਾਨੰਦ ਦੇ ਮਾਹੌਲ ਦੇ ਜੀ ਰਿਹਾ, ਇਹ ਸਾਰਾ ਸਲਾਹ ਮਸ਼ਵਰਾ ਉਸ ਨੂੰ ਦਿੱਤਾ ਜਾ ਰਿਹਾ। ਅਕਸਰ ਐਸਾ ਹੋਇਆ ਕਿ ਜਦ ਕਿਸੇ ਮਨੁੱਖ ਦੀ ਸਿਖਰ ਤੇ ਪਹੁੰਚੀਏ ਸੁਰਤ, ਤੋਂ ਸਿਖਰ ਤੇ ਪਹੁੰਚ ਕੇ ਜੋ ਕੁਛ ਉਹ ਬੋਲਿਆ ਉਹ ਦੁਨੀਆਦਾਰ ਦੇ ਕੰਨਾਂ ਤੱਕ ਨਹੀਂ ਪਹੁੰਚਿਆ। ਥੱਲੇ ਖੜਦੇ ਚ ਖੜੇ ਹੋਏ ਮਨੁੱਖ ਨੇ ਜੋ ਕੁਛ ਆਖਿਆ ਉਹਨੂੰ ਅਨਸੁਣਾ ਕੀਤਾ ਉਸਨੇ ਜੋ ਸਿਖਰ ਤੇ ਖੜਾ ਹੈ, ਜੋ ਬੁਲੰਦੀਆਂ ਤੇ ਖੜਾ ਹੈ, ਤੋਂ ਤਾਲਮੇਲ ਨਹੀਂ ਬੈਠੇ। ਬਹੁਤ ਸਾਰੇ ਅਵਤਾਰੀ ਪੁਰਸ਼ਾਂ ਦਾ ਸੰਸਾਰ ਵਿਚ ਆਗਮਨ ਅਜਾਈ ਚਲਾ ਗਿਆ, ਅਕਾਰਤ ਚਲਾ ਗਿਆ। ਉਹ ਇਤਨੀ ਸ਼ਿਖਰ ਤੋਂ ਬੋਲੇ, ਇਤਨੀ ਬੁਲੰਦੀ ਤੋਂ ਬੋਲੇ, ਜੋ ਥੱਲੇ ਖੜ ਵਿਚ ਖੜਾ ਸੀ ਉਸਨੇ ਸੁਣਿਆ ਹੀ ਨਹੀਂ, ਉਹਦੇ ਸਿਰ ਦੇ ਉਪਰੋਂ ਲੰਘਿਆ, ਉਸਦਾ ਤਾਲਮੇਲ ਹੀ ਨਾ ਬੈਠਿਆ। ਉਹਨੇ ਸ਼ਾਇਦ ਐਵੇਂ ਕੋਈ ਗੂੰਜਦੀ ਹੋਈ ਆਵਾਜ਼ ਮਹਿਸੂਸ ਕਰ ਲਈ, ਖਾਸ ਨਹੀਂ ਹੈ। ਔਰ ਜਦੋਂ ਖੱਡ ਵਿਚ ਬੈਠ ਕੇ ਖੱਡ ਭਰੇ ਬੋਲ ਬੋਲਦਾ ਰਿਹਾ, ਉਹਦੇ ਬੋਲਾਂ ਵਿਚ ਵੀ ਖੱਡ ਸੀ, ਜਿੱਥੇ ਉਸਦਾ ਤਨ ਖੱਡ ਵਿਚ ਕਲਾਰ ਸੀ ਉਸਦੀ ਬੋਲਣੀ ਵੀ ਖੱਡ ਨੁਮਾ ਸੀ, ਬੋਲ ਵੀ ਬੜੇ ਨੀਵੇਂ, ਬੋਲ ਵੀ ਬਿਲਕੁਲ ਹੀ ਖੱਡ। ਔਰ ਉਹਨਾਂ ਬੋਲਾਂ ਨੂੰ ਕੋਈ ਮੰਨ ਲਵੇ ਤਾਂ ਇੰਜ ਹੈ ਜਿਵੇਂ ਜ਼ਿੰਦਗੀ ਨੂੰ ਕਿਸੇ ਖੱਡ ਦੇ ਗਿਰਾਉਣਾ ਹੋਵੇ, ਕਿਸੇ ਗੱਡੇ ਦੇ ਸੁੱਟਣਾ ਹੋਵੇ। ਤੋ ਇਸ ਤਰ੍ਹਾਂ ਦੇ ਬੋਲਾਂ ਨੂੰ ਪਰਮ ਪੁਰਖਾਂ ਨੇ ਅਣਸੁਣਾ ਕਰ ਦਿੱਤਾ, ਵਾਂਝੀ ਰਹਿ ਗਈ ਇਹ ਦੁਨੀਆ ਉਸ ਮਹਾਨ ਬੋਲਾਂ ਤੋਂ। ਔਰ ਇਸ ਤਰ੍ਹਾਂ ਜਗਤ ਦਾ ਪੂਰਨ ਤੌਰ ਤੇ ਕਲਿਆਣ ਅੱਜ ਤੱਕ ਨਹੀਂ ਹੋ ਸਕਿਆ, ਨਹੀਂ ਤੇ ਕਿਤਨੇ ਮਹਾਂਪੁਰਸ਼ ਆਏ, ਕਿਤਨੇ ਅਵਤਾਰ ਆਏ, ਲਕਸ਼ ਤੇ ਉਨ੍ਹਾਂ ਦਾ ਇਹੀ ਸੀ ਕਲਿਆਣ ਕਰਨਾ ਹੈ, ਕਲਿਆਣ ਕਰਨਾ ਹੈ। ਖੱਡ ਵਿਚ ਜ਼ਿੰਦਗੀ ਬਤੀਤ ਕਰਨ ਵਾਲਾ ਮਨੁੱਖ ਖੱਡ ਨਾਲ ਹੀ ਮੋਹ ਪਾ ਬੈਠਾ ਸੀ, ਗਹਿਰੇ ਗੱਡਿਆਂ ਵਿਚ ਹੀ ਜੀਵਨ ਦਾ ਆਦੀ ਹੋ ਗਿਆ ਸੀ। ਉਹਨੇ ਸ਼ਿਖਰਾਂ ਨੂੰ ਛੂਣਾ ਹੀ ਔਰ ਸ਼ਿਖਰਾਂ ਤੱਕ ਪਹੁੰਚਣਾ ਹੀ ਇਹ ਸੁਪਨਾ ਹੀ ਮੰਨ ਲਿਆ, ਇਹ ਹਕੀਕਤ ਨਹੀਂ ਹੋ ਸਕਦਾ, ਇਹ ਵਾਸਤਵਿਕ ਨਹੀਂ ਹੋ ਸਕਦਾ, ਇਸ ਵਾਸਤੇ ਸੋਚਣਾ ਹੀ ਬੰਦ ਕਰ ਦਿੱਤਾ। ਮਾਤਾ ਤ੍ਰਿਪਤਾ ਜੀ ਨੇ ਜਦ ਆਖਿਆ ਹੈ, ਲਾਲ ਜੀ ਕਿਤਨੇ ਤਰ੍ਹਾਂ ਤਰ੍ਹਾਂ ਦੇ ਪਦਾਰਥ ਨੇ, ਮੈਂ ਬਣਾਵਾਂ ਤੁਸੀਂ ਖਾਓ, ਮੈਨੂੰ ਖੁਸ਼ੀ ਹੋਵੇ, ਤੁਸੀਂ ਆਨੰਦ ਮਾਣੋ। ਸਤਿਗੁਰੂ ਕਹਿੰਦੇ ਮਾਂ ਜੀ ਫਿਰ ਤੁਹਾਨੂੰ ਆਨੰਦ ਹੀ ਮਾਣਨਾ ਚਾਹੀਦਾ, ਐਸਾ ਕਿਹੜਾ ਪਦਾਰਥ ਹੈ ਕਿ ਮੈਂ ਨਹੀਂ ਛਕਦਾ। ਤ੍ਰਿਪਤਾ ਜੀ ਕਹਿਣ ਲੱਗੀਆਂ, ਮੈਂ ਤੇ ਮਰਦਾਨੇ ਤੋਂ ਸੁਣਿਆ ਕਈ ਕਈ ਦਿਨ ਤੱਕ ਬਾਹਰ ਭੋਜਨ ਨਸੀਬ ਨਹੀਂ ਆਉਂਦਾ, ਕਈ ਕਈ ਦਿਨ ਬਿਨਾਂ ਖਾਣਿਆਂ ਦੇ ਹੀ ਲੰਘ ਜਾਂਦੇ ਨੇ,
और खाना पहल है, खाना अवल है। इतनी गल स्पष्ट है कि चार दिन का जो भुखा मनुख है उसका मनोरंजन नाल संबंध टूट जाएगा, परिवारक खुशियां नाल संबंध टूट जाएगा। की पहनना है और किस ढंग नाल पहनना है इसकी चाहत भी मिट जाएगी। हर तरह की चाहत नूं भुख खत्म कर देंदी है। भुख इको ही चाहत रखती है कि सिर्फ भुख मिटे, मेरी पूर्ति होवे। तो ए सब तो प्रथम है, भुखे मनुख लई मनोरंजन बेमैनी है, परिवार खुशियां बेमैनी ने, तरह तरह के वस्त्रां दा पहनना बिल्कुल बेमैनी है। तो खाना पहले है और ए गल स्पष्ट है कि बहुत सारी दुनिया खाण लई जी रही है। सारे दा सारा पशु उन्हां दी जिंदगी दे पहनना है ही नहीं, उन्हां दी जिंदगी दे इत्थे परिवार खुशियां है ही नहीं, सारे पशु खाण लई जी रहे ने। और की है, पशु जगत सिर्फ खाण लई जी रहे है, पंछियां दा जगत सिर्फ खाण लई जी रहे है, चौपाए जानवरां दा जगत सिर्फ खाण लई जी रहे है। अगर उन्हां दी कोई सोचनी है ते कम करदी है तो सिर्फ खाण लई कम करदी है, और सारी भज दौड़ खाने दी तलाश है, रिजक दी तलाश है, खुराक दी तलाश है, और कुछ नहीं। और गजब दी गल है कि पशु खांदिया खांदिया रजदा भी नहीं, खाई जांदा है, खाई जांदा है, क्योंकि होर कोई लक्ष्य ही नहीं कि थोड़ा जिहा लक्ष्य नूं बदले। मनुख दे खाण दे नाल नाल कुछ पहनना भी है, पहनण दे नाल नाल कुछ मनोरंजन भी है, मनोरंजन दे नाल नाल कुछ परिवारक खुशियां भी ने। तो इस तरीके नाल मनुख दी जिंदगी थोड़ी वंडी जांदी है, बिखर जांदी है। पशु कोल सिवाय खाने तो होर कुछ नहीं, तो चूंके खाना ही लक्ष्य है ते खान तो इलावा होर कुछ है नहीं, इस वास्ते पशु अक्सर अधिक खा जांदे ने, ज्यादा खा जांदे ने, बहुत खा जांदे ने। धन गुरु नानक देव जी महाराज माता तृप्ता जी नूं समझांदे ने, मां जी मैं तरह तरह दे पकवान रोज खाना, केड़े? तो आप कहंदे ने, सब रस मिठे मनिए, सुनिए सालोणे। मां, जो मैं परमात्मा दा नाम मन लिया और मेरा भरोसा जो उस ईश्वर दे नाम विच जम गया, बैठ गया, ए मानो मैं सारी मिठास दा आनंद मान लिया। ऐसा केड़ा मिठा पदार्थ है जिसका रस मैं नहीं माणिया? हकीकत है, एक सच्चाई है, जदों भी कोई मनुख इस मिठास दा आनंद जिंदगी च पहली दफा माणदा है, सब कुछ भिखा हो जांदा है। दिखे मन फीका त्यागरी सखिए, नाम महा रस पियो। इस वास्ते परमात्मा दे नाम नूं रस नहीं आख्या, महारस, सारी मिठास जिस दे विच है। और ऐसी मिठास जिस नूं किसी भी बैरूनी मिठास नाल तशबीह दे के समझाया भी नहीं जा सकता, प्रगट भी नहीं कीता जा सकता। महाराज कहने, जो मैं मन लिया है, मन दियां ही सारी मिठास अंदर प्रवेश कर गई है। कदी बगौर मुताला करिए, कथा दा सुनना, कीर्तन दा सुनना, धर्म मंदरां दे जाना, ध्यान साधना करनी, सारा धर्म कर्म कांड अपनाना, मैं इस वास्ते ही है कि किसे तरीके नाल मन परमात्मा नूं परमात्मा करके मन लवे, और ते कोई मतलब ही नहीं है। और जिसदा मन जितना मनदा जाएगा अध्यात्मक तल ते उतना ही उन्नत होंदा जाएगा, उतना ही महान होंदा जाएगा, उतना ही अग्रसर होंदा जाएगा। तो साहिब कहंदे ने, सब रस मिठे मनिए, सुनिए सालोणे। सलूणा नमकीन ए भी रसां दे चाह एक महान रस है। गुरु घर दे नियम संग इस नूं सर्व रस कहंदे ने। दाल दे च पाईए होर रस, सब्जियां दे च पाईए होर रस।
ਵੱਖ ਵੱਖ ਸਬਜ਼ੀਆਂ ਦੇ ਜਿਸ ਢੰਗ ਨਾਲ ਪਾਉਂਦੇ ਜਾ ਰਹੇ ਹਾਂ ਲੂਣ ਆਪਣਾ ਰਸ ਬਣਾਈ ਜਾਂਦਾ ਹੈ ਔਰ ਇਸੇ ਲੂਣ ਨੂੰ ਇਕ ਪਾਸੇ ਕਰ ਦਿਓ ਹਰ ਸਬਜ਼ੀ ਬੇਸਵਾਦ ਹਰ ਦਾਲ ਬੇਸਵਾਦ ਹਰ ਪਕਵਾਨ ਬੇਸਵਾਦ ਠੀਕ ਹੀ ਨਾਮ ਦਿੱਤਾ ਹੈ ਸਰਵ ਰਸ ਬਹੁਤ ਸਾਰੇ ਰਸਾਂ ਦੀ ਖਾਣ ਹੈ ਇਹ ਨਮਕ ਮਹਾਰਾਜ ਕਹਿੰਦੇ ਜੋ ਉਸਦੀ ਉਸਤਤ ਮੈਂ ਸੁਣਦਾ ਹਾਂ ਔਰ ਸੁਣ ਸੁਣ ਕੇ ਜੋ ਆਨੰਦਿਤ ਆਉਂਦਾ ਹਾਂ ਔਰ ਜਿਹੜਾ ਰਸ ਅੰਦਰ ਪੈਂਦਾ ਹੈ ਮਨੋ ਜਗਤ ਦੇ ਜਿਤਨੇ ਸਲੋਣੇ ਪਦਾਰਥ ਨੇ ਮੈਂ ਸਾਰੇ ਖਾ ਲੈ ਮੈਂ ਸਾਰੇ ਚੱਕ ਲੈ ਸਾਰੇ ਪਦਾਰਥਾਂ ਦਾ ਆਨੰਦ ਮਾਣ ਲਿਆ ਸਭ ਰਸ ਮਿੱਠੇ ਮਨੀਏ ਸੁਣੀਏ ਸਾਹ ਲਾਉਣੇ ਜ਼ਬਾਨ ਦੇ ਅਨੇਕਾਂ ਮੁਖਤਲਿਫ ਰਸ ਮੰਨੇ ਗਏ ਨੇ ਉਹਦੇ ਚ ਖੱਟਾ ਹੈ ਤੁਰਸ਼ੀਨ ਖੱਟ ਮਿੱਠੜਾ ਹੈ ਕਰਕਰਾ ਹੈ ਸਤਿਗੁਰੂ ਉਸਦਾ ਵੀ ਜ਼ਿਕਰ ਕਰਦੇ ਨੇ ਖੱਟ